ਤੇ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਬੱਚੇ ਵੀ ਛੇੜਨ ਲੱਗ ਪਏ। ਉਹਨੂੰ ਬੜਾ ਬੜਾ ਮਹਿਸੂਸ ਹੁੰਦਾ, ਮੈਂ ਇੱਦਾਂ ਦਾ ਤਾਂ ਨਹੀਂ, ਮੈਂ ਜੋ ਵੀ ਗੱਲ ਕਰਦਾ ਉਹ ਬਿਲਕੁਲ ਸੱਚੀ ਕਰਦਾ, ਧਰਮ ਕਰਮ ਦੀ ਕਰਦਾ, ਮੈਂ ਹੱਕ ਹਲਾਲ ਦੀ ਗੱਲ ਕਰਦਾ, ਅਤੇ ਮੈਨੂੰ ਮੂਰਖ ਕਹਿ ਕੇ ਪਾਸੇ ਕਰ ਦਿੰਦੇ ਨੇ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸ਼ਾਇਦ ਇੱਦਾਂ ਦੇ ਬੰਦਿਆਂ ਦੀ ਜ਼ਰੂਰਤ ਨਹੀਂ। ਇੱਕ ਦਿਨ ਉਹਨੇ ਅਚਾਨਕ ਸੋਚਿਆ ਕਿ ਮੈਨੂੰ ਇਹ ਪਿੰਡ ਹੀ ਛੱਡ ਦੇਣਾ ਚਾਹੀਦਾ, ਇਹ ਪਿੰਡ ਜਿੱਥੇ ਝੂਠੇ ਲੋਕਾਂ ਦੀ ਬਹੁਤੀ ਥਾਂ ਹੈ, ਸੱਚ ਬੋਲੋ ਤਾਂ ਮੂਰਖ ਦੱਸਦੇ ਨੇ। ਤਾਂ ਉਹ ਆਪਣਾ ਪਿੰਡ ਛੱਡ ਕੇ ਦੂਸਰੀ ਕਿਸੇ ਜਗ੍ਹਾ 'ਤੇ ਚਲਾ ਗਿਆ, ਪਰ ਹੋਇਆ ਉੱਥੇ ਵੀ ਇੱਦਾਂ ਹੀ। ਹੌਲੀ ਹੌਲੀ ਉੱਥੋਂ ਦੇ ਲੋਕਾਂ ਨੇ ਵੀ ਇਸੇ ਤਰ੍ਹਾਂ ਦੇ ਨਾਲ ਕਹਿਣਾ ਸ਼ੁਰੂ ਕਰ ਦਿੱਤਾ, ਕੋਈ ਖਾਸ ਉਹਨੂੰ ਤਵੱਜੋ ਨਾ ਮਿਲਦੀ। ਉਹ ਚਾਹੁੰਦਾ ਸੀ ਕਿ ਮੇਰੀ ਗੱਲ ਸੱਚੀ ਆ ਅਤੇ ਮੇਰੀ ਗੱਲ ਧਿਆਨ ਦੇ ਨਾਲ ਸੁਣੀ ਜਾਵੇ, ਜੇ ਸੁਣੀ ਜਾਵੇ ਤਾਂ ਫਿਰ ਉਹ ਮੰਨੀ ਵੀ ਜਾਵੇ। ਪਰ ਇਸ ਚੀਜ਼ ਦੇ ਨਾਲ ਦੂਸਰਿਆਂ ਦੇ ਮਸਲੇ ਹੱਲ ਨਹੀਂ ਹੁੰਦੇ, ਦੂਜਿਆਂ ਦੇ ਕਾਰੋਬਾਰ ਨਹੀਂ ਸੀ ਚੱਲਦੇ, ਭਾਵੇਂ ਉਹ ਲੋਕ ਧਰਮੀ ਕਰਮੀ ਨੇ, ਚਾਹੇ ਉਹ ਲੋਕ ਕਾਰੋਬਾਰੀ ਨੇ, ਅਤੇ ਚਾਹੇ ਫਿਰ ਉਹ ਆਮ ਦੁਨੀਆਂ 'ਚ ਵਿਚਰ ਰਹੇ ਲੋਕ। ਹਰ ਥਾਂ ਦੇ ਉੱਤੇ ਉਹ ਮੁਖੌਟੇ ਪਾ ਕੇ ਘੁੰਮਦੇ ਨੇ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਇੱਕ ਦਿਨ ਉਹ ਇਸੇ ਤਰ੍ਹਾਂ ਦੇ ਨਾਲ ਘੁੰਮਦਾ ਘੁੰਮਾਉਂਦਾ, ਹਰ ਜਗ੍ਹਾ ਤੋਂ ਇੰਨਾ ਤੰਗ, ਹਰ ਲੋਕਾਂ ਤੋਂ ਇੰਨਾ ਤੰਗ ਆਇਆ ਕਿ ਖਿੱਜ ਕੇ ਸੋਚਿਆ ਹੁਣੇ ਵੀ ਥਾਂ ਛੱਡ ਕੇ ਚਲੇ ਜਾਂਦਾ, ਫਿਰ ਸੋਚਦਾ ਕਿੱਥੇ ਜਾਊਂਗਾ। ਇੱਕ ਦਿਨ ਮਨ ਦੇ ਵਿੱਚ ਆਇਆ ਸ਼ਾਇਦ ਇਹ ਦੁਨੀਆ ਹੀ ਮੇਰੇ ਲੈਣ ਰਹਿਣ ਲਾਇਕ ਨਹੀਂ ਹੈ, ਕਿਉਂਕਿ ਜਦੋਂ ਬਹੁਤ ਸਾਰੇ ਲੋਕ ਤੁਹਾਨੂੰ ਗਲਤ ਗਲਤ ਗਲਤ ਕਹਿਣ ਲੱਗ ਪੈਂਦੇ ਆ ਤਾਂ ਫਿਰ ਸਹੀ ਬੰਦਾ ਵੀ ਕਈ ਵਾਰੀ ਆਪਣੇ ਆਪ ਨੂੰ ਗਲਤ ਸੋਚ ਹੀ ਲੈਂਦਾ। ਮਨ ਦੇ ਵਿੱਚ ਵਿਚਾਰ ਆਇਆ ਕਿ ਮਾਂ ਪਿਓ ਤੋਂ ਬਾਅਦ ਕੌਣ ਐਸਾ ਹੋ ਸਕਦਾ ਜਿਹੜਾ ਮੈਨੂੰ ਸਹੀ ਗੱਲ ਦੱਸ ਸਕਦਾ ਹੋਵੇ। ਤਾਂ ਵਿਚਾਰ ਆਇਆ ਕਿ ਇੱਕ ਫਕੀਰ ਜਿਹਦੇ ਕੋਲ ਮੇਰਾ ਮਾਂ ਪਿਓ ਜਾਂਦਾ ਹੁੰਦਾ ਸੀ, ਉਹ ਅਕਸਰ ਕਹਿੰਦੇ ਹੁੰਦੇ ਸੀ ਤੈਨੂੰ ਉੱਥੋਂ ਮੰਗ ਕੇ ਲਿਆ। ਇੰਨਾ ਸੋਚ ਕੇ ਉੱਥੇ ਫਕੀਰ ਕੋਲ ਚਲਾ ਗਿਆ, ਜਾ ਕੇ ਸਾਰੀ ਗੱਲ ਸੁਣਾਈ ਤਾਂ ਫਕੀਰ ਪਹਿਲਾਂ ਤਾਂ ਖਿੜ ਖੜਾ ਕੇ ਹੱਸਿਆ ਅਤੇ ਫਿਰ ਪੁੱਛਿਆ ਤੂੰ ਦੱਸ ਫਿਰ ਤੈਨੂੰ ਹੱਲ ਕੀ ਚਾਹੀਦਾ, ਮੇਰੇ ਮੁਤਾਬਕ ਤਾਂ ਤੂੰ ਬਿਲਕੁਲ ਠੀਕ ਹੈ, ਮੈਨੂੰ ਤਾਂ ਤੂੰ ਮੂਰਖ ਨਹੀਂ ਲੱਗਦਾ, ਪਰ ਹਾਂ ਬਹੁਤੇ ਮੂਰਖਾਂ ਦੇ ਵਿੱਚ ਤੂੰ ਇਕੱਲਾ ਠੀਕ ਹੈ, ਇਸ ਕਰਕੇ ਸ਼ਾਇਦ ਮੂਰਖ ਗਿਣਿਆ ਜਾਏਗਾ, ਪਰ ਤੂੰ ਦੱਸ ਤੂੰ ਆਪਣੀ ਜ਼ਿੰਦਗੀ ਕਿੱਦਾਂ ਜੀਉਣੀ ਚਾਹੁੰਦਾ। ਅਤੇ ਕਹਿਣ ਲੱਗਾ ਫਕੀਰ ਜੀ ਇੱਥੇ ਬਹਿ ਕੇ ਗੱਲਾਂ ਕਰਨੀਆਂ ਸ਼ਾਇਦ ਬੜੀਆਂ ਸੌਖੀਆਂ ਨੇ, ਪਰ ਜਦੋਂ ਲੋਕਾਂ ਦੇ ਵਿੱਚ ਜਾ ਕੇ ਵਿਚਰੀਦਾ ਉੱਥੇ ਜਦੋਂ ਪਾਗਲ ਝੱਲਾ ਕਹਿ ਕੇ ਸਿੱਧਰਾ ਕਹਿ ਕੇ ਤੁਹਾਨੂੰ ਬੁਲਾਉਂਦੇ ਨੇ ਨਾ, ਅਤੇ ਮਨ ਦੇ ਉੱਤੇ ਬੜੀ ਠੇਸ ਪਹੁੰਚਦੀ ਆ, ਅੰਦਰੋਂ ਅੰਦਰੀ ਬੜਾ ਗੁੱਸਾ ਆਉਂਦਾ, ਪਰ ਉਹ ਗੁੱਸਾ ਤੁਸੀਂ ਕਿਹਦੇ 'ਤੇ ਕੱਢੋ। ਫਿਰ ਤਾਂ ਸਮਝੋ ਕਿ ਸਾਬਤ ਹੋ ਗਿਆ ਕਿ ਮੂਰਖਤਾ ਦੀ ਅਗਲੀ ਸਟੇਜ ਆ ਗਈ, ਜਿੱਥੇ ਮੈਂ ਲੋਕਾਂ ਨੂੰ ਪੱਥਰ ਵੀ ਮਾਰ ਰਿਹਾ, ਲੋਕਾਂ ਨਾਲ ਲੜ ਵੀ ਰਿਹਾ। ਸੋ ਇਹਦੇ ਨਾਲੋਂ ਤਾਂ ਬਿਹਤਰ ਆ ਮੈਂ ਉਹਨਾਂ ਵਰਗਾ ਹੋ ਕੇ ਜੀ ਲਾਂ, ਕੁਛ ਇੱਦਾਂ ਦਾ ਦੱਸ ਦਿਓ ਜਿਹਦੇ ਨਾਲ ਉਹ ਮੈਨੂੰ ਲੋਕ ਮੂਰਖ ਨਾ ਕਹਿਣ, ਪਾਗਲ ਨਾ ਕਹਿਣ, ਮੈਨੂੰ ਵੀ ਸਿਆਣਾ ਸਮਝਣ, ਮੇਰੀ ਵੀ ਗੱਲ ਨੂੰ ਤਵੱਜੋ ਦੇਣ, ਕਿਉਂਕਿ ਦੁਨੀਆਂ ਦੇ ਵਿੱਚ ਇਨਸਾਨ ਇਹੋ ਹੀ ਚਾਹੁੰਦਾ ਕਿ ਮੇਰੀ ਗੱਲ ਕੋਈ ਧਿਆਨ ਦੇ ਨਾਲ ਸੁਣੇ, ਮੇਰੀ ਗੱਲ ਨੂੰ ਨੋਟਿਸ ਕਰੇ, ਮੈਨੂੰ ਸਿਆਣਾ ਕਹੇ, ਮੇਰੀ ਮੰਨੇ, ਅਤੇ ਫਿਰ ਮੈਨੂੰ ਕਹੇ ਤੂੰ ਜੋ ਕਿਹਾ ਸੀ ਉਹ ਬਹੁਤ ਵਧੀਆ, ਤੂੰ ਉਦੋਂ ਠੀਕ ਕਹਿੰਦਾ ਸੀ। ਸ਼ਾਇਦ ਇੰਨੀ ਗੱਲ ਸੁਣਨ ਦੇ ਲਈ ਹਰ ਇੱਕ ਇਨਸਾਨ ਤਰਸਦਾ। ਤਾਂ ਫਕੀਰ ਨੇ ਕਿਹਾ ਇਹਦੇ ਲਈ ਕੁਛ ਨਾ ਕੁਛ ਤਿਆਗ ਕਰਨਾ ਪਊਗਾ, ਤੂੰ ਦੁਨੀਆਂ ਦੇ ਵਿੱਚ ਸਿਆਣਾ ਤਾਂ ਅਖਵਾ ਲਏਗਾ ਪਰ ਤੈਨੂੰ ਸੁੱਖ ਆਰਾਮ ਛੱਡਣਾ ਪੈਣਾ, ਹੋ ਸਕਦਾ
ਮਨ ਦੇ ਉੱਤੇ ਬੋਝ ਮਹਿਸੂਸ ਕਰਨਾ ਸ਼ੁਰੂ ਕਰ ਦਵੇ। ਜਾਂ ਫਿਰ ਹੋਰ ਵੀ ਬਹੁਤ ਸਾਰਾ ਕੁਛ, ਪਰ ਕੀ ਮੈਂ ਇਹਦੇ ਨਾਲ ਦੁਨੀਆਂ ਦੇ ਵਿੱਚ ਸਿਆਣਾ ਅਖਵਾਉਣ ਜੋਗਾ ਹੋ ਜੂ? ਤਾਂ ਫਕੀਰ ਨੇ ਕਿਹਾ, ਹਾਂ ਇਹ ਕੋਈ ਔਖਾ ਕੰਮ ਨਹੀਂ ਹੈ। ਤਾਂ ਫਕੀਰ ਨੇ ਇੱਕ ਫਾਰਮੂਲਾ ਦੱਸਿਆ, ਤੂੰ ਅੱਜ ਤੋਂ ਬਾਅਦ ਉਹਨਾਂ ਹੀ ਲੋਕਾਂ ਦੇ ਵਿੱਚ ਜਾਣਾ, ਉੱਥੇ ਹੀ ਉਹਨਾਂ ਮਹਿਫਲਾਂ ਦੇ ਵਿੱਚ, ਪਰ ਹੁਣ ਤੂੰ ਕਰਨਾ ਉਹ ਜੋ ਕਹਿ ਰਹੇ ਹੋਣ ਉਹਦੇ ਬਿਲਕੁਲ ਉਲਟ, ਜਿੱਥੇ ਬਹੁਤ ਲੋਕ ਸਧਾਰਨ ਗੱਲ ਕਰ ਰਹੇ ਹੋਣ ਉੱਥੇ ਤੂੰ ਉੱਚੀ ਉੱਚੀ ਚੀਕ ਚੀਕ ਕੇ ਗੱਲ ਕਰਨੀ, ਇੰਨੀ ਕੁ ਉੱਚੀ ਗੱਲ ਕਰਨੀ ਕਿ ਕਿਸੇ ਨੂੰ ਬੋਲਣ ਹੀ ਨਹੀਂ ਦੇਣਾ। ਅਤੇ ਜਿਹੜੀ ਵੀ ਉਹ ਗੱਲ ਕਰ ਰਹੇ ਨੇ ਉਸਦੇ ਦੂਸਰਾ ਪੱਖ ਰੱਖ ਕੇ ਆਉਣਾ। ਜੇ ਉਹ ਕਹਿਣ ਸਿਆਲ ਚੰਗਾ ਅਤੇ ਤੂੰ ਕਹਿਣਾ ਨਹੀਂ ਗਰਮੀ ਚੰਗੀ ਆ ਅਤੇ ਇਸ ਵਜ੍ਹਾ ਦੇ ਕਰਕੇ ਚੰਗੀ ਆ। ਜੇ ਉਹ ਸਿਆਲ ਦੀਆਂ ਕੁਛ ਵਿਸ਼ੇਸ਼ਤਾਈਆਂ ਤੈਨੂੰ ਦੱਸਣ ਲੱਗਣ ਤਾਂ ਉਹ ਤੂੰ ਸੁਣਨੀਆਂ ਹੀ ਨਹੀਂ। ਜੇ ਉਹ ਕਹਿਣ ਕਿ ਦੁਨੀਆ ਸੱਚ ਦੇ ਉੱਤੇ ਖਲੋਤੀ ਆ ਅਤੇ ਤੂੰ ਕਹਿਣਾ ਨਹੀਂ ਕਿੱਥੇ ਸੱਚ ਦੇ ਉੱਤੇ ਖਲੋਤੀ ਹੈ। ਦੋ ਚਾਰ ਇੱਧਰ ਉੱਧਰ ਦੀਆਂ ਐਗਜ਼ਾਮਪਲਾਂ ਦੇ ਆਸ ਪਾਸ ਹੋਇਆ ਵਾਪਰਿਆ ਉਹਨਾਂ ਨੂੰ ਦੱਸੀ, ਆਪਣੀ ਗੱਲ ਇੰਨੀ ਕੁ ਦ੍ਰਿੜਤਾ ਦੇ ਨਾਲ ਰੱਖੀ ਕਿ ਉਹਨਾਂ ਦੀ ਗੱਲ ਫਿੱਕੀ ਲੱਗ ਜਾਏ। ਉਦੋਂ ਤੱਕ ਸਿਰ ਪਸਾਈ ਜਦੋਂ ਤੱਕ ਆਸ ਪਾਸ ਦੇ ਲੋਕ ਤੈਨੂੰ ਸਹੀ ਨਾ ਕਹਿਣ ਲੱਗ ਪੈਣ। ਜੇ ਉਹ ਕੋਈ ਧਰਮ ਕਰਮ ਦੀ ਗੱਲ ਕਰਨ ਤਾਂ ਉਹਦੇ ਵਿੱਚ ਵੀ ਦੂਸਰਾ ਪੱਖ ਜ਼ਰੂਰ ਰੱਖੀ। ਬਸ ਇਸੇ ਤਰ੍ਹਾਂ ਦੇ ਨਾਲ ਕਰਦਾ ਰਹੀ ਅਤੇ ਇਹ ਦੁਨੀਆ ਤੈਨੂੰ ਜ਼ਰੂਰ ਸਿਆਣਾ ਮੰਨੂਗੀ। ਬਸ ਉਹਨੇ ਇੱਦਾਂ ਹੀ ਕੀਤਾ। ਜਿੱਥੇ ਵੀ ਕਿਤੇ ਭੀੜ ਭੜਕੇ ਦੇ ਵਿੱਚ ਜਾਂਦਾ, ਬਹੁਤੇ ਲੋਕਾਂ ਦੇ ਵਿੱਚ ਜਾਂਦਾ, ਉਹਨਾਂ ਦੀ ਥੋੜ੍ਹੀ ਜਿਹੀ ਗੱਲ ਸੁਣ ਕੇ, ਬਾਕੀ ਫਿਰ ਉਹਨਾਂ ਨੂੰ ਬੋਲਣ ਹੀ ਨਾ ਦੇਵੇ, ਉਹਦਾ ਉਲਟ ਪੱਖ ਲਿਆ ਕੇ ਰੱਖ ਦੇਵੇ। ਹਰ ਇੱਕ ਗੱਲ ਦੇ ਵਿੱਚ ਨੰਨਾ ਪਾਉਣਾ ਹੁਣ ਉਹਦੀ ਜਿੱਦਾਂ ਆਦਤ ਬਣ ਗਈ ਸੀ, ਜਾਂ ਫਿਰ ਇੱਦਾਂ ਕਹਿ ਲਓ ਮਜਬੂਰੀ ਬਣ ਗਈ ਸੀ, ਕਿਉਂਕਿ ਇੱਕ ਥਾਂ ਦੇ ਉੱਤੇ ਉਹਨੇ ਜਾ ਕੇ ਜਦੋਂ ਇੱਦਾਂ ਕੀਤਾ ਤਾਂ ਉਹਨੂੰ ਥੋੜ੍ਹੀ ਜਿਹੀ ਤਵੱਜੋ ਮਿਲੀ। ਦੋ ਚਾਰ ਲੋਕ ਉਹਦੇ ਪਿੱਛੇ ਆਏ ਤਾਂ ਕਹਿਣ ਲੱਗੇ, ਹਾਂ ਤੂੰ ਠੀਕ ਕਿਹਾ ਤਾਂ ਤੂੰ ਠੀਕ। ਇਹ ਉਹ ਲੋਕ ਸਨ ਜਿਹੜੇ ਉਹਨਾਂ ਦੇ ਨਾਲ ਸਹਿਮਤ ਨਹੀਂ ਸੀ ਜਿਹੜੇ ਉਪਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਸੀ। ਅਤੇ ਹੁਣ ਉਹਨੇ ਆਪਣਾ ਪੱਕਾ ਰਵੱਈਆ ਇੱਦਾਂ ਦਾ ਹੀ ਬਣਾ ਲਿਆ। ਜੇ ਕੋਈ ਕਹਿੰਦਾ ਰੱਬ ਪਾਉਣ ਲਈ ਜੰਗਲਾਂ 'ਚ ਜਾਣਾ ਚਾਹੀਦਾ ਤਾਂ ਉਹ ਕਹਿੰਦਾ ਨਹੀਂ, ਪਾਣੀ 'ਚ ਖਲੋ ਕੇ ਭਗਤੀ ਕਰੋ। ਜੇ ਕੋਈ ਕਹਿੰਦਾ ਪਾਣੀ 'ਚ ਖਲੋ ਕੇ ਭਗਤੀ ਕਰਨੀ ਚਾਹੀਦੀ ਹੈ ਤਾਂ ਉਹ ਕਹਿੰਦਾ ਨਹੀਂ, ਸਾਹ ਰੋਕ ਕੇ ਕਰੋ। ਬਸ ਇਸੇ ਤਰ੍ਹਾਂ ਦੇ ਨਾਲ ਉਹ ਦੂਸਰਾ ਪੱਖ ਨਾਲ ਲਿਆ ਕੇ ਰੱਖ ਦਿੰਦਾ, ਦੂਸਰਾ ਵਿਚਾਰ ਲਿਆ ਕੇ ਰੱਖ ਦਿੰਦਾ। ਹਾਲਾਂਕਿ ਗਲਤ ਸ਼ਾਇਦ ਕੁਛ ਵੀ ਨਹੀਂ, ਪਰ ਉਹਦੇ ਵਿੱਚ ਹਾਂ ਨਹੀਂ ਮਿਲਾਉਣੀ ਜਿਹੜੀ ਗੱਲ ਦੂਸਰਾ ਕਹਿ ਰਿਹਾ। ਅਤੇ ਬਸ ਅੱਜ ਹੋਰ ਕੱਲ੍ਹ ਹੋਰ ਲੋਕਾਂ ਨੇ ਤਵੱਜੋ ਦੇਣੀ ਸ਼ੁਰੂ ਕਰ ਦਿੱਤੀ। ਹੁਣ ਉਹੀ ਲੋਕ ਕਹਿੰਦੇ ਨੇ ਇਹ ਬੜਾ ਸਿਆਣਾ, ਬੜੀ ਨੌਲੇਜ ਹੋ ਗਈ ਹੈ ਇਸ ਬੰਦੇ ਨੂੰ। ਅਤੇ ਉਹ ਕਈ ਵਾਰੀ ਮਨ ਦੇ ਵਿੱਚ ਸੋਚਦਾ, ਮੈਂ ਤਾਂ ਨੌਲੇਜ ਕਦੀ ਕਿਤੇ ਇਕੱਠੀ ਨਹੀਂ ਕੀਤੀ, ਮੈਂ ਤਾਂ ਕੋਈ ਕਿਤਾਬ ਨਹੀਂ ਪੜ੍ਹੀ, ਮੈਂ ਤਾਂ ਸਿਰਫ ਇਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਹੀ ਗੱਲਾਂ ਦੇ ਵਿੱਚ ਨੰਨਾ ਪਾ ਦੇਣਾ, ਉਹਦਾ ਦੂਸਰਾ ਪੱਖ ਰੱਖ ਦੇਣਾ। ਜੇ ਕੋਈ ਕਹਿੰਦਾ ਦੁਨੀਆ ਬੜੀ ਚੰਗੀ ਆ, ਇਨਸਾਨ ਬੜੇ ਚੰਗੇ ਨੇ, ਇਨਸਾਨ ਦੀ ਇਨਸਾਨੀਅਤ ਉਹਦੀ ਚੰਗਿਆਈ ਦੇ ਉੱਤੇ ਦੁਨੀਆ ਖਲੋਤੀ ਆ, ਤਾਂ ਮੈਂ ਕਹਿੰਦਾ ਨਹੀਂ। ਆਹ ਵੇਖੋ, ਜੇ ਇਨਸਾਨ ਦੇ ਚੰਗੇ ਹੋਣ ਦਾ ਸਬੂਤ ਲੈਣਾ ਤਾਂ ਆਹ ਫਲਾਣੇ ਥਾਂ ਦਾ ਆਹ ਕਿੱਸਾ ਸੁਣ ਲਓ। ਉਹ ਇੱਦਾਂ ਦੀਆਂ ਖਬਰਾਂ ਕੱਢ ਕੱਢ ਕੇ ਸੁਣਾਉਂਦਾ ਕਿ ਲੋਕ ਕਹਿੰਦੇ ਹਾਂ, ਕਹਿ ਤਾਂ ਇਹ ਵੀ ਠੀਕ ਰਿਹਾ ਕਿਉਂਕਿ ਖਬਰ ਤਾਂ ਉਹ ਵੀ ਸੱਚੀ ਹੈ। ਬਸ ਇਸੇ ਤਰ੍ਹਾਂ ਦੇ ਨਾਲ ਹੌਲੀ ਹੌਲੀ ਉਹਦੇ ਦਿਮਾਗ ਨੂੰ ਸਿਆਣਪ ਇੰਨੀ ਕੁ ਜ਼ਿਆਦਾ ਚੜ੍ਹ ਗਈ, ਹਮੇਸ਼ਾ ਕੁਛ ਨਾ ਕੁਛ ਲੋਕ ਉਹਦੇ ਪਿੱਛੇ ਘੁੰਮਦੇ ਫਿਰਦੇ ਰਹਿੰਦੇ, ਹੁਣ ਉਹਦੇ ਕੋਲੋਂ ਜਾਣਨਾ ਚਾਹੁੰਦੇ ਨੇ। ਹੁਣ ਉਹਨੂੰ ਮੂਰਖ ਨਹੀਂ ਕਹਿੰਦੇ, ਹੁਣ ਉਹਨੂੰ ਸਿਆਣਾ ਕਹਿੰਦੇ ਨੇ, ਅਤੇ ਹੁਣ ਉਹਨੂੰ ਬਹੁਤ ਸਿਆਣਾ ਸਮਝਦੇ ਨੇ। ਹੌਲੀ ਹੌਲੀ ਸਮਾਂ ਬੀਤਿਆ, ਕਹਿੰਦੇ ਨੇ ਇੱਕ ਵਾਰੀ ਇੰਨਾ ਕੁ ਜ਼ਿਆਦਾ ਹੰਕਾਰ ਉਹਦੇ ਸਿਰ ਨੂੰ ਚੜ੍ਹਾਇਆ ਕਿ ਆਸ ਪਾਸ ਤਾਂ ਹੁਣ ਹੋਰ ਹੈ ਕੌਣ ਜਿੱਥੇ ਮੈਂ ਜਾ ਕੇ ਆਪਣੇ ਆਪ ਨੂੰ ਸਾਬਤ ਕਰਾਂ।
ਤੇ ਇੱਕ ਦਿਨ ਮਨ ਦੇ ਵਿੱਚ ਆਇਆ ਜਿਹੜੇ ਫਕੀਰ ਨੇ ਮੈਨੂੰ ਕਿਹਾ ਸੀ ਇਹ ਕੰਮ ਕਰਨ ਦੇ ਲਈ ਉਹ ਤਾਂ ਹਾਲੇ ਵੀ ਮੇਰੇ ਤੋਂ ਸਿਆਣਾ ਵਾ ਫਿਰ ਇਹ ਸਾਰਾ ਕੁਛ ਮੈਨੂੰ ਉਹਨੇ ਦੱਸਿਆ ਹੋਵੇ ਨਾ ਤਾਂ ਮੈਂ ਉਹਨੂੰ ਵੀ ਜਾ ਕੇ ਬਹਿਸ ਕਰਕੇ ਹਰਾਵਾਂ ਉਹਨੂੰ ਵੀ ਆਪਣੇ ਆਪ ਤੋਂ ਨੀਵਾਂ ਦਿਖਾਵਾਂ ਅਤੇ ਬਾਕੀ ਲੋਕਾਂ ਦੇ ਵਿੱਚ ਆਸ ਪਾਸ ਉਹਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਭਾਈ ਇੱਕੋ ਬੰਦਾ ਬਚਿਆ ਜਿਹੜਾ ਮੇਰੇ ਤੋਂ ਸਿਆਣਾ ਅਤੇ ਜੇ ਤੁਸੀਂ ਉਹਨੂੰ ਵੀ ਹਰਦੇ ਨੂੰ ਵੇਖਣਾ ਤਾਂ ਫਿਰ ਮੇਰੇ ਨਾਲ ਚੱਲੋ ਅਸਲ ਦੇ ਵਿੱਚ ਬਹੁਤ ਸਾਰੇ ਲੋਕ ਉਹਨੂੰ ਇਸੇ ਕਰਕੇ ਵੀ ਸਿਆਣਾ ਸਮਝ ਲੈਂਦੇ ਸੀ ਕਿ ਹੁਣੇ ਉਸ ਮੂਰਖ ਦੇ ਨਾਲ ਸਿਰ ਕੌਣ ਪਸਾਵੇ ਵੇਖਿਆ ਜਾਵੇ ਤਾਂ ਫਰਕ ਸਿਰਫ ਇੰਨਾ ਪਿਆ ਸੀ ਕਿ ਪਹਿਲਾਂ ਉਹ ਸਹੀ ਸੀ ਅਤੇ ਉਹਨੂੰ ਮੂੰਹ ਦੇ ਉੱਤੇ ਮੂਰਖ ਕਹਿ ਦਿੰਦੇ ਸੀ ਅਤੇ ਹੁਣ ਉਹ ਵਾਕਈ ਮੂਰਖ ਬਣ ਚੁੱਕਾ ਅਤੇ ਹੁਣ ਕਿਸੇ 'ਚ ਹਿੰਮਤ ਨਹੀਂ ਆ ਕਿ ਉਹਨੂੰ ਮੂੰਹ ਦੇ ਉੱਤੇ ਮੂਰਖ ਕਹਿ ਸਕੇ ਸ਼ਾਇਦ ਇਹੋ ਹੀ ਆ ਦੁਨੀਆਂ ਦਾ ਅਸਲ ਸੱਚ ਅਤੇ ਇਸੇ ਤਰ੍ਹਾਂ ਦੇ ਨਾਲ ਉਹਨੇ ਬਹੁਤ ਸਾਰੇ ਲੋਕ ਇਕੱਠੇ ਕੀਤੇ ਅਤੇ ਫਕੀਰ ਕੋਲ ਚਲਾ ਗਿਆ ਅੱਜ ਉਹਦਾ ਰਵੱਈਆ ਬਦਲਿਆ ਵਾ ਫਕੀਰ ਵੇਖ ਕੇ ਖੁਸ਼ ਹੋਇਆ ਕਹਿਣ ਲੱਗਾ ਹੁਣ ਤੂੰ ਖੁਸ਼ ਹੈ ਅਤੇ ਕਹਿਣ ਲੱਗਾ ਹਾਂ ਮੈਂ ਖੁਸ਼ ਹਾਂ ਪਰ ਮੈਂ ਚਾਹੁੰਦਾ ਕਿ ਤੁਸੀਂ ਵੀ ਮੇਰੇ ਨਾਲ ਵਾਰਤਾਲਾਪ ਕਰੋ ਤੁਸੀਂ ਵੀ ਮੇਰੇ ਨਾਲ ਵਿਚਾਰ ਸਾਂਝੇ ਕਰੋ ਮੈਂ ਤੁਹਾਨੂੰ ਹਰਾਉਣਾ ਚਾਹੁੰਦਾ ਮੈਂ ਤੁਹਾਨੂੰ ਇਹ ਸਾਬਤ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਨਾਲੋਂ ਵੱਧ ਗੁਣੀ ਗਿਆਨੀ ਹਾਂ ਅਤੇ ਫਕੀਰ ਖਿੜਖਿੜਾ ਕੇ ਹੱਸਿਆ ਕਹਿਣ ਲੱਗਾ ਮੈਂ ਤੈਨੂੰ ਪਹਿਲਾਂ ਸੁਚੇਤ ਕੀਤਾ ਸੀ ਤੂੰ ਜਿਹੜੇ ਰਾਹ 'ਤੇ ਚੱਲਣ ਲੱਗਾ ਤੰਗ ਹੋਏਗਾ ਇਹ ਤੁਸੀਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਤਾਂ ਮੰਨਣਾ ਜੇ ਮੈਨੂੰ ਬਹਿਸ ਦੇ ਵਿੱਚ ਤੁਸੀਂ ਹਰਾਓ ਜੇ ਹੈ ਹਿੰਮਤ ਤਾਂ ਆਓ ਮੈਦਾਨ ਦੇ ਵਿੱਚ ਅਤੇ ਬਾਕੀ ਵੀ ਲੋਕਾਂ ਨੇ ਪਿੱਛੋਂ ਕਿਹਾ ਹਾਂ ਹਾਂ ਹਾਂ ਹੋ ਜਾਏ ਫਿਰ ਅਤੇ ਫਕੀਰ ਨੇ ਕਿਹਾ ਨਹੀਂ ਮੈਂ ਤੇਰੇ ਨਾਲ ਕੋਈ ਮੁਕਾਬਲਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਇਹ ਮੁਕਾਬਲੇ ਤੋਂ ਪਹਿਲਾਂ ਹੀ ਮੰਨ ਲੈਂਦਾ ਕਿ ਮੈਂ ਮਾਂ ਮੂਰਖ ਹਾਂ ਤੂੰ ਬਹੁਤ ਸਿਆਣਾ ਜੇ ਤੂੰ ਇਹਦੇ ਨਾਲ ਖੁਸ਼ੀ ਤੈਨੂੰ ਮਿਲਦੀ ਆ ਤਾਂ ਮੈਂ ਤੇਰੇ ਨਾਲ ਬਹਿਸ ਕਰਕੇ ਕੀ ਲੈਣਾ ਪਰ ਜਦੋਂ ਤੁਹਾਨੂੰ ਕੋਈ ਇੱਦਾਂ ਕਹਿ ਦਿੰਦਾ ਫਿਰ ਬੰਦੇ ਨੂੰ ਸਗੋਂ ਹੀ ਮਜ਼ਾ ਨਹੀਂ ਆਉਂਦਾ ਪਰ ਵਾਰ ਵਾਰ ਕਹਿਣ ਦੇ ਉੱਤੇ ਵੀ ਫਕੀਰ ਨੇ ਉਹਦੇ ਨਾਲ ਮੁਕਾਬਲਾ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਬਾਕੀ ਲੋਕਾਂ ਨੂੰ ਇਹ ਲੱਗਾ ਕਿ ਉਹ ਹੁਣ ਜਿੱਤ ਗਿਆ ਬੱਲੇ ਬੱਲੇ ਹੋਣ ਲੱਗ ਪਏ ਜਿੱਤ ਦੇ ਨਗਾਰੇ ਵਜਾ ਕੇ ਜਦੋਂ ਵਾਪਸ ਮੁੜਨ ਲੱਗੇ ਤਾਂ ਬਾਕੀਆਂ ਨੂੰ ਤੋਰ ਕੇ ਦਰਵਾਜ਼ੇ ਦੇ ਵਿੱਚੋਂ ਫਿਰ ਵਾਪਸ ਮੁੜਾਇਆ ਆ ਕੇ ਪਰਦੇ ਦੇ ਨਾਲ ਕਹਿਣ ਲੱਗਾ ਫਕੀਰ ਜੀ ਪਹਿਲਾ ਮਸਲਾ ਤਾਂ ਹੱਲ ਹੋ ਗਿਆ ਸੀ ਪਰ ਹੁਣ ਇੱਕ ਹੋਰ ਮਸਲਾ ਸ਼ੁਰੂ ਹੋਇਆ ਕੀ ਤੁਸੀਂ ਉਹਦੇ 'ਚ ਮੇਰੀ ਮਦਦ ਕਰ ਸਕਦੇ ਹੋ ਹੁਣ ਮਨ ਦੇ ਉੱਤੇ ਅਜੀਬ ਜਿਹਾ ਭਾਰ ਰਹਿੰਦਾ ਹੁਣ ਸੁੱਖ ਚੈਨ ਨਹੀਂ ਆਉਂਦਾ ਹੁਣ ਰਾਤ ਨੂੰ ਚੱਜ ਦੇ ਨਾਲ ਨੀਂਦ ਨਹੀਂ ਆਉਂਦੀ ਹੁਣ ਪਤਾ ਨਹੀਂ ਅਜੀਬ ਜਿਹੀ ਹਲਚਲ ਜ਼ਿੰਦਗੀ 'ਚ ਮੱਚੀ ਰਹਿੰਦੀ ਆ ਇੱਕ ਕੰਮ ਨਿਬੜਦਾ ਨਹੀਂ ਆ ਦੂਸਰੇ ਦੋਵਾਂ ਦਾ ਭਾਰ ਸਿਰ 'ਤੇ ਮਹਿਸੂਸ ਹੁੰਦਾ ਇੱਕ ਥਾਂ ਤੋਂ ਜਿੱਤ ਕੇ ਨਿਕਲਦਾ ਅਤੇ ਗਾਂਹ ਸੋਚਣ ਲੱਗ ਪੈਂਦਾ ਕਿ ਹੁਣ ਹੋਰ ਕਿੱਥੇ ਜਾਣਾ ਕੁੱਲ ਮਿਲਾ ਕੇ ਮਨ ਨੂੰ ਟਿਕਾਓ ਜਿਹਾ ਨਹੀਂ ਆ ਕੋਈ ਇਹਦਾ ਵੀ ਹੱਲ ਦੱਸ ਸਕਦੇ ਹੋ ਅਤੇ ਫਕੀਰ ਖਿੜਖਿੜਾ ਕੇ ਹੱਸਿਆ ਕਹਿਣ ਲੱਗਾ ਮੈਂ ਤੈਨੂੰ ਪਹਿਲਾਂ ਕਿਹਾ ਹੈ ਜੇ ਤੂੰ ਸਿਆਣੇ ਬਣਨਾ ਲੋਕਾਂ ਦੇ ਵਿੱਚ ਸਿਆਣੇ ਅਖਵਾਉਣਾ ਤਾਂ ਫਿਰ ਤੈਨੂੰ ਕੁਛ ਗਵਾਉਣਾ ਪਊਗਾ ਬਸ ਹੁਣ ਤੋਂ ਗਵਾ ਚੁੱਕਾ ਅਤੇ ਜੇ ਤੂੰ ਵਾਪਸ ਫਿਰ ਠੀਕ ਹੋਣਾ ਚਾਹੁੰਦਾ ਤਾਂ ਫਿਰ ਮੂਰਖ ਬਣਨਾ ਪਊਗਾ ਬਸ ਇਹੋ ਹੀ ਆ ਸਾਰ ਇੱਦਾਂ ਦੀ ਆ ਜ਼ਿੰਦਗੀ ਇੱਦਾਂ ਦੇ ਹੀ ਨੇ ਲੋਕ ਕਿਉਂਕਿ ਦੁਨੀਆਦਾਰੀ ਦੇ ਵਿੱਚ ਇਸ ਦੁਨੀਆ ਦੇ ਵਿੱਚ ਵਿਚਰਦਿਆਂ ਬਹੁਤ ਘੱਟ ਲੋਕ ਨੇ ਜਿਨ੍ਹਾਂ ਦੇ ਵਿੱਚ ਇਹ ਹਿੰਮਤ ਆ ਜਿਹੜੇ ਕਿਸੇ ਨੂੰ ਕਹਿ ਸਕਣ ਤੂੰ ਗਲਤ ਕਹਿ ਰਿਹਾ ਨਹੀਂ ਤਾਂ ਆਮ ਤੌਰ ਦੇ ਉੱਤੇ ਜਿਹੜਾ ਚੀਕ ਚੀਕ ਕੇ ਰੌਲਾ ਪਾ ਰਿਹਾ ਹੋਵੇ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਹੋਵੇ ਵੱਡੇ ਵੱਡੇ ਗ੍ਰੰਥਾਂ ਦੇ ਰੈਫਰੈਂਸ ਦੇ ਦੇ ਕੇ ਗੱਲਾਂ ਕਰ ਰਿਹਾ ਹੋਵੇ ਉਹਦੇ ਸਾਹਮਣੇ ਕੋਈ ਨਹੀਂ ਬੋਲਦਾ ਕਿਉਂਕਿ ਇੱਕ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਖੁਦ ਕੁਛ ਨਹੀਂ ਜਾਣਿਆ ਖੁਦ ਕੁਛ ਨਹੀਂ ਪੜ੍ਹਿਆ ਆਪਣੀ ਕੋਈ ਪੜ੍ਹਾਈ ਨਹੀਂ ਆ ਇਸ ਕਰਕੇ ਉਹਨਾਂ ਨੂੰ ਲੱਗਦਾ ਜੋ ਅਗਲਾ ਕਹਿ ਰਿਹਾ ਉਹ ਸੱਚ ਹੀ ਕਹਿ ਰਿਹਾ ਦੂਸਰਾ ਜਿਹੜੇ ਲੋਕ ਚੀਕਾਂ ਮਾਰ ਮਾਰ ਕੇ ਉੱਚੀ ਉੱਚੀ ਗੱਲਾਂ ਕਰਦੇ ਨੇ
ਦੁਨੀਆਂ ਨੂੰ ਲੱਗਦਾ ਕਿ ਉਹ ਸੱਚੇ ਹੋਣਗੇ ਤਾਂ ਹੀ ਤਾਂ ਇੰਨਾ ਉੱਚੀ ਬੋਲਦੇ ਨੇ। ਅਤੇ ਫਿਰ ਤੀਸਰੇ ਉਹ ਲੋਕ ਨੇ ਜਿਹੜੇ ਸਭ ਕੁਛ ਜਾਣਦੇ ਨੇ, ਪੜ੍ਹੇ ਲਿਖੇ ਨੇ, ਪਤਾ ਆ ਵੀ ਅਗਲਾ ਗਲਤ ਕਹਿ ਰਿਹਾ, ਪਰ ਉਹ ਸੋਚਦੇ ਨੇ ਇਸ ਮੂਰਖ ਦੇ ਨਾਲ ਹੁਣ ਮੱਥਾ ਕਿਹੜਾ ਲਾਵੇ।

ਜਿਹੜੇ ਸਿਆਣੇ ਲੋਕ ਨੇ ਉਹ ਚੁੱਪ ਕਰਕੇ ਟਾਈਮ ਕੱਢ ਲੈਂਦੇ, ਪਰ ਵੇਖਿਆ ਜਾਵੇ ਤਾਂ ਅਸਲੀਅਤ ਦੇ ਵਿੱਚ ਜਿਹੜਾ ਲੋਕ ਇੱਦਾਂ ਦੇ ਸਿਆਣੇ ਬਣ ਕੇ ਘੁੰਮਦੇ ਨੇ ਉਹ ਕੋਈ ਸੁੱਖ ਆਰਾਮ ਨਹੀਂ ਪਾਉਂਦੇ। ਉਹ ਜ਼ਿੰਦਗੀ ਦੇ ਵਿੱਚ ਆਪਣਾ ਸਕੂਨ ਗਵਾ ਕੇ ਹੀ ਘੁੰਮਦੇ ਨੇ, ਅੱਜ ਨਹੀਂ ਤਾਂ ਕੱਲ੍ਹ। ਉਹਨਾਂ ਨੂੰ ਆਪਣੇ ਅੰਦਰੋਂ ਆਪ ਹੀ ਆਵਾਜ਼ ਆਉਣੀ ਆ, ਅਸਲ ਮੂਰਖ ਤੂੰ ਹੈ, ਸਾਦੇ ਬਣ ਕੇ ਰਹਿਣਾ, ਸੱਚੀ ਗੱਲ ਕਰਨੀ, ਸਾਦਾ ਜੀਵਨ ਬਤੀਤ ਕਰਨਾ, ਸਾਦਾ ਖਾਣਾ, ਸਾਦਾ ਹੰਡਾਉਣਾ, ਜੋ ਇਸ ਦੇ ਵਿੱਚ ਸਕੂਨ ਆ ਉਹ ਹੋਰ ਕਿਸੇ ਚੀਜ਼ ਦੇ ਵਿੱਚ ਨਹੀਂ। ਅਤੇ ਪਰ ਇਹ ਵੀ ਸੱਚਾਈ ਹੈ ਕਿ ਇੱਦਾਂ ਦੇ ਲੋਕਾਂ ਨੂੰ ਅੱਜ ਕੱਲ੍ਹ ਦੁਨੀਆ ਸਿਧਰਾ ਦੱਸਦੀ ਹੈ, ਮੂਰਖ ਦੱਸਦੀ ਹੈ। ਇਹ ਦੁਨੀਆ ਦੇ ਵੱਖ ਵੱਖ ਰੰਗ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਜੇਕਰ ਇਹ ਕਹਾਣੀਆਂ ਤੁਹਾਨੂੰ ਵਧੀਆ ਲੱਗਦੀਆਂ ਤਾਂ ਸਾਡੇ ਪੋਡਕਾਸਟ ਚੈਨਲ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਸਾਡੀ ਐਪਲੀਕੇਸ਼ਨ ਦੇ ਉੱਤੇ ਤੁਸੀਂ ਕਿਤਾਬ ਕਹਾਣੀ ਨਾਂ ਦਾ ਚੈਨਲ ਸੁਣ ਸਕਦੇ ਹੋ, ਅਤੇ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਕਰ ਸਕਦੇ ਹੋ ਅਤੇ ਆਪਣੀ ਫੀਡਬੈਕ ਸਾਡੇ ਤੱਕ ਤੁਸੀਂ ਭੇਜ ਸਕਦੇ ਹੋ। ਦਿਓ ਇਜਾਜ਼ਤ।

0: ਕੌਂਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Hi, man, I'm Saiko Mirbai from Manipur, Commonwealth champion, gold medalist. Sunte rahiye radio, haan ji.
4: Bale bale bale.
3: Bale bale bale.
5: Oye, asin lahoriye hunne aa. Syane bande di sanu samajh aave ya na aave. Jalaak bande di asi akh pad le.

0: Television is now the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
4: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੁੰਗਾ
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
5: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਪਿੱਛੇ
3: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4 September written and directed by

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ।

0: You are listening.
1: Haji Haji, Haji Haji, Haji Haji. Radio Haji.
2: Radio Haji, 1674 AM, 24/7 Indian Radio, Sydney ka apna Indian Radio Station.
1: Radio Haji.
0: Stay tuned.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਰੇਡੀਓ ਹਾਂਜੀ 1674 ਪੁਰਾਣੇ ਗਾਣੇ ਬਸ ਇੱਦਾਂ ਹੀ ਭੜੋਪੀ ਕਰਕੇ ਖਤਮ ਹੋ ਜਾਂਦੇ ਆ। ਇਹ ਗਾਣਾ ਤੁਸੀਂ ਸੁਣ ਰਹੇ ਸੀ ਫਿਲਮ, ਕਿਹੜੀ ਫਿਲਮ? ਢੋਲ ਸਿਪਾਹੀ ਦੇ ਵਿੱਚ। ਅਤੇ ਆਸ ਕਰਦੇ ਹਾਂ ਤੁਸੀਂ ਪੁਰਾਣੇ ਪੁਰਾਣੇ ਗਾਣੇ ਦਾ ਆਨੰਦ ਮਾਣਿਆ ਹੋਊਗਾ। ਅਤੇ ਆਓ ਹੁਣ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਬੁੱਧਵਾਰ ਦਾ ਆ, ਅਤੇ ਆਸ ਕਰਦੇ ਹਾਂ ਕਿ ਸੋਹਣਾ ਤੁਸੀਂ ਰੇੜੇ ਪਾ ਲਿਆ ਹੋਊਗਾ ਅੱਜ ਦਾ ਦਿਨ। ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ।
1: ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਜਦੋਂ 10 ਵੱਜਦੇ ਆ ਤਾਂ ਸਾਡਾ ਮਕਸਦ ਹੁੰਦਾ ਅਤੇ ਮਨ 'ਚ ਖਿਆਲ ਵੀ ਫੁੱਟਦੇ ਆ ਵੀ ਕਿਉਂ ਨਾ ਕਿਸੇ ਟੌਪਿਕ 'ਤੇ ਗੱਲ ਕੀਤੀ ਜਾਵੇ, ਅਤੇ ਉਸ ਗੱਲ ਦੇ ਵਿੱਚੋਂ ਗੱਲ ਕੱਢਦੇ ਹਾਂ ਤੁਹਾਡੇ ਨਾਲ, ਫਿਰ ਮਸ਼ਵਰੇ ਕੀਤੇ ਜਾਣ। ਕਿਉਂਕਿ ਜਦ ਤੱਕ ਦੂਜੇ ਪਾਸਿਓਂ ਗੱਲਾਂ ਬਾਤਾਂ ਨਹੀਂ ਆਉਂਦੀਆਂ ਫਿਰ ਉਹ ਟੌਪਿਕ ਵੀ ਅੱਗੇ ਨੂੰ ਨਹੀਂ ਤੁਰਦਾ।
0: ਬਿਲਕੁਲ। ਸੋ ਇਹ ਟੂ ਵੇ ਹੁਣ ਸ਼ੁਰੂ ਹੋ ਜਾਣੀ। ਜਿੱਦਾਂ ਸੋਚ ਨਹੀਂ ਲੱਗਾ ਹੁੰਦਾ ਵੀ ਮੰਨ ਲਓ ਤੁਸੀਂ ਪੌੜੀਆਂ ਉੱਤੋਂ ਚੜ੍ਹ, ਉੱਤੋਂ ਸੋਚ ਦੱਬ ਦਿੰਦੇ ਹੋ, ਬੱਤੀ ਜਗ ਪੈਂਦੀ, ਬਾਹਰ ਨਿਕਲਣ ਲੱਗਿਆ ਥੱਲੇ ਬੰਦ ਕਰ ਦਿੰਦੇ ਹੋ, ਹੈ ਨਾ, ਕਿੰਨਾ ਮਜ਼ਾ ਆਉਂਦਾ ਉਸ, ਮਤਲਬ ਸੋਚਦਾ ਤੁਸੀਂ, ਮਤਲਬ ਬੱਤੀ ਜਗਾ ਲੈਂਦੇ ਹੋ, ਹੈ ਨਾ, ਬੈੱਡ 'ਤੇ ਪਏ ਉੱਥੋਂ ਦੱਬ ਦਿੰਦੇ ਬੰਦ ਹੋ ਜਾਂਦੇ। ਇਹ ਟੂ ਵੇ ਚੀਜ਼ਾਂ ਦਾ ਮਜ਼ਾ ਬੜਾ।
1: ਤੈਨੂੰ ਤਾਪ ਚੜ੍ਹੇ ਮੈਂ ਹੋਊਂਗਾ, ਤੇਰੀ ਮੇਰੀ ਇੱਕ ਜਿੰਦੜੀ।
0: ਹਾਂ ਇਹ ਮਤਲਬ ਤੁਹਾਡੀ ਸੁੱਖ ਸੁਵਿਧਾ ਬੜੀ ਵੱਧ ਜਾਂਦੀ ਹੈ। ਸੋ ਇਸ ਕਰਕੇ ਇੱਥੇ ਹੁਣ ਇਹ ਹਿੱਸਾ ਆ ਗਿਆ।
1: ਮੈਨੂੰ ਲੱਗਦਾ ਕਈ ਵਾਰ ਨਾ ਕੀਵਰਡ ਬਹੁਤ ਮਿਲ ਜਾਂਦੇ ਆ, ਕਿਉਂਕਿ ਜਿਵੇਂ ਉਹ ਅੱਗੇ ਜਗ ਬਾਣੀ 'ਚ ਬਿੰਦੂ ਜੇ ਮਿਲਾਈ ਦੇ ਸੀ ਤੇ ਹਿਰਨ ਜਿਹਾ ਬਣਦਾ ਕਰ ਦਈਦਾ ਸੀ, ਜਦੋਂ ਬਹੁਤ ਸਾਰੇ ਡੋਟਸ ਹੋਣ ਨਾ ਉਹਨਾਂ ਨੂੰ ਕਨੈਕਟ ਕਰਕੇ ਕੁਛ ਅਣਦਿਸਦੇ 'ਚੋਂ ਦਿਸਦਾ ਘੜਿਆ ਜਾ ਸਕਦਾ,
0: ਆਰਾਮ ਨਾਲ ਬਣ ਜਾਂਦਾ। ਸਿਰਫ ਤੁਹਾਡਾ ਵੇਖਣ ਦਾ ਨਜ਼ਰੀਆ ਵਾ, ਤੁਸੀਂ ਰੋਜ਼ ਉਸ ਰਾਹ 'ਚੋਂ ਲੰਘਦੇ ਹੋ, ਇੱਕ ਦਿਨ ਤੁਹਾਨੂੰ ਅਚਾਨਕ ਪਤਾ ਲੱਗਦਾ ਉਹ ਹੀ ਇੱਥੇ ਦੇ ਤਰੇਕ ਹੀ।
1: ਰੱਬ ਤੇ ਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ। ਕਈ ਵਾਰ ਅਸੀਂ ਅੱਖਾਂ ਬਦਲ ਲੈਂਦੇ ਹਾਂ, ਦ੍ਰਿਸ਼ਟੀ ਬਦਲ ਲੈਂਦੇ ਹਾਂ, ਦ੍ਰਿਸ਼ਟੀਕੋਣ ਨਹੀਂ ਬਦਲਦੇ।
0: ਬਸ ਆਹ ਮਤਲਬ ਬਹੁਤ ਕਹਿ ਲਓ ਤੁਸੀਂ ਵੀ ਉਪਦੇਸ਼ਾਤਮਕ ਗੱਲ ਹੋ ਗਈ ਅੱਜ।
1: ਮੈਨੂੰ ਲੱਗਦਾ ਫਿਰ ਟੌਪਿਕ ਵੀ ਕੋਈ ਇੱਦਾਂ ਦਾ ਹੀ ਰੱਖੀਏ, ਹੈ ਨਾ, ਗੱਲਾਂ ਬਾਤਾਂ ਦਾ ਕੜਾਹ ਜਿਹਾ ਕਰਕੇ ਉੱਤੇ ਸੌਗੀ ਪਾ ਲਈਏ।
0: ਉਪਦੇਸ਼ਾਤਮਕ ਹੀ ਟੌਪਿਕ ਅੱਜ ਆਪਾਂ ਕਰਨਾ, ਅਤੇ ਟੌਪਿਕ ਆਪਾਂ ਉਹੀ ਕਰਨਾ ਜਿਹਦੇ ਨਾਲ ਆਪਾਂ ਸਾਰੇ ਦੋ ਚਾਰ ਹੁੰਦੇ ਹਾਂ, ਅਤੇ ਸਾਰਿਆਂ ਨੂੰ ਆਪਣੇ ਆਪ ਬਾਰੇ ਭਾਵੇਂ ਅਹਿਸਾਸ ਹੋਵੇ ਨਾ ਹੋਵੇ, ਪਰ ਜਿਹਦੇ ਨਾਲ ਸਾਡਾ ਵਾਹ ਵਾਸਤਾ ਵਾ, ਉਹਦੇ ਬਾਰੇ ਜ਼ਰੂਰ ਆਪਾਂ ਇਹ ਚੀਜ਼ ਕਹਿ ਦਿੰਦੇ ਹਾਂ ਵੀ ਆ ਯਾਰ ਇਹਦੇ 'ਚ ਨਾ ਪੇਸ਼ੈਂਸ ਨਹੀਂ ਹੈਗਾ, ਇਹ ਬਹੁਤ ਨਿੱਕੀ ਨਿੱਕੀ ਗੱਲ 'ਤੇ ਇਰੀਟੇਟ ਹੋ ਜਾਂਦਾ ਜਾਂ ਹੋ ਜਾਂਦੀ ਆ। ਸੋ ਇਹ ਮਤਲਬ ਆਪਣੇ ਆਪ ਬਾਰੇ ਕਿਸੇ ਨੂੰ ਅਹਿਸਾਸ ਆ ਅਤੇ ਦੈਟਸ ਫਾਈਨ, ਪਰ ਜੇ ਨਹੀਂ ਕਿਸੇ ਬਾਰੇ ਤਾਂ ਹੁੰਦਾ ਹੀ ਆ।
1: ਅਹਿਸਾਸ ਹੋਵੇ ਵੀ ਬੰਦਾ ਕਹਿੰਦਾ ਮੈਂ ਤਾਂ ਇਹੋ ਜਿਹਾ ਹੀ ਹਾਂ, ਮੈਨੂੰ ਹਾਲਾਤਾਂ ਨੇ ਬਣਾਤਾ, ਮੈਨੂੰ ਉਹ ਕਰਤਾ, ਵਿੱਚ ਕਈ ਚੀਜ਼ਾਂ ਆ ਜਾਂਦੀਆਂ,
0: ਮੈਨੂੰ ਇੰਨੇ ਮਜਬੂਰ ਕੀਤਾ।
1: ਹਾਂ
0: ਸੋ ਖੈਰ ਮਤਲਬ ਕੀ
1: ਆਈ ਐਮ ਸੋਰੀ ਬਟ ਇਟਸ ਯੂਅਰ ਮਿਸਟੇਕ,
0: ਇਹ ਤੁਹਾਡੇ ਆਪਣੇ, ਚਲੋ ਆਪਣੇ ਆਪਣੇ ਸੂਰਤ ਹਾਲ, ਆਪਣੇ ਆਪਣੇ ਤੁਹਾਡੇ ਆਲੇ ਦੁਆਲੇ ਦੇ ਲੋਕ, ਤੁਹਾਡਾ ਆਪਣਾ ਸੁਭਾਅ, ਤੁਹਾਡੀ ਆਪਣੀ ਐਨਰਜੀ, ਸੋ ਬਹੁਤ ਸਾਰਾ ਕੁਛ ਇੱਥੇ। ਕਈ ਵਾਰੀ ਤਾਂ ਨਾ ਬੰਦੇ ਨੂੰ ਇਹ ਵੀ ਸਮਝਣ 'ਚ ਬੜਾ ਔਖਾ ਲੱਗਦਾ ਜਾਂ ਔਖ ਹੁੰਦੀ ਆ ਵੀ ਇਹ ਸਿਰਫ ਮੇਰੇ ਨਾਲ ਹੀ ਹੋ ਰਿਹਾ ਵਾ ਜਾਂ ਫਿਰ ਹੋਰ ਵੀ ਲੋਕ ਇਸੇ ਗੱਡੀ ਦੇ ਉੱਤੇ ਸਵਾਰ ਨੇ। ਸੋ ਜਦੋਂ ਆਪਾਂ ਡਿਸਕਸ ਕਰਦੇ ਹਾਂ ਕੋਈ ਵੀ ਚੀਜ਼, ਉਹਦਾ ਫਾਇਦਾ ਇਹ ਹੁੰਦਾ ਵਾ ਵੀ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਆਪਾਂ ਇਕੱਲੇ ਨਹੀਂ ਗੇ, ਇਹ ਹੋਰ ਵੀ ਲੋਕਾਂ ਦੇ ਨਾਲ ਇੱਦਾਂ ਹੀ ਹੋ ਰਿਹਾ। ਅਤੇ ਫਿਰ ਕਈ ਵਾਰੀ ਇਹ ਵੀ ਪਤਾ ਲੱਗ ਜਾਂਦਾ ਵੀ ਜੇ ਆਪਾਂ ਇਕੱਲੇ ਨਹੀਂ ਹਾਂ ਤਾਂ ਹੋਰ ਅਤੇ ਹੋਰਾਂ ਨੇ ਜੇ ਠੀਕ ਕੀਤਾ ਤਾਂ ਉਹਨਾਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਹੜੇ ਕਿਹੜੇ ਫਾਰਮੂਲੇ ਲਾਏ, ਇਹ ਵੀ ਪਤਾ ਲੱਗ ਜਾਂਦਾ। ਸੋ ਇਸ ਕਰਕੇ ਤੁਹਾਡਾ ਉਹਦੇ ਵਿੱਚ ਹਿੱਸੇਦਾਰੀ ਪਾਉਣਾ ਬਹੁਤ ਜ਼ਰੂਰੀ ਹੁੰਦਾ। ਸੋ ਮੁੱਖ ਦੀ ਗੱਲ ਆਪਾਂ ਅੱਜ ਇਰੀਟੇਸ਼ਨ ਦੇ ਉੱਤੇ, ਗੱਲ ਆਪਾਂ ਪੇਸ਼ੈਂਸ ਦੇ ਉੱਤੇ ਹੀ ਕਰਾਂਗੇ ਕੀ ਤੁਹਾਡਾ ਲੈਵਲ ਹੈ, ਕਿੱਥੇ ਕਿਤੇ ਜਾ ਕੇ ਪੇਸ਼ੈਂਸ ਤੁਸੀਂ ਖੋ ਜਾਂਦੇ ਹੋ ਅਤੇ ਕੀ ਰੀਜ਼ਨ ਹੈ ਅਤੇ ਕੀ ਕਾਰਨ ਨੇ, ਕਿੱਦਾਂ ਆਪਾਂ ਨੂੰ ਠੀਕ ਕਰ ਸਕਦੇ ਹਾਂ ਅਤੇ ਕਿੱਥੇ ਕਿੱਥੇ ਕਿਹੜੇ ਕਿਹੜੇ ਲਿਹਾਜ਼ ਦੇ ਨਾਲ ਤੁਸੀਂ ਸੋਚਦੇ ਹੋ ਵੀ ਇਹ ਵਾਜਬ ਆ ਗੈਰ ਵਾਜਬ ਆ, ਅਤੇ ਅਸਲ ਦੇ ਵਿੱਚ ਇਹ ਸਾਈਨ ਕੀ ਹੁੰਦੇ ਨੇ। ਕੁਛ ਕੁ ਚੀਜ਼ਾਂ ਜਿਹੜੀਆਂ ਸਾਨੂੰ ਪਤਾ ਨੇ ਜੋ ਆਪਾਂ ਪੜ੍ਹੀਆਂ ਉਹ ਆਪਾਂ ਦੱਸਾਂਗੇ, ਜੋ ਸਾਡੇ 'ਤੇ ਵਾਪਰਦੀਆਂ ਉਹ ਆਪਾਂ ਦੱਸਾਂਗੇ, ਜੋ ਤੁਹਾਡੇ 'ਤੇ ਵਾਪਰਦੀਆਂ ਤੁਸੀਂ ਪੜ੍ਹੀਆਂ ਉਹ ਤੁਸੀਂ ਦੱਸਿਓ
1: ਜੀ। ਕਿਉਂਕਿ ਜਿਹੜੀ ਪੇਸ਼ੈਂਸ ਆ, ਆਪਾਂ ਸਬਰ ਕਹਿ ਲੈਂਦੇ ਹਾਂ ਕਿਸੇ ਢੰਗ ਨਾਲ ਪੰਜਾਬੀ ਦੇ, ਹੋਰ ਸ਼ਬਦ ਵੀ ਘੜੇ ਜਾ ਸਕਦੇ ਆ, ਉਹ ਹਰ ਕਿਸੇ ਦਾ ਲੈਵਲ ਇੱਕ ਤਾਂ ਵੱਖਰਾ, ਇੱਕ ਹਰ ਕਿਸੇ ਦੇ ਹਾਲਾਤ ਵੱਖਰੇ ਆ। ਕਿਉਂਕਿ ਬੰਦਾ ਇਨਸਾਨ ਆਪਣੇ ਹਾਲਾਤਾਂ ਦਾ ਹੀ ਇੱਕ ਤਰ੍ਹਾਂ ਨਾਲ ਉਪਜ ਕਹਿ ਸਕਦੇ ਹਾਂ। ਕਿਸੇ ਬੰਦੇ ਲਈ ਉਸ ਚੀਜ਼ 'ਚ ਪੇਸ਼ੈਂਸ ਕਹਿੰਦੇ ਯਾਰ ਇਹ ਪਤਾ ਨਹੀਂ ਕਿਉਂ ਖਿਜੀ ਜਾਂਦਾ, ਐਡੀ ਗੱਲ ਤਾਂ ਹੈ ਨਹੀਂ। ਪਰ ਦੂਜਾ ਬੰਦਾ ਪਿਛਲੇ 2-3 ਸਾਲ ਜਾਂ ਉਹਦੇ ਹਾਲਾਤ, ਮੰਨ ਲਓ ਰਣਜੋਤ ਕਿਸੇ ਦਾ ਫਾਈਨੈਂਸ਼ੀਅਲ ਲੋਸ ਹੋਇਆ, ਤੁਸੀਂ ਤਾਂ ਉਪਦੇਸ਼ ਬਚਨ ਦੇਤਾ ਵੀ ਯਾਰ ਕੋਈ ਨਹੀਂ, ਇਹ ਸੁੱਖ ਦੁੱਖ ਪੈਸਾ ਆਉਂਦਾ ਜਾਂਦਾ ਰਹਿੰਦਾ, ਬਣਦਾ ਵਿਗੜਦਾ ਰਹਿੰਦਾ, ਹੈ ਨਾ, ਅਤੇ ਸਲਾਹ ਦੇਣੀ ਬਹੁਤ ਸੌਖੀ ਆ। ਅਤੇ ਦੂਜਾ ਬੰਦਾ ਖਿਜਿਆ ਪਿਆ ਹੁੰਦਾ, ਉਹ ਕਹਿੰਦਾ ਯਾਰ $2,00,000, $3,00,000, $5,00,000, ਇਹ ਥੋੜ੍ਹਾ ਹੁੰਦਾ, ਚਲੋ $20,000 ਹੀ ਆਪਾਂ ਕਹਿੰਦੇ ਯਾਰ ਫਲਾਨੇ ਯਾਰ ਦੋਸਤ ਨੇ ਦੇਣਾ, ਤੁਸੀਂ ਖਿੱਚ ਗਏ ਉਹਦੇ ਤੋਂ, ਹੈ ਨਾ। ਉਹ ਦੇ ਨਹੀਂ ਰਿਹਾ, ਉਹ ਲਾਰੇ ਲਾ ਰਿਹਾ ਵੀ ਕੋਈ ਨਹੀਂ ਅੱਜ ਦੇ ਦਿੰਦੇ ਹਾਂ ਕੱਲ੍ਹ ਦੇ ਦਿੰਦੇ ਹਾਂ, ਅਤੇ ਦੂਜਾ ਬੰਦਾ ਮੇਰੇ ਵਰਗਾ ਸਿਆਣਾ ਜਿਹਾ ਵਿੱਚ ਪੈ ਕੇ ਉਹ ਯਾਰ ਉਹ ਭੱਜ ਚੱਲਿਆ ਕੋਈ ਨਹੀਂ ਦੇ ਦਿੰਦਾ। ਹੁਣ ਮੈਨੂੰ ਇਹ ਤਾਂ ਨਹੀਂ ਨਾ ਪਤਾ ਵੀ ਪਿਛਲੇ 3 ਸਾਲਾਂ 'ਚ ਕਿਸ ਕਿਸਮ ਦੀਆਂ ਕਮਿਟਮੈਂਟਸ ਹੋਈਆਂ ਸੀ, ਇਸ ਲਈ ਤੁਹਾਡਾ ਇਰੀਟੇਸ਼ਨ ਦਾ ਲੈਵਲ ਕਹਿ ਲਓ ਉਹ ਬਿਲਕੁਲ ਵੱਖਰਾ। ਰੋਟੀ ਵਾਲਾ ਡੱਬਾ ਲੈ ਕੇ ਬੰਦਾ ਫੈਕਟਰੀ ਤੋਂ ਘਰ ਆ ਗਿਆ, ਉਹ ਦੇਖਦਾ ਘਰ ਵਾਲੀ ਨਿਆਣਿਆਂ ਨੂੰ ਕਿਵੇਂ ਖਿਜੀ ਜਾਂਦੀ ਆ, ਬੋਲੀ ਜਾਂਦੀ ਆ, ਉਹ ਤਾਂ ਪਿਛਲੇ 10 ਘੰਟੇ ਦਾ ਬਿਹੇਵੀਅਰ ਆ ਨਾ। ਤੁਸੀਂ ਕਹਿੰਦੇ ਹੋ ਹੈ ਨਾ ਵੀ ਹੁਣ ਯਾਰ ਮੈਂ ਤਾਂ ਖਿੱਚਦਾ ਨਹੀਂ, ਤੁਸੀਂ 2 ਘੰਟੇ ਵਿੱਚ ਰਹੇ ਹੋ, ਉਹਦਾ 10 ਘੰਟੇ ਦਾ ਉਹ ਹੈ ਨਾ ਵਰਤਾਰਾ ਕਹਿ ਲਓ। ਮੈਂ ਚਲੋ ਜਸਟੀਫਾਈ ਨਹੀਂ ਕਰਦਾ, ਮੈਂ ਤਾਂ ਇਹ ਕਹਿਣਾ ਵੀ ਹਰ ਕਿਸੇ ਦੇ ਹਾਲਾਤ ਰੰਗ ਢੰਗ ਵੱਖੋ ਵੱਖਰੇ ਹੁੰਦੇ ਆ, ਇਸ ਕਰਕੇ ਜਿਹੜੀ ਆ ਇਰੀਟੇਸ਼ਨ ਕਹਿ ਲਓ ਜਾਂ ਪੇਸ਼ੈਂਸ ਕਹਿ ਲਓ, ਇਹਨਾਂ ਦੇ ਲੈਵਲ ਵੀ ਵੱਖੋ ਵੱਖਰੇ ਹੁੰਦੇ ਆ।
0: ਉਹੀ ਹੋ ਗਿਆ ਨਾ, ਹਰ ਕੋਈ ਆਪੋ ਆਪਣਾ ਭਾਰ ਢੋਂਦਾ, ਇਹ ਤਾਂ ਇੱਕ ਦਿਨ ਦਾ ਵਰਤਾਰਾ, ਫਿਰ ਇਹਨੂੰ ਜਿਹੜਾ ਮਨੋਵਿਗਿਆਨੀਆਂ ਨੂੰ ਕੱਢ ਕੇ ਤੁਹਾਡੇ ਬਚਪਨ ਤੱਕ ਵੀ ਲੈ ਜਾਂਦੇ, ਫਿਰ ਸ਼ੁਰੂ ਤੋਂ ਲੈ ਕੇ ਤੁਸੀਂ ਕਿੱਦਾਂ ਦੇ ਮਾਹੌਲ ਦੇ ਵਿੱਚ ਰਹੇ ਹੋ, ਕਿੱਦਾਂ ਦੀਆਂ ਚੀਜ਼ਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਪਿਆ ਵਾ, ਤੁਸੀਂ ਆਪਣੇ ਮਾਂ ਪਿਓ ਨੂੰ ਗਲੀ ਗਵਾਂਢ ਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵਿਚਰਦਿਆਂ ਵੇਖਿਆ, ਹੈ ਨਾ, ਤੁਹਾਨੂੰ ਲੱਗਦਾ ਵੀ ਇੱਦਾਂ ਹੀ ਮਸਲੇ ਦਾ ਹੱਲ ਹੋ ਜਾਂਦਾ, ਸ਼ਾਇਦ ਜਦੋਂ ਇੱਦਾਂ ਦੀ ਸਿਚੁਏਸ਼ਨ ਬਣਦੀ ਆ ਤਾਂ ਉਦੋਂ ਇੱਦਾਂ ਕਰਨਾ ਚਾਹੀਦਾ
1: ਜੀ,
0: ਉਹਦੇ ਵਿੱਚ ਆਪਾਂ ਹੌਲੀ ਹੌਲੀ ਢਲ ਜਾਂਦੇ ਹਾਂ। ਖੈਰ ਜਿੱਦਾਂ ਜੇ ਆਪਾਂ ਇਰੀਟੇਸ਼ਨ ਦੀ ਗੱਲ ਕਰੀਏ, ਇਹ ਕਹਿੰਦੇ ਬੜੀ ਨਾ ਖਤਰਨਾਕ ਜੀ ਅਵਸਥਾ ਵਾ ਕਈ ਸਨੈਰੀਓਜ਼ ਦੇ ਵਿੱਚ, ਕਿਉਂਕਿ ਬਹੁਤੀ ਵਾਰ ਤੁਹਾਨੂੰ ਜੇ ਮੰਨ ਲਓ ਇੱਕ ਪਹਿਲੀ ਗੱਲ ਆਪਾਂ ਗੁੱਸਾ ਕਹਿੰਦੇ ਹਾਂ ਵੀ ਫਲਾਣੇ ਨੂੰ ਗੁੱਸਾ ਆ ਗਿਆ, ਗੁੱਸੇ ਦੇ ਵਿੱਚ ਕੀ ਆ ਵੀ ਬੰਦਾ ਆਪਣਾ ਗੁੱਬ ਗੁਬਾਰ ਕੱਢ ਲੈਂਦਾ, ਆਪਾਂ ਵੇਖਦੇ ਹਾਂ ਵੀ ਉਹ ਉੱਚੀ ਉੱਚੀ ਬੋਲਦਾ ਵਾ, ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਐਕਸ਼ਨ ਰਿਐਕਸ਼ਨ ਉਹ ਕਰਦਾ ਵਾ, ਪਰ ਇਰੀਟੇਸ਼ਨ ਕੀ ਆ, ਇਹ ਕੋਲਡ ਵਾਰ ਹੈ, ਇਰੀਟੇਸ਼ਨ ਸੋਰੀ, ਸੋ ਉਹਦੇ ਵਿੱਚ ਜਦੋਂ ਆਪਾਂ ਚਿੜਚਿੜਾਪਨ ਤੁਹਾਡੀ ਜਿਹੜੀ ਖਿੱਜ ਉਹ ਅਸਲ ਦੇ ਵਿੱਚ ਅੰਦਰੋਂ ਅੰਦਰੀ ਰਿੱਝਣ ਵਾਲੀ ਗੱਲ ਆ, ਉਹ ਹੋਰ ਜ਼ਿਆਦਾ ਖਤਰਨਾਕ ਹੋ ਜਾਂਦੀ ਚੀਜ਼, ਤੁਹਾਨੂੰ ਸਾਹਮਣੇ ਦਾ ਜਿਹੜਾ ਤੁਹਾਨੂੰ ਮਤਲਬ ਜਿਹੜੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਿਹਦੇ ਨਾਲ ਤੁਹਾਡਾ ਨਿਤਵਾਹ ਵਾਸਤਾ ਪੈਂਦਾ, ਤੁਹਾਨੂੰ ਸਮਝ ਤਾਂ ਲੱਗ ਜਾਂਦੀ ਆ ਵੀ ਇਹ ਹੁਣ ਜੇ ਚੁੱਪ ਹੋ ਗਿਆ ਤਾਂ ਕੀ ਵਜ੍ਹਾ ਵਾ, ਇਹਦਾ ਜਿਹੜਾ ਮਤਲਬ ਚਿਹਰੇ ਦਾ ਰੰਗ ਜੇ ਬਦਲਿਆ ਤਾਂ ਉਹ ਕਿਹੜੀ ਵਜ੍ਹਾ ਕਰਕੇ ਬਦਲਿਆ, ਜਾਂ ਫਿਰ ਇਰੀਟੇਸ਼ਨ ਦਾ ਸਾਨੂੰ ਇੱਦਾਂ ਪਤਾ ਲੱਗਦਾ ਕਿ ਅਗਲੇ ਦਾ ਜਿਹੜਾ ਜਵਾਬ ਆ ਉਹ ਥੋੜ੍ਹਾ ਜਿਹਾ ਟੇਢਾ ਆਉਂਦਾ, ਉਹ ਸਿੱਧਾ ਸਿੱਧਾ ਜਵਾਬ ਨਹੀਂ ਹੁੰਦਾ। ਸੋ ਇਹ ਇਰੀਟੇਸ਼ਨ ਦੇ 3-4 ਮੇਨ ਮੇਨ ਜਿਹੜੇ ਮੁੱਖ ਤੁਹਾਡੇ ਉਹ ਨੇ ਸਾਈਨ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗਦਾ, ਅਤੇ ਬਾਕੀ ਕੋਈ ਕਈ ਵਾਰੀ ਕੋਈ ਚੀਜ਼ ਜਿਹੜੀ ਆ ਭੁਆ ਕੇ ਸੁੱਟਣਾ ਕਰਨਾ, ਦਰਵਾਜ਼ਾ ਜ਼ੋਰ ਦੀ ਮਾਰਨਾ, ਹੈ ਨਾ, ਉਹਦੇ ਵਿੱਚ ਵੀ ਕਈ ਵਾਰੀ ਤੁਹਾਡੀ ਖਿੱਜ ਤੁਹਾਡੀ ਲੁਕੀ ਹੁੰਦੀ ਹੈ, ਜਿੱਥੇ ਤੁਹਾਡੀ ਬੇਸਿਕਲੀ ਖਿੱਜ ਕੀ ਆ, ਤੁਹਾਡੀ ਬੇਵਸੀ,
1: ਇਹ ਵੀ ਆ
0: ਜਿੱਥੇ ਤੁਸੀਂ ਖੁੱਲ੍ਹ ਕੇ ਨਹੀਂ ਕੁਛ ਕਹਿ ਸਕਦੇ,
1: ਲਾਚਾਰੀ ਵੀ ਆ ਜਾਂਦੀ,
0: ਹਾਂ, ਜਿੱਥੇ ਲਾਚਾਰੀ ਤੁਹਾਡੀ, ਤੁਹਾਨੂੰ ਲੱਗਦਾ ਵੀ ਮੈਂ ਹੁਣ
1: ਕਰਾਂ ਤਾਂ ਕੀ ਕਰਾਂ,
0: ਹਾਂ, ਇਹਨੂੰ ਮੈਂ ਖੁੱਲ੍ਹ ਕੇ ਕੁਛ ਕਹਿ ਨਹੀਂ ਸਕਦਾ ਜਾਂ ਕਹਿ ਨਹੀਂ ਸਕਦੀ, ਅਤੇ ਹੁਣ ਮੈਂ ਮਤਲਬ ਕਿਸੇ ਤਰੀਕੇ ਦੇ ਨਾਲ ਇਹਨੂੰ ਮੈਂ ਕਿੱਦਾਂ ਕੱਢਾਂ ਗੁੱਸੇ ਨੂੰ। ਇਸ ਲਾਇਕ ਜਿੱਦਾਂ ਮੰਨ ਲਓ ਪ੍ਰੈਸ਼ਰ ਕੁੱਕਰ ਆ, ਤੁਹਾਡੀ ਸੀਟੀ ਨਿਕਲ ਨਹੀਂ ਰਹੀ ਅਤੇ ਅੰਦਰੋਂ ਅੰਦਰੀ ਪੂਰਾ ਬਾਲ ਹੈ,
1: ਕੋਈ ਸ਼ੱਕ ਨਹੀਂ, ਹੈ ਨਾ, ਬਹੁਤ ਸਾਰੀਆਂ ਲੇਡੀਜ਼ ਨੇ, ਔਰਤਾਂ ਜਿਹੜੀਆਂ ਬਾਲ ਬੱਚਿਆਂ ਦਾ ਪੋਸ਼ਣ ਵੀ ਕਰਦੀਆਂ ਅਤੇ ਨਾਲ ਨੌਕਰੀਆਂ ਵੀ ਕਰਦੀਆਂ, ਉਹ ਅਕਸਰ ਇਸ ਚੀਜ਼ ਦਾ ਸ਼ਿਕਾਰ ਹੁੰਦੀਆਂ, ਜ਼ਿੰਦਗੀ ਜੇ ਵਿਹਲ ਦਿੰਦੀ ਦੋਸਤ ਉਹ ਆਪਣੇ ਕੋਲ ਬਹਿ ਕੇ ਮੈਂ ਚੀਕਾਂ ਮਾਰਦਾ। ਉਹ ਕਹਿਣ ਦਾ ਭਾਵ ਇਹੀ ਆ ਵੀ ਜਦੋਂ ਕੜੱਤਣ ਕਹਿ ਲਓ ਲਾਈਫ 'ਚ ਆਪਣੇ ਆਪ ਲਈ ਮੀ ਟਾਈਮ ਹੈ ਨਹੀਂ, ਆਪਣੇ ਆਪ ਲਈ ਵਿਹਲ ਨਹੀਂ ਮਿਲਦਾ, ਅਤੇ ਬੰਦਾ ਸਮਰਪਣ ਨਾਲ ਹੈ ਨਾ ਦਿਨ ਰਾਤ ਰੁੱਝਿਆ ਹੋਇਆ, ਅਤੇ ਉਹਦੇ ਬਾਵਜੂਦ ਉਹਨੂੰ ਲੱਗਦਾ ਵੀ ਆ ਜਿਹੜਾ ਮੇਰਾ ਪਾਰਟਨਰ ਆ ਜਾਂ ਕੋਈ ਦੂਜਾ ਬੰਦਾ, ਈਵਨ ਇਹਨੂੰ ਕੋਈ ਬਿਜ਼ਨਸ ਪਾਰਟਨਰਸ਼ਿਪ 'ਚ ਹੀ ਲੈ ਲਓ, ਹੈ ਨਾ, ਵੀ ਇਹਨੂੰ ਕੋਈ ਫਰਕ ਹੀ ਨਹੀਂ ਯਾਰ, ਮੈਂ ਖੂਨ ਡੋਲਣ ਰਿਹਾ। ਹਾਂ, ਅਤੇ ਉੱਥੇ ਫਿਰ ਉਹ ਖਿੱਜ ਖਿਚਾਹਟ ਦਾ ਆਉਣਾ ਕਈ ਵਾਰ ਸੁਭਾਵਿਕ ਵੀ ਹੋ ਜਾਂਦਾ, ਅਤੇ ਪ੍ਰੋਬਲਮ ਉੱਥੇ ਹੋਰ ਵੱਧ ਜਾਂਦੀ ਆ ਜਿੱਥੇ ਆਪਾਂ ਕਹਿੰਦੇ ਹਾਂ ਨਾ ਵੀ ਢੱਕਣ ਲਾਈ ਅਤੇ ਰਿੱਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਹੈ ਨਾ ਢੱਕਣ ਲਾ ਦਈਏ ਤਾਂ ਰਿੱਝੀ ਜਾਵੇ, ਨਹੀਂ, ਉਹ ਜਾਂ ਤਾਂ ਪ੍ਰੈਸ਼ਰ ਕੁੱਕਰ ਸਿਚੁਏਸ਼ਨ ਬਣ ਜਾਂਦੀ ਆ, ਇੱਕ ਦਿਨ ਆਊਗਾ ਬਈ ਉਹ ਢੱਕੀ ਰਿੱਝਣੀ ਨਹੀਂ, ਫਿਰ ਪਟਾਕਾ ਵੀ ਬੋਲ ਸਕਦਾ ਉਹਦਾ। ਪਰ ਕਈ ਵਾਰ ਇਹ ਹੁੰਦਾ ਵੀ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਬੇਲੋੜੀਆਂ ਉਹਦੇ ਤੇ ਵੀ ਖਿੱਜ ਖਿਜਾਹਟ ਆ, ਉਹ ਫਿਰ ਉਦਾਂ ਦੀ ਚੀਜ਼ ਆ ਜਾਂਦੀ ਆ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਹੁਣ ਦੁੱਧ ਨੂੰ ਬਾਲਾ ਆਇਆ ਹੋਇਆ, ਇਹ 'ਚ ਜਿੰਨਾ ਖੁਰਚਣਾ ਮਾਰੇਗਾ ਹੁਣ ਇਹ ਓਨਾ ਹੀ ਬਣਨਾ ਵੱਧਦਾ, ਇਹਦੇ 'ਚ ਪਾਣੀ ਦੇ ਛਿੱਟਾ ਪਾਉਣ ਦੀ ਲੋੜ ਆ। ਸੋ ਨੋ ਟੂ ਥਿੰਗਸ ਆ ਸੇਮ।
0: ਮੈਨੂੰ ਤਾਂ ਲੱਗਦਾ ਖਿੱਜ ਜਿਹੜੀ ਆ ਉਹ ਹੁੰਦੀ ਛੋਟੀਆਂ ਚੀਜ਼ਾਂ ਦੀ ਆ, ਤੁਸੀਂ ਵੇਖੋਗੇ ਵੀ ਅਕਸਰ ਹੀ ਜਦੋਂ ਖਿੱਜ ਦੀ ਇੱਕ ਹੋਰ ਖਾਸੀਅਤ ਜਾਂ ਕਹਿ ਲਓ ਵੀ ਖਿੱਜ ਦੇ ਇੱਕ ਹੋਰ ਲੱਛਣ ਜਾਂ ਉਹਦੇ ਕਰੈਕਟਰਿਸਟਿਕ ਇਹ ਨੇ ਵੀ ਬਹੁਤ ਨਿੱਕੀ ਨਿੱਕੀ ਚੀਜ਼ ਤੋਂ ਤੁਸੀਂ ਬਾਅਦ ਵਿੱਚ ਸੋਚੋਗੇ ਤਾਂ ਤੁਹਾਨੂੰ ਖੁਦ ਨੂੰ ਇਹ ਲੱਗੂਗਾ ਵੀ ਨਹੀਂ ਇਹ ਸ਼ਾਇਦ ਮਤਲਬ ਨਹੀਂ ਸੀ ਗੁੱਸੇ ਹੋਣ ਵਾਲੀ ਚੀਜ਼, ਇਹਦੇ ਉੱਤੇ ਇਹ ਮੈਨੇਜ ਹੋ ਸਕਦੀ ਸੀ। ਅਤੇ ਕਈ ਵਾਰੀ ਤੁਹਾਨੂੰ ਅਗਲਾ ਵੀ ਅਹਿਸਾਸ ਕਰਾਉਂਦਾ ਵੀ ਇਹ ਕਿਹੜੀ ਖਿੱਚਣ ਵਾਲੀ ਗੱਲ ਸੀ। ਸੋ ਇਹ ਹਮੇਸ਼ਾ ਹੀ ਬੜੀ ਨਿੱਘੀ ਜਿਹੀ ਗੱਲ ਹੁੰਦੀ ਹੈ, ਨਜਾਇਜ਼ ਜੀ ਵੀ ਆ ਗਲਾਸ ਨੇ ਤਾਂ ਕਿਹਨੇ ਧਰਤਾ, ਮਤਲਬ ਪਲੇਟ ਚੁੱਕ ਕੇ ਉੱਥੇ ਕਿਹਨੇ ਰੱਖੇ, ਕਿਉਂ ਨਹੀਂ ਰੱਖੀ, ਮਤਲਬ ਕਈ ਵਾਰੀ ਤਾਂ ਇਹ ਤੋਂ ਵੀ ਨਿੱਕੀਆਂ ਗੱਲਾਂ
1: ਜੀ।
0: ਕੱਲ੍ਹ ਕਿਹਾ ਸੀ ਮੈਂ, ਫਿਰ ਅੱਜ ਉਹੀ ਗੱਲ ਹੋ ਗਈ, ਹੈ ਨਾ, ਹੱਥ ਟੁੱਟਿਆ ਛਿੱਟੇ ਕਿੱਥੋਂ ਪੈ ਗਏ। ਸੋ ਬਹੁਤ ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਗੱਲਾਂ, ਮੈਂ ਕਿਹਾ ਸੀ ਮੈਨੂੰ ਵੱਡਾ ਚਮਚਾ ਦਿਆ ਕਰੋ, ਮੈਨੂੰ ਤੁਸੀਂ ਸੂਪ ਦੇ ਨਾਲ ਜੇ ਨਿੱਕਾ ਕਿਉਂ ਦਿੱਤਾ, ਫਿਰ ਗੱਲਾਂ ਪਲੇਟ 'ਚ ਰੋਟੀ ਦੇਣੀ ਸੀ, ਥਾਲੀ 'ਚ ਕਾਹਤੋਂ ਦੇ ਦਿੱਤੀ। ਸੋ ਇਹ ਬਹੁਤ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੀ ਆ ਜਿਹੜੀਆਂ ਖੁਦ ਤੁਹਾਨੂੰ ਆਪ ਨੂੰ ਮੁੜ ਕੇ ਖੁਦ ਆਪਣੇ ਆਪ ਦੇ ਉੱਤੇ ਨਮੋਸ਼ੀ ਦਾ ਸਬੱਬ ਵੀ ਬਣਦੀਆਂ।
1: ਕਈ ਵਾਰ ਇਹ ਵੀ ਹੋ ਜਾਂਦਾ ਵੀ ਕਿਸੇ ਵੱਡੀ ਗੱਲ ਦੀ ਖਿੱਚ ਹੁੰਦੀ ਹੈ ਅਤੇ ਨਿੱਕੀਆਂ ਨਿੱਕੀਆਂ 'ਤੇ ਨਿਕਲੀ ਜਾਂਦੀ ਹੈ, ਕਿਉਂਕਿ ਵੱਡੀ ਗੱਲ ਕਹਿਣ ਦੀ ਹਿੰਮਤ ਨਹੀਂ ਹੁੰਦੀ,
0: ਬਿਲਡਅਪ ਹੋਈਆਂ ਹੁੰਦੀਆਂ।
1: ਜਿਵੇਂ ਹੁਣ ਜਿਹੜਾ ਪੱਛਮੀ ਸਮਾਜ ਆ, ਇੱਥੇ ਤਾਂ ਉਹ ਕਹਿੰਦੇ ਨੇ ਨਾ ਕਮਿਊਨੀਕੇਸ਼ਨ ਇਜ਼ ਦਾ ਕੀ, ਦੁਤਰਫਾ। ਇਹ ਨਹੀਂ ਹੈ ਕਿ ਇੱਥੇ ਮਸਲੇ ਨਹੀਂ ਹੈਗੇ, ਰੌਲੇ ਨਹੀਂ ਹੈਗੇ, ਇਹਨਾਂ ਦੇ ਸਾਡੇ ਨਾਲ ਵੀ ਵੱਧ ਨੇ, ਇਹਨਾਂ ਦਾ ਵੀ ਪੇਸ਼ੈਂਸ ਲੈਵਲ ਆ ਨਾ, ਤੁਸੀਂ ਇਹਨਾਂ ਦੇ ਤਲਾਕ ਦੀ ਦਰ ਦੇਖ ਲਓ, ਉਹ ਇੰਪੇਸ਼ੈਂਟ ਹੋ ਕੇ ਬੰਦਾ ਦਊਗਾ ਨਾ। ਅਤੇ ਉਸ ਲਿਹਾਜ਼ ਨਾਲ ਆਪਾਂ ਦੇਖਦੇ ਹਾਂ ਵੀ ਸਾਡੇ ਲੋਕਾਂ ਨੇ ਫਿਰ ਵੀ ਸਬਰ ਦਾ ਘੁੱਟ ਭਰ ਲਿਆ, ਕੁਛ ਕਰ ਲਿਆ ਹੈ ਨਾ ਸਾਡੇ, ਕਿਉਂਕਿ ਈਸਟ ਵੈਸਟ ਦਾ ਫਰਕ ਤਾਂ ਰਹਿਣਾ ਹੀ ਆ। ਪਰ ਮੈਂ ਇਹ ਵੇਖਦਾ ਕਈ ਵਾਰ ਉਹ ਵੱਡੀ ਜਿਹੜੀ ਗੱਲ ਹੁੰਦੀ ਆ, ਜਿਹੜਾ ਵੱਡਾ ਮਸਲਾ ਹੁੰਦਾ, ਹੁਣ ਮੰਨ ਲਓ ਘਰ 'ਤੇ ਫਾਈਨੈਂਸ਼ੀਅਲ ਪ੍ਰੈਸ਼ਰ ਆ, ਬੋਝ ਆ, ਅਤੇ ਗੁਆਂਢੀਆਂ ਦੀ ਜਿਹੜੀ ਲੇਡੀ ਆ ਜਾਂ ਹੈ ਨਾ ਜਾਂ ਪਾਰਟਨਰ ਆ, ਹੈ ਨਾ, ਉਹਦੀ ਉਹ ਨਿਆਣੇ ਵੀ ਸਾਂਭੀ ਜਾਂਦੀ ਆ ਅਤੇ ਨਾਲ ਨੌਕਰੀਆਂ ਵੀ ਕਰੀ ਜਾਂਦੀ ਆ, ਅਤੇ ਉਹਨਾਂ ਦਾ ਡਬਲ ਸਟੋਰੀ ਘਰ ਆ, ਤੁਹਾਡਾ ਸਿੰਗਲ ਸਟੋਰੀ ਆ, ਤੁਹਾਡੀ ਟੁੱਟੀ ਕਾਰ ਆ, ਉਹਨਾਂ ਦੀ ਵਧੀਆ ਕਾਰ ਆ, ਲਾਈਫ 'ਚ ਬੜੇ ਚੀਜ਼ਾਂ ਜਿਹਨਾਂ ਦਾ ਅਸੀਂ ਕੰਪੈਰੀਜ਼ਨ ਕਰਦੇ ਹਾਂ, ਉਹ ਫਿਰ ਤੁਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਖਿਜੀ ਜਾਂਦੇ ਹੋ, ਤੁਹਾਡੇ 'ਚ ਇਹ ਹਿੰਮਤ ਨਹੀਂ ਪੈਂਦੀ ਉਹਨੂੰ ਵੀ ਇਹ ਕਹਿ ਸਕੋ ਵੀ ਤੂੰ ਹੁਣ ਨੌਕਰੀ ਕਰ, ਹੈ ਨਾ, ਅਤੇ ਉਹ ਕਹੂਗੀ ਆ ਚੱਕ ਨਿਆਣੇ ਸਾਂਭ ਮਰ ਪਾਲ ਇਹਨਾਂ ਨੂੰ, ਇੱਕ ਦਿਨ ਇਹਨਾਂ ਨਾਲ ਸਵੇਰ ਤੋਂ ਲੈ ਕੇ ਰਾਤ ਤੱਕ ਰਹਿ ਕੇ ਦਿਖਾ,
0: ਪਤਾ ਲੱਗ,
1: ਮੈਂ ਉਦੋਂ ਅਗਲੇ ਦਿਨ ਹੈ ਨਾ ਨੌਕਰੀ ਛੱਡ ਜੋ ਕਹੇਗਾ ਉਹ ਛਾਲ ਮਾਰ ਦੂੰ ਮੈਂ, ਉਹ ਗੱਲਾਂ ਫਿਰ ਉੱਦਾਂ ਚਲੀਆਂ ਜਾਂਦੀਆਂ। ਇੱਦਾਂ ਦੀਆਂ ਲਾਈਫ ਵਿੱਚ ਬਹੁਤ ਸਾਰੇ ਸਿਨੈਰੀਓਜ਼ ਨੇ, ਅਸੀਂ ਕਈ ਵਾਰ ਹੈ ਨਾ ਜਿਹਨੂੰ ਕਹਿੰਦੇ ਆਪਣੇ ਭਾਰ ਨਾਲੋਂ ਵੱਧ ਚੀਜ਼ 'ਚ ਮੁੱਕਾ ਮਾਰਨ ਵਾਲਾ ਨਾ ਉਹ ਕੰਮ ਹੋ ਜਾਂਦਾ, ਅਤੇ ਉਹ ਹਿੰਮਤ ਹੁੰਦੀ ਨਹੀਂ ਪਰ ਖੁਆਇਸ਼ਾਂ ਜ਼ਰੂਰ ਹੁੰਦੀਆਂ।
0: ਬਿਲਕੁਲ, ਅਤੇ ਇਹਨੂੰ ਜਦੋਂ ਆਪਾਂ ਪਿੱਛੇ ਜੋੜਦੇ ਹਾਂ ਥੋੜ੍ਹਾ ਥੋੜ੍ਹਾ ਜਿਹਾ ਨੀਂਹ ਪੱਥਰ ਤੁਹਾਡੇ ਸਾਰਿਆਂ ਦੇ ਲਈ ਸਮਝਣਾ ਕਰਨਾ, ਅੱਗੇ ਗੱਲ ਆਪਣੇ ਜੀਵਨ 'ਚੋਂ ਕੋਈ ਚੀਜ਼ ਕੱਢ ਕੇ ਗੱਲ ਕਰਨੀ, ਉਦਾਹਰਨ ਦੇਣੀ ਥੋੜ੍ਹੀ ਜਿਹੀ ਆਸਾਨ ਹੋਰ ਹੋ ਜਾਏ, ਅਤੇ ਉਹਦੇ ਨਾਲ ਫਿਰ ਆਪਾਂ ਪੇਸ਼ੈਂਸ ਵੀ ਨਾਲ ਜੋੜ ਲੈਂਦੇ ਇਹਦੇ। ਬੇਸਿਕਲੀ ਜਿਹੜਾ ਸਾਡੀ ਸਹਿਣਸ਼ੀਲਤਾ ਵਾ, ਪੇਸ਼ੈਂਸ ਆ, ਉਹਦੀ ਜਦੋਂ ਹੱਦ ਖਤਮ ਹੁੰਦੀ ਆ ਅਤੇ ਉੱਥੋਂ ਅੱਗੇ ਸ਼ੁਰੂ ਹੁੰਦੀ ਖਿੱਜ।
1: ਇਹਦੇ ਇਹੀ
0: ਤੋ ਇੱਕ ਤਾਂ ਹੁੰਦੇ ਆ ਵੀ ਤੁਸੀਂ ਇੱਕ ਬੰਦਾ ਆਪਾਂ ਕਹਿੰਦੇ ਯਾਰ ਬੜਾ ਪੇਸ਼ੈਂਸ ਆ ਨਾ, ਬੜਾ ਉਹਦੇ 'ਚ ਬੜੀ ਸਹਿਣਸ਼ੀਲਤਾ ਵਾ, ਪਰ ਜਦੋਂ ਉਹਦੀ ਬਾਉਂਡਰੀ ਖਤਮ ਹੁੰਦੀ ਆ, ਤੁਸੀਂ ਉਹਨੂੰ ਟੱਚ ਕਰ ਜਾਂਦੇ ਹੋ, ਫਿਰ ਉਸ ਤੋਂ ਅੱਗੇ ਤੁਹਾਡੀ ਖਿੱਚ ਖਿਚਾਹਟ ਸ਼ੁਰੂ ਹੁੰਦੀ ਆ, ਇਰੀਟੇਸ਼ਨ ਸ਼ੁਰੂ ਹੁੰਦੀ ਆ, ਅਤੇ ਅੱਗੇ ਕਿਉਂਕਿ ਇੱਥੋਂ ਤਾਂ ਅੱਜ ਚਲੋ ਆਪਾਂ ਇੱਥੋਂ ਤੱਕ ਹੀ ਰਹਿੰਦੇ ਹਾਂ, ਪਰ ਇਹਦੇ ਅੱਗੇ ਫਿਰ ਅੱਗੇ ਤੋਂ ਅੱਗੇ ਬੜੇ ਖਤਰਨਾਕ ਇਹਦੇ ਰੂਪ ਹੋ ਜਾਂਦੇ ਨੇ। ਤੁਸੀਂ ਮਤਲਬ ਮਨੋਵਿਗਿਆਨੀ ਕਹਿੰਦੇ ਨੇ ਕਿ ਇਹ ਚੀਜ਼ ਤੁਹਾਨੂੰ ਲੀਡ ਕਰਕੇ ਡਿਪਰੈਸ਼ਨ ਤੱਕ ਵੀ ਲੈ ਜਾਂਦੀ ਆ,
1: ਮੈਂਟਲ
0: ਹੈਲਥ ਦੇ ਇਸ਼ੂ ਜਿਹੜੇ ਆ ਉਹ, ਜੇ ਲੰਮਾ ਸਮਾਂ ਤੁਹਾਡੇ ਅੰਦਰ ਖਿੱਜ ਭਰੀ ਰਹੇ ਤਾਂ ਉਹ ਤੁਹਾਨੂੰ ਅਗਲੀ ਸਟੇਜ 'ਤੇ ਲੈ ਜੂਗੀ, ਤੁਹਾਨੂੰ ਐਂਗਰ 'ਤੇ ਲੈ ਜੂਗੀ। ਲੰਮਾ ਸਮਾਂ ਤੁਹਾਡੇ ਅੰਦਰ ਐਂਗਰ ਭਰਿਆ ਰਹੇ,
1: ਰਿਲੇਸ਼ਨਸ਼ਿਪ ਖਤਮ ਹੋ ਜੂਗਾ,
0: ਤੁਹਾਨੂੰ ਬੋਲ ਬਰਾਰੇ ਕੁੱਟਮਾਰ ਤੱਕ ਵੀ ਲੈ ਜੂਗਾ, ਤੁਹਾਨੂੰ ਐਂਗਜ਼ਾਇਟੀ ਤੱਕ ਤੁਹਾਨੂੰ ਲੈ ਜੂਗਾ, ਅਤੇ ਅੱਗੇ ਆਪਾਂ ਕਹਿਣ ਨੂੰ ਕਹਿ ਦਿੰਦੇ ਹਾਂ ਵੀ ਆਹ ਡਿਪਰੈਸ਼ਨ ਆਹ ਡਿਪਰੈਸ਼ਨ, ਬੜੀ ਖਤਰਨਾਕ ਅਵਸਥਾ ਵਾ
1: ਜੀ।
0: ਸਿਰਾ ਚਿਰਾਂ ਦਾ ਜਿਹੜਾ ਸਟ੍ਰੈਸ ਜਦੋਂ ਚਿਰ ਤੱਕ ਹੋਲਡ ਕਰਕੇ ਆਪਾਂ ਰੱਖਦੇ ਹਾਂ ਅਤੇ ਉਹ ਹੌਲੀ ਹੌਲੀ ਅੱਗੇ ਫਿਰ ਅਗਲਾ ਆਪਣਾ ਦੂਸਰਾ ਰੂਪ ਧਾਰਨ ਕਰ ਜਾਂਦਾ, ਉਹ ਜਦੋਂ ਬਹੁਤ ਰਹਿੰਦਾ ਤਾਂ ਫਿਰ ਤੀਸਰਾ। ਸੋ ਇਸ ਕਰਕੇ ਅੱਜ ਦੀ ਆਪਾਂ ਜਿਹੜੀ ਥੱਲੇ ਵਾਲੀ ਇਕਾਈ ਜਿਹਨੂੰ ਆਪਾਂ ਬਹੁਤ ਘੱਟ ਅਹਿਮੀਅਤ ਦਿੰਦੇ ਹਾਂ, ਜਿਹਦੇ ਬਾਰੇ ਆਪਾਂ ਬਹੁਤ ਘੱਟ ਸੁਣਿਆ ਹੋਊਗਾ ਜਾਂ ਬਹੁਤ ਘੱਟ ਇਹਦੇ ਉੱਤੇ ਆਪਾਂ ਕਿਤਾਬਾਂ ਸ਼ਾਇਦ ਸੁਣੀਆਂ ਹੋਣਗੀਆਂ, ਪਰ ਮੈਨੂੰ ਲੱਗਦਾ ਵੀ ਇਹ ਸਭ ਤੋਂ ਖਤਰਨਾਕ ਹੈ, ਇਹ ਤਾਂ ਡੇਲੀ ਰਹਿੰਦੀ ਹੈ ਸਾਡੇ ਨਾਲ।
1: ਕੋਈ ਸ਼ੱਕ ਨਹੀਂ, ਰੋਜ਼ਮਰਾ ਦੀ ਜ਼ਿੰਦਗੀ 'ਚ ਅਸੀਂ ਇਹਨਾਂ ਚੀਜ਼ਾਂ ਨਾਲ 100 ਵਾਰ 2-4 ਹੁੰਦੇ ਹਾਂ, ਅਤੇ ਵੱਡੀ ਗੱਲ ਤੁਸੀਂ ਅਕਸਰ ਆਪਣੇ ਸਮਾਜ ਵਿੱਚ ਇਹੋ ਜਿਹੇ ਲੋਕਾਂ ਨੂੰ ਵੀ ਜਾਣਦੇ ਹੋ, ਖਾਸ ਤੌਰ 'ਤੇ ਮਰਦਾਂ ਨੂੰ ਲੈ ਕੇ ਇਹ ਗੱਲ ਕਹੀ ਜਾਂਦੀ ਆ, ਦੇਖੋ ਜੀ ਇਹਨੂੰ ਗੁੱਸਾ ਨਹੀਂ ਆਉਂਦਾ ਪਰ ਜਦ ਆਉਂਦਾ, ਮਤਲਬ ਉਹ ਹੈ ਤਾਂ ਮਤਲਬ ਇਨਸਾਨ ਹੀ ਆ ਨਾ,
0: ਅੰਦਰੋਂ ਅੰਦਰ ਹੀ ਭਰ ਰਿਹਾ,
1: ਅੰਦਰੋਂ ਅੰਦਰ ਹੀ ਫਿਰ ਭਰ ਕੇ ਉਹਨੇ ਫਿਰ ਜਦ ਗੁੱਸਾ ਕੱਢਣਾ ਤਾਂ ਫਿਰ ਉਹਨੇ ਤਸੱਲੀ ਕਰਾਉਣੀ ਆ ਚੰਗੀ ਤਰ੍ਹਾਂ।
0: ਇਹਨੂੰ ਇੱਦਾਂ ਕਹਿੰਦੇ ਨਾ ਵੀ ਜਿੱਦਾਂ ਮੰਨ ਲਓ ਤੁਸੀਂ ਭਰੇ ਪੀਤੇ ਹੋ ਤੇ ਤੁਹਾਡੇ ਤੇ ਆਪਾਂ ਕਹਿ ਦਿੰਦੇ ਨਾ ਵੀ ਨਿੱਕੀ ਨਿੱਕੀ ਜਿਹੀ ਗੱਲ ਦਾ ਯਾਰ ਕਾਹਦਾ ਗੁੱਸਾ, ਨਿੱਕੀ ਜਿਹੀ ਗੱਲ ਤੋਂ ਖਿੱਚ ਗਿਆ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਉਹਨੂੰ ਉਹ ਇੱਦਾਂ ਕਹਿੰਦੇ ਆ ਵੀ ਭਰੇ ਭਾਂਡੇ 'ਚ ਇੱਕ ਬੂੰਦ ਵੀ ਪਾਓਗੇ ਤੇ ਉਹ ਬਾਹਰ ਹੀ ਡੁੱਲਣੀ,
1: ਇਹ ਫਰਕ ਪੈਂਦਾ। ਬਾਕੀ ਜਿਹੜਾ ਵੱਖੋ ਵੱਖਰੇ ਹਾਲਾਤ ਵੱਖੋ ਵੱਖਰੇ ਢੰਗ ਨਾਲ ਪਰਵਰਿਸ਼ ਆ ਉਹਨਾਂ ਚੀਜ਼ਾਂ 'ਤੇ ਵੀ ਆ, ਕਿਸੇ ਦਾ ਬਾਪ ਸ਼ਰਾਬੀ ਕੋ ਬਾਬੀ ਹੋ ਸਕਦਾ ਹੈ ਨਾ, ਉਹਨੂੰ ਸ਼ਰਾਬ ਤੋਂ ਗੁੱਸਾ ਆਜੂਗਾ, ਕਿਸੇ ਨੂੰ ਹਰ ਬੰਦੇ ਦੇ ਹਾਲਾਤ ਵੱਖਰੇ ਆ। ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ, ਇੱਕ ਬੰਦਾ ਦਰਿਆ 'ਚ ਡੁੱਬੀ ਜਾਂਦਾ ਅਤੇ ਬਾਹਰ ਬੰਦਾ ਬੈਠਾ ਇੱਕ ਉਹ ਨਾ ਪੱਥਰ ਦੇ ਬੈਠਾ ਬਾਂਸਰੀ ਵਜਾਈ ਜਾਂਦਾ, ਉਹ ਦਰਿਆ ਜਿਹੜਾ ਡੁੱਬਦਾ ਉਹ ਖਿਜੀ ਜਾਂਦਾ, ਉਹ ਕਹਿੰਦਾ ਯਾਰ ਮੈਂ ਡੁੱਬੀ ਜਾਂਦਾ ਮੈਂ ਮਰੀ ਜਾਂਦਾ ਮੈਨੂੰ ਬਚਾ। ਕਹਿੰਦਾ ਪ੍ਰੋਬਲਮ ਕੀ ਆ? ਕਹਿੰਦਾ ਮੈਨੂੰ ਤੈਰਨਾ ਨਹੀਂ ਆਉਂਦਾ। ਕਹਿੰਦਾ ਮੈਨੂੰ ਕਿਹੜਾ ਬਾਂਸਰੀ ਆਉਂਦੀ, ਮੈਂ ਤਾਂ ਤੇਰੇ ਕੋਲ ਖਾਈਦਾ ਨਹੀਂ, ਜਾ ਹੀ ਰਿਹਾ ਨਾ। ਕਹਿਣ ਦਾ ਮਤਲਬ ਤੂੰ ਵੀ ਕਰੀ ਜਾ ਭਰਾਵਾ, ਜੇ ਮੈਂ ਨਹੀਂ ਆਉਂਦਾ ਤਾਂ ਨਹੀਂ ਆਉਂਦਾ, ਆਪਣੇ 'ਚ ਪ੍ਰੋਬਲਮ ਵਾਲੀ ਗੱਲ ਤਾਂ ਮੈਨੂੰ ਕੋਈ ਲੱਗੀ ਨਹੀਂ
0: ਯਾਰ।
1: ਹੁਣ ਇਹ ਦੋਨਾਂ ਦੇ ਹਾਲਾਤ ਵੱਖੋ ਵੱਖਰੇ ਆ, ਹੈ ਨਾ, ਉਹ ਆਪਣੇ ਹਾਲਾਤ ਨਾਲ ਸੋਚਦਾ ਹੀ ਆਪਣੇ ਹਾਲਾਤ ਨਾਲ ਸੋਚਦਾ,
0: ਪਰ ਇਹ ਵੀ ਡੁੱਬਦਾ ਡੁੱਬਦਾ ਗੱਲ ਕਰ ਗਿਆ ਵੇ ਲੋ,
1: ਰੀਅਲਾਈਜ਼ ਤੱਕ ਆ ਗਿਆ। ਪਰ ਗੱਲ ਉਹ ਆ ਗਈ, ਹੁਣ ਜਿਹੜਾ ਆਪਾਂ ਸਬਰ ਆ, ਚਲੋ ਪੰਜਾਬੀ ਦੇ ਸ਼ਬਦ ਥੋੜ੍ਹੇ ਜਿਹੇ ਕਈ ਵਾਰ ਦੂਜੇ ਪਾਸੇ ਅਸੀਂ ਇਹਨੂੰ ਸਬਰ ਸ਼ੁਕਰ ਸੰਤੋਖ ਵਾਲੇ ਪਾਸੇ ਵੀ ਲੈ ਜਾਂਦੇ ਹਾਂ, ਪਰ ਸਾਡਾ ਮਕਸਦ ਇਹ ਆ ਜਿਹੜਾ ਸੁਭਾਅ 'ਚ ਪੇਸ਼ੈਂਸ ਨੂੰ ਲੈ ਕੇ ਗੱਲਾਂ ਨੇ ਨਾ, ਅਸੀਂ ਉਹਦੇ 'ਤੇ ਅੱਜ ਗੱਲ ਕਰਨੀ ਚਾਹੁੰਦੇ ਹਾਂ। ਉਹ ਸਬਰ ਆ ਤਾਂ ਉਹ ਤਾਂ ਹੋਰ ਚੀਜ਼ ਆ ਜਾਂਦੀ ਆ, ਉਹਨੂੰ ਬਜ਼ੁਰਗ ਕਹਿੰਦੇ ਆ ਸਬਰ, ਸਬਰ ਨਾ ਆਉਂਦਾ ਜਾਂ ਕਬਰ ਨਾ ਆਉਂਦਾ, ਉਹ ਖੁਆਇਸ਼ਾਂ ਦੀ ਗੱਲ ਥੋੜ੍ਹੀ ਜਿਹੀ ਵੱਖਰੀ ਹੋ ਜਾਂਦੀ ਆ। ਇਨਸਾਨ ਕੀ ਖੁਆਇਸ਼ੋਂ ਕਾ ਵੀ ਕੁਛ ਪਤਾ ਨਹੀਂ, ਦੋ ਗਜ਼ ਜ਼ਮੀਂ ਵੀ ਚਾਹੀਏ ਦੋ ਗਜ਼ ਕਫਨ ਕੇ ਬਾਅਦ, ਇਹ ਤਾਂ ਮਰਨ ਤੋਂ ਬਾਅਦ ਵੀ ਬੰਦੇ ਨੇ ਮੰਗੀ ਜਾਣਾ ਕੁਛ ਨਾ ਕੁਛ, ਉਹ ਚੀਜ਼ ਹੋਰ ਆ। ਸਾਡਾ ਜਿਹੜਾ ਅੱਜ ਦਾ ਟੋਪਿਕ ਥੋੜ੍ਹਾ ਜਿਹਾ ਇਸ ਪਾਸੇ ਨੂੰ ਜ਼ਿਆਦਾ ਕਿ ਸਾਡੇ ਜਿਹੜੇ ਸੁਭਾਅ ਨੇ, ਕੀ ਤੁਹਾਨੂੰ ਲੱਗਦਾ ਵੀ ਪਿਛਲੇ ਕੁਛ ਸਮੇਂ 'ਚ ਆਹ ਟੈਕਨੋਲੋਜੀ ਦੇ ਆਉਣ ਨਾਲ ਕਹਿ ਲਓ ਜਾਂ ਸਾਡੀ ਮਟੀਰੀਅਲਿਸਟਿਕ ਵਰਲਡ ਨਾਲ ਸਾਂਝਾਂ ਦੀ ਗੱਲ ਕਰ ਲਓ, ਤਾਂ ਇਹ ਸੁਭਾਅ ਹੁਣ ਕਾਫੀ ਹੱਦ ਤੱਕ ਬਦਲ ਗਿਆ, ਸਾਨੂੰ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਖਿੱਝ ਆਉਣੀ ਸ਼ੁਰੂ ਹੋ ਗਈ ਆ, ਜਾਂ ਤੁਹਾਨੂੰ ਲੱਗਦਾ ਨਹੀਂ ਇਹ ਪਹਿਲਾਂ ਵੀ ਸੀ, ਪਹਿਲਾਂ ਇਹ ਜੱਗ ਜ਼ਾਹਰ ਨਹੀਂ ਸੀ, ਹੁਣ ਅਸੀਂ ਇਹਨੂੰ ਡਾਕੂਮੈਂਟ ਕਰਨ ਲੱਗ ਗਏ, ਹੁਣ ਅਸੀਂ

0: ਕਰਾਇਆ ਗਿਆ ਮੰਡੀ ਦੇ ਵੱਲੋਂ ਵੀ ਹੁਣ ਦੋਵਾਂ ਜੀਆਂ ਦਾ ਕੰਮ ਕਰਨਾ ਜ਼ਰੂਰੀ ਆ, ਹੋਰ ਤੁਸੀਂ ਅੱਗੇ ਵਧਣਾ। ਅਤੇ ਇਹਨਾਂ ਦੇ ਵਿੱਚ ਵੀ ਇਹ ਉਸ ਤੋਂ ਪਹਿਲਾਂ ਨਹੀਂ, ਪਰ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਤਲਾਕ ਦੀ ਰੇਸ਼ੋ ਵਧੀ। ਅਤੇ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਬਾਅਦ 'ਚੋਂ ਇਹਨਾਂ ਦੀ ਰੀਸੇ ਜਾਂ ਤਰੱਕੀ ਜਾਂ ਕਿਸੇ ਵੀ ਰੂਪ ਦੇ ਵਿੱਚ ਆਪਾਂ ਉਹ ਜਦੋਂ ਗੱਲ ਲਾਈ ਅਤੇ ਹੁਣ ਸਾਡੇ ਲਈ ਇਹ ਚੀਜ਼ ਨਵੀਂ ਆ, ਤਾਂ ਕਰਕੇ ਸਾਨੂੰ ਸ਼ਾਇਦ ਜ਼ਿਆਦਾ ਖਟਕਦੀ ਹੈ। ਇਹ ਇਹਨਾਂ 'ਚ ਥੋੜ੍ਹੀ ਜਿਹੀ ਪੁਰਾਣੀ ਹੋ ਗਈ ਹੈ, ਇਹ ਪਚਾ ਗਏ ਆ, ਇਹਨਾਂ ਲੱਗਦਾ ਵੀ ਹਾਂ ਆਮ ਹੈ, ਸਾਨੂੰ ਹਲੇ ਚੁੱਭਦੀ ਹੈ, ਪਰ ਆਪਾਂ ਬੜੀ ਛੇਤੀ ਪਚਾ ਜਾਣੀ ਆ, ਬੜੇ ਤਾਂ ਪਚਾ ਗਏ ਨੇ ਹੁਣ। ਹੁਣ ਸਾਨੂੰ ਹੈਰਾਨੀ ਨਹੀਂ ਹੁੰਦੀ ਇਹ ਗੱਲਾਂ ਸੁਣ ਕੇ ਵੀ ਉਹ ਲੜ ਪਿਆ ਤੇ ਆਹ ਲੜ ਪਿਆ, ਉਹ ਵੱਖ ਹੋ ਗਿਆ, ਸਾਨੂੰ ਹੁਣ ਹੈਰਾਨੀ ਨਹੀਂ ਹੁੰਦੀ।
1: ਹਾਂ, ਜਾਂ ਸਾਡੇ ਆ ਬਿਜ਼ਨਸਿਸ ਵਿੱਚ ਰੌਲੇ ਰੱਪੇ, ਹੈ ਨਾ, ਲੋਕਾਂ ਦੀਆਂ ਪਾਰਟਨਰਸ਼ਿਪਾਂ ਟੁੱਟ ਗਈਆਂ, ਰਿਲੇਸ਼ਨਸ਼ਿਪ ਖਰਾਬ ਹੋਏ ਜਾਂ, ਹੈ ਨਾ। ਚਲੋ, ਆਪਾਂ ਅੱਜ ਜਿਹੜਾ ਟੋਪਿਕ ਦਾ ਆਖਰੀ ਵਾਲਾ ਹਿੱਸਾ ਹੋਊਗਾ ਉਹਦੇ 'ਚ ਇਸ ਚੀਜ਼ 'ਤੇ ਵੀ ਥੋੜ੍ਹਾ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਚੀਜ਼ਾਂ ਤੋਂ ਬਚੀਏ ਕਿਵੇਂ, ਕਿਉਂਕਿ ਫਾਇਦਾ ਤਾਂ ਹੀ ਹੈ ਜੇ ਆਪਾਂ ਹੱਲ 'ਤੇ ਵੀ ਗੱਲ ਕਰੀਏ। ਇਹ ਤਾਂ ਚਲੋ ਪ੍ਰਤੱਖ ਨੂੰ ਪ੍ਰਮਾਣ ਕੀ ਸਮਾਜ ਹੈਗਾ ਹੀ ਆ, ਇਹ ਤਾਂ ਆਪਾਂ ਹਜੇ ਤੱਕ ਉਹੀ ਡਿਸਕਸ ਕਰ ਰਹੇ ਹਾਂ ਜਾਂ ਜ਼ਿਕਰ ਕਰ ਰਹੇ ਹਾਂ ਵੀ ਇੱਦਾਂ ਹੈ ਜਾਂ ਇੱਦਾਂ ਹੁੰਦਾ ਹੈ। ਸਾਰੀ ਇਹ ਪਾਣੀ 'ਚ ਮਧਾਣੀ ਦਿਮਾਗ ਦੀਆਂ ਖੇਡਾਂ, ਫਿਰ ਸੌ ਹੱਥ ਰੱਸਾ ਸਿਰੇ 'ਤੇ ਗੰਢ ਆਪਾਂ ਇਹ ਵੀ ਕਹਿ ਦਿੰਦੇ ਹਾਂ। ਜ਼ੈਨ ਮੈਡੀਟੇਸ਼ਨ 'ਚ ਇੱਕ ਛੋਟੀ ਜਿਹੀ ਗੱਲ ਦੱਸਦੇ ਹੁੰਦੇ ਆ, ਉਹ ਕਹਿੰਦੇ ਜੇ ਪਾਣੀ ਗੰਧਲਾ ਹੋਵੇ, ਹੈ ਨਾ, ਉਹਨੂੰ ਕਿੱਦਾਂ ਸਾਫ਼ ਕਰੋਂਗੇ। ਕੋਈ ਕੋਈ ਦੱਸੇ, ਕੋਈ ਕੁਛ ਦੱਸੇ, ਪਰ ਜਿਹੜਾ ਉਹਨਾਂ ਦਾ ਸਾਧੂ ਸੀ, ਉਹ ਜਿਹੜਾ ਮੇਨ, ਹੈ ਨਾ, ਪ੍ਰੀਚਰ ਸੀ, ਉਹ ਕਹਿੰਦਾ ਇਹਨੂੰ ਪਾਣੀ ਨੂੰ ਸ਼ਾਂਤ ਹੋ ਲੈਣ ਦਿਓ, ਟਿਕਿਆ ਰਹਿਣ ਦਿਓ, ਇਹਦਾ ਗੰਧ ਮੂਲ ਸਾਰਾ ਕੁਛ ਸੈਟਲ ਹੋ ਜਾਣਾ ਅਤੇ ਉੱਤੋਂ ਪਾਣੀ ਨਿਤਾਰ ਲਿਓ,
0: ਥੱਲੇ ਬੈਠ।
1: ਪਰ ਅਸੀਂ ਕੀ ਕਰਦੇ ਹਾਂ, ਅਸੀਂ ਰੋਜ਼ ਉਹ 'ਚ ਖਿੱਚ ਖਿਜਾੜ ਦੇ ਚਮਚੇ ਮਾਰੀ ਜਾਂਦੇ ਹਾਂ, ਮਾਰੀ ਜਾਂਦੇ ਹਾਂ, ਅਤੇ ਉਹ ਫਿਰ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀ ਆ, ਉਹ ਗੰਧ ਮੈਲ
0: ਨਿੱਕੀ ਨਿੱਕੀ ਹਿਲਜੁਲ ਚੱਲੀ ਜਾਂਦੀ ਆ। ਅਤੇ ਆਪਾਂ ਇਹ ਸੋਚਦੇ ਹਾਂ ਵੀ ਕਮਿਊਨੀਕੇਸ਼ਨ ਉਹ ਨਿੱਕੀ ਨਿੱਕੀ ਹਿਲਜੁਲ
1: ਕਿਸੇ ਨੇ ਪਾਈ ਵੀ ਸੀ ਪੋਸਟ, ਮੈਂ ਸੋਸ਼ਲ ਮੀਡੀਆ 'ਤੇ ਵੇਖਦਾ ਸੀ, ਉਹ ਕਹਿੰਦੀ ਵੀ ਜਦੋਂ ਵੈਸਟਰਨ ਸੋਸਾਇਟੀ ਦੇ ਲੋਕ ਨੇ, ਹੈ ਨਾ, ਇਹ ਕਿਵੇਂ ਆਪਸ 'ਚ ਬਾਹਾਂ 'ਚ ਬਾਹਾਂ ਪਾ ਕੇ, ਹੱਥਾਂ 'ਚ ਹੱਥ ਪਾ ਕੇ ਸ਼ੋਪਿੰਗਾਂ ਕਰੀ ਜਾਂਦੇ ਆ, ਸੈਰਾਂ ਕਰੀ ਜਾਂਦੇ ਆ। ਤੁਸੀਂ ਕੋਈ ਪੰਜਾਬੀ ਬੰਦਾ ਦੇਖ ਲਿਓ ਸੈਰ ਕਰਦਾ, ਬੰਦਾ 3 ਫੁੱਟ ਮੂਹਰੇ ਹੋਊ, ਔਰਤ 3 ਫੁੱਟ ਪਿੱਛੇ ਹੋਊ। ਫਿਰ ਉਹ ਇੱਕ ਔਰਤ ਪੁੱਛਦੀ ਹੈ, ਕਹਿੰਦੀ ਕੀ ਤੁਹਾਡੇ ਸਮਾਜ 'ਚ ਇਸ ਲਈ ਆ ਬਈ, ਹੈ ਨਾ, ਵੀ ਔਰਤ ਨੂੰ ਦਰਜਾ ਨਹੀਂ ਦਿੱਤਾ ਜਾਂਦਾ? ਉਹ ਕਹਿੰਦਾ ਕੋਈ ਦਰਜਾ ਦੁਰਜਾ ਨਹੀਂ, ਅਸੀਂ ਤਾਂ ਘੜੀ ਘੜੀ ਲੜੀ ਜਾਂਦੇ ਹਾਂ, ਤਾਂ ਅੱਗੇ ਪਿੱਛੇ ਹੋਏ ਹੋਏ ਦਰਜੇ ਦੁਰਜੇ ਵਾਲੀ ਕੋਈ ਗੱਲ ਨਹੀਂ ਹੈ ਸਾਡੇ 'ਚ, ਹੈ ਨਾ, ਕਿਸੇ ਨਾ ਕਿਸੇ ਗੱਲ 'ਤੇ ਪੇਚਾ ਪੈ ਜਾਣਾ ਅਤੇ ਇਹ ਨਹੀਂ ਕਹਿਣਾ ਚੰਗਾ ਫਿਰ ਤੂੰ ਜਾ, ਮੈਂ ਚੱਲੀ ਘਰ ਨੂੰ।
0: ਨਹੀਂ, ਆਪਣੇ 'ਤੇ ਪਛਾਣ ਹੀ ਇਸੇ ਗੱਲ ਤੋਂ ਹੁੰਦੀ ਨਾ ਵੀ ਇਹਨਾਂ ਦਾ ਰਿਲੇਸ਼ਨ ਕੀ ਆ। ਨਹੀਂ, ਅੱਜ ਕੱਲ੍ਹ ਸੁੱਖ ਦੇ ਨਾਲ ਆਪਣੇ ਵੀ ਮਿਲ ਜਾਂਦੇ ਆ ਕੇਸ, ਇਹੋ ਜਿਹੀ ਗੱਲ ਨਹੀਂ, ਅਸੀਂ ਐਵੇਂ ਧਾਰਨਾਵਾਂ ਹੀ ਬਣਾਈਆਂ ਵਾ ਆਪਣੇ ਬਾਰੇ।
1: ਹਾਂ, ਪਰ ਮੈਨੂੰ ਆਪਾਂ ਨਾ ਪਹਿਲਾਂ 2 ਘੰਟੇ ਡਿਸਕਸ ਕਰਕੇ ਬਾਅਦ 'ਚੋਂ ਕਹਿੰਦੇ, ਦੇਖੋ ਇਸ ਚੀਜ਼ ਨੂੰ ਜਨਰਲਾਈਜ਼ ਤਾਂ ਨਹੀਂ ਕੀਤਾ ਜਾ ਸਕਦਾ, ਬਹੁਤ ਸਾਰੇ ਲੋਕ ਹੈਗੇ ਆ ਇਹ। ਚਲੋ, ਹੈ ਨਾ, ਜਿਵੇਂ ਉਹ ਕਹਿੰਦਾ ਵੀ ਇਹ ਤੁਸੀਂ ਆਪਣੇ ਘਰ ਦੀ ਕਹਾਣੀ ਸੁਣਾ ਰਹੇ ਹੋ, ਆਮ ਤੌਰ 'ਤੇ ਲੋਕਾਂ ਦੇ ਘਰਾਂ 'ਚ ਇੱਦਾਂ ਨਹੀਂ ਹੁੰਦਾ।
0: ਇਹੋ ਸਭ ਤੋਂ ਵੱਡੀ ਗਲਤੀ ਵੀ ਇਹੋ ਹੀ ਹੈ ਨਾ, ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਲਕਾ ਕੇ ਬਹਿ ਜਾਂਦੇ ਹਾਂ ਵੀ ਨਹੀਂ ਆਪਾਂ ਤਾਂ ਬਿਲਕੁਲ ਇਹ ਤੋਂ ਵੱਖਰੇ ਹਾਂ, ਜਦੋਂ ਆਪਾਂ ਬਿਲਕੁਲ ਮਤਲਬ ਕਹਿ ਲਓ ਗੁੱਡੀ ਗੁੱਡੀ ਜਿਹਾ ਹੀ ਆਪਣੇ ਆਪ ਦਾ ਸਾਰਾ ਕੁਛ ਵਿਖਾਉਂਦੇ ਹਾਂ ਜਿੱਦਾਂ ਕਿ ਆਪਾਂ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ, ਅਤੇ ਉਹਦੇ ਵਿੱਚ ਫਿਰ ਦੂਸਰੇ ਦੇ ਵਿੱਚ ਉਹ ਭਾਵਨਾ ਆ ਹੀ ਜਾਂਦੀ ਆ ਬਦੋ ਬਦੀ, ਉਹ ਫਿਰ ਤੁਹਾਡੀ ਖਿੱਚ ਖਿਜਾਹਟ ਹੋਰ ਜ਼ਿਆਦਾ ਵੱਧ ਜਾਂਦੀ ਆ। ਸੋ ਬੇਸਿਕਲੀ ਜਿਹੜੀ ਇਹ ਪੇਸ਼ੈਂਸ ਦਾ ਖਤਮ ਹੋਣਾ, ਖਿੱਚ ਖਿਚਾਹਟ ਦਾ ਸ਼ੁਰੂ ਹੋਣਾ ਅਤੇ ਹੌਲੀ ਹੌਲੀ ਵੱਧਣਾ ਵੱਧਣਾ ਵੱਧਣਾ ਹੋਰ ਜ਼ਿਆਦਾ ਵੱਧ ਜਾਣਾ, ਅਤੇ ਇੱਕ ਪਾਸਿਓਂ ਜਦੋਂ ਆਉਂਦੀ ਆ ਫਿਰ ਸੁਭਾਵਿਕ ਆ ਵੀ ਦੂਸਰੇ ਪਾਸਿਓਂ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ।
1: ਹਾਂਜੀ, ਕਈ ਵਾਰ ਦੇਖੋ ਉਸ ਚੀਜ਼ ਦਾ ਹੱਲ ਲੱਭਣ ਲਈ, ਹੈ ਨਾ, ਕੋਈ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਉਹ ਕਈ ਵਾਰ ਹੱਲ ਵੀ ਨੁਕਸਾਨ ਕਰ ਦਿੰਦਾ। ਕਈ ਵਾਰ ਜਿਵੇਂ ਤੁਸੀਂ ਕਿਹਾ ਨਾ ਵੀ ਆਪਾਂ ਕਹਿੰਦੇ ਹਾਂ ਵੀ ਲੈਟਸ ਡਿਸਕਸ, ਉਹ 'ਚ ਡਿਸਕਸ ਕਰਨ ਲੱਗਦੇ ਸਿਆਪਾ ਹੋਰ ਪੈ ਜਾਂਦਾ, ਰੌਲਾ ਹੋਰ ਵੱਧ ਜਾਂਦਾ, ਅਤੇ ਕਿੱਥੇ ਉਹ ਚੁੱਪ ਕਰਕੇ ਪਹਿਲਾਂ ਟਿਕਟਕਾ ਜਿਹਾ ਹੁੰਦਾ, ਬੰਦਾ ਉਹਨੂੰ ਬਹੁਤ ਲਾਈਟਲੀ ਲੈਂਦਾ ਵੀ ਕੋਈ ਨਹੀਂ ਯਾਰ ਇਹਨੂੰ ਰਿਜ਼ੋਲਵ ਕਰ ਲਾਂਗੇ, ਪਰ ਜਦੋਂ ਬੈਠਦੇ ਆ ਉਹ ਕੋਈ ਇਹੋ ਜਿਹੀ ਸੜੀ ਹੋਈ ਗੱਲ ਜਾਂ ਉਹ ਕਹਿੰਦਾ ਅੱਛਾ ਤੇਰੇ ਦਿਮਾਗ 'ਚ ਆਹ ਚੱਲਦਾ ਸੀ। ਹੁਣ ਇਹ ਬਿਲਕੁਲ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਪੁਰਾਣੇ ਟਾਈਮਾਂ 'ਚ ਨਾ ਜਦੋਂ ਅੰਗਰੇਜ਼ ਸੀਗੇ
0: ਜੀ
1: ਇੰਡੀਆ 'ਚ, ਬ੍ਰਿਟਿਸ਼ ਹਕੂਮਤ ਸੀਗੀ, ਉਹ ਸੱਪਾਂ ਤੋਂ ਬਹੁਤ ਚੱਲਦੇ ਸੀ, ਸੱਪਾਂ ਤੋਂ ਬਹੁਤ ਡਰਦੇ ਸੀ।
0: ਓਕੇ,
1: ਉਹਨਾਂ ਨੇ ਇੱਕ ਵਾਰ ਇਨਾਮ ਐਲਾਨ ਕਰਤਾ ਬਈ ਸੱਪ ਲਿਆਓ ਅਤੇ ਆ ਰੁਪਈਆ 58 ਲੈ ਜਾਓ, ਹੈ ਨਾ, ਵੀ ਸੱਪ ਮਾਰ ਗਏ, ਹੈ ਨਾ, ਫੜ ਫੜ ਕੇ। ਉਹ ਮੁੜ ਕੇ 3-4 ਸਾਲਾਂ ਤੱਕ ਲੋਕਾਂ ਨੇ ਸੱਪ ਘਰੇ ਪਾਲਣੇ ਸ਼ੁਰੂ ਕਰਤੇ, ਪੈਸੇ ਮਿਲਦੇ ਆ
0: ਮਾਰ ਮਾਰ ਕੇ ਦੇਣੇ।
1: ਸੋ ਮਤਲਬ ਕਈ ਵਾਰ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਹ ਆਲੇ ਦੁਆਲੇ ਦੇ ਹਿਸਾਬ ਨਾਲ ਉਹ ਹੱਲ ਕਈ ਵਾਰ ਸਹੀ ਨਹੀਂ ਹੁੰਦਾ, ਉਲਟਾ ਸੱਪਾਂ ਦੀ ਗਿਣਤੀ ਤਾਂ ਲੱਖਾਂ 'ਚ ਵੱਧ ਗਈ।
0: ਅਸਲ 'ਚ ਜਿਹੜਾ ਕਿਉਂਕਿ ਇਹ ਵੀ ਇੱਕ ਮੈਂ ਕਹੂੰਗਾ ਵੀ ਥੋੜ੍ਹੀ ਜਿਹੀ ਅਧੂਰੀ ਕਨਵਰਸੇਸ਼ਨ ਹੈ ਵੀ ਗੱਲ ਕਰਕੇ ਤਾਂ ਹੱਲ ਹੋ ਜਾਂਦਾ, ਮੰਨ ਲਓ ਤੁਸੀਂ ਜੇ ਬੇਸ 'ਤੇ ਨਹੀਂ ਨਾ ਕੰਮ ਕਰੋਗੇ ਤਾਂ ਫਿਰ ਉਹ ਗੱਲ ਕਰਕੇ ਵੀ ਹੱਲ ਨਹੀਂ ਹੋਣਾ।

0: ਮੰਨ ਲਓ ਤੁਸੀਂ ਗੱਲ ਕਰਕੇ ਫੋਰ ਐਗਜ਼ਾਮਪਲ ਤੁਸੀਂ ਆਪਣੇ ਪਾਰਟਨਰ ਨੂੰ ਕੀ ਕਹੋਗੇ ਵੀ ਵੇਖੋ ਮੇਰੇ ਉੱਤੇ ਕੰਮ ਦਾ ਅੱਜ ਕੱਲ੍ਹ ਬਹੁਤ ਪ੍ਰੈਸ਼ਰ ਇਸ ਕਰਕੇ ਮੇਰੇ ਕੋਲ ਵਰਕਲੋਡ ਜਿਹੜਾ ਉਹ ਆਲਰੇਡੀ ਬਾਹਰੋਂ ਹੀ ਮੈਂ ਲੱਦਿਆ ਆਉਂਦਾ ਵਾਂ ਬਾਹਰੋਂ ਹੀ ਮੇਰੀ ਲੜਾਈ ਲੜੀ ਹੋਈ ਹੁੰਦੀ ਕਿਸੇ ਦੇ ਨਾਲ ਠੀਕ ਹੈ ਇੰਪਲੋਈ ਦੇ ਨਾਲ ਪਾਰਟਨਰਾਂ ਦੇ ਨਾਲ ਸੋ ਇਸ ਕਰਕੇ ਥੋੜ੍ਹੀ ਜਿਹੀ ਇਰੀਟੇਸ਼ਨ ਹੋ ਜਾਂਦੀ ਹੈ ਚਲੋ ਕਿਸੇ ਹੱਦ ਤੱਕ ਤੁਹਾਡਾ ਪਾਰਟਨਰ ਅੰਡਰਸਟੈਂਡ ਕਰੂਗਾ ਅਤੇ ਉਹ ਟਾਈਮ ਬੀਂਗ ਉਹ ਬਲਾ ਟਲ ਜੂਗੀ ਗੱਲ ਦਾ ਹੱਲ ਹੋ ਗਿਆ ਪਰ ਇੱਥੇ ਬੇਸ ਦੇ ਉੱਤੇ ਕੰਮ ਕਰਨ ਦਾ ਮਤਲਬ ਇਹ ਆ ਵੀ ਅਗਲੀ ਵਾਰੀ ਫਿਰ ਥੋੜ੍ਹਾ ਸਮਾਂ ਪਾ ਕੇ ਫਿਰ ਤੁਹਾਡਾ ਪਾਰਟਨਰ ਰਿਲਾਈਜ਼ ਕਰੂਗਾ ਵੀ ਇਹ ਤਾਂ ਫਿਰ ਸੀਨ ਸਾਪ ਹਾਲੇ ਤੱਕ ਉੱਦਾਂ ਹੀ ਆ ਠੀਕ ਆ ਇਹ ਇਹ ਹਫ਼ਤਾ ਲੰਘ ਗਿਆ ਵਾ ਮਹੀਨਾ ਲੰਘ ਗਿਆ ਅਤੇ ਤੁਸੀਂ ਦੁਬਾਰਾ ਫਿਰ ਬਹਿ ਕੇ ਕਿੱਦਾਂ ਉਹੀ ਸੇਮ ਗੱਲ ਕਹੋਗੇ ਤੁਸੀਂ ਬੇਸ ਜਾਂ ਬੇਸਿਕ ਹਾਲਤ ਉਹਦਾ ਇਹ ਹੈ ਨਾ ਵੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਅਸਥਾਈ ਹੋਣ ਉਹ ਟੈਂਪਰੇਰੀ ਹੋਣ ਉਹ ਪਰਮਾਨੈਂਟ ਨਾ ਹੋ ਜਾਣ ਵੀ ਹੁਣ ਪਰ ਸਾਡੀਆਂ ਹੁਣ ਟੈਂਪਰੇਰੀ ਹੋ ਗਈਆਂ ਪਰਮਾਨੈਂਟ ਹੋ ਗਈਆਂ ਨੇ ਮੰਨ ਲਓ ਤੁਹਾਡਾ ਕੰਮ ਦਾ ਬੋਝ ਹੁਣ ਪਰਮਾਨੈਂਟ ਹੋ ਗਿਆ ਵਾ ਉਹ ਆਪਾਂ ਘਟਾਇਆ ਨਹੀਂ ਆਪਾਂ ਇੱਕ ਵਾਰੀ ਐਕਸਪਲੇਨੇਸ਼ਨ ਦੇ ਦਿੱਤੀ ਗੱਲ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਆਪਾਂ ਪਰ ਜੋ ਐਕਚੁਅਲ ਸੀ ਵੀ ਆਪਾਂ ਕੰਮ ਨੂੰ ਕਿਸੇ ਤਰੀਕੇ ਦੇ ਨਾਲ ਮੈਨੇਜ ਕਰ ਲਈਏ ਥੋੜ੍ਹਾ ਜਿਹਾ ਵੇਲ ਵੱਧ ਰਹੇ ਉੱਥੇ ਆਪਾਂ ਕੰਮ ਨਹੀਂ ਕੀਤਾ ਸੋ ਇਸ ਕਰਕੇ ਹੁਣ ਤੁਸੀਂ ਉਹ ਉਸ ਮੁੱਦੇ 'ਤੇ ਗੱਲ ਵੀ ਨਹੀਂ ਕਰ ਸਕਦੇ ਅਤੇ ਇਹ ਤੁਹਾਡੀ ਜਿਹੜੀ ਆ ਪਰਮਾਨੈਂਟ ਹੋ ਗਈ
1: ਸਹੀ ਨਹੀਂ ਮੈਂ ਇਹ ਵੀ ਦੇਖਦਾ ਬਈ ਸਾਡੀਆਂ ਕੁਛ ਕੁ ਧਾਰਨਾਵਾਂ ਵੀ ਬਣੀਆਂ ਹੋਈਆਂ ਨੇ ਕੁਛ ਕੁ ਸਾਡੀਆਂ ਐਕਸਪੈਕਟੇਸ਼ਨਸ ਨੇ ਕੁਛ ਕੁ ਚੀਜ਼ਾਂ ਸਮਾਜ ਦਾ ਇੰਨਾ ਅਟੁੱਟ ਹਿੱਸਾ ਬਣ ਚੁੱਕੀਆਂ ਨੇ ਜਿਵੇਂ ਹੁਣ ਸਾਡੇ ਸਮਾਜ ਵਿੱਚ ਜਿਹੜਾ ਮਰਦ ਪ੍ਰਧਾਨ ਸਮਾਜ ਕਿਹਾ ਜਾਂਦਾ ਇਹ ਬੰਦਾ ਔਰਤ 'ਤੇ ਟੁੱਟ ਟੁੱਟ ਕੇ ਪੈਂਦਾ ਚਿੱਲਾਉਂਦਾ ਜਿਹੜਾ ਮੈਂ ਫਿਰ ਉਹੀ ਗੱਲ ਆ ਨਾ ਜਨਰਲਾਈਜ਼ ਨਹੀਂ ਕਰਦਾ ਨਾ ਅਤੇ ਉਹ ਗੱਲਾਂ ਫਿਰ ਆਪਾਂ ਇਹ ਵੀ ਕਹਿ ਦਿੰਦੇ ਹਾਂ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਪਰ ਇਹ ਚੀਜ਼ਾਂ ਆਪਾਂ ਆਂਢ ਗੁਆਂਢ ਘਰਾਂ ਗਲੀ ਮੁਹੱਲਿਆਂ 'ਚ ਹੁੰਦੀਆਂ ਵੇਖੀਆਂ ਕਿ ਔਰਤ ਵਿਚਾਰੀ ਸਬਮਿਸਿਵ ਆ ਅਤੇ ਇਹ ਹੈ ਨਾ ਟੁੱਟ ਟੁੱਟ ਪੈਂਦਾ ਉਹਨੂੰ ਨਿੱਕੀ ਨਿੱਕੀ ਗੱਲ 'ਤੇ ਖਿੱਚ ਖਿਜਾਹਟ ਆ ਉਹਦਾ ਹੁਣ ਤੁਸੀਂ ਨਤੀਜਾ ਦੇਖੋ ਸਾਡੀਆਂ ਫਿਲਮਾਂ ਦੇਖੋ ਔਰਤਾਂ ਨੂੰ ਕਿਹੋ ਜਿਹੇ ਬੰਦੇ ਚੰਗੇ ਲੱਗਦੇ ਆ ਜਿਹੜੇ ਤਰੀਕੇ ਨਾਲ ਸਲੀਕੇ ਨਾਲ ਅਦਬ ਨਾਲ ਗੱਲ ਕਰਦੇ ਆ ਹੈ ਨਾ ਉਹ ਹੋ ਸਕਦਾ ਔਰਤਾਂ ਦਾ ਡਰੀਮ ਹਸਬੈਂਡ ਜਾਂ ਡਰੀਮ ਪਾਰਟਨਰ ਉਹ ਹੋਵੇ ਜਿਹੜਾ ਉਹਨੂੰ ਪਿਆਰ ਨਾਲ ਰਾਣੀ ਵਾਂਗੂ ਰੱਖੇ ਇੱਦਾਂ ਦੇ ਫਿਲਮਾਂ 'ਚ ਡਾਇਲੋਗ ਹੁੰਦੇ ਆ ਨਾ
0: ਭੱਜ ਭੱਜ ਕੇ ਗਾਣੇ ਬੋਲੇ
1: ਹਾਂ ਅਤੇ ਸਫੈਦਿਆਂ ਦੇ ਆਲੇ ਦੁਆਲੇ ਭੱਜ ਭੱਜ ਗਾਣੇ ਗਾਵੇ ਹੈ ਨਾ ਅਤੇ ਮਰਦ ਦਾ ਦੇਖੋ ਹੁਣ ਕੀ ਆ ਉਹ ਔਰਤ ਜਿਹੜੀ ਖਿੜ ਖਿੜ ਹੱਸਦੀ ਆ ਸਰੋਂ ਦੇ ਫੁੱਲਾਂ 'ਚ ਨਹੀਂ ਉਹ ਫਿਲਮ 'ਚ ਉਹਨੂੰ ਰਾਤ ਨੂੰ ਸੁੱਤੇ ਪੈਣ ਨੂੰ ਵੀ ਸੁਪਨਾ ਆਉਂਦਾ ਅਤੇ ਉਹ ਖਿੜ ਖਿੜ ਹੱਸਦੀ ਆ ਸੋ ਉਹ ਸਮਾਜ ਉੱਦਾਂ ਦਾ ਹਾਂ ਉਹ ਸਮਾਜ ਹੁਣ ਜਦੋਂ ਉਹਨੇ ਘਰੇ ਜਾਣਾ ਤੇ ਉਹ ਖੜ ਖੜ ਤਾਂ ਹੱਸਦੀ ਕੀ ਆ ਕਹੀਂ ਦੁੱਧ ਨਹੀਂ ਲਿਆਂਦਾ ਉਹ ਕਹਿੰਦਾ ਲੈ ਆਹੀ ਰੋਣਾ
0: ਉਹ ਫਿਲਮ ਗਈ ਪਰੇ ਪਹਾੜ 'ਚ ਉਹ ਗਾਣਾ ਗਿਆ
1: ਰਿਐਲਿਟੀ ਰਿਐਲਿਟੀ ਤੇ ਜਿਹੜਾ ਡਰੀਮ ਲੈਂਡ ਆ ਨਾ ਉਹਨਾਂ ਦੋਨਾਂ ਦੇ ਵਿਚਾਲੇ ਫਾਸਲਾ ਬਹੁਤ ਆ ਹੈ ਨਾ ਉਹ ਉਸ ਚੱਕਰ 'ਚ ਦਿਮਾਗੀ ਤੌਰ 'ਤੇ ਪਿਸੀ ਜਾਂਦਾ ਮਤਲਬ ਸਮਾਜ ਸਾਡੀ ਦੁਨੀਆ ਸਾਡੀ ਸੋਸਾਇਟੀ
0: ਇਹ ਵੱਡੀ ਸਮੱਸਿਆ ਕਿਉਂਕਿ ਆਪਾਂ ਜੋ ਵੇਖਦੇ ਹਾਂ ਉਹ ਆਪਾਂ ਉਹ ਵੇਖਦੇ ਹਾਂ ਜਿਹਦੇ ਨਾਲ ਸਾਡੇ ਦਿਮਾਗ ਨੂੰ ਖੁਸ਼ੀ ਮਿਲਦੀ ਹੈ ਸਾਡੇ ਹਾਰਮੋਨ ਜਿਹੜੇ ਹੈਪੀ ਹਾਰਮੋਨ ਸਾਡੇ ਜਾਗਦੇ ਆ
1: ਸਾਡਾ 24 ਘੰਟੇ ਕੋਰਟੀਸੋਲ ਦਾ ਲੈਵਲ ਹੀ ਵਧਿਆ ਜਾਂਦਾ ਐਂਡੋਰਫਿਨ ਰਿਲੀਜ਼ ਹੁੰਦੀ ਹੋਈ ਨਹੀਂ
0: ਉਹ ਸਾਨੂੰ ਲੱਗਦਾ ਵੀ ਇੱਦਾਂ ਦਾ ਇੱਕ ਸਕਸੈਸਫੁਲ ਰਿਲੇਸ਼ਨ ਹੁੰਦਾ ਵਾ ਅਤੇ ਇਹ ਵੀ ਆਪਾਂ ਮੰਨ ਲੈਂਦੇ ਹਾਂ ਮਨ ਹੀ ਮਨ ਵੀ ਬਾਕੀ ਸਾਰਿਆਂ ਦਾ ਇੱਦਾਂ ਦਾ ਹੀ ਆ ਇਹ ਮੇਰੇ ਘਰ ਹੀ ਇੱਦਾਂ ਦਾ ਨਹੀਂ ਆ
1: ਦੇਖੋ ਜਿਸ ਘਰ ਵਿੱਚ ਮੇਰੇ ਮਾਂ ਬਾਪ ਦੀ ਇੱਜ਼ਤ ਨਹੀਂ ਉਸ ਘਰ 'ਚ ਤਾਂ ਮੇਰਾ ਰਹਿਣਾ ਉਸ ਘਰ 'ਚ ਮੈਂ ਪਾਣੀ ਵੀ ਨਹੀਂ ਪੀਣਾ ਪਰ ਜਿਹਦੇ ਉਹਦੇ ਮਾਂ ਬਾਪ ਆ ਉਹਨਾਂ ਨੂੰ ਚੱਕ ਚੱਕ ਕੋਠੇ 'ਤੇ ਸਿੜਦੇ ਉਹਨਾਂ ਨੂੰ ਅੱਡ ਕਮਰਾ ਸੋ ਮਤਲਬ ਜਦ ਹੈ ਨਾ ਦੋ ਪ੍ਰਕਾਰ ਦੀਆਂ ਡੈਫੀਨੇਸ਼ਨ ਹੋ ਗਈਆਂ ਨਾ ਕਦ ਅਤੇ ਕਿਰਦਾਰ 'ਚ ਫਰਕ ਆ ਗਿਆ ਉੱਥੇ ਫਿਰ ਖਿੱਚ ਖਿਚਾਹਟ ਦਾ ਹੋਣਾ ਸੁਭਾਵਿਕ
0: ਵੇਖੋ ਇਹ ਚਲੋ ਇੱਕ ਹੋ ਗਿਆ ਇਹ ਬਾਕੀ ਵੀ ਆਪਾਂ ਪੱਤੇ ਖੋਲ੍ਹ ਜਾਂਦੇ ਇਸ ਹਿੱਸੇ ਦੇ ਵਿੱਚ ਅਤੇ ਫਿਰ ਅਗਲੇ ਹਿੱਸੇ 'ਚ ਤੁਸੀਂ ਕਾਲ ਕਰਨੀ ਸ਼ੁਰੂ ਕਰਿਓ ਅਤੇ ਫਿਰ ਆਪਣੇ ਵੀ ਤੁਸੀਂ ਐਕਸਪੀਰੀਅੰਸ ਦੱਸੋ ਇਹ ਤਾਂ ਹੋ ਗਿਆ ਇੱਕ ਸਾਡੇ ਮਤਲਬ ਕੰਮ ਦਾ ਬੋਝ ਖਿੱਚ ਖਿਚਾਹਟ ਜਾਂ ਸਾਡਾ ਆਲਾ ਦੁਆਲਾ ਜੋ ਆਪਾਂ ਵਿਹਨੇ ਹਾਂ ਉੱਦਾਂ ਦਾ ਆਪਾਂ ਚਾਹੁੰਦੇ ਹਾਂ ਜਾਂ ਸਾਡਾ ਆਪਾਂ ਇਹ ਵੀ ਗੱਲ ਕੀਤੀ ਵੀ ਬਚਪਨ ਤੋਂ ਜੋ ਆਪਾਂ ਵੇਖਿਆ ਸਾਡੇ ਪਰਿਵਾਰ 'ਚ ਜਾਂ ਬਿਲਡ ਜੋ ਚੀਜ਼ਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਸਾਨੂੰ ਸਾਰੀਆਂ ਵੇਖਣੀਆਂ ਪੈਣਗੀਆਂ ਅਤੇ ਆਪਣੇ ਆਲੇ ਦੁਆਲੇ ਸਾਡੇ ਭੈਣ ਭਰਾਵਾਂ ਦੇ ਵਿੱਚ ਸਾਡੇ ਮਾਂ ਪਿਓ ਦੇ ਵਿੱਚ ਬੱਚਿਆਂ ਦੇ ਵਿੱਚ ਪਾਰਟਨਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਪਾਂ ਆਈਡੈਂਟੀਫਾਈ ਕਰਕੇ ਵੇਖ ਸਕਦੇ ਹਾਂ ਵੀ ਉਹਨਾਂ ਦੀ ਕਿਹੜੀ ਸਮੱਸਿਆ ਵਾ ਇਹਦੇ ਵਿੱਚੋਂ ਆਪਾਂ ਸਮੱਸਿਆ ਵੇਖਾਂਗੇ ਵੀ ਹੁੰਦਾ ਇਹ ਕਿਉਂ ਆ ਅਤੇ ਉਹਨਾਂ ਦੇ ਵਿੱਚੋਂ ਜੇ ਤੁਸੀਂ ਕਿਸੇ ਚੀਜ਼ ਦੇ ਵਿੱਚ ਹੈਲਪ ਕਰ ਸਕਦੇ ਹੋ ਤਾਂ ਉਹ ਕਿੱਥੇ ਕਰ ਸਕਦੇ ਹੋ ਅਗਲੀ ਇਸ ਤੋਂ ਇਲਾਵਾ ਕੰਮ ਦਾ ਬੋਝ ਆਪਾਂ ਇਹਦੇ 'ਤੇ ਹੋਰ ਡਿਟੇਲ 'ਚ ਅੱਗੇ ਚੱਲ ਕੇ ਕਰ ਲਾਂਗੇ ਅਗਲਾ ਇਹ ਆ ਜਾਂਦਾ ਸਾਡੀ ਮਾਨਸਿਕ ਅਤੇ ਸਾਡੀ ਸਰੀਰਕ ਜਿਹੜੀ ਸਿਹਤ ਆ ਉਹ ਕਿੱਦਾਂ ਦੀ ਆ ਕਈ ਵਾਰੀ ਆਪਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਰਹਿੰਦਾ ਵੀ ਅਗਲੇ ਨੂੰ ਕੋਈ ਨਾ ਕੋਈ ਸਰੀਰਕ ਪ੍ਰੋਬਲਮ ਆ, ਕਿਸੇ ਦੇ ਕੋਈ ਸ਼ੂਗਰ ਲੈਵਲ ਵਧਣ ਘਟਣ ਡਏ ਆ, ਕੋਲੈਸਟਰੋਲ ਉੱਤੇ ਥੱਲੇ ਹੋਣ ਡਿਆ ਵਾ, ਅਗਲੇ ਦੀ ਕੋਈ ਹੋਰ ਮੰਨ ਲਓ ਕੋਈ ਪ੍ਰੋਬਲਮ, ਕੋਈ ਵਿਟਾਮਿਨ ਡੀ ਕੋਈ ਘਟੀ ਆ, ਆਇਰਨ ਉੱਤੇ ਥੱਲੇ ਹੋਇਆ ਵਾ, ਸੋ ਕਿੰਨੀਆਂ ਸਾਰੀਆਂ ਇੱਦਾਂ ਦੀਆਂ ਪ੍ਰੋਬਲਮ ਮੈਡੀਕਲ ਰੀਜ਼ਨਸ ਨੇ, ਅਤੇ ਉਹ ਵੀ ਆਪਾਂ ਨੂੰ ਵੇਖਣਾ ਪਊਗਾ, ਉਹਦੇ ਕਰਕੇ ਵੀ ਕਈ ਵਾਰੀ ਖਿੱਚ ਆਉਂਦੀ ਆ।
1: ਇੱਕ ਏਜਿੰਗ, ਇਹ ਵੀ ਬਹੁਤ ਇੰਪੋਰਟੈਂਟ,
0: ਹਾਰਮੋਨਲ ਜਿਹਨੂੰ ਕਹਿ ਦਿੰਦੇ ਆ,
1: ਜਿਉਂ ਜਿਉਂ ਉਮਰ ਵਧਣੀ ਆ, ਹੈ ਨਾ, ਤੁਸੀਂ ਦੇਖੋਗੇ ਅਗਲਾ ਕਹਿੰਦਾ ਵੀ ਇਹ ਜਵਾਨੀ 'ਚ ਪੱਟੇ ਸੜਕਾਂ, ਹੈ ਨਾ, ਬੁੱਢੇ ਹੋਏ 'ਤੇ ਖੰਗੂਰਾ ਵੀ ਨਹੀਂ ਵੱਜਦਾ, ਅਤੇ ਮਨ ਸਮਝਾਉਣਾ ਕਦੇ ਤੁਹਾਡਾ, ਹੈ ਨਾ, ਪਲ 'ਚ ਤੋਲਾ ਪਲ 'ਚ ਮਾਸਾ ਪਹਿਲਾਂ ਸੁਭਾ ਕਿਹੋ ਜਿਹਾ ਸੀ, ਫਿਰ ਬੰਦਾ ਜਦੋਂ ਆਪਣੇ ਹੱਥੋਂ ਗੇਮ ਨਿਕਲ ਗਈ ਦੇਖਦਾ, ਫਿਰ ਉਹ ਟਰਮੇ 'ਚ ਆ ਜਾਂਦਾ, ਟਕਾ 'ਚ ਆ ਜਾਂਦਾ। ਉਹ ਮੇਰਾ ਖਿਆਲ ਜ਼ੈਨ ਕਹਾਣੀ ਆ, ਅਤੇ ਸ਼ੇਖ ਸਾਦੀ ਦਾ ਨਾਂ ਲੈ ਕੇ ਵੀ ਸੁਣਾਉਂਦੇ ਹੁੰਦੇ, ਉਹ ਲੂੰਬੜੀ ਜਾਂ ਸਵੇਰੇ ਕਹਿੰਦੇ ਉਹ ਘਰੋਂ ਤੁਰਦੀ ਹੈ ਨਾ, ਅਤੇ ਉਹਦਾ ਪਰਛਾਵਾਂ ਬਹੁਤ ਵੱਡਾ ਹੁੰਦਾ, ਉਹਨੂੰ ਲੱਗਦਾ ਹੁੰਦਾ ਵੀ ਅੱਜ ਕਿਤੇ ਹੱਥ ਹੀ ਮਿਲ ਜੇ ਨਾ ਖਾਣ ਨੂੰ, ਸਵਾਦ ਹੀ ਆ ਜੇ ਜਦੋਂ ਤੁਰਦੀ ਆ, ਅਤੇ ਪਰਛਾਵਾਂ ਬਹੁਤ ਵੱਡਾ ਨਾ ਉਹਨੂੰ ਭੁਲੇਖਾ ਹੁੰਦਾ, ਜਿਉਂ ਜਿਉਂ ਦੁਪਹਿਰਾਂ ਪੈਂਦੀਆਂ ਉਹਦਾ ਪਰਛਾਵਾਂ ਨਿੱਕਾ ਜਿਹਾ ਰਹਿ ਜਾਂਦਾ, ਫਿਰ ਉਹ ਚੂਹਾ ਮਾਰ ਕੇ ਘਰ ਨੂੰ ਆ ਜਾਂਦੀ। ਇਸ ਲਈ ਜਿਉਂ ਜਿਉਂ ਏਜ ਹੁੰਦੀ ਹੈ, ਕਿਸੇ ਚੀਜ਼ ਦੀ ਉਮਰ ਵੱਧਦੀ ਹੈ, ਇੱਛਾਵਾਂ ਹੁੰਦੀਆਂ ਬਹੁਤ ਵੱਡੀਆਂ ਵੱਡੀਆਂ ਜਦੋਂ ਜਵਾਨੀ ਫੁੱਟਦੀ ਆ, ਪਰ ਉਹਨਾਂ 'ਚੋਂ ਬਹੁਤ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ, ਕਈ ਨਹੀਂ ਹੁੰਦੀਆਂ, ਅਤੇ ਨਹੀਂ ਹੁੰਦੀਆਂ ਸਮੇਂ ਦੇ ਹਿਸਾਬ ਨਾਲ, ਜੇ ਤੁਸੀਂ ਸਮਝ ਜਾਓ ਤਾਂ ਠੀਕ ਆ, ਨਹੀਂ ਫਿਰ ਉਹ ਵੀ ਬੁਢਾਪੇ 'ਚ ਕਲਪਣ ਦਾ ਸਬੱਬ ਬਣਦਾ, ਕਿਉਂਕਿ ਜ਼ਿੰਦਗੀ 'ਚ ਬਹੁਤ ਕੁਛ ਹੋਇਆ ਹੁੰਦਾ ਇਹੋ ਜਿਹਾ ਜੋ ਤੁਸੀਂ ਅਚੀਵ ਨਹੀਂ ਕਰ ਸਕੇ ਹੁੰਦੇ, ਜਾਂ ਤਾਂ ਤੁਸੀਂ ਕਹੋਗੇ ਵੀ ਜ਼ਿੰਦਗੀ ਬਸ ਇਹੀ ਹੁੰਦੀ ਹੈ ਯਾਰ, ਠੀਕ ਆ ਠਹਿਰਾ ਜਾਓਗੇ, ਜਾਂ ਸਾਰੀ ਉਮਰ ਖਿੱਚ ਕੇ ਜਾੜ, ਮੇਰਾ ਚਾਚੇ ਐਂ ਉਹ ਕਰ ਗਿਆ, ਮੇਰੇ ਤਾਂ ਤਾਏ ਨੇ ਮੈਨੂੰ ਕੱਖ ਨਹੀਂ ਦਿੱਤਾ, ਮੁੰਡਿਆਂ ਨੇ ਤਾਂ ਮੇਰੀ ਮੰਨਣੀ ਕਿੱਥੋਂ ਸੀ, ਇਹਨਾਂ ਨੇ ਉਹ ਕਰਤਾ, ਇਹਨੇ ਆਹ ਕਰਤਾ, ਉਹ ਗਰਜੇ ਸਾਰੀ ਉਮਰ ਦਾ ਜਿਹੜਾ ਕੂੜਾ ਇਕੱਠਾ ਹੋਇਆ ਹੁੰਦਾ ਸਾਰੀ ਉਮਰ, ਫਿਰ ਤੁਸੀਂ ਦਿਮਾਗ 'ਚ ਰਿੜਕੀ ਜਾਂਦੇ ਹੋ, ਉਹ ਵੀ ਖਿੱਚ ਖਿਚਾਹਟ ਦਾ ਕਾਰਨ ਬਣਦਾ।
0: ਪਰ ਇਹ ਇਹ 'ਚ ਵੀ ਅੱਜ ਕੱਲ੍ਹ ਨਾ ਕਈ ਤੁਸੀਂ ਵੇਖੋਗੇ ਕੇਸ, ਅੱਜ ਕੱਲ੍ਹ ਇਹ ਵੀ ਚੇਂਜ ਹੋ ਗਿਆ, ਜਿੱਦਾਂ ਇੱਕ ਇਹ ਆਮ ਪਹਿਲਾਂ ਤਾਂ ਫਿਕਸ ਹੀ ਲਗਭਗ ਵੀ ਉਮਰ ਵਧਣ ਦੇ ਨਾਲ ਬੰਦੇ ਨੂੰ ਸਮਝ ਆ ਜਾਂਦੀਆਂ ਚੀਜ਼ਾਂ, ਇਛਾਵਾਂ ਦੇ ਉੱਤੇ ਕਾਬੂ ਪੈ ਜਾਂਦਾ, ਜਾਂ ਇਸ ਕਹਾਣੀ ਨਾਲ ਸੰਬੰਧਿਤ ਆਪਾਂ ਲਾ ਲਈਏ, ਅਤੇ ਉੱਥੇ ਬੰਦਾ ਪੇਸ਼ੈਂਸ 'ਚ ਆ ਜਾਂਦਾ, ਠਹਿਰਾ 'ਚ ਆ ਜਾਂਦਾ। ਪਰ ਅੱਜ ਕੱਲ੍ਹ ਤੁਸੀਂ ਵੇਖੋਗੇ ਵੀ ਅੱਜ ਕੱਲ੍ਹ ਵੱਡੀ ਉਮਰ 'ਚ ਜਾ ਕੇ ਵੀ ਬਹੁਤੇ ਪੇਸ਼ੈਂਸ 'ਚ ਨਹੀਂ ਗਏ, ਉਹਦਾ ਰੀਜ਼ਨ ਸ਼ਾਇਦ ਇਹ ਆ ਕਿ ਅੱਜ ਕੱਲ੍ਹ ਆਪਾਂ ਝੰਬੇਲੇ ਇੰਨੇ ਕੁ ਜ਼ਿਆਦਾ ਆਪਣੇ ਆਪ ਨੂੰ ਪਾਏ ਆ ਵੀ ਉਹ ਬੁੱਢੇ ਬਾਰੇ ਤੱਕ ਸੰਭਲਦੇ ਨਹੀਂ ਤੁਹਾਡੇ ਕੋਲ। ਪਹਿਲਾਂ ਇਹ ਹੀ ਵੀ ਤੁਸੀਂ ਇੱਕ ਸਮੇਂ ਤੱਕ ਕੰਮ ਕਰਦੇ ਹੋ, ਉਸ ਸਮੇਂ ਤੋਂ ਬਾਅਦ ਫਿਰ ਹੌਲੀ ਹੌਲੀ ਤੁਸੀਂ ਸੈਟਲ ਡਾਊਨ ਹੋ ਜਾਂਦੇ ਹੋ, ਤੁਹਾਡੇ ਜ਼ਿੰਮੇਵਾਰੀਆਂ ਘੱਟ ਜਾਂਦੀਆਂ ਸੀ, ਧੀਆਂ ਪੁੱਤ ਤੁਹਾਡੀ ਜ਼ਿੰਮੇਵਾਰੀ ਚੁੱਕ ਲੈਂਦੇ ਸੀ, ਅਤੇ ਤੁਸੀਂ ਥੋੜ੍ਹੇ ਜਿਹੇ ਰਿਲੈਕਸ ਹੋ ਜਾਂਦੇ ਹੋ। ਅੱਜ ਕੱਲ੍ਹ ਇਹ ਚੀਜ਼ ਖਤਮ ਹੁੰਦੀ ਜਾਣ ਡੀ,
1: ਨਿੱਕੇ ਹੁੰਦੇ ਆ ਢੱਗੇ ਚਾਰੇ, ਵੱਡੇ ਹੋਏ ਹਲਵਾਇਆ, ਬੁੱਢੇ ਵਾਰੇ ਮਾਲਾ ਫੇਰੀ, ਰੱਬ ਦਾ ਲਾਂਭਾ ਲਾਇਆ, ਤਿੰਨ ਲਾਈਨਾਂ ਜ਼ਿੰਦਗੀ ਖਤਮ ਹੁਣ ਹੋ ਜੂਗੀ, ਅਤੇ ਨਹੀਂ ਹੈ ਨਹੀਂ ਗੀਆਂ
0: ਹੁਣ ਔਖਾ,
1: ਹੁਣ ਬੁੱਢੇ ਵਾਰੇ ਮਾਲਾ ਨਹੀਂ ਸੋਚਦੀ ਕਈਆਂ ਨੂੰ, ਕਿਉਂਕਿ ਉਹਨਾਂ ਨੇ ਜਾਂ ਕਮਿਟਮੈਂਟਸ ਉਹਨਾਂ ਨੂੰ ਲੱਗਦਾ ਵੀ ਨਹੀਂ ਹਜੇ ਮੇਰੀਆਂ ਜ਼ਿੰਮੇਵਾਰੀਆਂ ਹੋਰ ਬਹੁਤ ਪਈਆਂ, ਹਜੇ ਪਤਾ ਨਹੀਂ ਮੈਂ ਕਿੰਨੇ 100 ਸਾਲ ਹਜੇ ਹੋਰ ਜਿਉਣਾ, ਜਾਂ ਕਹਿ ਲਓ ਪੂਛ ਲਮਕਦੀ ਆ ਕਮਿਟਮੈਂਟਸ ਨੂੰ ਲੈ ਕੇ, ਕਹਿ ਲਓ ਸਮਾਜ ਇੰਨਾ ਤੇਜ਼ੀ ਨਾਲ ਭੱਜਣ ਲੱਗ ਪਿਆ, ਜਿਹੜੀ ਤੁਹਾਡੀ ਔਲਾਦ ਆ ਜਿਹੜੀ ਹੁਣ ਮੰਨ ਲਓ 50 ਸਾਲ ਦੀ ਉਮਰ 'ਚ ਆ, ਉਹ 70 ਸਾਲ ਦੇ ਬੇਬੇ ਬਾਪੂ ਤੋਂ ਕੁਛ ਨਾ ਕੁਛ ਐਕਸਪੈਕਟ ਕਰਦੀ ਆ ਵੀ ਇਹ ਹੋਰ ਨਹੀਂ ਤਾਂ ਉਹਨਾਂ ਨਿਆਣਿਆਂ ਨੂੰ ਸਕੂਲੋਂ ਲੈ ਲਵੇ, ਛੱਡ ਲਵੇ, ਊਂ ਵੀ ਤਾਂ ਸੈਰ ਕਰਨ ਜਾਣਾ ਹੀ ਆ, ਇੱਦਾਂ ਦੀਆਂ ਗੱਲਾਂ ਬਾਤਾਂ ਬਹੁਤ ਹੋ ਗਈਆਂ, ਜਦਕਿ ਪੁਰਾਣੇ ਟਾਈਮਾਂ 'ਚ ਇੱਦਾਂ ਦੀਆਂ ਐਕਸਪੈਕਟੇਸ਼ਨਸ ਹੈ ਨਹੀਂ ਸੀ, ਸਮਾਜ ਦਾ ਚਿਹਰਾ ਮੋਹਰਾ ਬਦਲ ਚੁੱਕਿਆ,
0: ਇੱਕ ਫਿਕਸ ਜ਼ਿੰਮੇਵਾਰੀ ਜਿਹੜੀ ਨਾ ਉਹ ਬੜਾ ਤੰਗ ਕਰਦੀ।
1: ਪਾਕਿਸਤਾਨੀ ਸ਼ਾਇਰ ਦੀ ਜਿਹੜੀ ਕਵਿਤਾ ਕਦੇ ਸੁਣਿਓ, ਬੁੱਢਾ ਬਾਬਾ ਜਿਹੜਾ ਕਹਿੰਦਾ ਨਾ ਥੱਕ ਟੁੱਟ ਕੇ ਲੰਮਾ ਪੈਣਾ, ਹਾਲੇ ਮੈਂ ਘਰ ਵਿੱਚ ਵਿਹਲਾ ਹੀ ਰਹਿਣਾ, ਵਿਹਲਾ ਬਾਬਾ।
0: ਸੋ ਇਹਦੇ ਇਹਦੇ 'ਚ ਅੱਜ ਕੱਲ੍ਹ ਨਾ ਇੱਕ ਫਰਕ ਆਪਾਂ ਇਹ ਵੀ ਵੇਖਦੇ ਹਾਂ ਕਿ ਬੰਦਾ ਇਹ ਸੋਚਦਾ ਵੀ ਮੈਂ ਨਾ ਜਾਂਦੇ ਜਾਂਦੇ ਹੁਣ ਜੋ ਕੁਛ ਹੈਗਾ ਵਾ ਇਹਨੂੰ ਮੈਂ ਹੋਰ ਮਲਟੀਪਲਾਈ ਕਰ ਜਾਵਾਂ, ਅਤੇ ਉਲਟਾ ਆਪਾਂ ਕਰਜ਼ੇ ਥੱਲੇ ਆ ਜਾਂਦੇ ਹਾਂ ਕਿਉਂਕਿ ਸਾਨੂੰ ਸਮਝ ਨਹੀਂ ਹੁੰਦੀ ਉਸ ਹਿਸਾਬ ਦੇ ਨਾਲ, ਜਾਂ ਫਿਰ ਪਾਸਾ ਹੀ ਆ ਕਿਸੇ ਵੇਲੇ ਸਿੱਧਾ ਪੈ ਗਿਆ, ਕਿਸੇ ਵੇਲੇ ਪੁੱਠਾ ਪੈ ਗਿਆ। ਹੁਣ ਤੁਸੀਂ ਵੇਖੋਗੇ ਵੀ ਹੁਣ ਜ਼ਿਆਦਾ ਕੇਸ ਜਿਹੜੇ ਨੇ ਉਹ ਪਿਛਲੀ ਉਮਰੇ ਵੀ ਕਿਤੇ ਨਾ ਕਿਤੇ ਕਿਤੇ ਦਗਾ ਖਾ ਜਾਂਦੇ ਆ, ਅਤੇ ਉਸ ਚੀਜ਼ ਵੀ ਤੁਹਾਨੂੰ ਜਿਹੜਾ ਹੋਰ ਜ਼ਿਆਦਾ ਉਹ ਸਿਰਫ ਤੁਹਾਨੂੰ ਨਹੀਂ ਤੁਹਾਡੇ ਸਾਰੇ ਪਰਿਵਾਰ ਨੂੰ ਵੇਖੋ ਉਹ ਉਸ ਸਿਚੁਏਸ਼ਨ 'ਚ ਲਿਆ ਕੇ ਖੜਾ ਕਰ ਦਿੰਦੀ ਹੈ ਵੀ ਜਿੱਥੇ ਸਾਰੇ ਇੱਕ ਦੂਸਰੇ ਦੇ ਉੱਤੇ ਖਿੱਚ ਕੱਢਣ ਡਏ ਹੁੰਦੇ। ਫਿਰ ਹੁਣ ਉਹ ਜਿਹੜੀਆਂ ਪ੍ਰੋਬਲਮ ਨੇ ਉਹ ਕਿਸੇ ਹੱਦ ਤੱਕ, ਹੁਣ ਉਹਦਾ ਕਾਰਨ ਜਿਹੜਾ ਉਹ ਮੈਨੂੰ ਇਹ ਵੀ ਕਈ ਵਾਰੀ ਲੱਗਦਾ ਵੀ ਜਿਹੜੀਆਂ ਇਹ ਇੰਸਪੀਰੇਸ਼ਨਲ ਵੀਡੀਓ ਵਗੈਰਾ ਆਪਾਂ ਸੁਣਦੇ ਹਾਂ ਨਾ, ਤੁਸੀਂ ਕਿਸੇ ਉਮਰ 'ਚ ਵੀ ਕੁਛ ਵੀ ਕਰ ਸਕਦੇ ਹੋ, ਹੈ ਨਾ, ਤੁਸੀਂ ਫਲਾਣੇ ਨੇ ਮਤਲਬ ਇੰਨੀ ਉਮਰ 'ਚ ਡਾਕਟਰ ਬਣ ਕੇ ਵਿਖਾ ਦਿੱਤਾ, 60 ਸਾਲ ਦੀ ਉਮਰ 'ਚ ਫਲਾਣੇ ਨੇ ਆਹ ਮੈਰਾਥੋਨ ਜਿੱਤ ਲਿਆ, ਉਹ ਕੁਛ ਇੱਕ ਕੇਸ ਨੇ,
1: ਵੱਡੇ ਸੁਪਨੇ ਵੱਡੇ ਮਸਲੇ, ਇਹ ਇਸ ਚੀਜ਼ 'ਤੇ ਵੀ ਹੈ ਨਾ ਹੋਣਾ ਚਾਹੀਦਾ। ਆਪਾਂ ਤਾਂ ਇਹ ਕਹਿੰਦੇ ਨਾ ਵੀ ਜੇ ਤੁਸੀਂ ਸੁਪਨੇ ਵੱਡੇ ਨਹੀਂ ਦੇਖੋਗੇ ਹੈ ਨਾ ਤਾਂ ਤੁਸੀਂ ਵੱਡੇ ਬੰਦੇ ਕਿੱਦਾਂ ਬਣੋਗੇ। ਉਸ ਪਾਸੇ ਨੂੰ ਇੰਸਪੀਰੇਸ਼ਨਲ ਥੋਟਸ ਵੀਡੀਓਜ਼ ਬੜੀਆਂ, ਤੁਸੀਂ ਚਾਹੋ ਤਾਂ ਕੀ ਨਹੀਂ ਕਰ ਸਕਦੇ, ਇਨਸਾਨ ਚਾਹੇ ਤਾਂ ਕੀ ਨਹੀਂ ਕਰ ਸਕਦਾ, ਇਨਸਾਨ ਪਹਾੜ ਚੱਕ ਕੇ ਰੱਖ ਸਕਦਾ। ਉਹ ਕਹਿੰਦਾ ਤੂੰ ਐਂ ਕਰ, ਆਹ ਪੇਟੀ ਪਈ ਆ ਇਹੀ ਚੱਕ ਕੇ ਦਿਖਾ, ਇਹਦੇ 'ਚ ਕੀ ਪ੍ਰੋਬਲਮ ਆ, ਮੈਂ ਕਰੇਨ ਮੰਗਵਾ ਕੇ ਪੇਟੀ ਚੱਕ ਕੇ ਪਰੇ ਕਰ ਦਾਂਗਾ। ਦੈਟਸ ਦੀ ਪ੍ਰੋਬਲਮ, ਪਹਾੜ ਦੀ ਗੱਲ ਤਾਂ ਹੁਣ ਤੂੰ ਪੇਟੀ 'ਤੇ ਆ ਗਿਆ,
0: ਅਤੇ ਉਹ ਵੀ ਕਰੇਨ ਨਾ ਚੁੱਕਣ ਦਿਆਂ।
1: ਹਾਂ, ਗੱਲ ਸ਼ੁਰੂ ਕਿੱਥੋਂ ਹੋਈ ਸੀ, ਉਹਨੂੰ ਗੱਲੀ ਬਾਤੀ ਕੜਾ ਕਰਕੇ ਲਿਆਂਦਾ ਕਿੱਥੇ ਗਿਆ।
0: ਇਹ ਪ੍ਰੋਬਲਮ ਵੱਡੀ ਆ, ਕਿਉਂਕਿ ਚਲੋ ਕਰਨ ਨੂੰ ਤਾਂ ਬੰਦਾ ਚਲੋ ਕਿਸੇ ਉਮਰ 'ਚ ਵੀ ਕਰ ਲਏ, ਪਰ ਮੈਨੂੰ ਇਹ ਆ ਵੀ ਬੰਦਾ ਫਿਰ ਸਾਰੀ ਉਮਰ ਕਰਦਾ ਹੀ ਰਹੇ, ਉਹ ਕਦੋਂ ਮਤਲਬ ਰਿਲੈਕਸ ਹੋਵੇ। ਇੱਕ ਮੰਨ ਲਓ ਇੱਕ ਸਮਾਂ ਹੁੰਦਾ, ਬੱਚਾ ਖੇਡਦਾ ਮਲਦਾ ਵਾ, ਪੜ੍ਹਦਾ ਵਾ, ਉਹਦੇ ਉੱਤੇ ਸਟ੍ਰੈਸ ਵੱਧਦਾ ਵੱਧਦਾ ਵੱਧਦਾ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉਹ ਕੰਮ ਕਰਦਾ ਵਾ, ਰੱਜ ਕੇ ਕਰਦਾ ਵਾ, ਉਹਨਾਂ ਭਨ ਲੱਖ ਭਨਵੀਂ ਮਿਹਨਤ ਕਰਦਾ ਪੂਰੀ, ਪਰ ਉਸ ਤੋਂ ਬਾਅਦ ਇੱਕ ਸਮਾਂ 'ਤੇ ਆਉਂਦਾ ਨਾ ਫਿਰ ਉਹਨੂੰ ਸੈਟਲ ਵੀ ਤਾਂ ਹੋਣਾ ਚਾਹੀਦਾ। ਇਹ ਥੋੜ੍ਹੀ ਵੀ ਤੁਸੀਂ ਉਹਨੂੰ ਪੰਪ ਦੇ ਕੇ ਬੁੱਢੇ ਬਾਰੇ ਵੀ ਤੁਸੀਂ ਉਹਦੇ ਕੋਲ ਕੰਮ ਕਰਾਈ ਜਾਓ, ਕਿਉਂਕਿ ਉਹਦਾ ਜਿਹੜਾ ਕੰਮ ਨਾ ਕਰਨਾ ਵੀ ਬੜੇ ਕੰਮ ਕਰਨਾ ਵਾ, ਕਿਉਂਕਿ ਪਰਿਵਾਰ ਦੇ ਵਿੱਚ ਉਹਨੇ ਸਾਰਿਆਂ ਨੂੰ ਵੇਖਣਾ। ਪਹਿਲੀਆਂ ਦੇ ਵਿੱਚ ਕੀ ਹੁੰਦਾ ਸੀ, ਬਜ਼ੁਰਗ ਘਰ ਦੇ ਵਿੱਚ ਬੈਠਾ ਵਾ, ਉਹ ਸਾਰਿਆਂ ਨੂੰ ਕਹਿੰਦਾ ਸੀ ਵੀ ਆਹ ਇਹਦੇ ਨਾਲ ਖਿਜੀ ਜਾਂਦਾ, ਆ ਇਹਦੇ ਨਾਲ ਖਿਜੀ ਜਾਂਦਾ, ਉਹ ਸਾਰਾ ਕੁਛ ਨੋਟ ਕਰਕੇ ਅਤੇ ਉਹ ਤਰੀਕੇ ਜੇ ਦੇ ਨਾਲ ਗੱਲੀ ਬਾਤੀ ਜਾਂ ਕਿਸੇ ਨਾਲ ਉੱਦਾਂ ਦੀ ਸਿਚੁਏਸ਼ਨ ਕ੍ਰੀਏਟ ਕਰਕੇ ਉਹ ਮੈਨੇਜ ਕਰਨ ਵਾਲਾ ਬੰਦਾ ਬੈਠਾ ਸੀ। ਅਤੇ ਹੁਣ ਆਪਾਂ ਕਹਿੰਦੇ ਹਾਂ ਵੀ ਉਹਨੂੰ ਵੀ ਪਸਾ ਲਓ ਵਿੱਚ ਹੀ, ਬੇਬੇ ਬਾਪੂ ਵਿੱਚ ਆਪਾਂ ਤੁੰਨੇ ਹੁੰਦੇ,
1: ਇੱਕ ਖਣ ਥੱਲੇ ਇੱਕ ਛੱਤ ਥੱਲੇ ਜਦੋਂ ਲਾਮ ਤੋਂ ਆਏ ਪ੍ਰਾਹੁਣੇ ਆ ਕੇ ਬੈਠਦੇ ਸੀ ਨਾ, ਫੈਸਲੇ ਵੀ ਬਜ਼ੁਰਗ ਹੀ ਕਰਿਆ ਕਰਦੇ ਸੀ, ਕਿਉਂਕਿ ਉਹਦੇ ਕੋਲ ਵਰਲਡਲੀ ਵਿਜ਼ਡਮ ਸੀਗਾ, ਉਹ ਦੋਨੋਂ ਧਿਰਾਂ ਦੀ ਗੱਲ ਸੁਣ ਕੇ ਸੱਚ ਦੱਸ ਸਕਦਾ ਸੀ ਵੀ ਇਹ 'ਚੋਂ ਸਹੀ ਕੀ ਆ ਅਤੇ ਗਲਤ ਕੀ ਆ। ਆਪਾਂ ਕਹਿੰਦੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰ ਦਿੰਦੇ ਸੀ, ਪਰ ਜੇ ਉਹ ਆਪ ਹੁਣ ਰਲਗੱਡ ਹੋਇਆ ਹੋਇਆ, ਆਪ 100 ਪ੍ਰਕਾਰ ਦੇ ਝਮੇਲਿਆਂ 'ਚ ਫਸਿਆ ਹੋਇਆ, ਕਰਜ਼ਾ ਉਹਦੇ ਸਿਰ 'ਤੇ ਆ ਹੈ ਨਾ, ਅਤੇ 100 ਮਸਲੇ ਆ, ਤਾਂ ਉਹ ਲੋਕਾਂ ਦੇ ਮਸਲਿਆਂ ਦਾ ਹੱਲ ਕਿੱਦਾਂ ਕੱਢੂਗਾ।
0: ਔਖਾ ਇਹ ਇਹ ਇਹ ਕੁਛ ਇੱਕ ਚੀਜ਼ਾਂ ਨੇ ਬਦਲਦੇ ਜਿਹੜੇ ਸਾਡੇ ਹਾਲਾਤ ਨੇ, ਬਦਲਦੇ ਸਮੀਕਰਨ ਨੇ, ਸਾਡੀਆਂ ਜਿਹੜੀਆਂ ਲਾਲਸਾਵਾਂ ਨੇ ਉਹਨਾਂ ਦੇ ਵਜ੍ਹਾ ਦੇ ਕਰਕੇ ਆਪਾਂ ਆਪਣੇ ਆਪ 'ਤੇ ਤੰਗ ਹੁੰਦੇ ਹੁੰਦੇ ਹਾਂ, ਪਰਿਵਾਰ 'ਚ ਇੱਕ ਜੀਅ ਤੰਗ ਹੁੰਦਾ ਅਤੇ ਬਾਕੀ ਵੀ ਨਾਲ ਹੋ ਜਾਂਦੇ, ਸੋ ਉੱਥੇ ਫਿਰ ਇਹ ਸਮੱਸਿਆ ਆਉਂਦੀ ਆ, ਸਾਡੇ ਪੇਸ਼ੈਂਸ ਲੈਵਲ ਹੌਲੀ ਹੌਲੀ ਗੁੰਮ ਹੋ ਜਾਂਦੇ ਆ। ਪੇਸ਼ੈਂਸ ਆਪਾਂ ਕਿੱਥੋਂ ਵੇਖਣਾ ਹੁੰਦਾ, ਮੁੱਖ ਦੀ ਗੱਲ ਉਹ ਆਪਾਂ ਵੇਖਣਾ ਹੁੰਦਾ ਆਪਣੇ ਵੱਡਿਆਂ 'ਚੋਂ, ਜਦੋਂ ਵੱਡਿਆਂ 'ਚ ਨਾ ਰਹੇ।
1: ਰਿਸ਼ਤਿਆਂ ਦੀ ਅਹਿਮੀਅਤ ਅਤੇ ਪੈਸੇ ਦੇ ਅਸਲੀ ਮੀਨਿੰਗ, ਜਿਹਦਾ ਕਹਿੰਦੇ ਨਾ ਮਨੀ ਨਾਲ ਤੁਹਾਡਾ ਕੀ ਰਿਲੇਸ਼ਨਸ਼ਿਪ ਆ, ਉਹ ਦੋਨੋਂ ਚੀਜ਼ਾਂ ਬੁੱਢੇ ਬਾਰੇ ਕਹਿ ਲਓ, ਜਦ ਬੰਦਾ ਬਜ਼ੁਰਗ ਹੋ ਜਾਂਦਾ ਉਹਨੂੰ ਇਹਨਾਂ ਚੀਜ਼ਾਂ ਦੀ ਅਹਿਮੀਅਤ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਬਹੁਤੇ ਕੇਸਿਸ ਵਿੱਚ, ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ, ਉਹ ਤੁਹਾਨੂੰ ਉਹ ਚੀਜ਼ਾਂ ਉੱਥੋਂ ਤੁਹਾਨੂੰ ਲਾਈਫ ਕ੍ਰੀਏਟ ਕਰਨ ਨੂੰ ਕਹਿ ਸਕਦਾ ਬਈ ਦੇਖੋ ਹੈ ਨਾ ਆਹ ਚੀਜ਼ਾਂ ਹੈਗੀਆਂ, ਚਾਰ ਘਰ ਪੁੱਤ ਡੈਣ ਵੀ ਛੱਡ ਦਿੰਦੀ ਹੁੰਦੀ, ਇੱਦਾਂ ਦੀਆਂ ਐਗਜ਼ਾਮਪਲਾਂ, ਵਰਲਡਲੀ ਵਿਜ਼ਡਮ, ਕਹਾਵਤਾਂ, ਉਹਦੇ 'ਚ ਉਹਨੇ ਕੁਛ ਨਾ ਕੁਛ ਕ੍ਰੀਏਟ ਕਰਕੇ ਤੁਹਾਡੇ ਖਾਨੇ ਗੱਲ ਪਾਉਣੀ ਹੁੰਦੀ ਆ, ਚਾਰ ਭਾਂਡੇ ਪੁੱਤ ਖੜਕਦੇ ਹੁੰਦੇ ਆ ਹੈ ਨਾ। ਇਸ ਕਰਕੇ ਜੇ ਤੁਸੀਂ ਆਪਸ 'ਚ ਇੱਦਾਂ ਹੀ ਕੁੱਤ ਕਲੀਸ ਕਰਨਾ, ਤਾਂ ਮੈਂ ਆਈ ਐਮ ਦ ਫਸਟ ਵਨ ਟੂ ਸੇ ਵੀ ਭਾਈ ਆਪਾਂ ਘਰ ਵਿੱਚ ਕੰਧ ਕੱਢ ਦਿੰਦੇ ਹਾਂ, ਵੈਸੇ ਏਕੇ 'ਚ ਬਰਕਤ ਆ, ਨਾਲ ਉਹਨੇ ਇਹ ਵੀ ਕਹਿ ਦੇਣੀ ਆ, ਗੱਲੀ ਗੱਲੀ ਉਹਨੇ ਸਾਰਾ ਸਮਝਾ ਦੇਣਾ ਅਤੇ ਟਿਕਾ ਦੇਣਾ।
0: ਬਸ ਇਹ ਇੱਕ ਇਹ ਹੋ ਗਿਆ ਸਮਝਾ ਦੇਣਾ। ਫਿਰ ਇਹ ਵੀ ਫਰਕ ਪੈਂਦਾ ਸੀ ਵੀ ਜਿਹੜਾ ਉਹ ਚੁੱਪ ਕਰਕੇ ਸਿਰਫ ਘਰ ਦੇ ਵਿੱਚ ਜਿਹੜੀ ਪ੍ਰੈਜੈਂਸ ਆ ਨਾ, ਜਿਹੜਾ ਇੱਕ ਉਹ ਹਲੀਮੀ ਆ, ਪੇਸ਼ੈਂਸ ਆ, ਉਹ ਤੁਹਾਨੂੰ ਉੱਦਾਂ ਹੀ ਖਿਜਣ ਖਿਜਾਉਣ ਤੋਂ ਰੋਕੀ ਰੱਖਦੀ ਆ ਤੁਹਾਨੂੰ, ਜਿਹੜੀ ਕਿਸੇ ਦੀ ਆਉਂਦੇ ਉਹਨੇ ਵੀ ਸ਼ਰਮ ਹੈ ਨਾ, ਨੌਂ ਧੀ ਨੂੰ, ਪੁੱਤ ਨੂੰ, ਪੁੱਤ ਪੋਤਰਿਆਂ ਨੂੰ, ਉਹਨਾਂ ਨੂੰ ਸ਼ਰਮ ਆ। ਸੋ ਉੱਥੇ ਹੁਣ ਦੇ ਅਜੋਕੇ ਸਮੇਂ ਦੇ ਵਿੱਚ ਜਦੋਂ ਆਪਾਂ ਵੇਖਦੇ ਹਾਂ ਵੀ ਉਹ ਸਾਰਾ ਤਾਣਾ ਬਾਣਾ ਜਿਹੜਾ ਵਾ ਉਹ ਚਾਹੇ ਉਹ ਬਿਮਾਰੀਆਂ ਕਰਕੇ, ਚਾਹੇ ਪਿਛਲੀ ਉਮਰੇ ਲਏ ਹੋਰ ਗਾਂ ਦੀ ਗਾਂ ਪੰਗਿਆਂ ਦੇ ਕਰਕੇ, ਸਾਡਾ ਜਿਹੜਾ ਮਾਡਰਨ ਹੋਣ ਦੀ ਦੌੜ ਕਰਕੇ, ਜਾਂ ਫਿਰ ਸੋਸ਼ਲ ਮੀਡੀਆ ਦੀ ਦੌੜ ਦੇ ਕਰਕੇ, ਸੋ ਇਸ ਸਭ ਕੁਛ ਦੀ ਵਜ੍ਹਾ ਦੇ ਕਰਕੇ ਸਾਡਾ ਜਿਹੜਾ ਉਹ ਤਾਣਾ ਬਾਣਾ ਸਾਰਾ ਹੀ ਹਿੱਲ ਜਾਂਦਾ, ਅਤੇ ਇਹ ਇੱਕ ਵੱਡਾ ਕਾਰਨ ਬਣਦਾ ਵੀ ਆਪਾਂ ਆਪਸ ਵਿੱਚ ਖਿਜ ਖਿਜਾ ਕੇ ਸਾਰੀ ਦਿਹਾੜੀ ਇੱਦਾਂ ਕੱਢ ਦਿੰਦੇ।
1: ਤੁਸੀਂ ਇਹ ਦੇਖੋ ਇੱਕ ਬਜ਼ੁਰਗ ਆ, ਹੁਣ ਆਪਾਂ ਚਲੋ ਉਹਨਾਂ ਵਧੀਓ ਗੱਲ ਕਰਦੇ ਹਾਂ, ਉਹ ਖਿਜ ਖਿਜਾਹਟ ਦੇ ਵਿੱਚ ਕਿਸੇ ਨੂੰ ਸਮਝਾ ਰਿਹਾ ਕੁਛ, ਇੱਕ ਕੋਈ ਤਰੀਕੇ ਸਲੀਕੇ ਨਾਲ ਸਮਝਾ ਰਿਹਾ, ਦੋਨਾਂ 'ਚੋਂ ਕਿਹਦੀ ਗੱਲ ਸੁਣੇ ਜਾਣ ਦਾ ਵੱਧ ਚਾਂਸ ਆ। ਮੈਂ ਉੱਥੇ ਵੀ ਲੈ ਕੇ ਆਉਣਾ ਗੱਲ ਕਿ ਕਈ ਵਾਰ ਤੁਹਾਨੂੰ ਜ਼ਿੰਦਗੀ ਦੇ ਹੈ ਨਾ, ਜਿਵੇਂ ਕਹਿੰਦੇ ਵੀ ਤਿੱਖਾ ਪੱਥਰ ਸੀ ਰੁੜਦਾ ਰੁੜਦਾ ਗੋਲ ਹੋ ਗਿਆ, ਜ਼ਿੰਦਗੀ ਦੇ ਝਗੜੇ ਝਮੇਲੇ ਰੌਲੇ ਰੱਪੇ ਤੁਹਾਨੂੰ ਸ਼ਾਂਤ ਵੀ ਕਰ ਦਿੰਦੇ ਆ ਕਈ ਵਾਰ, ਪਰ ਕਈ ਘਰ ਇਹੋ ਜਿਹੇ ਵੀ ਆ ਜਿੱਥੇ ਉਹ ਕਹਿੰਦਾ ਕਹਿੰਦਾ ਯਾਰ ਬਾਪੂ ਦੀ ਗੱਲ ਮੰਨ ਲਓ, ਉਹ ਤਾਂ ਐਵੇਂ ਗਾਲਾਂ ਕੱਢੀ ਜਾਂਦਾ, ਉੱਥੇ ਤੁਹਾਡੀ ਬੇਕਦਰੀ ਵੀ ਆ, ਉੱਥੇ ਤੁਸੀਂ ਜੋ ਲੱਖ ਰੁਪਏ ਦੀ ਗੱਲ ਵੀ ਕਰ ਲਓ ਤਾਂ ਤੁਹਾਡੀ ਕਿਸੇ ਨੇ ਦੁੱਕੀ ਦੀ ਕਦਰ ਨਹੀਂ ਪਾਉਣੀ, ਕਿਉਂਕਿ ਤੁਹਾਡੀ ਜੀਭ ਠੀਕ ਨਹੀਂ ਆ।
0: ਐਵੇਂ ਪੀ ਕੇ ਬੈਠਾ ਰਹਿੰਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ, ਅਤੇ ਬਾਕੀ ਜਿਹੜਾ ਪੀ ਕੇ ਬੈਠਾ ਰਹਿੰਦਾ ਨਸ਼ਾ ਪੱਤਾ, ਕਿਉਂਕਿ ਉਹ
1: ਨਹੀਂ ਪੀ ਕੇ ਬੈਠਾ ਰਹਿੰਦਾ, ਉਹ ਪੀ ਕੇ ਬੈਠਾ ਹੀ ਰਹਿੰਦਾ, ਕਿਸੇ ਨੂੰ ਮਾੜਾ ਚੰਗਾ ਤਾਂ ਨਹੀਂ ਕਹਿੰਦਾ। ਹੁਣ ਉੱਥੇ ਦੂਜਾ ਲੈਵਲ ਆ ਜਾਂਦਾ,
0: ਉੱਥੇ ਉਹਨਾਂ ਦਾ ਆਪਣਾ ਲੈਵਲ ਆ ਗਿਆ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ, ਅਤੇ ਆ ਕੇ ਅਤੇ ਫਿਰ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਤੁਸੀਂ ਹੁਣ ਕਰ ਸਕਦੇ ਹੋ ਕਾਲ। ਅੱਜ ਦੇ ਦਿਨ ਸਾਡਾ ਵਿਸ਼ਾ ਖਿਝ, ਚਿੜਚਿੜਾਪਣ ਅਤੇ ਜਿਹੜਾ ਸਾਡਾ ਪੇਸ਼ੈਂਸ ਖਤਮ ਹੋਣਾ, ਸੋ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਕਿਉਂ, ਕਿੱਦਾਂ, ਕਿਵੇਂ ਅਤੇ ਕਿੱਦਾਂ ਠੀਕ ਕਰ ਸਕਦੇ ਹਾਂ। ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 ਏ
2: ਐਮ। ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
5: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
4: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
5: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
4: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾ, ਮੈਨੂੰ ਉਹ ਚਾਹੀਦਾ।
4: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।

0: हाँ भाई सिडनी वाले हो, तुसी सुन रहे हो सिडनी दा अपना इंडियन रेडियो स्टेशन रेडियो हांजी। हांजी।
1: कुछ गल्लां कहनिया नहीं पैंदियां, बस महसूस करनिया पैंदियां ने।
2: हाय नी, इन्ना सोहना मुंडा वी गूंगा है।
1: इस बार गल सिर्फ बोलन दी नहीं, दिल दी सुनन दी है।
3: मुंडे नु चाहिदी है सारी रात फोन ते गल्लां करन वाली कुड़ी, तू बोल नहीं सकदी, ओने नहीं होना तेरे पीछे।
1: लव इमोशंस अदे रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4 सितंबर। रिटन एंड डायरेक्टेड बाय राकेश धवन।
4: सुनो जी, गड्डी अक्षरा ज्वेलर्स वाल ले लो।
5: ओ जो हुकम मेरी सरकार।
4: ओ आ किधर, हैरी स्पार्क वाल जाना, तुसी आ किथे जा रहे हो?
5: अक्षरा ज्वेलर्स दी दूजी लोकेशन रिवर्स तंच।
4: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
5: आहो जी आहो,
6: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
7: ऑस्ट्रेलिया विच इमिग्रेशन दा मसला ना, जाओ इधर उधर, सिद्धे आओ आईएमई एडवाइजर, अपनी मां बोली विच समझण तुहाडी लोड नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जां स्टूडेंट वीजा तो पीआर तक, हर इमिग्रेशन प्रोसेस ले एक्सपर्ट गाइडेंस, आज ही परोसे नाल संपर्क करो आईएमई एडवाइजर, कॉल 02 9063 1618। हुण पैरामेटा सिडनी अते न्यू दिल्ली विच भी आईएमई एडवाइजर।
8: जिप्पी म्यूजिक अते म्यूजिक टाइम प्रोडक्शंस पेश करते ने पंजाबी फिल्म जुदा, अधूरे प्यार दी पूरी कहानी।
9: मेरी जिंदगी चोन वाली पहली कुड़ी भी तू आ, ते आखरी भी तू।
8: गुलाब सिद्धू अते जैस्मीन पसीन दी अदाकारी, वेखो गिल रौंता दी लिखी अते सिमरजीत सिंह वल्लों डायरेक्ट कीती पंजाबी फिल्म जुदा। रिलीज होवेगी 21 अगस्त नू।
7: ऑस्ट्रेलिया विच इमिग्रेशन दा मसला ना, जाओ इधर उधर, सिद्धे आओ आईएमई एडवाइजर, अपनी मां बोली विच समझण तुहाडी लोड नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जां स्टूडेंट वीजा तो पीआर तक, हर इमिग्रेशन प्रोसेस ले एक्सपर्ट गाइडेंस, आज ही परोसे नाल संपर्क करो आईएमई एडवाइजर, कॉल 02 9063 1618। हुण पैरामेटा सिडनी अते न्यू दिल्ली विच भी आईएमई एडवाइजर।
10: रेडियो हांजी 1674 प्रोग्राम हांजी मेलबर्न, अज दिन बुधवार का 19 तरीक अगस्त का महीना, तो गल्लां बातां साडियां चल रही ने चिड़चिड़ेपन के उत्ते, साडे पेशेंस लैवल के उत्ते, आखिरकार क्यों तो किदा तो किवें तो किदा आप मैनेज कर सकते हैं। सो इन विषयों के उत्ते तुसीं भी पा सकते हो। हुण सांझ मेरे नाल ने डॉक्टर प्रीतेंद्र गरेवाल
11: जी, हुणे हुणे जुड़े स्रोतियां नूं जी आयां नूं आखदे आ, ते टॉपिक ते काफ़ी सारियां गल्लां बातां हो चुकियां ने। बाकी हासे ना हासा, जिस की जिंदगी जो कुछ चलता हों उतों ही आता हों, स्टोरी एग्जाम्पलों भी उतों दूँ, ता ही तो वो छो जड़े होंगे ना, कई बंद चुटकले भी सवेरे सवेरे फेसबुक पर भी उदा दने शुरू हो जाते हैं, कहता जी एक चिड़ा था और एक चिड़ी थी, दोनों की शादी हो गई, अब वो चिड़ चढ़े हो गए। सो कहने का भाव ये, हर किसी की जिंदगी चिड़चिड़ेपन के वक्ो वक्रे कारण हो सकते हैं। किसी को अपने बच्चों तो आस उम्मीद होर की होंगी है, तो वह उदा दे नहीं निकलते, जोदिया उम्मीदा तो खरे नहीं उतरते, उन्होंने उस किस्म की खिज होंगी है। कई बार असं दूजे समाज आके वसते हैं तो उस समाज दियाे तो एक्सपैक्टेशन होंदिया, पर अजे तुम पिछले समाज में ही ज्यों रहे होंगे, उत्थे फिर मापिया का बच्चों का रिलेशनशिप कह लो, चिड़चिड़ापन कह लो, तो जिहड़े तुहाडे बजुर्ग हुंदे आ उहनां दीआं तुहाडे तों हुंदीआं, ते उहनां दा तुहाडे रिश्तेआं दे विच उस किस्म दा चिड़चिड़ापन आ जांदा। बाकी जिवें रणजोत हुणां ने पहलां वी कहा, टैक्नोलॉजी ने इहदे च काफ़ी अहम रोल प्ले कीता, साडे हर किसी दे हत्थ च मोबाइल फोन आ। कल उह बंदा कोई हसदा सी, कहिंदा यार मैं सोचदा वी किसी के हाथ च मोबाइल ना हो हाथ ही मिला लीए
10: तो
11: बंदा दूजा मिठा पोचा मारे कहना यार हाथों का की दिल मिलने चाहिए, वह कहता जा काम कर, ऐसा गल्लां बातों का कड़ा किसी होर ना करी पर नहीं, काली तुरिया सप्प की खुट ते पैर धरिया जाता, इसलिए है ना सबर संतोख ते पेशेंस वह भी बड़ी जरूरी है। नाल सही समय ते माफ़ी मंग लैनी ये भी बड़ी जरूरी है। मैंने अपनी जिंदगी को इतना आसान कर लिया, किसी से माफ़ी मांग ली, किसी को माफ़ कर दिया, ਪਰ ਇਹ ਵੀ ਇੱਕ ਅਵਸਥਾ ਹੀ ਆ।
10: ਕੀ ਕਹਿ ਤੁਸੀਂ ਆਸਾ
11: ਆਸਾ ਉਮੀਦਾਂ
10: ਹਿੰਦੀ ਵਾਲਾ?
11: ਹਾਂ ਓਕੇ ਇਤਨਾ ਆਸਾਂ ਕਰਦੀ ਆ ਤੁਸੀਂ ਅਸਮਾਨ ਸਮਝ ਗਏ ਹੋਣੇ।
10: ਚਲੋ ਮਤਲਬ ਇਹੋ ਹੀ ਆ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਸਾਨੂੰ ਹਾਸੇ ਵੀ ਦਿੰਦੀਆਂ ਨੇ ਅਤੇ ਇਹੋ ਹੀ ਨਿੱਕੇ ਨਿੱਕੀਆਂ ਗੱਲਾਂ ਜਿਹੜੀਆਂ ਸਾਨੂੰ ਖਿੱਚ ਵੀ ਚੜਾਉਂਦੀਆਂ। ਡਿਪੈਂਡ ਕਰਦਾ ਵਾ ਵੀ ਹੁਣ ਇੱਥੋਂ ਤੁਸੀਂ ਇਹ ਸਮਝ ਸਕਦੇ ਹੋ ਵੀ ਬੈਕਗਰਾਊਂਡ 'ਚ ਕੀ ਚੱਲ ਰਿਹਾ। ਸੋ ਜਿਹੜੀ ਬੈਕਗਰਾਊਂਡ ਹੁੰਦੀ ਆ ਉਹ ਬਹੁਤ, ਕਿਉਂਕਿ ਕਈ ਵਾਰੀ ਕਿਸੇ ਦੇ ਸਾਹਮਣੇ ਕੋਈ ਇੱਦਾਂ ਦੀ ਗੱਲ ਹੁੰਦੀ ਤੁਸੀਂ ਕਹਿੰਦੇ ਯਾਰ ਆਹ ਮਤਲਬ ਆਹ ਨਿੱਗੀ ਜੀ ਗੱਲ ਤੋਂ ਖਿੱਚ ਗਿਆ, ਆਹ ਨਿੱਗੀ ਜੀ ਗੱਲ ਤੋਂ ਖਿੱਚ ਗਈ ਹੈ ਨਾ, ਪਰ ਉਹਦੀ ਬੈਕਗਰਾਊਂਡ ਦੇ ਵਿੱਚ ਕਈ ਵਾਰੀ ਬਹੁਤ ਕੁਛ ਪਿਆ ਹੁੰਦਾ ਵਾ। ਕਈ ਵਾਰੀ ਆਪਾਂ ਕਿਸੇ ਦਾ ਪੇਸ਼ੈਂਸ ਹੀ ਚੈੱਕ ਕਰ ਰਹੇ ਹੁੰਦੇ ਹਾਂ। ਇਹਦੇ ਵਿੱਚ ਵੀ ਦੋ ਚੀਜ਼ਾਂ ਆ ਜਾਂਦੀਆਂ, ਇੱਕ ਹੁੰਦਾ ਜਿਹੜਾ ਆਪਾਂ ਜਾਣ ਬੁੱਝ ਕੇ ਕਿਸੇ ਨੂੰ ਖਿਜਾਉਂਦੇ ਹਾਂ, ਇੰਟੈਂਸ਼ਨਲੀ ਵੀ ਕਈ ਵਾਰੀ ਆਪਾਂ ਕਿਸੇ ਨੂੰ ਖਿਜਾਉਂਦੇ ਹਾਂ। ਉਹਦੇ ਵਿੱਚ ਕਹਿੰਦੇ ਕਿ ਤੁਹਾਡੇ ਜਿਹੜਾ ਖਿਜਾਉਣ ਵਾਲਾ ਵਾ ਨਾ ਉਹਨੂੰ ਆਪਣੇ ਦਿਮਾਗ ਦੇ ਵਿੱਚ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਆਪਾਂ ਨਿੱਕੇ ਹੁੰਦੇ ਕਰਦੇ ਹਾਂ ਆਪਾਂ ਬੱਚੇ ਬੱਚਿਆਂ ਨੂੰ ਆਪਾਂ ਖਿਜਾਉਣਾ
11: ਨਾ ਲੈ ਕੇ ਖਿਜਾਉਣਾ ਚੜਾਉਣਾ,
10: ਹਾਂ
11: ਉਹਦੀ ਕੋਈ ਛੇੜ ਪਾਈ ਹੋਣੀ,
10: ਹਾਂ ਸੋ ਉਹਦੇ ਵਿੱਚ ਸਾਨੂੰ ਉਹਦੀ ਖਿੱਲੀ ਉਡਾ ਕੇ ਸਾਨੂੰ ਮਜ਼ਾ ਆਉਂਦਾ ਸੀ ਸਾਨੂੰ। ਸੋ ਉਹ ਇੱਕ ਉਸ ਸੁਭਾਅ ਚੋਂ ਵੀ ਨਿਕਲਦੀ ਹੈ।
11: ਪਾਕਿਸਤਾਨੀ ਪੰਜਾਬੀ ਤੁਸੀਂ ਆ ਨਾਟਕ ਡਰਾਮੇ ਦੇਖੋਗੇ, ਜੁਗਤਾਂ ਇੱਕ ਦੂਜੇ ਦਾ ਮਜ਼ਾਕ ਉਡਾ ਕੇ ਜੁਗਤਾਂ ਕਰਕੇ ਹੈ ਨਾ ਕਿਸੇ ਨੂੰ ਛੇੜ ਕੇ ਉਹਦੇ ਚੋਂ ਹਾਸਾ ਉਪਜਦਾ, ਅਤੇ ਦੂਜਾ ਬੰਦਾ ਜਿਹਦਾ ਕੋਈ ਲੈਣ ਦੇਣੇ ਨਹੀਂ ਉਹਦੇ ਨਾਲ ਉਹ ਵਿੱਚੋਂ ਸਵਾਦ ਲੈ ਰਿਹਾ।
10: ਪਰ ਉਹ ਥੈਰੇਪੀ ਵੇਖੋ ਕਿੱਡੀ ਵਧੀਆ ਹੈ ਨਾ, ਬੰਦਾ ਜਿਹੜਾ ਤੁਸੀਂ ਅਗਲੇ 'ਤੇ ਲਾ ਰਹੇ ਹੋ ਤੁਹਾਡੇ 'ਤੇ ਲਾ ਰਿਹਾ ਉਹ ਪਤਾ ਵਾ ਉਹ ਇੱਕ ਤਰ੍ਹਾਂ ਦੀ ਖੇਡ ਆ।
11: ਹਾਂ ਹਾਂ ਗੇਮ ਆ, ਆ ਵੀ ਪੰਡਾ ਸੁਣਾ ਵੀ ਪੰਡਾ।
10: ਹਾਂ ਹੁਣ ਸਾਡੇ ਵੀ ਵੇਖੀਏ ਆਪਣੇ ਸਮਾਜ ਦੇ ਵਿੱਚ ਆਪਣੇ ਘਰਾਂ 'ਚ ਆਪਣੀਆਂ ਮਹਿਫਲਾਂ ਦੇ ਵਿੱਚ ਬੋਰਡਾਂ ਥੱਲੇ ਇੱਦਾਂ ਦਾ ਆਮ ਚੱਲਦਾ ਹੈ, ਪਰ ਅੱਜ ਕੱਲ੍ਹ ਤੁਸੀਂ ਵੇਖੋ ਵੀ ਉਹ ਬਰਦਾਸ਼ਤ ਨਹੀਂ ਹੈ ਕਿਸੇ ਨੂੰ ਵੀ।
11: ਅੱਜ ਕੱਲ੍ਹ ਖਤਮ ਹੋ ਗਿਆ ਉਹ, ਅਗਲਾ ਕਹਿੰਦਾ ਇਹਨੇ ਮੇਰੇ 'ਤੇ ਤਵਾ ਲਾਇਆ।
10: ਹਰ ਕੋਈ ਅੱਜ ਕੱਲ੍ਹ ਆਪਣੇ ਆਪ
11: ਇਹਨੇ ਗੱਲ ਲਾ ਕੇ ਕੀਤੀ ਆ, ਕੀਤੀ ਭਾਵੇਂ ਹਾਸੇ 'ਚ।
10: ਆਪਣੇ ਆਪ ਨੂੰ ਹਰ ਕੋਈ ਇਹ ਸੋਚਦਾ ਵੀ ਮੈਂ ਹੁਣ ਬਹੁਤ ਰਿਸਪੈਕਟਫੁੱਲ ਪਰਸਨੈਲਿਟੀ ਹਾਂ ਅਤੇ ਇਹ ਮੇਰੇ
11: 'ਤੇ ਇੱਦਾਂ ਦਾ ਕੋਮੈਂਟ ਨਾ ਕੀਤਾ ਜਾਵੇ,
10: ਮੇਰੇ 'ਤੇ ਨਾ ਕੀਤਾ ਜਾਵੇ। ਸੋ ਉਹ ਤੁਸੀਂ ਵੇਖੋ ਵੀ ਉਹ ਜਿਹੜਾ ਹੁਣ ਬਚਪਨ ਵਾਲਾ ਸਨੈਰੀਓ ਆ ਉਹਦੇ ਵਿੱਚੋਂ ਜਿਹੜਾ ਬੱਚਾ ਉੱਦਾਂ ਦੇ ਸਨੈਰੀਓ ਦੇ ਵਿੱਚੋਂ ਮੰਨ ਲਓ ਵੱਡਾ ਹੋਇਆ ਪਲਿਆ, ਤੁਸੀਂ ਸੋਚੋ ਵੀ ਉਹ ਵੱਡਾ ਹੋ ਕੇ ਜਦੋਂ ਕਿਸੇ ਬਗਾਨੇ ਘਰ ਜਾਊਗਾ ਜਾਂ ਬਗਾਨੀ ਲੈ ਕੇ ਆਊਗਾ ਅਤੇ ਉਦੋਂ ਫਿਰ ਉਹ ਖਿੱਚ ਖਿਚਾਈ ਆ, ਉਹ ਕਿਤੇ ਚੱਲੇ ਥੋੜ੍ਹੀ ਜਾਣਾ, ਉਹ ਤਾਂ ਹੋਰ ਅੱਗੇ ਵਧਣ।
11: ਗੱਲਾਂ ਦੋ ਨੇ ਨਾ, ਮਜ਼ਾਕ ਕੀਤਾ ਕਿ ਮਜ਼ਾਕ ਉਡਾਇਆ, ਇਹ 'ਚ ਬੜੀ ਥਿਨ ਲਾਈਨ ਆ। ਉਹ ਜਿਹੜਾ ਸਮਝ ਲੈਂਦਾ ਅਤੇ ਸਮਝ ਲੈਂਦਾ, ਕਈ ਇਹਨੂੰ ਈਗੋ ਪ੍ਰੈਸਟੀਜ ਨਾਲ ਜੋੜ ਲੈਂਦੇ ਆ, ਕਈ ਵੱਡੇ ਬੰਦੇ ਵੀ ਬਣ ਜਾਂਦੇ ਆ ਉਹਨੂੰ ਆਪਣੇ ਯਾਰ ਦੋਸਤ ਦਾ ਕੀਤਾ ਮਜ਼ਾਕ ਪਸੰਦ ਨਹੀਂ ਆਉਂਦਾ। ਪਰ ਉੱਥੇ ਜ਼ਰੂਰੀ ਇਹ ਹੁੰਦਾ, ਬੰਦਾ ਕਹਿੰਦਾ ਯਾਰ ਇਹ ਮੇਰਾ ਟ੍ਰਿਗਰਿੰਗ ਪੁਆਇੰਟ ਆ, ਜੇ ਤੁਸੀਂ ਮੇਰਾ ਇਹ ਦਰਦ ਪਛਾਣਦੇ ਨਹੀਂ ਘੱਟੋ ਘੱਟ ਮੈਨੂੰ ਇਸ ਗੱਲ 'ਤੇ ਪਲੀਜ਼ ਜਲੀਲ ਨਾ ਕਰਿਓ, ਇਹ ਮੇਰੇ ਹੈ ਨਾ ਦਰਦ ਦਿਲ ਆ ਮੇਰਾ ਇਹ, ਹੈ ਨਾ। ਅਤੇ ਉੱਥੇ ਤਾਂ ਹੋਈ ਗੱਲ, ਪਰ ਜਿੱਥੇ ਸਭ ਕੁਛ ਹੋਣ ਹਵਾਉਣ ਤੋਂ ਦੋ ਦਿਨ ਪੰਜ ਦਿਨ ਦਸ ਦਿਨ ਬਾਅਦ ਤੁਸੀਂ ਕਿਹਾ ਜੀ, ਉਹਨਾਂ ਕਹਿੰਦਾ ਯਾਰ ਤੂੰ ਫੋਨ ਨਹੀਂ ਚੱਕਦਾ, ਉਹ ਥੈ ਮੈਨੂੰ ਉਦਣ ਆਹ ਗੱਲ ਕਹੀ ਸੀ, ਲੜੀ ਜਾਓ ਸਾਰੀ ਉਮਰ ਮਰੀ ਜਾਓ।
10: ਉਹ ਅਸਲ ਦੇ ਵਿੱਚ ਆਪਾਂ ਨਾ ਹੋਰ ਹੋਰ ਕਾਰਨਾਂ ਕਰਕੇ ਕਿਸੇ ਦੇ ਨਾਲ ਵੈਸੇ ਵੀ ਆਪਾਂ ਪਿੱਛੇ ਹਟਣਾ ਹੁੰਦਾ, ਸਾਡਾ ਗੁਜ਼ਾਰਾ ਸੌਖਾ ਹੋ ਚੁੱਕਾ ਹੁੰਦਾ ਕਿਸੇ ਤੋਂ ਬਿਨਾਂ, ਸਾਨੂੰ ਕਿਸੇ ਦੀ ਲੋੜ ਨਹੀਂ ਰਹੀ ਹੁੰਦੀ। ਸੋ ਇਸ ਕਰਕੇ ਆਪਾਂ ਮਤਲਬ ਦਿਮਾਗ ਨੂੰ ਇਹ ਕਮਾਂਡ ਦੇ ਚੁੱਕੇ ਹੁੰਦੇ ਹਾਂ ਵੀ ਇਹ ਤੋਂ ਬਿਨਾਂ ਸਾਡਾ ਸਰ ਜਾਣਾ। ਬਾਕੀ ਗੱਲ ਇਹ ਆ ਜਾਂਦੀ ਹੈ ਕਿ ਜਿੱਦਾਂ ਆਪਾਂ ਛੋਟੇ ਬੱਚੇ ਦੀ ਗੱਲ ਤੋਂ ਇਹ ਵਾਪਸ ਜੇ ਜਾਈਏ ਤਾਂ ਇਹ ਆਪਾਂ ਸਮਝ ਸਕਦੇ, ਭਾਵੇਂ ਤੁਸੀਂ ਹੁਣ ਵੱਡੇ ਵੀ ਹੋ ਗਏ ਹੋ, ਅਤੇ ਉੱਥੇ ਬੜੀ ਇੱਕ ਪਤੇ ਦੀ ਗੱਲ ਆ ਕਿ ਜਿਹੜੀ ਖਿੱਝ ਆ ਉਹ ਕਿਸੇ ਨਾ ਕਿਸੇ ਹੀਣਤਾ ਨੂੰ ਲੈ ਕੇ ਤੁਹਾਨੂੰ ਆਉਂਦੀ ਆ, ਹੈ ਨਾ। ਮੰਨ ਲਓ ਕਿਸੇ ਨੂੰ ਜਦੋਂ ਤੁਸੀਂ ਚੜਾਉਂਦੇ ਹੋ ਅਗਲੇ ਨੂੰ ਖਿੱਝ ਆਉਂਦੀ ਆ, ਅਤੇ ਉਹ ਚੜਾਉਂਦੇ ਆਪਾਂ ਕਿਹੜੀ ਗੱਲ ਤੋਂ ਆ, ਕਿਸੇ ਦੇ ਰੰਗ ਤੋਂ, ਕਿਸੇ ਦੀ ਸਰੀਰਕ ਬਣਤਰ ਤੋਂ, ਕਿਸੇ ਦੇ ਕੱਦ ਕਾਠ ਤੋਂ, ਕਿਸੇ ਦੀ ਖੇਡਣ ਮਲਣ ਦੀ ਐਬਿਲਿਟੀ ਤੋਂ।
12: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
13: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
12: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
14: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
15: ਹਾਏ ਨੀ, ਇੰਨਾ ਸੋਹਣਾ ਮੁੰਡਾ ਉਹ ਵੀ ਗੂੰਗਾ ਹੈ।
14: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
16: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
17: यार तू इत्थे इनी छेती आके पक्का भी हो गया, की जुगाड़ लाया है?
18: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
17: नंबर दा दे बंसल इमीग्रेशन वालियां दा।
18: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
10: रेडियो हांजी 1674 प्रोग्राम हांजी मेलबर्न, अज दिन बुधवार का 19 तरीक अगस्त का महीना, तो गल्लां बातां साडियां चल रही ने चिड़चिड़ेपन के उत्ते, साडे पेशेंस लैवल के उत्ते आखिरकार क्यों ते किदां ते किवें ते किदां आपां मैनेज कर सकते हैं। सो इन्हां विषयां के उत्ते तुसीं वी पा सकते हो। हुण सांझ बिरे नाल ने डॉक्टर प्रीतेंद्र गरेवाल
11: जी, हुणे हुणे जुड़े स्रोतियां नूं जी आयां नूं आखदे आ, ते टॉपिक ते काफ़ी सारिया गल्लां बातां हो चुकियां ने। बाकी हासे ना हासा जिस की जिंदगी जो कुछ चलता हों उतों ही आता हों, स्टोरी एग्जाम्पलां भी उतों दियाँ होंगे हूँ, ता ही तो वह छो जड़े होंगे ना, कई बंद चुटकले भी सवेरे सवेरे फेसबुक पर भी उदा दे शुरू हो जाते हैं। कहिंदा जी एक चिड़ा था और एक चिड़ी थी, दोनों की शादी हो गई, अब चिड़ चढ़े हो गए।
10: वाह वाह वाह।
11: सो कहण दा भाव ए हर किसी की जिंदगी चिड़चिड़ेपन के वक्ो वक्रे कारण हो सकते हैं। किसी नूं अपने बच्चों तो आस उम्मीद होर तरह की होंगी आ, तो वह उदा के नहीं निकलते, जोदिया उम्मीदा तो खरे नहीं उतरते, उन्होंने उन्होंने उस किस्म की खिज होंगी आ। कई बार असं दूजे समाज आके वसते हाँ तो उस समाज दियाँ तुहाडे तो एक्सपैक्टेशन होंदियां, पर हजे तुसीं पिछले समाज विच ही ज्यों रहे हुंदे हो। उत्थे फिर मापियां दा बच्चियां नाल रिलेशनशिप कह लो, चिड़चिड़ापन कह लो, ते जिहड़े तुहाडे बजुर्ग हुंदे आ उहनां दियां तुहाडे तो हुंदियां, ते उहनां दा तुहाडे रिश्तियां दे विच उस किस्म दा चिड़चिड़ापन आ जांदा। बाकी जिवें रणजोत हुणां ने पहलां वी कहा, टैक्नोलॉजी ने इहदे च काफ़ी अहम रोल प्ले कीता। साडे हर किसी दे हत्थ च मोबाइल फोन आ। कल वो बंदा कोई हसदा सी, कहिंदा यार मैं सोचदा वी किसी दे हाथ च मोबाइल ना होवे ते हाथ ही मिला लिए।
10: कंच उई टूटी फिर
11: वो बंदा दूजा मिठा पोचा मारे, कहिंदा यार हाथों का की दिल मिलने चाहिए। वो कहिंदा जा कम कर, ऐसियां गल्लां बातां दा कड़ा किसे होर ना करी। पर नहीं, काली तुरिया सप्प की खुट ते पैर धरिया जांदा। इसलिए है ना, सबर संतोख ते पेशेंस वह भी बड़ी जरूरी है। नाल सही समय ते माफ़ी मंग लैनी ये भी बड़ी जरूरी है। मैंने अपनी ज़िंदगी को इतना आसान कर लिया, किसी से माफ़ी मांग ली, किसी को माफ़ कर दिया। पर ये भी एक अवस्था ही है।
10: की कहते हैं आसा?
11: आसा भी दम।
10: अच्छा, आसा हिंदी वाला।
11: हाँ
10: ओके।
11: इतना आसान कर दिया।
10: वाह वाह,
11: तुसी आसमान समझ गए होने।
10: चलो मतलब यो ही निके निके गल् जानू हासे भी दिदिया ने, यो निके निके गल् जानू खिज भी चढ़ाया। डिपेंड करता भी हूँ इतों तुम ये समझ सकते हो भी बैकग्राउंड की चल रहा। सो जी बैकग्राउंड होंगी वह बहुत, क्योंकि कई बार कि सामने कोई इदा की गल होंगी तो कहते यार मतलब निगी जी गल तो खिज गया, निगी जी गल तो खिज गई है ना, पर ਉਹਦੀ ਬੈਕਗਰਾਊਂਡ ਦੇ ਵਿੱਚ ਕਈ ਵਾਰੀ ਬਹੁਤ ਕੁਛ ਪਿਆ ਹੁੰਦਾ ਵਾ। ਕਈ ਵਾਰੀ ਆਪਾਂ ਕਿਸੇ ਦਾ ਪੇਸ਼ੈਂਸ ਹੀ ਚੈੱਕ ਕਰ ਰਹੇ ਹੁੰਦੇ ਹਾਂ। ਇਹਦੇ ਵਿੱਚ ਵੀ ਦੋ ਚੀਜ਼ਾਂ ਆ ਜਾਂਦੀਆਂ, ਇੱਕ ਹੁੰਦਾ ਜਿਹੜਾ ਆਪਾਂ ਜਾਣ ਬੁੱਝ ਕੇ ਕਿਸੇ ਨੂੰ ਖਿਜਾਉਂਦੇ ਹਾਂ, ਇੰਟੈਂਸ਼ਨਲੀ ਵੀ ਕਈ ਵਾਰੀ ਆਪਾਂ ਕਿਸੇ ਨੂੰ ਖਿਜਾਉਂਦੇ ਹਾਂ। ਉਹਦੇ ਵਿੱਚ ਕਹਿੰਦੇ ਕਿ ਤੁਹਾਡੇ ਜਿਹੜਾ ਖਿਜਾਉਣ ਵਾਲਾ ਵਾ ਨਾ, ਉਹਨੂੰ ਆਪਣੇ ਦਿਮਾਗ ਦੇ ਵਿੱਚ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਜਿੱਦਾਂ ਆਪਾਂ ਨਿੱਕੇ ਹੁੰਦੇ ਕਰਦੇ ਹਾਂ, ਆਪਾਂ ਬੱਚੇ ਬੱਚਿਆਂ ਨੂੰ ਆਪਾਂ ਖਿਜਾਉਂਦੇ
11: ਹਾਂ, ਲੈ ਕੇ ਖਿਜਾਉਣਾ ਚੜਾਉਣਾ,
10: ਹਾਂ
11: ਉਹਦੀ ਕੋਈ ਛੇੜ ਪਾਈ ਹੋਣੀ।
10: ਹਾਂ, ਸੋ ਉਹਦੇ ਵਿੱਚ ਸਾਨੂੰ ਉਹਦੀ ਖਿੱਲੀ ਉਡਾ ਕੇ ਸਾਨੂੰ ਮਜ਼ਾ ਆਉਂਦਾ ਸੀ ਸਾਨੂੰ। ਸੋ ਉਹ ਇੱਕ ਉਸ ਸੁਭਾਅ ਚੋਂ ਵੀ ਨਿਕਲਦੀ ਹੈ।
11: ਪਾਕਿਸਤਾਨੀ ਪੰਜਾਬੀ ਤੁਸੀਂ ਆ ਨਾਟਕ ਡਰਾਮੇ ਦੇਖੋਗੇ, ਜੁਗਤਾਂ ਇੱਕ ਦੂਜੇ ਦਾ ਮਜ਼ਾਕ ਉਡਾ ਕੇ ਜੁਗਤਾਂ ਕਰਕੇ ਹੈ ਨਾ, ਕਿਸੇ ਨੂੰ ਛੇੜ ਕੇ ਉਹਦੇ ਚੋਂ ਹਾਸਾ ਉਪਜਦਾ, ਅਤੇ ਦੂਜਾ ਬੰਦਾ ਜਿਹਦਾ ਕੋਈ ਲੈਣ ਦੇਣੇ ਨਹੀਂ ਉਹਦੇ ਨਾਲ, ਉਹ ਵਿੱਚੋਂ ਸਵਾਦ ਲੈ ਰਿਹਾ।
10: ਪਰ ਉਹ ਥੈਰੇਪੀ ਵੇਖੋ ਕਿੱਡੀ ਵਧੀਆ ਹੈ ਨਾ, ਬੰਦਾ ਜਿਹੜਾ ਤੁਸੀਂ ਅਗਲੇ 'ਤੇ ਲਾ ਰਹੇ ਹੋ, ਤੁਹਾਡੇ 'ਤੇ ਲਾ ਰਿਹਾ, ਉਹ ਪਤਾ ਵਾ ਉਹ ਇੱਕ ਤਰ੍ਹਾਂ ਦੀ ਖੇਡ ਆ।
11: ਹਾਂ ਹਾਂ, ਗੇਮ ਆ, ਆ ਵੀ ਪੰਡਾ ਸੁਣ, ਆ ਵੀ ਪੰਡਾ।
10: ਹਾਂ, ਹੁਣ ਸਾਡੇ ਵੀ ਵੇਖੀਏ ਆਪਣੇ ਸਮਾਜ ਦੇ ਵਿੱਚ, ਆਪਣੇ ਘਰਾਂ 'ਚ, ਆਪਣੀਆਂ ਮਹਿਫਲਾਂ ਦੇ ਵਿੱਚ, ਬੋਰਡਾਂ ਥੱਲੇ ਇੱਦਾਂ ਦਾ ਆਮ ਚੱਲਦਾ ਹੈ। ਪਰ ਅੱਜ ਕੱਲ੍ਹ ਤੁਸੀਂ ਵੇਖੋ ਵੀ ਉਹ ਬਰਦਾਸ਼ਤ ਨਹੀਂ ਹੈ ਕਿਸੇ ਨੂੰ ਵੀ,
11: ਖਤਮ ਹੋ ਗਿਆ ਉਹ। ਅਗਲਾ ਕਹਿੰਦਾ ਇਹਨੇ ਮੇਰੇ 'ਤੇ ਤਵਾ ਲਾਇਆ।
10: ਹਰ ਕੋਈ ਅੱਜ ਕੱਲ੍ਹ ਆਪਣੇ ਆਪ
11: ਇਹਨੇ ਗੱਲ ਲਾ ਕੇ ਕੀਤੀ ਆ, ਕੀਤੀ ਪਰ ਮਹਾਸੇ 'ਚ।
10: ਹਾਂ, ਆਪਣੇ ਆਪ ਨੂੰ ਹਰ ਕੋਈ ਇਹ ਸੋਚਦਾ ਵੀ ਮੈਂ ਹੁਣ ਬਹੁਤ ਰਿਸਪੈਕਟਫੁਲ ਪਰਸਨੈਲਿਟੀ ਹਾਂ, ਤੇ ਇਹ
11: ਮੇਰੇ ਤੇ ਇਦਾਂ ਦਾ ਕਮੈਂਟ ਨਾ ਕੀਤਾ ਜਾਵੇ,
10: ਮੇਰੇ ਤੇ ਨਾ ਕੀਤਾ ਜਾਵੇ। ਸੋ ਉਹ ਤੁਸੀਂ ਵੇਖੋ ਵੀ ਉਹ ਜਿਹੜਾ ਹੁਣ ਬਚਪਨ ਵਾਲਾ ਸਨੈਰੀਓ ਆ, ਉਹਦੇ ਵਿੱਚੋਂ ਜਿਹੜਾ ਬੱਚਾ ਉਦਾਂ ਦੇ ਸਨੈਰੀਓ ਦੇ ਵਿੱਚੋਂ ਮੰਨ ਲਓ ਵੱਡਾ ਹੋਇਆ ਪਲਿਆ, ਤੁਸੀਂ ਸੋਚੋ ਵੀ ਉਹ ਵੱਡਾ ਹੋ ਕੇ ਜਦੋਂ ਕਿਸੇ ਬਗਾਨੇ ਘਰ ਜਾਊਗਾ ਜਾਂ ਬਗਾਨੀ ਲੈ ਕੇ ਆਊਗਾ, ਅਤੇ ਉਦੋਂ ਫਿਰ ਉਹ ਖਿੱਚ ਖਿਚਾਈ ਜਾਓ ਕਿਤੇ ਚਲੇ ਥੋੜ੍ਹੀ ਜਾਣਾ, ਉਹ ਤਾਂ ਹੋਰ ਅੱਗੇ ਵਧਣ।
11: ਗੱਲਾਂ ਦੋ ਨੇ ਨਾ, ਮਜ਼ਾਕ ਕੀਤਾ ਕਿ ਮਜ਼ਾਕ ਉਡਾਇਆ, ਇਹ 'ਚ ਬੜੀ ਥਿੰਨ ਲਾਈਨ ਆ। ਉਹ ਜਿਹੜਾ ਸਮਝ ਲੈਂਦਾ ਅਤੇ ਸਮਝ ਲੈਂਦਾ, ਕਈ ਇਹਨੂੰ ਈਗੋ ਪ੍ਰੈਸਟੀਜ ਨਾਲ ਜੋੜ ਲੈਂਦੇ ਆ, ਕਈ ਵੱਡੇ ਬੰਦੇ ਵੀ ਬਣ ਜਾਂਦੇ ਆ, ਉਹਨੂੰ ਆਪਣੇ ਯਾਰ ਦੋਸਤ ਕੀਤਾ ਮਜ਼ਾਕ ਪਸੰਦ ਨਹੀਂ ਆਉਂਦਾ। ਪਰ ਉੱਥੇ ਜ਼ਰੂਰੀ ਇਹ ਹੁੰਦਾ, ਬੰਦਾ ਕਹਿੰਦਾ ਯਾਰ ਇਹ ਮੇਰਾ ਟ੍ਰਿਗਰਿੰਗ ਪੁਆਇੰਟ ਆ, ਜੇ ਤੁਸੀਂ ਮੇਰਾ ਇਹ ਦਰਦ ਪਛਾਣਦੇ ਨਹੀਂ, ਘੱਟੋ ਘੱਟ ਮੈਨੂੰ ਇਸ ਗੱਲ 'ਤੇ ਪਲੀਜ਼ ਜ਼ਲੀਲ ਨਾ ਕਰਿਓ, ਇਹ ਮੇਰੇ ਹੈ ਨਾ ਦਰਦ ਦਿਲ ਆ ਮੇਰਾ ਇਹ, ਹੈ ਨਾ। ਅਤੇ ਉੱਥੇ ਤਾਂ ਹੋਈ ਗੱਲ, ਪਰ ਜਿੱਥੇ ਸਭ ਕੁਛ ਹੋਣ ਹਵਾਉਣ ਤੋਂ ਦੋ ਦਿਨ ਪੰਜ ਦਿਨ ਦਸ ਦਿਨ ਬਾਅਦ ਤੁਸੀਂ ਕਿਹਾ ਸੀ, ਬੰਦਾ ਕਹਿੰਦਾ ਯਾਰ ਤੂੰ ਫੋਨ ਨਹੀਂ ਚੱਕਦਾ, ਉਹ ਥੈ ਮੈਨੂੰ ਉਦਣ ਆਹ ਗੱਲ ਕਹੀ ਸੀ, ਲੜੀ ਜਾਓ ਸਾਰੀ ਉਮਰ ਮਰੀ ਜਾਓ।
10: ਉਹ ਅਸਲ ਦੇ ਵਿੱਚ ਆਪਾਂ ਨਾ ਹੋਰ ਹੋਰ ਕਾਰਨਾਂ ਕਰਕੇ ਕਿਸੇ ਦੇ ਨਾਲ ਵੈਸੇ ਵੀ ਆਪਾਂ ਪਿੱਛੇ ਹਟਣਾ ਹੁੰਦਾ, ਸਾਡਾ ਗੁਜ਼ਾਰਾ ਸੌਖਾ ਹੋ ਚੁੱਕਾ ਹੁੰਦਾ ਕਿਸੇ ਤੋਂ ਬਿਨਾਂ, ਸਾਨੂੰ ਕਿਸੇ ਦੀ ਲੋੜ ਨਹੀਂ ਰਹੀ ਹੁੰਦੀ। ਸੋ ਇਸ ਕਰਕੇ ਆਪਾਂ ਮਤਲਬ ਦਿਮਾਗ ਨੂੰ ਇਹ ਕਮਾਂਡ ਦੇ ਚੁੱਕੇ ਹੁੰਦੇ ਹਾਂ ਵੀ ਇਹ ਤੋਂ ਬਿਨਾਂ ਸਾਡਾ ਸਰ ਜਾਣਾ। ਬਾਕੀ ਗੱਲ ਇਹ ਆ ਜਾਂਦੀ ਹੈ ਕਿ ਜਿੱਦਾਂ ਆਪਾਂ ਛੋਟੇ ਬੱਚੇ ਦੀ ਗੱਲ ਤੋਂ ਇਹ ਵਾਪਸ ਜੇ ਜਾਈਏ ਤਾਂ ਇਹ ਆਪਾਂ ਸਮਝ ਸਕਦੇ, ਭਾਵੇਂ ਤੁਸੀਂ ਹੁਣ ਵੱਡੇ ਵੀ ਹੋ ਗਏ ਹੋ, ਅਤੇ ਉੱਥੇ ਬੜੀ ਇੱਕ ਪਤੇ ਦੀ ਗੱਲ ਆ ਕਿ ਜਿਹੜੀ ਖਿੱਝ ਆ ਉਹ ਕਿਸੇ ਨਾ ਕਿਸੇ ਹੀਣਤਾ ਨੂੰ ਲੈ ਕੇ ਤੁਹਾਨੂੰ ਆਉਂਦੀ ਆ, ਹੈ ਨਾ। ਮੰਨ ਲਓ ਕਿਸੇ ਨੂੰ ਜਦੋਂ ਤੁਸੀਂ ਚੜਾਉਂਦੇ ਹੋ ਅਗਲੇ ਨੂੰ ਖਿੱਝ ਆਉਂਦੀ ਆ, ਅਤੇ ਉਹ ਚੜਾਉਂਦੇ ਆਪਾਂ ਕਿਹੜੀ ਗੱਲ ਤੋਂ ਆ, ਕਿਸੇ ਦੇ ਰੰਗ ਤੋਂ, ਕਿਸੇ ਦੀ ਸਰੀਰਕ ਬਣਤਰ ਤੋਂ, ਕਿਸੇ ਦੇ ਕੱਦ ਕਾਠ ਤੋਂ, ਕਿਸੇ ਦੀ ਖੇਡਣ ਮਲਣ ਦੀ ਐਬਿਲਿਟੀ ਤੋਂ, ਹੈ ਨਾ, ਕਿਸੇ ਦੇ ਵਾਰ ਵਾਰ ਹਾਰ ਜਾਣ ਤੋਂ, ਕੋਈ ਨਾ ਕੋਈ ਇੱਦਾਂ ਦੀ ਚੀਜ਼ ਜ਼ਰੂਰ ਹੁੰਦੀ ਆ, ਕਿਸੇ ਦੇ ਮਤਲਬ ਪੜ੍ਹਾਈ ਲਿਖਾਈ 'ਚ ਨਲਾਇਕ ਹੋਣ ਤੋਂ,
11: ਸਰੀਰਕ ਕਮਜ਼ੋਰੀ ਕਹਿ ਲਓ,
10: ਕਈ ਵਾਰੀ ਜ਼ਿਆਦਾ ਪੜਾਕੂ ਹੋਣਾ ਵੀ ਤੁਹਾਡੇ ਲਈ ਸ਼ਰਾਬ ਬਣ ਜਾਂਦਾ, ਕਿਉਂਕਿ ਤੁਹਾਨੂੰ ਇਸੇ ਗੱਲ 'ਤੇ ਛੇੜੀ ਜਾਂਦਾ।
11: ਤੁਸੀਂ ਆਪਣੇ ਸਮਾਜ 'ਚ ਦੇਖੋ, ਹੈ ਨਾ, ਜੇ ਕੋਈ ਸ਼ਰਾਬ ਸ਼ਰੂਬ ਨਾ ਪੀਂਦਾ ਉਹਨੂੰ ਗੁਣਾ ਲਾਓ, ਤੈਨੂੰ ਲੱਸੀ ਪੀਣੇ ਨੂੰ ਬੜਾ ਪਤਾ, ਉਹ ਤਾਂ ਤੁਸੀਂ ਦੇਖੋ ਜਦ ਕਿ ਉਹ ਗਾਉਣਾ ਉਹਨੂੰ ਔਗਣ ਬਣਾਤਾ,
10: ਔਗਣ। ਹੁਣ ਤੁਸੀਂ ਆਹ ਵੇਖੋ, ਹੁਣ ਅਜੋਕੇ 'ਚ ਲੈ ਉਹਨੂੰ ਵੀ, ਜਿਹੜੇ ਬੰਦੇ ਮੰਨ ਲਓ ਬਹੁਤ ਹੈਲਦੀ ਖਾਂਦੇ ਆ, ਤੁਹਾਡੇ ਸਾਹਮਣੇ ਬਹਿ ਕੇ ਸਲਾਦ ਸਲੂਦ ਖਾਈ ਜਾਣਗੇ, ਉਹ ਦੂਸਰੇ ਉਹਨਾਂ ਨੂੰ ਟਿਚਰਾਂ ਕਰ ਜਾਣਗੇ, ਉਹ ਵੀ ਖਿੱਚਦੇ ਆ,
11: ਭਾਫੂਸ ਖਾਈ ਜਾ ਤੂੰ,
10: ਆਪਣੀਆਂ ਤੋਂ ਠੀਕ ਨੇ ਪਰ ਉਹ ਵੀ ਖਿੱਚਦੇ ਆ, ਹੈ ਨਾ। ਇੱਕ ਪਾਸੇ ਇੱਕ ਬੰਦਾ ਬੈਠਾ ਵਾ ਆਰਾਮ ਦੇ ਨਾਲ ਗਿਰੀਆਂ ਚੱਬ ਰਿਹਾ, ਦੂਸਰਾ ਬੰਦਾ ਵਾ ਸ਼ਰਾਬ ਪੀ ਰਿਹਾ, ਉਹਨੂੰ ਖਿਚਾਈ ਜਾਂਦਾ
11: ਚਾਹੀਏ।
10: ਕਹਿੰਦਾ
11: ਮੈਂ ਆਪਣੇ ਯਾਰ ਦੋਸਤ ਨੂੰ ਕਿਹਾ, ਹੈ ਨਾ, ਵੀ ਮੈਂ ਤਿੰਨ ਚਾਰ ਵਾਰ ਫੋਨ ਕੀਤਾ, ਉਹਨੇ ਮੇਰਾ ਨਾਂ ਚੱਕਿਆ, ਕਹਿੰਦਾ ਫਿਰ ਮੈਂ ਉਹਨੂੰ ਮੈਸੇਜ ਕਰਤਾ ਵੀ ਮੈਂ ਲਿਆਂਦੀ ਸੀ ਬੋਤਲ, ਮੈਂ ਲਾਉਣ ਲੱਗਿਆ ਸੀਗਾ ਪੈਗ, ਮੈਂ ਕਿਹਾ ਚੱਲ ਤੈਨੂੰ ਯਾਦ ਕਰ ਲਾਂ, ਕਹਿੰਦਾ ਹੁਣ ਉਹਦਾ ਘੜੀ ਮੁੜੀ ਫੋਨ ਆਉਂਦਾ, ਹੁਣ ਮੈਂ ਨਹੀਂ ਚੱਕਦਾ।
10: ਇਹ ਇਹ ਸਮੱਸਿਆ ਨੂੰ ਇੱਦਾਂ ਵੀ ਆਪਾਂ ਹੱਲ ਕਰ ਸਕਦੇ ਹਾਂ ਵੀ ਆਪਾਂ ਜਿਹੜੀ ਉਹ ਹੀਣਤਾ ਵਾ ਉਹਦੇ ਉੱਤੇ ਵਰਕ ਕੀਤਾ ਜਾਵੇ। ਜੇ ਮੰਨ ਲਓ ਬਚਪਨ ਦੇ ਵਿੱਚ ਇੱਦਾਂ ਦਾ ਕੁਛ ਜਿੱਦਾਂ ਹੋ ਰਿਹਾ ਅਤੇ ਮਾਂ ਉਹਦੇ 'ਤੇ ਵਰਕਆਊਟ ਕਰਦੀ ਆ ਵੀ ਬੱਚੇ ਤੂੰ ਥਲਾ ਕੇ ਬੋਲਦਾ, ਤੂੰ ਆਪਣੀ ਬੋਲੀ ਸਹੀ ਕਰ, ਤੂੰ ਅੱਖਾਂ ਬੜੀਆਂ ਚਮਕਦਾ, ਤੂੰ ਆਪਣੀ ਚਮਕਣ ਦੀ ਆਦਤ ਸਹੀ ਕਰ,
11: ਨਹੀਂ ਤਾਂ ਪਿੰਡ ਦੇ ਤੈਨੂੰ ਚਮਕੂ ਕਹਿਣ ਲੱਗਣੇ।
10: ਹਾਂ ਵੀ ਤੈਨੂੰ ਤਾਂ ਕਰਕੇ ਛੇੜਦੇ ਆ ਤੈਨੂੰ, ਹੈ ਨਾ, ਤੂੰ ਆਹ ਜਿਹੜੇ ਲੀੜੇ ਕੱਪੜੇ ਉੱਦਾਂ ਹੀ ਗੰਦੇ ਹੀ ਪਾ ਕੇ ਤੂੰ ਭੱਜ ਜਾਂਦਾ, ਤੈਨੂੰ ਇਹਦੇ ਕਰਕੇ ਛੇੜਦੇ ਆ, ਤੂੰ ਮੇਰਾ ਪੁੱਤ ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ। ਸੋ ਉੱਥੇ ਮਾਂ ਨੇ ਵਰਕਆਊਟ ਕੀਤਾ ਆਪਣੇ ਪੁੱਤ 'ਤੇ।
11: ਆਹ ਹੁਣ ਸਾਡੇ ਪਿੰਡ ਹੈ ਨਾ, ਇੱਕ ਸਾਡਾ ਮਿੱਤਰ ਹੀ ਹੁੰਦਾ ਸੀ, ਉਹਦਾ ਨਾਂ ਤਾਂ ਸੀਗਾ ਚਲੋ ਹੁਣ ਕੀ ਲੈਣਾ, ਉਹਨੂੰ ਅਸੀਂ ਲੰਡੂ ਕਹਿੰਦੇ ਸੀ।
10: ਅੱਛਾ, ਨਾਂ ਕੀ ਲੈਣਾ ਵੈਸੇ ਲੰਡੂ ਕਹਿੰਦੇ। ਅੱਛਾ,
11: ਨਹੀਂ ਪੂਰਾ ਨਾ ਥੋੜ੍ਹੇ ਨਾ ਦੱਸਾਂਗਾ, ਤੁਸੀਂ ਮੈਨੂੰ ਪ੍ਰਵੋਕ ਨਾ ਕਰੋ।
10: ਲੰਡੂ ਚ ਬਹੁਤ ਵਰਗ ਨਹੀਂ ਹੁੰਦਾ,
11: ਮੈਂ ਕੁੰਡਾ ਖੜਕਾਇਆ, ਉਹਨੂੰ ਕਹਿ ਤੁਹਾਡਾ ਲੰਡੂ ਕਿੱਥੇ ਆ, ਉਹ ਕਹੀ ਤੂੰ ਦਿਖਾ ਤੇਰੇ ਪੂੰਛ ਕਿੱਥੇ ਲੱਗੀ। ਮਤਲਬ ਮਾਵਾਂ ਨੂੰ ਦੁੱਖ ਲੱਗਦਾ ਵੀ ਸਾਡੇ ਨਿਆਣੇ ਦਾ ਨਾਂ ਵਿਗਾੜਿਆ, ਜਦਕਿ ਉਹਨੂੰ ਨਹੀਂ ਪਤਾ ਵੀ, ਹੈ ਨਾ, ਉਹਨੂੰ ਤਾਂ ਆਮ ਜੀ ਗੱਲ ਆ ਉਹਦੇ ਲਈ ਤਾਂ, ਹੈ ਨਾ, ਭਾਵੇਂ ਰੰਗ ਦਾ ਜਿੰਨਾ ਮਰਜ਼ੀ ਚਿੱਟਾ ਹੋਵੇ, ਪਿੰਡ 'ਚ ਨਾਂ ਤਾਂ ਕਾਲਾ ਹੀ ਆਉਦਾ।
10: ਉਹ ਚੀਜ਼ ਤਾਂ ਉੱਥੇ ਦੇ ਉੱਥੇ ਰਹਿਣੀ ਆ। ਸੋ ਗੱਲ ਇਹ ਵੀ ਜਦੋਂ ਬੰਦਾ ਹੁਣ ਜੇ ਕੋਈ ਵੱਡਾ ਵਾ ਤੁਹਾਡੇ ਆਸ ਪਾਸ, ਅਤੇ ਉਹਦੀ ਵੀ ਕਈ ਵਾਰੀ ਹੀਣਤਾ 'ਤੇ ਤੁਹਾਨੂੰ ਕੰਮ ਕਰਨ ਦੀ ਲੋੜ ਹੁੰਦੀ ਆ। ਬੰਦੇ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਆਹ ਮੇਰੀ ਹੀਣਤਾ ਵਾ, ਆਹ ਮੇਰੀ ਗਲਤ ਆਦਤ ਆ, ਜਾਂ ਇਸ ਗੱਲ ਤੋਂ ਲੋਕ ਮੈਨੂੰ ਟਿਚਰਾਂ ਕਰਦੇ। ਅੱਛਾ, ਇਹਦੀ ਨਾ ਇੱਕ ਹੋਰ ਬੜੀ ਬੜੀ ਮੀਨ ਗੱਲ ਆ ਇਸ ਬਿਮਾਰੀ ਦੀ ਜਾਂ ਫਿਰ ਇਸ ਆਦਤ ਦੀ, ਕਿ ਇਹਦੇ ਪਿੱਛੇ ਜਿਹੜਾ ਲੌਜਿਕ ਆ ਉਹ ਸਿਰਫ ਜਿਹਨੂੰ ਜਿਹਨੂੰ ਚੜਾ ਰਹੇ ਹੋ ਤੁਸੀਂ ਉਹਨੂੰ ਸਮਝ ਆਉਂਦਾ ਵਾ, ਜਾਂ ਫਿਰ ਉਹਨੇ ਆਪਣੇ ਇੱਕ ਮਹਿਨੇ ਕੱਢੇ ਆ, ਜਾਂ ਫਿਰ ਤੁਸੀਂ ਜਿਹਨੇ ਗੱਲ ਕਰਨੀ ਉਹਨੇ ਟਿਕਾਣੇ ਮਾਰਨੇ, ਉਹਨੂੰ ਪਤਾ ਵਾ ਵੀ ਥਿੱਕ ਜੇ ਇਹਨੇ। ਪਰ ਤੀਸਰਾ ਬੰਦਾ ਜਿਹੜਾ ਉਹਨੂੰ ਲੱਗੂਗਾ ਵੀ ਇਹਨੇ ਕਿਆ ਕੀ ਇਹਨੇ ਤੈਨੂੰ,
11: ਕਿੱਡੀ
10: ਕਿੱਡੀ ਕੁ ਗੱਲ ਆ, ਕਿਆ ਕੀ ਇਹਨੇ। ਸੋ ਇਸ ਕਰਕੇ ਇਹ ਚੀਜ਼ ਹੋਰ ਜ਼ਿਆਦਾ ਖਤਰਨਾਕ ਹੈ।
11: ਨੁਕਤਾ ਕਹਿੰਦਾ ਬੜਾ ਮਹੀਨ ਨੁਕਤਾ ਹੈ, ਦੁਖਤਾ ਨਹੀਂ ਹੈ ਤਾਂ ਦਿਲ ਨਹੀਂ ਹੈ।
10: ਪਰ ਇਸ
11: ਦਿਲ ਦਿਖਾਉਣ ਵਾਲੀਆਂ ਗੱਲਾਂ ਨੇ,
10: ਦਿਲ ਦਿਖਾਉਣ ਵਾਲੀਆਂ। ਹਾਂ, ਸੋ ਮੁੱਖ ਦੀ ਗੱਲ ਸਾਰੇ ਕੁਛ ਦਾ ਜਿਹੜਾ ਨਿਚੋੜ ਇਹ ਆ ਵੀ ਤੁਹਾਡੇ ਪੇਸ਼ੈਂਸ ਦਾ ਐਂਡ ਹੋ ਚੁੱਕਾ, ਤਾਂ ਹੁਣ ਇੱਥੇ ਲਿਆ ਕੇ ਅੱਗੇ ਆਪਾਂ ਤੋੜਦੇ ਹਾਂ ਵੀ ਤੁਹਾਡੇ ਜਿਹੜੀ ਸਹਿਣਸ਼ੀਲਤਾ ਵਾ ਉਹ ਉਹਦਾ ਭਾਂਡਾ ਭਰ ਚੁੱਕਾ ਵਾ।
11: ਸਹੀ,
10: ਅਤੇ ਹੁਣ ਤਾਂ ਕਰਕੇ ਤੁਸੀਂ ਉੱਤੇ ਖਿੱਜ ਚੜ੍ਹਦੀ ਆ।
11: ਭਾਈ ਸਾਹਿਬ ਪਹਿਲਾਂ ਹੱਦ ਸੀ ਪਰ ਹੁਣ ਹੱਦੋਂ ਵੱਧ ਆ,
10: ਹੁਣ ਹੱਦੋਂ ਵੱਧ ਹੋਇਆ, ਹੁਣ ਤਾਂ ਮਤਲਬ ਕਹਿ ਲਓ ਵੀ ਖਲਾਰਾ ਹੀ ਪੈਣ ਵਾਲਾ ਵਾ। ਅਤੇ ਜੇ ਆਪਾਂ ਹੁਣ ਆਪਣੇ ਕਾਲਰਸ ਵੀ ਨਾਲ ਲਈ ਜਾਈਏ ਅਤੇ ਫਿਰ ਆਪਾਂ ਮੈਸੇਜਿਸ ਵੀ ਨਾਲ ਲਵਾਂਗੇ। ਆਪਾਂ 327 ਤੁਸੀਂ ਆਉਂਦੇ ਰਹੋ ਜੀ, 327-327। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਵਾਜ਼ ਭਾਅ ਜੀ ਠੀਕ ਕਰ ਲਿਓ, ਜੇ ਮੰਨ ਲਓ ਤੁਸੀਂ ਬਲੂਟੁੱਥ ਲਾਇਆ ਜਾਂ ਤੁਸੀਂ ਸਪੀਕਰ ਔਨ ਕੀਤਾ ਤਾਂ ਉਹ ਪਲੀਜ਼ ਬੰਦ ਕਰ ਲਿਓ ਅਤੇ ਥੋੜ੍ਹੀ ਫਿਰ ਆਵਾਜ਼ ਹੋਰ ਕਲੀਅਰ ਹੋ ਜੂਗੀ।
19: ਬਹੁਤ ਵਧੀਆ ਟੌਪਿਕ ਆਲਵੇਜ਼ ਹੁੰਦੇ ਤੁਹਾਡੇ, ਸ਼ੁਰੂ ਤੋਂ ਲੈ ਕੇ ਜੋ ਸਵੇਰੇ ਭਾਜੀ ਗੁਰਬਾਣੀ ਪਲੇ ਕਰਦੇ ਆ, ਪਰਮਾਤਮਾ ਦੇ ਨਾਲ ਜੁੜਨ ਦਾ ਮੌਕਾ ਮਿਲ ਜਾਂਦਾ, ਬੜੇ ਇੱਕ ਰਿਸਪੈਕਟਫੁਲੀ ਸਾਰਾ ਕੁਛ ਵਧੀਆ ਚੱਲਦਾ, ਸਾਰਾ ਦਿਨ ਵੀ ਵਧੀਆ ਰਹਿੰਦਾ। ਘਰਾਂ ਵਿੱਚ ਵੀ ਕੁਝ ਇੱਦਾਂ ਦੇ ਸਿਨੈਰੀਓ ਹੋ ਜਾਂਦੇ, ਚਲੋ ਆਪਣੇ ਘਰ ਦੀ ਗੱਲ ਕਰ ਲਈਏ ਤੇ ਉਹ ਭਾਵੇਂ ਸੱਸ ਨੂੰਹ ਦੇ ਵਿੱਚ ਹੋਵੇ ਕੁਛ ਨਾ ਕੁਛ, ਮੈਨੂੰ ਕਿਸੇ ਵੇਲੇ ਸਮਝ ਨਹੀਂ ਲੱਗਦੀ ਵੀ ਜਿੱਦਾਂ ਸਾਡੇ ਪੇਰੈਂਟਸ ਆ, ਐਲਡਰ ਆ, ਸਾਡਾ ਰਿਸਪੈਕਟ ਕਰਨਾ ਫਰਜ਼, ਉਹਨਾਂ ਨੂੰ ਮੁਕਾਬਲਾ ਕਰਨਾ ਫਰਜ਼ ਆਲਵੇਜ਼, ਪਰ ਜੇ ਕਿਸੇ ਵੇਲੇ ਉਹ ਗਲਤ ਹੋ ਰਹੇ ਆ ਜਾਂ ਕੁਛ ਵੀ, ਉਹ ਕਿੱਦਾਂ ਸਮਝਾਇਆ ਜਾਵੇ ਮੀਨਸ ਉਹਨਾਂ ਨੂੰ, ਨਹੀਂ ਵੀ ਤੁਸੀਂ ਗਲਤ ਜਾ ਰਹੇ ਜਾਂ ਫਿਰ ਉਹ ਨਹੀਂ ਸਮਝਦੇ ਜਾਂ ਕਿਵੇਂ।
10: ਇਹ ਬੜਾ ਮਤਲਬ ਟੇਢਾ ਮਸਲਾ ਵਾ ਹੈ ਨਾ, ਕਿਉਂਕਿ ਆਪਣਾ ਸਾਡੇ ਸਮਾਜ ਦੇ ਵਿੱਚ ਨਾ ਸਾਨੂੰ ਇਹ ਚੀਜ਼ ਸਾਡੀ ਪਰਵਰਿਸ਼ ਦੇ ਵਿੱਚ ਜਾਂ ਮਤਲਬ ਸਾਡੇ ਕਲਚਰ ਦੇ ਵਿੱਚ ਜਾਂ ਫਿਰ ਇਨਸਾਨੀਅਤ ਦੇ ਵਿੱਚ ਇਹ ਚੀਜ਼ ਜਿਹੜੀ ਸਾਨੂੰ ਦੱਸੇਗੀ ਕਿ ਵੱਡਿਆਂ ਦਾ ਹਮੇਸ਼ਾ ਸਤਿਕਾਰ ਕਰਨਾ। ਵੱਡੇ ਜੋ ਤੁਹਾਨੂੰ ਕਹਿੰਦੇ ਆ ਉਹ ਬਿਲਕੁਲ ਸਹੀ ਕਹਿੰਦੇ ਆ, ਤੁਹਾਡੇ ਹਮੇਸ਼ਾ ਚੰਗੇ ਦੇ ਲਈ ਕਹਿੰਦੇ ਆ। ਹੁਣ ਮਸਲਾ ਥੋੜ੍ਹਾ ਜਿਹਾ ਬਦਲਿਆ ਇਹ ਆ ਵੀ ਤਾਂ ਕਰਕੇ ਪਹਿਲੀ ਗੱਲ ਤਾਂ ਵੀ ਇਸ ਵਜ੍ਹਾ ਕਰਕੇ ਆਪਾਂ ਬੜਾ ਝੱਕਦੇ ਹਾਂ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਨ ਦੇ ਲਈ, ਪਰ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਵੀ ਸਾਨੂੰ ਖੁੱਲ੍ਹ ਕੇ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਨ ਦੀ ਬਹੁਤ ਜ਼ਰੂਰਤ ਹੈ ਇਸ ਸਮੇਂ, ਕਿਉਂਕਿ ਜ਼ਿਆਦਾਤਰ ਜਿਹੜੇ ਮਸਲੇ ਨੇ ਉਹ ਹੋ ਹੀ ਇੱਦਾਂ ਰਹੇ ਆ। ਪਹਿਲਾਂ ਤਾਂ ਉਹਦਾ ਰੀਜ਼ਨ ਪਹਿਲਾਂ ਆਪਾਂ ਥੋੜ੍ਹਾ ਜਿਹਾ ਹਲਕਾ ਜਿਹਾ ਜਾਣਨ ਦੀ ਕੋਸ਼ਿਸ਼ ਕਰ ਲੈਂਦੇ। ਮੈਨੂੰ ਇਹ ਲੱਗਦਾ ਵੀ ਆਪਾਂ ਉੱਪਰੀ ਧਰਤੀ ਦੇ ਉੱਤੇ ਆ ਗਏ, ਉਸ ਤਾਣੇ ਬਾਣੇ 'ਚੋਂ ਉੱਖੜ ਕੇ, ਮੰਨ ਲਓ ਤਿੰਨ ਪੀੜ੍ਹੀਆਂ ਦੀ ਇਗਜ਼ਾਮਪਲ ਲੈਂਦੇ ਆਪਾਂ ਵੀ ਸਾਡੀ ਜਿਹੜੀ ਪੀੜ੍ਹੀ ਇੱਥੇ ਜੰਮੀ ਆ ਉਹਨੇ ਈਜ਼ੀਲੀ ਅੰਡਰਸਟੈਂਡ ਕਰ ਲਿਆ ਜਾਂ ਕਰ ਲੈਣਾ, ਉਹਨੂੰ ਕੋਈ ਫਰਕ ਨਹੀਂ ਪਿਆ। ਦੂਸਰੇ ਆਪਾਂ ਹਾਂ ਜਿਹੜੇ ਅੱਧ ਪਚੱਦੀ ਜੀ ਉਮਰ ਉੱਥੇ ਬਿਤਾ ਕੇ ਆਏ ਹਾਂ ਅਤੇ ਅੱਧੀ ਆਪਾਂ ਇੱਥੇ ਆਏ ਤਾਂ ਸਾਨੂੰ ਫਰਕ ਪਿਆ ਵਾ, ਨਾ ਚਾਹੁੰਦੇ ਵੀ ਸਾਨੂੰ ਪਿਆ। ਅਤੇ ਜਿਹੜੀ ਪੀੜ੍ਹੀ ਦੀ ਆਪਾਂ ਗੱਲ ਕਰ ਰਹੇ ਹਾਂ ਜਾਂ ਜਿਨ੍ਹਾਂ ਦੇ ਬਾਰੇ ਤੁਸੀਂ ਹੁਣ ਗੱਲ ਛੇੜੀ ਆ, ਉਹਨਾਂ ਨੇ ਲਗਭਗ ਆਪਣੀ ਪੌਣੀ ਜ਼ਿੰਦਗੀ ਉੱਥੇ ਗੁਜ਼ਾਰੀ ਆ ਅਤੇ ਹੁਣ ਉਹ ਇੱਥੇ ਆਏ ਨੇ। ਸੋ ਮੁੱਖ ਦੀ ਗੱਲ ਉਹਨਾਂ ਦੇ ਲਈ ਇਹ ਸਾਰਾ ਕੁਛ ਨਵਾਂ ਵਾ, ਉਹਨਾਂ ਨੂੰ ਉਹਨਾਂ ਦੇ ਅੰਦਰ ਜੋ ਜਜ਼ਬਾਤ ਨੇ, ਉਹਨਾਂ ਦੇ ਅੰਦਰ ਜਿਹੜੀਆਂ ਭਾਵਨਾਵਾਂ ਨੇ, ਉਹਨਾਂ ਦੇ ਅੰਦਰ ਜੋ ਚਿਰਾਂ ਦਾ ਪਿਆ ਵਾ, ਜੋ ਉਹਨਾਂ ਦੇ ਮਤਲਬ ਕਹਿ ਲਓ ਵੀ ਪਰਿਵਾਰਕ ਤਾਣੇ ਬਣੇ, ਪਰਿਵਾਰ ਚਲਾਉਣ ਦੇ ਤਰੀਕੇ, ਨੌਂ ਨਾਲ ਪੋਤਣਾ ਗੱਲ ਕਰਨ ਦੇ ਸਲੀਕੇ, ਉਹ ਸਾਰਾ ਕੁਛ ਇੱਥੇ ਆ ਕੇ ਬਿਲਕੁਲ ਹੀ ਬਦਲਿਆ ਜਿਹਾ ਮਾਹੌਲ ਆ। ਹੁਣ ਉਹਨਾਂ ਨੂੰ ਵੀ ਇਹ ਸਮਝ ਨਹੀਂ ਲੱਗਦੀ ਵੀ ਅਸੀਂ ਇਹ ਸਭ ਕੁਛ ਨੂੰ ਟੈਕਲ ਕਿੱਦਾਂ ਕਰੀਏ। ਪ੍ਰੋਬਲਮ ਸਾਨੂੰ ਵੀ ਆ ਰਹੀ ਹੈ ਬੜੀਆਂ ਚੀਜ਼ਾਂ 'ਚ, ਪਰ ਉਹਨਾਂ ਨੂੰ ਹੋਰ ਵੀ ਜ਼ਿਆਦਾ ਵਧੇਰੇ ਆ ਰਹੀ ਹੈ। ਹੁਣ ਗੱਲ ਰਹੀ ਤੁਹਾਡੀ ਵੀ ਆਪਾਂ ਜਦੋਂ ਆਪਾਂ ਇਹ ਪਿਛਲਾ ਜਿਹੜਾ ਉਹ ਸਮਝ ਲਾਂਗੇ ਨਾ ਤਾਂ ਫਿਰ ਸਾਨੂੰ ਬੜੀਆਂ ਚੀਜ਼ਾਂ ਜਿਹੜੀਆਂ ਹੋਰ ਈਜ਼ੀਲੀ ਸਮਝ ਆ ਜਾਣਗੀਆਂ। ਜਿਹੜਾ ਤੁਹਾਡਾ ਮਸਲਾ ਵੀ ਆਪਾਂ ਜੇ ਤੁਹਾਨੂੰ ਪਤਾ ਹੀ ਆ ਵੀ ਉਹ ਇਸ ਚੀਜ਼ ਦੇ ਵਿੱਚ ਗਲਤ ਨੇ, ਅਤੇ ਇੱਕ ਸਾਡਾ ਨਾ ਹੋਰ ਸਲੀਕਾ ਮੰਨਿਆ ਜਾਂਦਾ ਵੀ ਅਸੀਂ ਵੱਡਿਆਂ ਦੇ ਸਾਹਮਣੇ ਆਪਾਂ ਗੱਲ ਨਹੀਂ ਕਰਦੇ, ਉਹਨਾਂ ਦਾ ਕਿਹਾ ਸਿਰ ਮੱਥੇ। ਪਰ ਜਿੱਥੇ ਜੇ ਕੋਈ ਗਲਤ ਤੁਹਾਨੂੰ ਪਤਾ ਵਾ ਅਤੇ ਤੁਸੀਂ ਇਸ ਚੀਜ਼ ਨੂੰ ਸ਼ੋਰ ਹੋ ਵੀ ਹਾਂ ਆਹ ਚੀਜ਼ ਜਿਹੜੀ ਆ ਇਹ ਗਲਤ ਆ, ਅਤੇ ਫਿਰ ਸਾਨੂੰ ਕਮਿਊਨੀਕੇਸ਼ਨ ਓਪਨ ਕਰ ਲੈਣੀ ਚਾਹੀਦੀ ਆ। ਕਈ ਵਾਰੀ ਫੋਰ ਐਗਜ਼ਾਮਪਲ ਹੁਣ ਤੁਸੀਂ ਸਾਰੀ ਗੱਲ ਚਲੋ ਨਾ ਤੁਸੀਂ ਦੱਸ ਸਕਦੇ ਹੋ ਨਾ ਮੈਂ ਸਮਝ ਸਕਦਾ ਵਾਂ, ਰੇਡੀਓ 'ਤੇ ਵੀ ਸਾਰੀਆਂ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ, ਪਰ ਉਹ ਡਿਪੈਂਡ ਕਰਦਾ ਵਾ ਵੀ ਕਿਹੜੇ ਸਨੈਰੀਓ ਦੇ ਉੱਤੇ ਰੌਲਾ ਰੱਪਾ ਪੈ ਰਿਹਾ ਵਾ। ਮੰਨ ਲਓ ਇੱਕ ਆਪਾਂ ਉੱਦਾਂ ਹੀ ਇੱਕ ਸਨੈਰੀਓ ਆਪਾਂ ਚੁੱਕ ਲੈਂਦੇ ਹਾਂ ਵੀ ਇੱਕ ਸਨੈਰੀਓ ਇੱਦਾਂ ਦਾ ਬਣਿਆ ਵੀ ਨੌਂ ਦੀ ਸਬਜ਼ੀ ਨਹੀਂ ਪਸੰਦ ਆ ਰਹੀ ਸੱਸ ਨੂੰ, ਹੈ ਨਾ, ਅਤੇ ਸਾਨੂੰ ਲੱਗਦਾ ਵਾ ਵੀ ਇਹ ਚੀਜ਼ ਜਿਹੜੀ ਆ ਉਹ ਉਹਨੇ ਮਤਲਬ ਬੈਠੇ ਉੱਠੇ ਅੱਜ ਫਿਰ ਬੁਰਕੀ ਲਾਈ ਹੈ ਮੰਮੀ ਨੇ ਅਤੇ ਕਹਿ ਦਿੱਤਾ ਵੀ ਗੱਲ ਅੱਜ ਵੀ ਨਹੀਂ ਬਣੀ ਤੇਰੇ ਕੋਲ। ਉਹ ਉਸੇ ਗੱਲ ਦੇ ਉੱਤੇ ਉਹ ਜਿਹੜਾ ਉਹ ਖਿੱਚ ਖਿਜਾਟ ਫਿਰ ਸ਼ੁਰੂ ਹੋ ਜਾਣੀ ਆ। ਹੁਣ ਰਾਦਰ ਦੈਨ ਕਿ ਆਪਾਂ ਉਸ ਚੀਜ਼ ਨੂੰ ਉਸੇ ਤਰ੍ਹਾਂ ਦੇ ਨਾਲ ਲਮਕਦਾ ਰਹਿਣ ਦੀਏ, ਅਤੇ ਬਿਹਤਰ ਹੈ ਵੀ ਆਪਾਂ ਫਿਰ ਕਿਸੇ ਦਿਨ ਉਹਦੇ ਉੱਤੇ ਬਹਿ ਕੇ ਗੱਲ ਕਰ ਲਈਏ, ਅਤੇ ਜਾਂ ਫਿਰ ਨੌਂ ਹੀ ਪਿਆਰ ਦੇ ਨਾਲ ਕਹਿ ਦੇ ਵੀ ਮੰਮੀ ਜੀ ਤੁਸੀਂ ਮੈਨੂੰ ਅੱਜ ਨਾ ਮੈਂ ਹਾਲੇ ਤੜਕਾ ਹੀ ਕੱਟਣ ਲੱਗੀ ਹਾਂ ਅਤੇ ਤੁਸੀਂ ਮੈਨੂੰ ਦੱਸੋਗੇ ਮਾੜਾ ਜਿਹਾ। ਉਹਦੇ ਨਾਲ ਜਿਹੜੀ ਓਨਰਸ਼ਿਪ ਬਜ਼ੁਰਗ ਨੂੰ ਉਹ ਮਿਲਣੀ ਸ਼ੁਰੂ ਹੋ ਜਾਂਦੀ ਆ। ਇੱਥੇ ਓਨਰਸ਼ਿਪ ਦਾ ਮੇਰਾ ਕਹਿਣ ਦਾ ਮਤਲਬ, ਮੈਂ ਪੁਆਇੰਟ ਇਸ ਪਾਸੇ ਨੂੰ ਲੈ ਕੇ ਜਾ ਰਿਹਾ ਵੀ ਕਈ ਵਾਰੀ ਨਾ ਬਜ਼ੁਰਗਾਂ ਨੂੰ ਘਰ ਦੇ ਵਿੱਚ ਇਗਨੋਰਡ ਫੀਲ ਹੋ ਰਿਹਾ ਹੁੰਦਾ, ਬੜੇ ਸਾਰੇ ਉਹਦੇ ਰੀਜ਼ਨ ਹੁੰਦੇ ਆ। ਹੁਣ ਉਹ ਜੋ ਤੁਹਾਨੂੰ ਕਹਿ ਰਿਹਾ ਜਾਂ ਜੋ ਪੋਤਨਾ ਨੌਂ ਦੇ ਨਾਲ ਉਹ ਗੁੱਬ ਗੁਬਾਰ ਕੱਢ ਰਿਹਾ ਉਹਦਾ ਰੀਜ਼ਨ ਹੋਰ ਕਿਤੇ ਪਿਆ ਹੁੰਦਾ, ਪਰ ਉਹ ਗੱਲ ਕਿਤੇ ਹੋਰ ਹੋ ਰਹੀ ਹੁੰਦੀ ਆ। ਉਹ ਸਿੱਧੀ ਸਿੱਧੀ ਜੀ ਤੁਹਾਨੂੰ ਜਿਹੜੀ ਉਹ ਸਮਝ ਨਹੀਂ ਆ ਰਹੀ ਹੁੰਦੀ ਵੀ ਇਹ ਗੱਲ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਆਹ ਤਾਂ ਯਾਰ ਸਰਾਸਰ ਗਲਤ ਹੈ ਗੱਲ, ਪਰ ਉਹਦੀਆਂ ਉਹਨਾਂ ਨੇ ਜੜ੍ਹਾਂ ਕਿਤੇ ਹੋਰ ਲਾਈਆਂ ਹੁੰਦੀਆਂ। ਸੋ ਉਹ ਜੜ੍ਹਾਂ ਤੁਹਾਨੂੰ ਪਹਿਲਾਂ ਵੇਖਣੀਆਂ ਪੈਣੀਆਂ, ਜੇ ਤਾਂ ਜੜ੍ਹਾਂ ਤੁਹਾਨੂੰ ਲੱਭ ਜਾਣ ਜੋ ਕਿ ਉਹਨਾਂ ਨੇ ਦੱਸਣੀਆਂ ਨਹੀਂ ਆ, ਉਹ ਤੁਹਾਨੂੰ ਹੌਲੀ ਹੌਲੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਨੂੰ ਭਰੋਸੇ 'ਚ ਲੈ ਕੇ ਕਮਿਊਨੀਕੇਸ਼ਨ ਕਰਕੇ ਉਹ ਗੱਲਾਂ ਦੇ ਵਿੱਚ ਜੇ ਉਹ ਜੜ੍ਹ ਲੱਭ ਆਈ ਅਤੇ ਫਿਰ ਉੱਥੇ ਤੁਸੀਂ ਜਾ ਕੇ ਹੱਲ ਕਰ ਸਕਦੇ ਹੋ। ਇਹਨਾਂ ਬਜ਼ੁਰਗਾਂ ਦੀਆਂ ਬਹੁਤ ਡੂੰਘੀਆਂ ਨੇ, ਉਹਨਾਂ ਨੇ ਥੋੜ੍ਹੀ ਕੀਤੀਆਂ ਕੱਢਣੀਆਂ ਨਹੀਂ।
11: ਪਰ ਮੈਂ ਇੱਥੇ ਥੋੜ੍ਹਾ ਜਿਹਾ ਐਡ ਕਰਦਾ, ਉਹ ਜਿਹੜੇ ਕਹਿੰਦੇ ਨਾ ਵਿਮੈਨ ਫਰੋਮ ਵੀਨਸ ਮੈਨ ਫਰੋਮ ਮਾਰਸ, ਇਹ ਜਿਹੜਾ ਬਣਤਰ ਆ ਅਤੇ ਸਾਡੇ ਸੋਚਣ ਦਾ ਢੰਗ ਤਰੀਕਾ, ਇਹ ਵੀ ਕਈ ਵਾਰ ਬੜਾ ਵੱਖੋ ਵੱਖਰਾ। ਮੈਂ ਚਲੋ ਬਜ਼ੁਰਗਾਂ ਦੀ ਗੱਲ ਨਹੀਂ ਕਰਦਾ, ਮੈਂ ਤਾਂ ਇਹਨੂੰ ਮਰਦ ਔਰਤ ਤੱਕ ਵੀ ਲੈ ਕੇ ਜਾਂਦਾ। ਤੁਸੀਂ ਦੇਖੋਗੇ ਵੀ ਜਦੋਂ ਘਰਾਂ 'ਚ ਵੰਡ ਵੰਡਈਏ ਹੁੰਦੇ, ਅੱਡ ਅਡਈਏ ਹੁੰਦੇ, ਉਹਦੇ 'ਚ ਵੱਡਾ ਕਾਰਨ ਔਰਤਾਂ ਹੁੰਦੀਆਂ, ਭਰਾ ਭਰਾ ਨਾਲ ਵਰਤਣਾ ਚਾਹੁੰਦਾ ਹੁੰਦਾ ਪਰ ਔਰਤਾਂ ਨਹੀਂ ਵਰਤਣਾ ਚਾਹੁੰਦੀਆਂ ਹੁੰਦੀਆਂ, ਹੈ ਨਾ, ਕਿਉਂਕਿ ਉਹ ਦੂਜੇ ਘਰ ਤੋਂ ਆ ਕੇ ਆਪਣਾ ਪੈਰ ਲਾਇਆ ਹੁੰਦਾ। ਅਤੇ ਇਹਦੇ 'ਚ ਤੁਸੀਂ ਇਹ ਦੇਖੋਗੇ ਜਿਹੜੀ ਸੱਸ ਆ ਉਹ ਕਈ ਵਾਰ ਨੌਂ ਨੂੰ ਟਿਕਣ ਨਹੀਂ ਦਿੰਦੀ, ਹੈ ਨਾ, ਉਹ ਕਿਉਂਕਿ ਉਹਦੀ ਸੱਸ ਨੇ ਅੱਗੇ ਉਹਨੂੰ ਨਹੀਂ ਸੀ ਟਿਕਣ ਦਿੱਤਾ, ਇੱਕ ਸਾਈਕਲ ਬਣਿਆ ਹੋਇਆ। ਅਤੇ ਜਿਹੜੀ ਨੌਂ ਆ ਉਹਦੇ ਮਨ 'ਚ ਪੱਕੇ ਤੌਰ 'ਤੇ ਵਸਿਆ ਹੋਇਆ ਵੀ ਅਸਲ 'ਚ ਉਹਦੀ ਜਿਹੜੀ ਮਾਂ ਨੇ ਜੋ ਉਹਨੂੰ ਪਿਆਰ ਦਿੱਤਾ ਉਹ ਪਿਆਰ ਨਹੀਂ ਇਹ ਦੇ ਸਕਦੇ, ਹੈ ਨਾ। ਇਸ ਕਰਕੇ ਇਹ ਵੀ ਕਿਹਾ ਜਾਂਦਾ ਵੀ ਕਹਿੰਦਾ ਉਹ ਇਹ ਮੈਂ ਆ ਜੀ, ਇਹ ਮੇਰੀ ਘਰ ਵਾਲੀ ਆ, ਕਹਿੰਦਾ ਇਹਦੇ ਕੋਲ ਹਰ ਹੱਲ ਦੀ ਕੋਈ ਨਾ ਕੋਈ ਸਮੱਸਿਆ ਹੈਗੀ। ਬੰਦੇ ਉੱਥੇ ਫੇਰ ਪਾ, ਹੈ ਨਾ, ਪਿਸਦੇ ਆ ਕਈ ਵਾਰ। ਉਹਨੂੰ ਲੱਗਦਾ ਵੀ ਯਾਰ ਜਦੋਂ ਵੀ ਮੈਂ ਕੋਈ ਸਮੱਸਿਆ ਦਾ ਹੱਲ ਦੇਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ 'ਚੋਂ ਇੱਕ ਹੋਰ ਸਮੱਸਿਆ ਕੱਢ ਦਿੱਤੀ ਜਾਂਦੀ ਆ। ਮਤਲਬ ਮੰਨ ਲਓ ਉਹ ਕਹਿੰਦੇ ਜੀ ਅੱਜ ਸਬਜ਼ੀ ਨਹੀਂ ਸਵਾਦ ਬਣੀ, ਯਾਰ ਮੈਂ ਹੋਟਲ ਤੋਂ ਰੋਟੀ ਮੰਗਾ ਦਿੰਦਾ, ਕਲੇਸ਼ ਨਾ ਕਰੋ, ਹੈ ਨਾ। ਮਤਲਬ ਇਹ ਇੱਕ ਜਮਾਂ ਹੀ ਜਾਲੀ ਜੀ ਗੱਲ ਆ, ਜਦਕਿ ਗੱਲਾਂ ਤਾਂ ਹੋਰ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ। ਇੱਕ ਅਸੀਂ ਪਾਸਟ ਵਿੱਚ ਜਿਉਂਦੇ ਹੁੰਦੇ ਹਾਂ, ਸਾਡਾ ਮਕਸਦ ਹੁੰਦਾ ਬਈ ਅਸੀਂ ਇਹਦੇ ਨਾਲ ਮਿਲਣਾ ਨਹੀਂ, ਅਸੀਂ ਇਹਦੇ ਨਾਲ ਵਰਤਣਾ ਨਹੀਂ। ਉਹਦੇ 'ਚ ਫਿਰ ਕੀ ਕਿਹਾ ਜਾਂਦਾ, ਜਦ ਨਾ ਅੱਜ ਤੋਂ 6 ਸਾਲ ਪਹਿਲਾਂ, ਹੈ ਨਾ, ਸਾਡੇ ਬੇਟੀ ਹੋਈ ਸੀਗੀ ਅਤੇ ਮੰਮੀ ਮੈਨੂੰ ਆ ਕੇ ਕਹਿੰਦੇ ਕੁੜੀ ਹੋਈ ਆ, ਉਹਨਾਂ ਦਾ ਚਿਹਰਾ ਮੈਨੂੰ ਯਾਦ ਆ ਜਾਂਦਾ, ਦ ਵੇ ਸ਼ੀ ਸੈਡ, ਯੂ ਨੋ, ਦ ਵੇ ਸ਼ੀ ਸੈਡ, ਮੈਨੂੰ ਉਹਨਾਂ ਦਾ ਚਿਹਰਾ ਯਾਦ ਆ ਜਾਂਦਾ। ਹੁਣ ਇੱਥੇ ਕੋਈ ਸੋਲਿਊਸ਼ਨ ਨਹੀਂ, ਮੇਰੀ ਗੱਲ ਸਮਝਦਾ ਮੈਂ ਕਿੱਥੋਂ ਆਉਣਾ। ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੇ ਘਰ ਦੀ ਗੱਲ ਆ ਜਾਂ ਕਿਸੇ ਹੋਰ ਦੇ ਘਰ ਦੀ ਗੱਲ ਆ, ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸੋਸਾਇਟੀ 'ਚ ਹੋ ਰਹੀਆਂ ਅਤੇ ਉਹਨਾਂ ਦਾ ਸਾਨੂੰ ਜਦੋਂ ਕੋਈ ਹੱਲ ਨਹੀਂ ਲੱਭਦਾ, ਸਾਨੂੰ ਲੱਗਦਾ ਵੀ ਯਾਰ ਇਹਦਾ ਹੁਣ ਕੀ, ਮੈਂ 6 ਸਾਲ ਪਿੱਛੇ ਬੈਕਗਰਾਊਂਡ ਜਾ ਕੇ ਕੀ ਸਮਝਾਵਾਂ। ਜੇ ਮੈਂ ਕਹਿਣਾ ਵੀ ਨਹੀਂ ਇਹ ਜਿਹੜੀ ਹੈ ਨਾ ਵੀ ਮੰਮੀ ਨੇ ਇੱਦਾਂ ਨਹੀਂ ਸੀ ਕਿਹਾ, ਉਹਨਾਂ ਨੇ ਤਾਂ ਕਿਹਾ ਸੀ ਵੀ ਹਾਂ ਪੁੱਤ ਧੀਆਂ ਵੀ ਪੁੱਤਾਂ ਵਰਗੀਆਂ ਹੁੰਦੀਆਂ, ਆਹ ਵੀ ਗੱਲ ਕਿਉਂ ਕਹੀ, ਧੀਆਂ ਧੀਆਂ ਹੁੰਦੀਆਂ, ਪੁੱਤ ਪੁੱਤ ਹੁੰਦੇ ਆ। ਮਤਲਬ ਜਾਣੀ ਉਹਨੇ ਜੇ ਧਾਰਿਆ ਹੋਇਆ ਕਿਸੇ ਨੇ, ਹੈ ਨਾ, ਤਾਂ ਉਹਦਾ ਕੋਈ ਹੱਲ ਨਹੀਂ ਹੈ,
10: ਕਿਉਂਕਿ ਉਹਦਾ ਆਪਣੇ ਅੰਦਰ ਪਈ ਹੈ ਨਾ ਗੱਲ।
11: ਉਹ ਮੰਨ ਲਓ ਉਹਦੇ 'ਚ ਹਜ਼ਾਰ ਚੀਜ਼ਾਂ ਹੋਣਗੀਆਂ, ਉਹਦਾ ਕੋਈ ਹੱਲ ਨਹੀਂ। ਉਹਨੂੰ ਤੁਹਾਨੂੰ ਫਿਰ ਵੀ ਕਮਿਊਨੀਕੇਸ਼ਨ ਲੈਵਲ 'ਤੇ, ਹੈ ਨਾ, ਜੋ ਤੁਸੀਂ ਕਰ ਸਕਦੇ ਹੋ ਕਰ ਸਕਦੇ ਹਾਂ, ਅਸੀਂ ਕੋਈ ਸੋਸ਼ੋਲੋਜਿਸਟ ਜਾਂ ਮਨੋਵਿਗਿਆਨੀ ਨਹੀਂ, ਪਰ ਰਿਸ਼ਤਿਆਂ ਦੀ ਅਹਿਮੀਅਤ ਨੂੰ ਪਛਾਣਨਾ ਬਹੁਤ ਜ਼ਰੂਰੀ ਆ। ਪਰ ਨਾਲ ਇਹਨੂੰ ਮੈਂ ਉੱਦਾਂ ਲੈਂਦਾ ਹੁੰਦਾ ਵੀ ਇਹ ਜਿਵੇਂ ਹੁੰਦਾ ਨਾ ਨੌਕਰੀ ਕੀ ਅਤੇ ਨਖਰਾ ਕੀ, ਹੈ ਨਾ, ਜੇ ਰੱਖਣੀ ਹੈ ਤਾਂ ਠੀਕ ਆ, ਛੱਡਣੀ ਹੈ ਤਾਂ ਖਤਰਾ ਕੀ। ਜੇ ਉਹ ਰਿਸ਼ਤਾ ਰੱਖਣਾ ਫਿਰ ਕੋਈ ਨਾ ਕੋਈ ਹੱਲ ਢੰਗ ਤਰੀਕਾ, ਹੈ ਨਾ, ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। मैंने अपनी ज़िंदगी को इतना आसान कर लिया, किसी से माफ़ी मांग ली, किसी को माफ़ कर दिया। पर कई बजुर्ग एडे एक स्टबॉन ने जो मेरी गल सुनते हैं भाई वो अपना शीशा वेखण कि उन्होंने कुछ समझ ही नहीं आती। उन्होंने मावां कई मावां यही नहीं पता बई वो अपनी धी नू चक चकैया करके उदा ही घर उजाड़ रही है तो कई ससां नू यही नहीं पता बई वो उहदी अपनी नूह ना बदसलूकी करके अपने पुत का घर उजाड़ रही है ना। सो ये जड़ी ताना बाणा जड़ा सिस्टम सोसाइटी का बनया होया ना, इहदे च कई बार बहुत लोग ने जड़े पिसदे आ, दुखी हुंदे आ बई यार मैं बंदा कहिंदा मैं घर वाली नूं इहो जी की गल कह दां कि वह मेरे माँ बाप का प्यार सत्कार करन लग जाए, मैं विश जां दरी बन जां। इदां दीआं गल्लां भी मैं सोसाइटी च हुंदीआं वेखीआं, लोग शराब पी के रोंदे वेखे
10: दब दब लैंदे अंदर। हुण इहदे विच ना तुसीं आम वेखोगे तुसीं अर्शदीप जी, असल च ना आपां कह दिंदे नौ सस दी लड़ाई, पर तुसीं जे बरीकी च वेखो ना तां नौ सस दी इह लड़ाई उन्नी नहीं हुंदी, मतलब सफ़र वो नहीं इन्ना कर रही होंदियां, वो तो शायद अपनी पढ़ास कढ़ रही होंदियां वा, तो उन्होंने वेले क वेले मतलब बीज बीज भी करी जाना, तो भैन जी भैन जी भी, तो पुत पुत भी करी जाना। बेसिकली पोस्ट जिहड़ा विच पिस रहा हुंदा वा वो हुंदा वा घर दा मर्द। हुण वो जे माँ दे नाल गल करे तो फिर ये होना वा भी ये वोटी का गुलाम हो गया है ना, जम्मिया तू मेरे ढिडो तो हूँ तू वोटी दियां गल्लां करदा, तैनूं वो चंगी लगन लग
11: पई। इन्हां वैसे भी बैलेंस रखना नहीं ना आउंदा,
10: जे तुसीं वोटी दे नाल गल करोगे तो उन्हें कहना भी मां
11: काफी वड्डा टॉपिक आया।
19: घरां दीआं कहानियां वा चलो आपां भी ऑब्जर्व करदे आं, सुणदे वी आं, घरां च हुंदियां वी आं, साडे वी हुंदियां, बस इक्को ही सिनेरियो किसे वेले हो जांदा वी मतलब सम पॉइंट तक किसे वेले आपां इग्नोर करदे वी चलो वड्डे आ मान लो वड्डे आ सुन लो सुन लो सुन लो, पर एट द पॉइंट किसे वेले इक पॉइंट इदां आ जांदा वी बंदा अगला वाला फट जांदा वी
11: यार, बॉइलिंग टेंपरेचर
19: खत्म हो जांदी कहानी है ना। फिर वो पेरेंट्स नूं समझाउणा ਉਹ ਕਿਸੇ ਵੇਲੇ ਹਾਰਡ ਹੋ ਜਾਂਦਾ, ਉਹ ਓਬਵੀਅਸ ਆਪਣੇ ਪੁੱਤ ਤੇ ਜ਼ਿਆਦਾ ਹੱਕ ਜਤਾਉਂਦੇ ਰੈਦਰ ਦੈਨ ਨੂੰ ਦੇ, ਤੇ ਉਹ ਸਮਝਾਉਣਾ ਔਖਾ ਵੀ ਸ਼ਾਇਦ ਤੁਸੀਂ ਨੌਵਾਂ ਤੱਕ ਜਦੋਂ ਪੁੱਤ ਤੇ ਵੈਸੇ ਹੱਥ 'ਚ ਆ ਜਾਣਾ।
11: ਵੇਖੋ ਆਪਾਂ ਤਾਂ ਇਹੀ ਕਹਿੰਦੇ ਹਾਂ ਜਿੱਥੇ ਬਿੱਛੂ ਬੂਟੀ ਆ ਉੱਥੇ ਪਾਲਕ ਬੂਟੀ ਹੁੰਦੀ ਆ।
10: ਸੋ ਇਹਦੇ 'ਚ ਨਾ ਅਰਸ਼ਦੀਪ ਜੀ ਜਿੱਥੋਂ ਆਪਾਂ ਕਹਾਣੀ ਪਹਿਲਾਂ ਸ਼ੁਰੂ ਕੀਤੀ ਸੀ ਨਾ, ਜਿਹੜੀ ਜਿੱਥੋਂ ਆਪਾਂ ਕਨਵਰਸੇਸ਼ਨ ਸ਼ੁਰੂ ਕੀਤੀ ਸੀ, ਉੱਥੇ ਫਿਰ ਆਪਾਂ ਵਾਪਸ ਜੇ ਆਪਾਂ ਜੋੜੀਏ ਇਸ ਗੱਲ ਨੂੰ, ਤਾਂ ਅਸਲ ਦੇ ਵਿੱਚ ਮਾਂ ਪਿਓ ਨੂੰ ਨਾ ਉੱਥੇ ਇਹ ਲੱਗਦਾ ਸੀ ਵੀ ਇਹ ਸਾਡਾ ਘਰ ਆ ਅਤੇ ਹੈਗਾ ਸੀ, ਅਤੇ ਸਾਡੇ ਘਰ ਦੇ ਵਿੱਚ ਸਾਡਾ ਪੁੱਤ ਆ, ਅਤੇ ਨੌਂ ਜਿਹੜੀ ਆ ਉਹ ਆਈ ਆ ਬਗਾਨੇ ਘਰ ਦੀ, ਅਤੇ ਉਹਦੀ ਜਿਹੜੀ ਬਗਾਨਗੀ ਆ ਉਹ ਕਈ ਲੋਕਾਂ ਨੂੰ ਮਤਲਬ ਜਚਾਉਣ ਦੀ ਆਦਤ ਆ ਜਿਹੜੀ ਆ ਮਰਨ ਤੱਕ ਨਹੀਂ ਜਾਂਦੀ। ਹੁਣ ਇੱਥੋਂ ਦਾ ਸਨੈਰੀਓ ਜਿਹੜਾ ਵੱਖਰਾ ਇਹ ਹੋ ਗਿਆ ਵੀ ਹੁਣ ਉਹ ਉਹਨਾਂ ਦੇ ਘਰ ਵਾਲੀ ਜਿਹੜੀ ਗੱਲ ਤਾਂ ਰਹੀ ਨਹੀਂ, ਪਰ ਉਹਨਾਂ ਦੇ ਮਨ ਦੇ ਵਿੱਚ ਆ ਵੀ ਇਹ ਸਾਡੇ ਪੁੱਤ ਦਾ ਘਰ ਆ, ਪਰ ਨੌਂ ਦੇ ਮਨ ਦੇ ਵਿੱਚ ਇਹ ਆ ਵੀ ਮੈਂ ਵੀ ਕਮਾਉਣੀ ਆ, ਮੈਂ ਵੀ ਸਾਮੀ ਨਾਲ ਕਿਸ਼ਤ ਦੇਣੀ ਆ, ਹੋ ਸਕਦਾ ਵੱਧ ਹੀ ਕਮਾਉਂਦੀ ਹੋਵੇ। ਸੋ ਮਾਂ ਪਿਓ ਨੂੰ ਇਹ ਚੀਜ਼ ਵੀ ਅੰਡਰਸਟੈਂਡ ਕਰਨ ਦੀ ਜ਼ਰੂਰਤ ਆ ਵੀ ਇਹ ਉਹ ਵਾਲਾ ਸਨੈਰੀਓ ਨਹੀਂ ਰਿਹਾ ਹੁਣ, ਅਤੇ ਚੋਇਸ ਸਾਡੀ ਹੀ, ਅਸੀਂ ਭੇਜਿਆ ਵਾ ਬਾਹਰ ਪੁੱਤ ਨੂੰ।
11: ਇੰਡੀਆ 'ਚ ਦੋ ਬੰਦੇ ਸ਼ਰਾਬ ਪੀਣ, ਇੱਕ ਨੇ ਦੂਜੇ ਨੂੰ ਪੁੱਛਿਆ ਹੈ ਨਾ, ਕਹਿੰਦਾ ਬਾਈ ਭਾਬੀ ਤੇਰਾ ਖਿਆਲ ਵੀ ਤਾਂ ਰੱਖਦੀ ਆ, ਦੂਜਾ ਬੰਦਾ ਫੁੱਟ ਫੁੱਟ ਕੇ ਰੋਣ ਲੱਗ ਪਿਆ ਕਿਉਂਕਿ ਉੱਥੇ ਠੀਕ ਆ ਇਹ ਹੈ ਨਾ, ਇੱਥੇ ਸਿਸਟਮ ਸੋਸਾਇਟੀ, ਇੱਥੇ ਬੰਦਾ ਔਰਤ ਦੋਨੋਂ ਹੈ ਨਾ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ, ਇੱਥੇ ਫੁੱਟ ਫੁੱਟ ਕੇ ਰੋਣਾ ਨਹੀਂ ਬਣਦਾ, ਇੰਡੀਆ 'ਚ ਰੋਇਆ ਜਾ ਸਕਦਾ।
19: ਬਿਲਕੁਲ ਬਿਲਕੁਲ ਵਧੀਆ, ਹਲੇ ਤਾਂ ਚਲੋ ਸਾਡੇ ਆਪਣੇ ਪਰਸਨਲ ਵੀ ਗੱਲ ਕਰ ਲਈਏ ਕਿ ਇਸ ਵੀ ਮੇਰੇ ਪੇਰੈਂਟਸ ਬੈਕ ਹੋਮ ਆ ਕਿਸੇ ਵੇਲੇ ਆ ਕੇ ਚੱਲ ਗਏ, ਪਰ ਸਟਿਲ ਕਿਸੇ ਵੇਲੇ ਉਹ ਹੁਣ ਤੱਕ ਦੀ ਹੁੰਦੀ ਰਹਿੰਦੇ, ਬੰਦਾ ਐਵੇਂ ਹੀ ਕਹਿੰਦਾ ਵੀ ਸਾਰਾ ਕੁਛ ਸਹੀ ਚੱਲਣ ਡਿਆ, ਦੇਖੀ ਚੱਲ ਪਿਆ ਨਾ,
10: ਗਲਤ ਵੀ ਕਹਿਣ ਦੀ ਲੋੜ ਨੀ, ਤੁਸੀਂ ਸਿਰਫ ਸਨੈਰੀਓ ਜਿਹੜਾ ਨਾ ਖੋਲ ਕੇ ਰੱਖ ਦੋ, ਗਲਤ ਕੋਈ ਨਹੀਂ ਹੁੰਦਾ ਇਸ ਇਹੋ ਜਿਹੇ ਸਨੈਰੀਓ ਦੇ ਵਿੱਚ, ਤੁਸੀਂ ਇੱਕ ਉਹਨਾਂ ਦੀ ਸੁਣੋਗੇ ਤੇ ਗਲਤੀ ਤੁਹਾਨੂੰ ਇੱਧਰ ਲੱਗਣੀ ਆ, ਇੱਧਰੋਂ ਸੁਣੋਗੇ ਤੇ ਗਲਤੀ ਤੁਹਾਨੂੰ ਉੱਧਰ ਲੱਗਣੀ ਆ। ਬਿਹਤਰ ਆ ਵੀ ਤੁਸੀਂ ਨਾ ਗੱਲੀ ਬਾਤੀ ਸਨੈਰੀਓ ਖੋਲ ਕੇ ਰੱਖ ਦਿਓ ਵੀ ਘਰ ਦੀ ਆਹ ਸਿਚੁਏਸ਼ਨ ਆ, ਆਪਾਂ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦੀਆਂ ਵੀ ਘਰ ਦੇ ਵਿੱਚ ਕੀ ਚੱਲ ਰਿਹਾ ਵਾ, ਕਿੱਦਾਂ ਇਹ ਸਾਰਾ ਕੁਛ ਮੈਨੇਜ ਹੋ ਰਿਹਾ ਵਾ, ਕਿਹਦੀ ਕਿਹਦੀ ਕੀ ਕੰਟਰੀਬਿਊਸ਼ਨ ਆ। ਅਤੇ ਜਿਹੜੀ ਆਪਾਂ ਅੱਜ ਵਿਸ਼ਾ ਕਰ ਰਹੇ ਹਾਂ ਇਹਦੇ ਨਾਲ ਇਹ ਬਹੁਤ ਮਤਲਬ ਇੰਪੋਰਟੈਂਟ ਅਤੇ ਡੂੰਘੀ ਪਰੂਚੀ ਗੱਲ ਆ, ਕਿਉਂਕਿ ਇਹ ਸਾਰਾ ਕੁਛ ਜਿਹੜਾ ਵਾ ਇਹ ਹੁੰਦਾ ਲਾ ਕੇ ਕੀਤੀਆਂ ਗੱਲਾਂ 'ਚ ਹੀ ਆ, ਇਹ ਸਾਰਾ ਜਿਹੜਾ ਵਾ ਇੱਕ ਦੂਸਰੇ ਨੂੰ ਖਿੱਝ ਮਤਲਬ ਜਿਹੜਾ ਪੱਟਣੇ ਆਇਆ ਬੰਦਾ ਘਰ 'ਚ ਤੁਰਿਆ ਫਿਰਦਾ ਵਾ ਉਹ ਉਹ ਉਹ ਵਾਲਾ ਸਨੈਰੀਓ ਆ।
11: ਮੇਰੀ ਡੈਡੀ ਨਾਲ ਨਾ ਬੜੀ ਓਪਨ ਕਮਿਊਨੀਕੇਸ਼ਨ ਸੀਗੀ, ਅਤੇ ਹੁਣ ਤਾਂ ਚਲੋ ਦੁਨੀਆ 'ਤੇ ਹੈ ਨਹੀਂ ਗੇ, ਉਹ ਮੇਰੇ ਨਾਲ ਦੋ ਗੱਲਾਂ ਦੀ ਤੜਿੰਗ ਹੋ ਗਿਆ ਰਣਜੋਤ, ਇੱਕ ਵਾਰ ਕਹਿੰਦਾ ਮੇਰੀ ਟਿਕਟ ਕਰਾ ਦੇ। ਮੈਂ ਗੱਲ ਕੀ ਹੋਈ, ਕਹਿੰਦਾ ਪਰਸੋਂ ਤਾਂ ਮੈਨੂੰ ਕਿਹਾ ਸੀ ਉਹਨੇ, ਡੈਡੀ ਨੇ ਖਿੜਕੀ ਕਾਰ ਦੇ ਇੱਦਾਂ ਦਰਵਾਜ਼ਾ ਬਹੁਤ ਜ਼ੋਰ ਦੀ ਬਜ਼ੁਰਗ ਬੰਦ ਕਰਦੇ ਕਿਉਂਕਿ ਇੰਡੀਅਨ ਸਟਾਈਲ ਆ ਨਾ, ਅਤੇ ਉੱਥੋਂ ਵੀ ਇੱਦਾਂ ਹੀ ਕਰਦੇ ਆਏ ਆ। ਮੈਂ ਦੋ ਤਿੰਨ ਵਾਰ ਤੈਨੂੰ ਪੈ ਜਾਵਾਂਗਾ ਡੈਡੀ, ਹੌਲੀ ਕਰਿਆ ਕਰ ਬੰਦ। ਫਿਰ ਮੈਂ ਇੱਕ ਦਿਨ ਕਿਹਾ ਮੈਂ ਹੁਣ ਡੈਡੀ ਤੈਂ ਦਰਵਾਜ਼ਾ ਦੂਜੇ ਪਾਸੇ ਦੀ ਕੱਢਣਾ, ਖਿਜੇ ਖਿਜਾਏ ਨੇ ਹੈ ਨਾ, ਅਤੇ ਉਹ ਦਿਲ 'ਤੇ ਲਾ ਗਿਆ। ਉਹ ਕਹਿੰਦਾ ਤੂੰ ਮੈਨੂੰ ਊਂ ਕਹਿ ਦਿੰਦਾ ਤੇ ਆਹ ਗੱਲ ਕੀ ਬਣੀ, ਦੂਜੇ ਪਾਸੇ ਦੀ ਕੱਢਣਾ ਹੈ ਨਾ। ਅਤੇ ਹੌਲੀ ਹੌਲੀ, ਅਤੇ ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਬਾਲਾ ਤੁਸੀਂ ਨਾ ਉੱਚੀ ਬਹੁਤ ਬੋਲਦੇ ਹੋ, ਆਪਾਂ ਕਿਹਦੇ ਘਰੇ ਨਾ ਮਾੜਾ ਜਿਹਾ ਹੌਲੀ ਬੋਲਿਆ ਕਰੋ ਤਾਂ ਹਮਲ ਨਾ। ਕਾਕਾ ਜੀ ਪਿੰਡ ਜਦ ਜਾਈਦਾ ਪਰੇ 'ਚ ਬੈਠੀਦਾ, ਅੱਧਾ ਪਿੰਡ ਮੇਰੇ ਤੋਂ ਸਲਾਹ ਲੈ ਕੇ ਕੰਮ ਕਰਦਾ। ਹੁਣ ਤੁਸੀਂ ਦੇਖੋ ਕਿੱਥੋਂ ਆ ਰਹੀ ਹੈ ਗੱਲ। ਸੋ ਹੁਣ ਉਹਦੀ ਇਹ ਖਿਜ ਖਿਜਾਹਟ ਆ ਮੇਰੇ ਨਾਲ। ਸੋ ਗਲਤ ਠੀਕ ਕੁਛ ਵੀ ਨਹੀਂ,
10: ਇਹ 'ਚ ਗਲਤ
11: ਇਹ ਸਿਨੈਰੀਓ ਖੋਲ੍ਹ ਕੇ ਰੱਖਣ ਵਾਲਾ ਹੀ ਕੰਮ ਆ।
10: ਇੱਥੇ ਤੁਸੀਂ ਗਲਤ ਕਿਹਾ ਨਹੀਂ ਤੇ ਕੰਮ ਖਰਾਬ ਹੋਇਆ ਨਹੀਂ, ਕਿਉਂਕਿ ਗਲਤ ਅਸਲੀਅਤ 'ਚ ਅਰਸ਼ ਜੀ ਗਲਤ ਕੋਈ ਵੀ ਨਹੀਂ ਆ, ਬੀਬੀਆਂ ਚੋ ਨੀ ਲੱਭਣਾ ਤੁਸੀਂ ਦੋਵੇਂ, ਜਿੰਨਾ ਬੋਲੀ ਜਾਓਗੇ।
11: ਯਾਰ ਦੋਸਤ ਲੜਦੇ ਸੀ ਰਣਜੋਤ, ਉਹ ਕਹਿੰਦਾ ਯਾਰ ਇਹਨੇ ਮੈਨੂੰ ਗਾਲ ਕੱਢੀ, ਤੇ ਬੰਦਾ ਕਹਿੰਦਾ ਯਾਰ ਲੱਖ ਲਾਣ ਤੂੰ ਆਪਣੇ ਯਾਰ ਨੂੰ ਇਹੋ ਜਿਹੀ ਗਾਲ ਕੱਢੀ। ਜਦ ਦੂਜੇ ਬੰਦੇ ਨੂੰ ਸੁਣਿਆ ਉਹ ਕਹਿੰਦਾ ਯਾਰ ਇਹਨੇ ਮੇਰੀ ਭੈਣ ਬਾਰੇ ਗਲਤ ਬੋਲਿਆ ਜੀ, ਕਹਿੰਦਾ ਦੋ ਹੋਰ ਕੱਢ। ਹੋ ਗਈ ਨਾ ਇੱਕ ਮਿੰਟ 'ਚ।
10: ਸੋ ਤੁਸੀਂ ਸਾਰੀ ਚੀਜ਼ ਬੈਸਟ ਚੀਜ਼ ਪਤਾ ਕੀ ਆ ਜਨਾਨੀਆਂ ਦੀ, ਉਹ ਸਾਰਾ ਕੁਛ ਕਰ ਕਰਾ ਕੇ ਨਾ ਉਹ ਬਹੁਤ ਸੋਹਣਾ ਆਪਸ ਵਿੱਚ ਮੈਨੇਜ ਕਰ ਲੈਂਦੀਆਂ, ਤੁਸੀਂ ਗੱਲ ਗੁੱਲ ਕਰਕੇ ਕੋਈ ਨਾ ਕੋਈ ਐਵੇਂ ਵਿੱਚ ਫਸ ਜਾਣਾ। ਸੋ ਬਿਹਤਰ ਆ ਵੀ ਤੁਸੀਂ ਸਿਰਫ ਉਹਨੂੰ ਉਸ ਚੀਜ਼ ਨੂੰ ਜਿਹੜਾ ਐਕਸਪਲੇਨ ਕਰੋ ਸਨੈਰੀਓ, ਘਰ ਦੇ ਹਾਲਾਤ ਜਿਹੜੇ ਨੇ ਉਹ ਆਪਣੇ ਨਾ ਇੱਕ ਹੋਰ ਸਮੱਸਿਆ ਵਾ ਆਪਣੇ ਸਮਾਜ ਦੇ ਵਿੱਚ, ਜਿਹੜਾ ਜਾਂ ਆਪਣੇ ਕਲਚਰ 'ਚ ਆ ਜਿਹੜਾ ਉਹ ਚੁੱਪ ਰਹਿਣ ਵਾਲਾ ਨਾ ਮਰਦ ਦਾ, ਮਤਲਬ ਚੁੱਪ ਕਰਕੇ ਸਾਰਾ ਕੁਛ ਮੈਂ ਕਰ ਲੂੰ ਮੈਨੇਜ, ਮੈਂ ਇੱਧਰ ਵੀ ਤੁਰਿਆ ਫਿਰ ਉੱਧਰ ਵੀ, ਉਹ ਉਸ ਚੱਕਰ ਦੇ ਵਿੱਚ ਸਾਰੀਆਂ ਚੀਜ਼, ਉਹ ਨਾ ਕਿਸੇ ਨੂੰ ਪਤਾ ਵੀ ਕੀ ਚੱਲ ਰਿਹਾ, ਨਾ ਕਿਸੇ ਨੂੰ ਪਤਾ ਵੀ ਕਿੱਦਾਂ ਮੈਨੇਜ ਹੋ ਰਿਹਾ। ਸੋ ਥੋੜ੍ਹੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਜੇ ਉਹੀ ਤੁਸੀਂ ਖੋਲ੍ਹ ਕੇ ਰੱਖ ਦਿਓ ਤਾਂ ਤਾਂ ਵੀ ਬੜਾ ਕੁਛ ਟਿਕਾਣੇ ਹੋ ਜਾਂਦਾ।
11: ਕੋਈ ਹੱਸੇ ਔਰਤਾਂ ਬਣ ਗਿਆ ਨੀ ਇਹਨਾਂ ਨੇ, ਦੇਖੋ ਜੀ ਸਾਰਾ ਲੋਕਾਂ ਦਾ ਹੀ ਭਲਾ ਸੋਚਿਆ, ਟੱਬਰ ਦਾ ਹੀ ਸਵਾਰਿਆ, ਘਰ ਦਾ ਕੁਛ ਨਹੀਂ ਜੋੜਿਆ। ਘਰਵਾਲੀ ਦਾ ਕਹਿਣ ਦਾ ਮਤਲਬ ਹੁੰਦਾ ਵੀ ਆਪਾਂ ਤਨਖਾਹ ਦੇਵਾਂਗੇ ਹੁਣ ਚੰਗੀ ਕਰੀਏ, ਤਨਖਾਹ ਘੱਟ ਆਪਣੀ ਹੁੰਦਾ ਇਹ ਆ ਅਸਲ 'ਚ,
10: ਉਹ ਕਿਤੇ ਹੋਰ ਪਈ
11: ਖਲਾਰਾ ਕਿਤੇ ਹੋਰ ਪਿਆ ਹੁੰਦਾ।
10: ਥੈਂਕ ਯੂ, ਥੈਂਕ ਯੂ ਵਰਸ਼ ਜੀ, ਹੋਰ ਕੋਈ ਤੁਹਾਡੇ ਵੱਲੋਂ ਕੋਈ ਇਨਪੁੱਟ?
19: ਨਹੀਂ, ਬਾਕੀ ਭਾਜੀ ਬਹੁਤ ਵਧੀਆ, ਥੈਂਕ ਯੂ ਤੁਹਾਡਾ ਇਨਫੋਰਮੇਸ਼ਨ ਦੇਣ ਲਈ ਵੀ, ਤੇ ਤੁਹਾਡੀ ਸਲਾਹ ਵੀ ਚਲੋ ਬਹੁਤ ਵਧੀਆ, ਮੈਂ ਸਟਾਰਟ ਕਰੂੰਗਾ।
10: ਕੋਈ ਮਤਲਬ ਕੋਈ ਟਿਕਾਣੇ ਵੀ ਕੋਈ ਚੀਜ਼ ਲੱਗੀ, ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਰਲਦੀ ਮਿਲਦੀ ਕੋਈ ਕੰਮ ਹੋਣ ਵਾਲੀ ਵੀ ਗੱਲਬਾਤ ਕੋਈ ਕਿਤੇ ਵਜੀ
11: ਜਾਂਦੀ? ਤਾਂ ਕਹਿਣ ਦਾ ਮਤਲਬ ਵੀ ਰੇਡੀਓ ਤੇ ਅਸੀਂ ਭਕਾਈ ਭਕਾਈ ਮਾਰਦੇ ਆ, ਘਰੇ ਅਸੀਂ ਵੀ ਇੱਕ ਦੂਜੇ ਦੇ ਵਾਲ ਪਾੜੀ ਫਿਰਦੇ ਹੁੰਦੇ।
19: ਕਿਤਾਬਾਂ
10: ਚੋ ਵੀ ਤੁਸੀਂ ਕਿਤਾਬਾਂ 'ਚੋਂ ਤੁਸੀਂ ਫੋਲ ਲਓ, ਤੁਸੀਂ ਗੋਰਿਆਂ ਦੀਆਂ ਕੱਢ ਲਓ, ਤੁਸੀਂ ਰੈਫਰੈਂਸਾਂ ਉਹ ਤੁਹਾਨੂੰ ਹੋਰ ਹਿਸਾਬ ਦੀਆਂ ਤੁਹਾਨੂੰ ਮਿਲਣੀਆਂ ਸਾਡੀ। ਥੈਂਕ ਯੂ ਤੁਹਾਡਾ ਜੀ, ਸਾਡੀਆਂ ਪ੍ਰੋਬਲਮਾਂ ਭਾਈ ਹੋਰ ਨੇ, ਸਾਡੀਆਂ ਪ੍ਰੋਬਲਮਾਂ ਅਤੇ ਕਿਤਾਬਾਂ ਨਹੀਂ ਆਈਆਂ
11: ਹਾਲ ਵੀ ਹੈ ਨਹੀਂ। ਸੋਸ਼ੋਲੋਜੀ ਮੈਂਟਲ ਹੈਲਥ ਸਾਈਕੈਟਰੀ ਜਿੰਨੀ ਮਰਜ਼ੀ ਪੜ੍ਹ ਲਓ ਬਾਲ ਪੱਟਣ ਲੱਗ ਜਾਣਗੇ ਮਨੋਵਿਗਿਆਨੀ ਵੀ ਆਹ ਗੱਲ ਕੀ ਹੋਈ।
10: ਹੁਣ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਮਝਣੀਆਂ ਬਹੁਤ ਔਖੀਆਂ। ਹੁਣ ਮੰਨ ਲਓ ਇਹੋ ਸਨੈਰੀਓ ਤੁਸੀਂ ਕਿਸੇ ਗੋਰੇ ਨੂੰ ਦਿਓਗੇ, ਉਹਦਾ ਸਿੱਧਾ ਲਓ ਉਹਨੂੰ ਕਿ ਮੀ ਲਾਈਫ, ਤੁਸੀਂ ਮਤਲਬ ਬਾਏ ਮਤਲਬ ਤੁਹਾਡੀ

0: ਮੈਂ ਨਾ ਪੁੱਛੋ ਕੁਛ ਨਾ,
1: ਬੱਕਰਾ ਹੀ ਕਹੋ ਜੀ।
0: ਸੈਮੀ ਸਾਹਿਬ ਕਹਿੰਦੇ ਮੈਂ ਕਹਿੰਦੇ ਵੀ ਕੱਲ ਖਿੱਚ ਗਿਆ ਵਾਈਫ ਨੇ, ਕਹਿੰਦੇ ਮੋੜ ਤੇ ਗੱਡੀ ਥੋੜੀ ਜਿਹੀ ਤੇਜ਼ ਮੋੜ ਤੇ ਸੀ, ਅਸੀਂ ਬੰਨ ਕੇ ਚੱਲਿਆ। ਫਿਰ ਕਹਿੰਦੇ ਚੁੱਪ ਚਾਪ ਸਮਾਨ ਲਿਆ ਆਪਾਂ, ਤੇ ਭਰੇ ਪੀਤਿਆਂ ਨੇ ਵਾਪਸੀ ਦੇ ਉੱਤੇ ਮੈਕਡੋਨਲਡ ਤੋਂ ਜੀਜੀ ਲਈ ਓਰੀਓ ਮਕਫਰੀ, ਤੇ ਫਿਰ ਕਹਿੰਦੇ ਦੋਵਾਂ ਨੇ ਖਾਧੀ ਤੇ ਘਰ ਆਉਣ ਤੱਕ ਸਾਰਾ ਕੁਛ ਠੀਕ ਹੋ
1: ਗਿਆ। ਅਸਲ ਕਹਾਣੀ ਜਿਵੇਂ ਹੁਣ ਮੋੜ ਤੋਂ ਮੁੜੇ ਤਾਂ ਇਹਨਾਂ ਨੇ ਕੂਣੀ ਮੋੜ
0: ਨਹੀਂ ਵੇਖਿਆ ਜਾਵੇ ਤੇ ਆਹ ਅਸਲ ਕਹਾਣੀ। ਮੰਨ ਲਓ ਇਹਦੇ ਵਿੱਚ ਤੁਸੀਂ ਕਮਿਊਨੀਕੇਸ਼ਨ ਕਰੋਗੇ ਨਾ, ਤੇ ਕਮਿਊਨੀਕੇਸ਼ਨ ਦਾ ਮਤਲਬ ਇਹ ਆ ਵੀ ਤੂੰ ਗੱਡੀ ਤੇਜ਼ ਮੋੜੀ ਸੀ, ਉਹਨੇ ਕਹਿਣਾ ਵੀ ਮੈਂ ਮੈਨੂੰ ਲੱਗਾ ਸੀ ਵੀ ਇੱਥੋਂ ਤੇਜ਼ ਮੋੜ ਲੈਣੀ ਚਾਹੀਦੀ ਆ, ਮੈਂ ਬੈਸਟ ਜੱਜ ਕਰ ਰਹੀ ਸੀ ਤੁਸੀਂ, ਮੈਂ ਰੋਜ਼ ਚਲਾਉਂਦੀ ਹਾਂ ਤੁਹਾਨੂੰ, ਤੁਸੀਂ ਅੱਜ ਤੁਸੀਂ ਅੱਜ ਥੋੜ੍ਹੀ ਚਲਾਉਣ ਲੱਗੇ,
1: ਤੁਸੀਂ ਵੱਧ ਜਾਣੀ। ਜਦ ਤੁਸੀਂ ਬੈਠੇ ਹੁੰਦੇ ਹੋ ਨਾ ਉੱਦਣ ਹੀ ਗਲਤੀ ਹੁੰਦੀ ਹੈ, ਕਿਉਂਕਿ ਮੈਂ ਘਬਰਾਈ ਹੁੰਦੀ ਹਾਂ, ਤੁਹਾਡਾ ਔਰਾ ਹੀ ਉੱਦਾਂ ਦਾ, ਤੁਸੀਂ ਕਿਸੇ ਨੂੰ ਕੰਫਰਟੇਬਲ ਫੀਲ ਕਰਾਈ ਨਹੀਂ ਸਕਦੇ।
0: ਇਹ ਸਿਰਫ
1: ਰੌਲਾ ਇਹ ਆ ਮੈਂ ਪਾਣੀ ਹਾਂ ਉਬਲ ਕੇ ਠੰਡਾ ਵੀ ਹੋਵਾਂਗਾ ਜ਼ਰੂਰ, ਅੱਗ ਹੈ ਤੂੰ ਬਲਣ ਦੀ ਆਦਤ ਤੇਰੀ ਜਾਣੀ ਨਹੀਂ। ਇਹਨਾਂ ਨੇ ਬੱਤਾ ਪੀਤਾ ਠੀਕ ਹੋ ਗਏ,
0: ਬੱਤਾ ਪੀਤਾ ਤੱਤਾ ਪੀਤਾ। ਸੋ ਇਹ ਜਿੰਨਾ ਇਹਨੂੰ ਉਧੇੜਦੇ ਉਨੀ ਵੱਧ ਜਾਣੀ ਸੀ, ਤੇ ਜੇ ਚੁੱਪ ਚਪੀਤੇ ਮਤਲਬ ਸਾਡੇ ਜਿਹੜੇ ਐਕਸ਼ਨ ਨੇ ਉਹਨਾਂ ਦੇ ਨਾਲ ਹੀ ਕਈ ਵਾਰੀ ਉਹ ਚੀਜ਼ ਠੀਕ ਹੋ
1: ਜਾਣੀ ਆ। ਪਰ ਵਧੀਆ ਇਹਨਾਂ ਨੇ ਐਨ ਮੌਕੇ ਤੇ ਲਿਖਤਾ, 10 ਰੁਪਈਆਂ ਦਾ ਬਿਲ ਆ ਗਿਆ ਪੀਤੇ ਕੈਂਪੇ ਕੋਲੇ ਸੀ।
0: ਬਿਲਕੁਲ, ਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ। ਹਾਂਜੀ, 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
4: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
5: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ ਹੈ।
4: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
5: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
4: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਐਕਸਕਲੂਸਿਵ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
4: Zippy Music ਅਤੇ Music Time Productions ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
5: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
4: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 August ਨੂੰ।
6: ਆਹੋ ਜੀ ਆਹੋ।
7: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ
1: ਰੇਡੀਓ। ਹਾਂਜੀ 1674 ਐਮ ਪ੍ਰੋਗਰਾਮ, ਹਾਂਜੀ ਮੈਲਬਨ ਤੇ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਗੱਲਾਂ ਬਾਤਾਂ ਸਾਡੀਆਂ ਖਿੱਚ ਖਿਚਾਹਟ ਦੇ ਉੱਤੇ ਚੱਲ ਰਹੀਆਂ ਨੇ, ਪੇਸ਼ੈਂਸ ਲੈਵਲ ਦੇ ਉੱਤੇ ਚੱਲ ਰਹੀਆਂ ਨੇ, ਤੇ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
8: ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੋ ਖਿਜਿਆ ਨਾ ਕਰ ਯਾਰ,
1: ਮੈਂ ਨਹੀਂ ਖਿਜਦਾ, ਮੈਂ ਤਾਂ ਬਿਲਕੁਲ ਨਹੀਂ ਖਿਜਦਾ, ਮੈਨੂੰ ਖਿਜ ਆ ਜਾਂਦੀ।
8: ਇਹ ਚੋਰੀ ਮੈਂ ਨਹੀਂ ਕੀਤੀ, ਮੇਰਾ ਨਾਂ ਲੱਗਦਾ।
1: ਅੱਛਾ, ਆ ਵੀ ਖਿਜਾਉਣ ਵਾਲੀ ਗੱਲ ਹੁੰਦੀ ਹੈ। ਕਿਸੇ ਨੂੰ ਕਹਿਣਾ ਬੇਸਿਕਲੀ, ਆਪਾਂ ਜਿਹੜੀ ਜਿੱਦਾਂ ਆਪਾਂ ਜਾਣ ਤੋਂ ਪਹਿਲਾਂ ਕਮਿਊਨੀਕੇਸ਼ਨ ਦੀ ਗੱਲ ਕਰ ਰਹੇ ਹਾਂ, ਮੈਨੂੰ ਲੱਗਦਾ ਕਮਿਊਨੀਕੇਸ਼ਨ ਸਾਡੀ ਇੱਦਾਂ ਦੀ ਨਹੀਂ ਹੋਣੀ ਚਾਹੀਦੀ ਵੀ ਸਿੱਧੀ ਜਾ ਕੇ ਗੱਲ ਕਰੋ ਵੀ ਹਾਂਜੀ ਤੁਸੀਂ ਕੱਲ ਇੱਦਾਂ ਕਿਹਾ ਸੀ ਜੀ, ਇਹ ਤੁਸੀਂ ਮਤਲਬ ਇਹ ਕਿਉਂ ਕਿਹਾ ਸੀ, ਇੱਦਾਂ ਤੁਹਾਨੂੰ ਨਹੀਂ ਕਹਿਣਾ ਚਾਹੀਦਾ। ਇਹ ਕਮਿਊਨੀਕੇਸ਼ਨ ਨਹੀਂ ਆ, ਕਮਿਊਨੀਕੇਸ਼ਨ ਦੇ ਵੀ ਸਕਿੱਲ ਹੁੰਦੇ ਆ, ਤੁਹਾਨੂੰ ਮਤਲਬ ਉਹ ਪਿੱਛੋਂ ਦੀ ਸੁਰੰਗ ਪੁੱਟ ਕੇ ਲਿਆਉਣੀ ਪਊਗੀ ਤੁਹਾਨੂੰ, ਇਹ ਸਪਾਈ ਚੋਰੀ ਭਜਾਉਣ ਵਾਲੇ ਆ।
8: ਕਹਿਣਾ ਪੀਤੀ ਲਾਤੀ, ਉਹ ਬੰਦਾ ਨਹੀਂ ਸੀ ਕਹਿਣਾ ਕਿੱਥੇ ਚੱਲਿਆ, ਕਹਿੰਦਾ ਸ਼ਰਾਬ ਦੇ ਮਾੜੇ ਅਸਰਾਂ ਦੇ ਪ੍ਰਵਚਨ ਸੁਣ ਚੱਲਿਆ, ਕਹਿੰਦਾ ਸਿੱਧਾ ਕੇ ਘਰੇ ਚੱਲਿਆ
1: ਚੱਲਿਆ ਤੇ ਘਰੇ ਹੀ ਆ।
8: ਨਹੀਂ, ਖਿੱਚ ਖਿਚਾਟ ਦਾ ਕਾਰਨ ਕੋਈ ਸੰਬੰਧ ਨਹੀਂ, ਪਹਿਲਾਂ ਤਾਂ ਬਿਆਨ ਵਾਪਸ ਲਓ।
1: ਪਹਿਲਾਂ ਇਹ
8: ਕਿਸੇ ਖਿੱਚ ਦਾ ਵੱਡਾ ਕਾਰਨ,
1: ਜੀਵਤ ਜਾਂ ਜੀਵਤ ਵਿਅਕਤੀ ਦੇ ਨਾਲ
8: ਕੋਈ ਸੰਬੰਧ ਨਹੀਂ ਹੈ, ਇਸ ਵਿੱਚ ਕੋਈ ਜਾਨਵਰ ਜੂਨਵਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ।
1: ਇਸ ਸਟੇਟਮੈਂਟ ਦੇ ਪਿੱਛੇ ਕਿਸੇ ਸੱਸ, ਕਿਸੇ ਨੌਂ, ਕਿਸੇ ਸਹੁਰੇ ਦੇ ਉੱਤੇ ਕੋਈ ਤਸ਼ੱਦਦ ਨਹੀਂ ਕੀਤਾ ਗਿਆ। ਇਹ ਸਟੇਟਮੈਂਟ ਮਨੋਵਿਗਿਆਨੀਆਂ ਦੇ ਦੁਆਰਾ ਲਿਖੀ ਗਈ ਹੈ,
8: ਸਹੀ ਗੱਲ,
1: ਉਹ ਵੀ ਸਾਨੂੰ ਪੱਕਾ ਪਤਾ ਨਹੀਂ
8: ਕਿਉਂਕਿ ਉਹਨਾਂ ਦਾ ਆਪਦਾ ਘਰੇ ਕਲੇਸ਼ ਪਿਆ।
1: ਅੱਛਾ, ਦਿਆ ਜੀ ਦਾ ਮੈਸੇਜ ਆ, ਫਿਰ ਆਪਾਂ ਕਾਲਜ ਵੱਲ ਜਾਂਦੇ ਹਾਂ। ਕਹਿੰਦੇ ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਤੇ ਬਹੁਤ ਵਧੀਆ ਕਹਿੰਦੇ ਕਿ ਵਿਸ਼ਾ ਅੱਜ ਦਾ, ਤੇ ਬਿਲਕੁਲ ਠੀਕ ਹੈ ਭਾਈ ਕਿ ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਬਿਜਲਈ ਅਤੇ ਸੋਸ਼ਲ ਮੀਡੀਆ ਦੀ ਚਕਾਚੌਂਦ ਵਿੱਚ ਮਨੁੱਖ ਦਾ ਸਕੂਨ ਖੋਹ ਲਿਆ। ਇਨਫੋਰਮੇਸ਼ਨ ਦੀ ਇੰਨੀ ਜ਼ਿਆਦਾ ਬਹੁਤਾਤ ਹੈ ਕਿ ਹਰ ਬੰਦੇ ਨੂੰ ਡਰ ਆ ਕਿ ਜੇ ਮੈਂ ਇਸ ਸੋਸ਼ਲ ਸੈਟਅਪ ਦੇ ਵਰਤਾਰੇ ਦੇ ਹਾਣ ਦਾ ਹੋ ਕੇ ਨਾ ਤੁਰ ਸਕਿਆ ਤਾਂ ਪਤਾ ਨਹੀਂ ਕਿੰਨਾ ਕੁ ਮੈਂ ਪਿੱਛੇ ਰਹਿ ਜਾਵਾਂਗਾ। ਦਿਮਾਗ ਹਰ ਵੇਲੇ ਬੇਲੋੜੇ ਕੰਪੀਟੀਸ਼ਨ ਅਤੇ ਡਰ ਦੇ ਵਿੱਚ ਰਹਿ ਰਿਹਾ। ਇੱਕ ਡਰ ਦੇ ਵਿੱਚੋਂ ਨਿਕਲਣ ਦੇ ਲਈ ਉਸ ਤੋਂ ਵੀ ਵੱਡੇ ਡਰ ਦੀ ਕਾਢ ਦਿਮਾਗ ਆਪ ਹੀ ਕੱਢ ਲੈਂਦਾ। ਹਰ ਚੀਜ਼ ਨੂੰ ਨਿਯਮਬੱਧ ਅਤੇ ਤਰਤੀਬ ਦੇ ਵਿੱਚ ਕਰਕੇ ਆਉਣ ਵਾਲੇ ਸਮੇਂ ਨੂੰ ਅਗਾਉਂ ਜਾਣਨ ਦੀ ਚਿੰਤਾ ਦੇ ਵਿੱਚ ਅਸੀਂ ਸਭ ਫਸੇ ਹਾਂ। ਇਸੇ ਇੱਕ ਚੀਜ਼ ਸਮਝਣੀ ਇੱਥੇ ਇੱਕ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਇਹ ਉਪਰੋਕਤ ਸਭ ਗੱਲਾਂ ਹੌਲੀ ਹੌਲੀ ਤੁਹਾਡੀ ਖਿੱਝ ਅਤੇ ਗੁੱਸੇ ਨੂੰ ਵਧਾਉਂਦੀਆਂ ਨੇ। ਹਰ ਉਸ ਚੀਜ਼ ਦੇ ਉੱਤੇ ਖਿੱਝ ਚੜ੍ਹਨ ਲੱਗ ਪੈਂਦੀ ਹੈ ਜਿਸ ਦੇ ਉੱਤੇ ਕੰਟਰੋਲ ਨਹੀਂ ਹੋ ਸਕਦਾ। ਅਸੀਂ ਇੰਨੇ ਜ਼ਿਆਦਾ ਬਾਹਰਮੁਖੀ ਹੋ ਗਏ ਹਾਂ ਕਿ ਕੁਦਰਤ ਤੋਂ ਟੁੱਟਦੇ ਜਾ ਰਹੇ ਹਾਂ। ਕੁਦਰਤ ਸਾਨੂੰ ਹੌਲੀ ਹੌਲੀ ਅੰਤਰਮੁਖੀ ਬਣਾਉਂਦੀ ਹੈ। ਕੁਦਰਤ ਦੇ ਵਿੱਚ ਹੁੰਦਾ ਹੈ ਹਰ ਵਰਤਾਰਾ। ਤੁਹਾਨੂੰ ਸਬਰ ਅਤੇ ਜ਼ਿੰਦਗੀ ਮੌਤ ਦਾ ਇੱਕ ਅਮੁੱਕ ਵਰਤਾਰਾ ਸਮਝਾਉਂਦਾ। ਅਸੀਂ ਪਰ ਸਾਰੀ ਜ਼ਿੰਦਗੀ ਆਪਣੇ ਖੁਦ ਦੇ ਸਹੇੜੇ ਹੋਏ ਦੁੱਖਾਂ ਦੇ ਵਿੱਚ ਕੱਢ ਦਿੰਦੇ ਹਾਂ ਅਤੇ ਥੋੜ੍ਹੀ ਬਹੁਤ ਖੁਸ਼ੀ ਵੀ ਉਹਨਾਂ ਦੇ ਵਿੱਚੋਂ ਹੀ ਲੱਭਦੇ ਹਾਂ। ਜਿਵੇਂ ਕਿ ਸ਼ਾਇਰ ਕਹਿੰਦਾ ਕਿ ਜ਼ਿੰਦਗੀ ਮੇਂ ਦਰਦ ਹੈ, ਦਰਦ ਮੇਂ ਗਮ ਹੈ, ਗਮ ਮੇਂ ਮਜ਼ਾ ਹੈ, ਔਰ ਮਜ਼ੇ ਮੇਂ ਹਮ ਹੈ। ਬਹੁਤ ਬਹੁਤ ਧੰਨਵਾਦ ਜੀ ਉਹਦੇ ਵਾਸਤੇ।
8: ਮਿਹਰਬਾਨੀ ਜੀ,
1: ਬਹੁਤ ਸੋਹਣਾ ਜੀ, ਬਹੁਤ ਵਧੀਆ।
8: ਸਵਾ ਤਰਸਾ ਸਿਰੇ ਤੇ ਗੰਢ।
1: ਧੰਨਵਾਦ ਜੀ ਤੁਹਾਡਾ। ਮੈਂ ਇੱਕ ਧੀ ਅਤੇ ਨੌਂ ਦੇ ਵਜੋਂ ਆਪਣੇ ਤਜਰਬੇ ਦੇ ਆਧਾਰ ਦੇ ਉੱਤੇ ਗੱਲ ਕਰ ਰਹੀ ਹਾਂ। ਚਲੋ ਮੈਂ ਨਾਂ ਆਪਾਂ ਨਹੀਂ ਲਵਾਂਗੇ। ਕਹਿੰਦੇ ਨੇ ਕਿ ਮੇਰੇ ਮਾਪੇ ਅਤੇ ਸਹੁਰੇ ਦੋਵੇਂ ਹੀ ਵਾਰੀ ਵਾਰੀ ਪਿਛਲੇ 10 ਸਾਲਾਂ ਤੋਂ ਆਸਟ੍ਰੇਲੀਆ ਆ ਰਹੇ ਹਨ, ਪਰ ਕੁਛ ਚੀਜ਼ਾਂ ਜੋ ਮੈਂ ਕਰਨ ਦੀ ਕੋਸ਼ਿਸ਼ ਕਰਾਂਗੀ। ਕਿਰਪਾ ਕਰਕੇ ਸਮਾਜਿਕ ਗਤੀਵਿਧੀਆਂ ਦਾ ਪ੍ਰਬੰਧ ਕਰੋ, ਉਹਨਾਂ ਨੂੰ ਯੋਗਾ ਅਤੇ ਧਿਆਨ ਮੈਡੀਟੇਸ਼ਨ ਵਗੈਰਾ ਵੱਲ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ। ਨੰਬਰ 1। ਨੰਬਰ 2, ਬਜ਼ੁਰਗਾਂ ਦੇ ਲਈ ਸਥਾਨਕ ਕਲੱਬਾਂ ਦੇ ਵਿੱਚ ਸ਼ਾਮਿਲ ਹੋਣਾ, ਅਤੇ ਜੇ ਅਸੀਂ ਕੰਮ 'ਤੇ ਹੁੰਦੇ ਸੀ ਤਾਂ ਅਸੀਂ ਹਮੇਸ਼ਾ ਉਹਨਾਂ ਦੇ ਗੁਰਦੁਆਰੇ ਸਾਹਿਬ ਜਾਣ ਦੇ ਲਈ ਘੱਟੋ ਘੱਟ ਹਫ਼ਤੇ ਦੇ ਵਿੱਚ ਇੱਕ ਵਾਰ ਉਬਰ ਦਾ ਪ੍ਰਬੰਧ ਜ਼ਰੂਰ ਕਰਦੇ ਸੀ। ਇਹ ਆਪਸੀ ਲੈਣ ਦੇਣ ਵਾਲਾ ਰਿਸ਼ਤਾ ਹੈ ਅਤੇ ਇਸ ਦੇ ਵਿੱਚ ਦੋਵੇਂ ਪਾਸਿਆਂ ਤੋਂ ਸਤਿਕਾਰ ਦੀ ਲੋੜ ਹੁੰਦੀ ਹੈ, ਪਰ ਉਹਨਾਂ ਨੇ ਸਾਡੇ ਅਤੇ ਸਾਡੇ ਬੱਚਿਆਂ ਦੇ ਲਈ ਬਹੁਤ ਕੁਛ ਕੀਤਾ। ਇਸ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਬਣਦੀ ਹੈ, ਕਿਉਂਕਿ ਸਾਡੇ ਕੋਲ ਮਾਪਿਆਂ ਦੀ ਸਿਹਤ ਅਤੇ ਭਲਾਈ ਦਾ ਖਿਆਲ ਰੱਖਣ ਦੇ ਲਈ ਵਧੇਰੇ ਸਾਧਨ ਮੌਜੂਦ ਹਨ। ਧੰਨਵਾਦ ਜੀ ਤੁਹਾਡਾ। ਗੁਰਦੀਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਵਾਦ ਆ ਰਿਹਾ ਜੀ ਪੂਰਾ ਪ੍ਰੋਗਰਾਮ ਦਾ, ਅਤੇ ਪਲੀਜ਼ ਪੋਡਕਾਸਟ ਦੇ ਵਿੱਚ ਅਪਲੋਡ ਕਰ ਦਿਓ ਇਫ ਪੋਸੀਬਲ ਵਿਦਆਊਟ ਐਡਵਰਟਾਈਜ਼ਮੈਂਟ। ਸਾਡੀ ਪੋਡਕਾਸਟ ਦੇ ਵਿੱਚ ਕਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਹੁੰਦੀ ਵੀਰ ਜੀ। ਧੰਨਵਾਦ ਸਹਿਤ ਜੇ ਤੁਸੀਂ ਕੋਈ ਸੁਣੀ ਆ ਅਤੇ ਉਹਦੀ ਰਿਕਾਰਡਿੰਗ ਕਰਕੇ ਜ਼ਰੂਰ ਭੇਜ ਦਿਓ, ਆਪਾਂ ਉੱਤੇ ਵਰਕਆਊਟ ਕਰ ਲਾਂਗੇ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਜਦੋਂ ਮੈਂ ਅਤੇ ਵਾਈਫ ਬਹੁਤ ਲੜਦੇ
8: ਹਾਂ, ਉਹ ਆਉਂਦਾ ਰਣਜੋਤ ਵੀ ਨੂੰਹ ਸੱਸ ਦਾ ਰੌਲਾ ਚੱਲਦਾ ਹੋਵੇ, ਵਿੱਚ ਮੇਰੀ ਐਡ ਚੱਲ ਪਏ ਬੀਜਾ ਲਵਾਓ, ਉਹ ਇੱਥੋਂ ਆਉਂਦੇ ਹੋਣੇ ਆ।
1: ਨਹੀਂ ਪਤਾ ਨਹੀਂ ਕਿਹੜੀ ਗੱਲ ਕਰ ਰਹੇ ਹੋ, ਐਡ ਤੇ ਇਹਦੇ ਵਿੱਚ ਤੇ ਕੋਈ ਐਡ
8: ਲੱਗਦਾ ਨਹੀਂ ਹੈ,
1: ਅਤੇ ਜਿਹੜੇ ਯੂਟਿਊਬ 'ਤੇ ਆਉਂਦੀ ਉਹ 'ਤੇ ਸਾਡਾ ਕੋਈ ਅਖਤਿਆਰ ਨਹੀਂ ਪਾਊ। ਅਤੇ ਜਦੋਂ ਮੈਂ ਭਰਾ ਅਤੇ ਇਹ ਤਾਂ ਸਿਰਫ ਆਡੀਓ 'ਤੇ ਜਾਂਦਾ ਵਾ,
8: ਠੀਕ ਹੈ,
1: ਇਹਦੇ ਵਿੱਚ ਤੇ
8: ਜਾਂ ਕੋਈ ਯੂਟਿਊਬ ਵੀਡੀਓ ਦੀ ਨਾ ਹੋਵੇ।
1: ਹਾਂਜੀ, ਕਈ ਵੇਲੇ ਰਲਦਾ ਮਿਲਦਾ ਜੇ ਕਿਤੇ ਹੋਰ ਸੁਣਿਆ ਹੋਣਾ ਨਾ ਐਡ ਵਾਲਾ। ਜਦੋਂ ਮੈਂ ਕਹਿੰਦੇ ਕਿ ਵਾਈਫ ਬਹੁਤ ਲੜਦੇ ਹਾਂ ਤਾਂ ਉਹ ਕਹਿੰਦੇ ਕਿ ਰੋਟੀ ਸਵਾਦ ਬਣਾ ਦਿੰਦੀ ਆ ਅਤੇ ਮੈਂ ਠੰਡਾ ਹੋ ਜਾਂਦਾ, ਅਤੇ ਮੈਂ ਕਹਿੰਦੇ ਕਿ ਜਦੋਂ ਗਲਤੀ ਕਰਦਾ ਹਾਂ ਤਾਂ ਉਹਨੂੰ ਬਾਹਰੋਂ ਡਿਨਰ ਕਰਵਾ ਦਿੰਦਾ ਅਤੇ ਉਹ ਕਹਿੰਦੇ ਨੇ ਕਿ ਬੁੱਲੇ ਲੁੱਟਦੀ ਆ, ਅਤੇ ਜੇ ਸਾਡੀ ਦੋਵਾਂ ਦੀ ਗਲਤੀ ਹੋਏ ਤਾਂ ਫਿਰ ਅਸੀਂ ਗੁਰੂ ਘਰ ਜਾ ਕੇ ਅਤੇ ਥੋੜ੍ਹਾ ਕੀਰਤਨ ਸੁਣ ਲੈਂਦੇ ਹਾਂ ਅਤੇ ਬਹੁਤ ਮਿਲ ਜੁਲ ਕੇ ਲੰਗਰ ਛਕਦੇ ਹਾਂ ਅਤੇ ਦੂਜੇ ਨੂੰ ਖੀਰ ਅਤੇ ਪਨੀਰ ਸ਼ੇਅਰ ਕਰਦੇ ਹਾਂ, ਅਤੇ ਅਸੀਂ ਕਹਿੰਦੇ ਨੇ ਕਿ ਦਿਨ ਦੀਆਂ ਕੱਢ ਦੇ ਘਰ ਨੂੰ ਵਾਪਸ ਆਉਂਦੇ ਹਾਂ ਡਿਨਰ ਕਰਕੇ। ਇਹ ਵੀ ਕਹਿੰਦੇ ਤਰੀਕਾ ਕੰਮ ਕਰਦਾ।
8: ਇਹ ਚੁਟਕਲਾ ਇਹਨਾਂ 'ਤੇ ਬਣਿਆ ਹੋਣਾ ਜਿਹੜਾ ਗੁਆਂਢੀ ਭੱਜ ਕੇ ਨਹੀਂ ਸੀ ਵੀ ਤੁਹਾਡੇ ਘਰੋਂ ਹਾਸੇ ਦੀਆਂ ਬਹੁਤ ਆਵਾਜ਼ਾਂ ਆਉਂਦੀਆਂ।
1: ਹਾਂ,
8: ਉਹ ਕਹਿੰਦੀ ਵੀ ਇਹ ਪਤੀਲਾ ਮਾਰਦੀ ਮੇਰੇ ਕਦੇ ਹੈ ਨਾ ਜੱਗ ਮਾਰਦੀ, ਜੇ ਤਾਂ ਬਚ ਜੇ ਤਾਂ ਮੈਂ ਹੱਸ, ਜੇ ਲੱਗ ਜੇ ਤਾਂ ਇਹ ਹੱਸਦੀ ਆ।
1: ਮੈਂ ਵੇਖਿਆ ਕੁੱਲ ਬਣਾ ਕੇ ਇਹਨਾਂ ਦੇ ਘਰ ਸਾਰੀ ਖਾਣ ਪੀਣ ਦੀ ਲੜਾਈ।
8: ਦੇਖੋ ਜੀ, ਆਪਣਾ ਸੁਭਾਅ ਬਦਲਣ ਦੀ ਲੋੜ ਆ। ਉਹ ਅੱਗੇ ਕੋਈ ਹੱਸੇ ਕਹਿੰਦਾ, ਉਬੜਦਾ ਹੋਇਆ ਪਾਣੀ ਸੋਚਦਾ ਹੋਣਾ ਵੀ ਜੇ ਕਿਤੇ ਵਿਚਾਲੇ ਭਾਂਡਾ ਨਾ ਹੁੰਦਾ ਤੇ ਅੱਗ ਦੀ ਕੀ ਮਜਾਲ ਸੀ, ਇਹ ਤਾਂ ਬੁਝਾ ਦੇਣਾ ਸੀ। ਰੌਲਾ ਭਾਂਡੇ ਦਾ, ਤੁਹਾਡਾ ਰੌਲਾ, ਤੁਹਾਡੇ ਸੁਭਾਅ ਦਾ ਰੌਲਾ।
1: ਸਹੀ ਗੱਲ ਹੈ, ਵਿੱਚੋਂ ਭਾਂਡਾ ਜੇ ਮੰਨ ਲਓ ਚੁੱਕਿਆ ਜਾਵੇ ਤੇ ਫਿਰ ਪਤਾ ਲੱਗ ਜੇ ਪਾਣੀ ਨੂੰ ਕੀ ਮਤਲਬ ਬਣਦਾ ਕੀ ਆ। ਇਹ ਭਾਂਡਾ ਹੀ ਆ ਜਿਹਨੇ
8: ਭਾਂਡੇ ਕਲੇਜ਼ਾ,
1: ਉਹਨੇ ਥੰਮਿਆ ਸਾਰਾ ਕੁਝ। ਕਹਿੰਦੇ ਜਿਸ ਦਿਨ ਮੈਲਬਨ ਸ਼ਹਿਰ ਦੇ ਵਿੱਚ ਹਵਾ ਵਗੇ ਠੰਡੀ ਤੇ ਤੇਜ, ਉਸ ਦਿਨ ਗੱਭਰੂ ਸਵੇਰੇ ਸਵੇਰੇ ਨਹਾਉਣ ਤੋਂ ਕਰਦਾ ਹੈ ਪਰਹੇਜ਼।
8: ਘੁੰਮਣ ਸਾਹਿਬ ਨੇ,
1: ਹਾਂਜੀ, ਟਰੱਕ ਵਿੱਚ ਲਾ ਕੇ ਸੁਣੀਦਾ ਰੇਡੀਓ। ਹਾਂਜੀ, ਗੁਰਦਾਸ ਮਾਨ ਦੀ ਲਾਈਵ ਸਟੇਜ ਹੈ, ਕੋਈ ਨਾ ਕੋਈ ਮੰਦੇ ਸ਼ਬਦ ਤੇ ਨਾ ਕੋਈ ਨਗੇਜ਼। ਗੱਭਰੂ ਕਰਦਾ ਨਹਾਉਣ ਦਾ ਉਸ ਦਿਨ ਪਰਹੇਜ਼, ਜਿਸ ਦਿਨ ਵਗੇ ਮੈਲਬਨ 'ਚ ਹਨੇਰੀ ਠੰਡੀ ਤੇਜ਼ ਠੰਡੀ ਹਵਾ ਤੇਜ਼
8: ਇਹਨਾਂ ਦਾ ਛਤਰੀ ਵਾਲਾ ਹੀ ਕੰਮ ਆ ਬਸ ਕਹਿੰਦਾ ਧੁੱਪ ਛਾਂ ਤੇ ਮੀਂਹ ਤੋਂ ਬਚਾਇਓ ਇੱਕ ਤਾਂ ਮੈਂ ਉੱਧਰ ਨਹੀਂ ਨਹਾਉਂਦਾ ਜਿੱਦਣ ਠੰਡ ਹੋਵੇ ਇੱਕ ਜਿੱਦਣ ਧੁੱਪ ਹੋਵੇ ਇੱਕ ਜਿੱਦਣ ਹਨੇਰੀ ਚਾਦੀ ਹੋਵੇ
1: ਜਿੱਦਣ ਮੌਸਮ ਖਰਾਬ ਹੋਵੇ ਇੱਕ ਜਿੱਦਣ ਕਿਤੇ ਜਾਣਾ ਹੋਵੇ
8: ਬਸ
1: ਇੱਕ ਕਿਸੇ ਨੇ ਕਦੀ ਆਉਣਾ ਹੋਵੇ ਬਾਕੀ ਤੇ ਮਤਲਬ ਨਾਤੇ ਵਗੈਰਾ ਹੀ ਹੁੰਦਾ
8: ਠੀਕ ਹੈ ਪਾਓ ਮੈਂ ਸਬਕਾ ਪਾਓ ਜੀ
1: ਕੈਲੀਫੋਰਨੀਆ ਦੇ ਸਾਰੇ ਪੜ੍ਹਨ ਵਾਲਿਆਂ ਪੜ੍ਹਨ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਲੱਗ ਰਿਹਾ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ ਥੈਂਕ ਯੂ ਤੁਹਾਡਾ ਪਰਮਿੰਦਰਜੀਤ ਕੌਰ ਜੀ ਰਾਜ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਬਹੁਤ ਮਿਹਰਬਾਨੀ ਜੀ ਅਤੇ ਜਸ਼ ਜੀ ਕਹਿੰਦੇ ਕਿ ਪ੍ਰੀਤਿੰਦਰ ਭਾਜੀ ਦੀ ਸ਼ੈਰੀਆਂ ਕਹਿੰਦੇ ਕਿ ਕਿੱਥੋਂ ਲਿਆਉਂਦੇ ਹੋ ਤੁਸੀਂ ਵੀ ਨਵਜੋਤ ਸਿੱਧੂ ਤੋਂ ਘੱਟ ਨਹੀਂ ਅਤੇ ਬਹੁਤ ਸੋਹਣੀ ਗੱਲਬਾਤ ਅਤੇ ਵੈਰੀ ਟੱਚਿੰਗ ਐਂਡ ਸੈਂਸਿਟਿਵ ਇਸ਼ੂ ਜਿੱਦਾਂ ਅਤੇ ਕੋਈ ਵੀ ਗੱਲ ਨਹੀਂ ਕਰਦਾ ਪਰ ਸਾਰਿਆਂ ਨਾਲ ਹੀ ਇਹ ਕੁਛ ਹੋ ਰਿਹਾ ਹੁੰਦਾ ਵੱਡੀ ਜਿਹੜੀ ਸਮੱਸਿਆ ਸਾਡੀ ਉਹ ਇਹੋ ਹੀ ਆ ਵੀ ਆਪਾਂ ਇਹ ਚੀਜ਼ਾਂ ਹਮੇਸ਼ਾ ਹੀ ਆਪਾਂ ਲੁਕਾਉਂਦੇ ਲੁਕਾਉਂਦੇ ਲੁਕਾਉਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਬਲਾਸਟ ਬਲਾਸਟ ਅਤੇ ਬਲਾਸਟ ਇਨ ਬਿਟਵੀਨ ਵਾਲਾ ਸਾਡੇ ਕੋਲ ਕੋਈ ਹੈ ਹੀ ਨਹੀਂ ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ ਰਕੇਸ਼ ਕੁਮਾਰ ਜੀ ਕਰਦੇ ਨੇ ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਗੁਰਜੀਤ ਜੀ ਕਹਿੰਦੇ ਨੇ ਕਿ ਗਾਣਾ ਬਹੁਤ ਵਧੀਆ ਲੱਗਾ ਸੀ ਇਹਨਾਂ ਨੂੰ ਅੱਜ ਦਾ ਅਤੇ ਜਸ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਵਿਕਟੋਰੀਆ ਲਾਇਸੈਂਸ ਦੇ ਉੱਤੇ ਇੰਡੀਆ ਜਾ ਕੇ ਡਰਾਈਵ ਕਰ ਸਕਦੇ ਹਾਂ ਜਾਂ ਨਹੀਂ ਨਹੀਂ ਕਰ ਸਕਦੇ ਜੀ ਤੁਸੀਂ ਮਤਲਬ ਲੀਗਲੀ ਤਾਂ ਨਹੀਂ ਕਰ ਸਕਦੇ ਉੱਦਾਂ ਤਾਂ ਜੋ ਮਰਜ਼ੀ ਉੱਥੇ ਕਰੀ ਜਾਓ ਪਰ ਉਹਦੇ ਲਈ ਤੁਹਾਨੂੰ ਇੱਥੇ ਲਾਇਸੈਂਸ ਅਪਲਾਈ ਕਰਨਾ ਪਊਗਾ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਅਤੇ ਉਹਦੇ ਉੱਤੇ ਤੁਸੀਂ ਕਰ ਸਕਦੇ ਹੋ ਐਮ ਰਾਈਟ ਭਾਈ
8: ਹਾਂਜੀ ਸਹੀ ਹੈ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਲੈਣਾ ਪੈਂਦਾ ਵੈਸੇ ਜੀ ਅਸੀਂ ਤਾਂ ਹੈ ਨਾ ਜਿਵੇਂ ਉਹ ਹੈ ਨਹੀਂ ਉਹ ਬਾਸੀ ਦਾ ਪ੍ਰੋਗਰਾਮ ਨਹੀਂ ਗਾਉਂਦਾ ਪੰਜਾਬ ਕਹਿੰਦਾ ਜੀ ਮੈਂ ਬਰੈਂਪਟਨ ਦੇ ਪਤਾ ਨਹੀਂ ਕਿਹੜੇ ਹਿੱਸੇ 'ਚ ਆਉਣਾ ਮੈਂ ਕਦ ਆਉਣਾ ਕਿਹੜੇ ਮੌਸਮ 'ਚ ਹਾਂ ਉਹ ਕਹਿੰਦਾ ਰੱਬ ਕਹਿੰਦਾ ਤੁਸੀਂ ਕਿਰਪਾ ਕਰੋ ਆਓ ਹੀ ਨਾ ਸਲਾਹ ਤਾਂ ਅਸੀਂ ਇਹ ਦਿੰਦੇ ਹਾਂ ਵੀ ਇੰਡੀਆ 'ਚ ਗੱਡੀ 'ਚ ਚਲਾਉਣੀ ਆ ਹੈ ਨਾ ਤਾਂ ਬਹੁਤ ਸਾਵਧਾਨ ਹੋ ਕੇ ਜ਼ਰੂਰੀ ਨਹੀਂ ਤੁਹਾਡੀ ਗਲਤੀ ਹੋਵੇ ਕਈ ਵਾਰ ਤੁਹਾਡੇ ਵਿੱਚ ਜਦ ਕੋਈ ਆ ਕੇ ਵੱਜਦਾ ਨਾ ਤੁਹਾਡੇ ਸਾਰੇ ਪਲੈਨ ਚੌਪਟ ਹੋ ਜਾਂਦੇ ਆ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਪੁਲਿਸ ਥਾਣਾ ਉਹ ਤੁਹਾਡਾ ਪਾਸਪੋਰਟ ਰਖਾਉਂਦੇ ਆ ਵੀ ਤੁਸੀਂ ਭੱਜ ਜਾਣਾ ਇਸ ਲਈ ਮੈਂ ਤਾਂ ਕੋਸ਼ਿਸ਼ ਕਰਦਾ ਹੁੰਦਾ ਵੀ ਜੇ ਨਾ ਚਲਾਵਾਂ ਤੇ ਸਰ ਸਕਦਾ ਤਾਂ ਸਾਰ ਲਾਂ
1: ਸਰ ਜਾਂਦਾ ਕਿਉਂਕਿ
8: ਉੱਥੇ ਨਾ ਲੀਗਲ ਕੰਪਲੀਕੇਸ਼ਨਸ ਬਹੁਤ ਨੇ ਆਸਟ੍ਰੇਲੀਅਨ ਸਿਟੀਜ਼ਨਸ ਲਈ
1: ਸਸਤਾ ਵੀ ਸਰ ਜਾਂਦਾ ਬਹੁਤ
8: ਹਾਂਜੀ ਇਸ ਲਈ ਪਰ ਇਹ ਚਲੋ ਤੁਹਾਡਾ ਹੈ ਨਾ ਆਪਣਾ ਇੱਕ ਪਰਸਨਲ ਮੈਟਰ ਆ ਅਸੀਂ ਸਿਰਫ ਹੈ ਨਾ ਬਿਨਾਂ ਮੰਗੀਆਂ ਸਲਾਹ ਦੇਣੀ ਨਹੀਂ ਚਾਹੀਦੀ ਕਦਰ ਘੱਟ ਜਾਂਦੀ ਹੈ ਅਤੇ ਸਾਡੀ ਘਟੀ ਵੀ ਹੋਈ ਹੈ
1: ਅਤੇ ਸਤਿ ਸ਼੍ਰੀ ਅਕਾਲ ਹੈਲੋ ਜੀ ਅਤੇ ਕਹਿੰਦੇ ਨੇ ਕਿ ਇਹਨਾਂ ਨੂੰ ਹੈਲਪ ਚਾਹੀਦੀ ਆ ਕਾਹਦੇ 'ਚ ਚਾਹੀਦੀ ਆ ਵਰਕ ਕਵਰ ਦੇ ਨਾਲ ਰਿਲੇਟਡ ਕਹਿੰਦੇ ਹੈਲਪ ਚਾਹੀਦੀ ਸੀ ਪਲੀਜ਼ ਐਨੀ ਕੰਟੈਕਟ ਨੰਬਰ ਵਰਕ ਕਵਰ ਦੇ ਨਾਲ ਕੌਣ ਮਤਲਬ ਕਿਹੜਾ ਕਿਹਦਾ ਇਹ ਉਹ ਆ
8: ਇਹ ਬੜਾ ਕਿਹੜਾ ਸੌਖਾ ਜਿਹਾ ਕੰਮ ਆ ਸੱਚ ਪੁੱਛੋ ਤੁਸੀਂ ਫੇਅਰ ਵਾਕ ਨੂੰ ਸਿੱਧਾ ਇੱਧਰ ਆਮ ਜਾਜਣੀ ਨਹੀਂ ਅੱਡਾ ਲਾਮ ਜਾਜਣੀ ਉਹਨਾਂ ਨਾਲ ਸਿੱਧਾ ਹੀ ਗੱਲ ਕਰੋ ਪਹਿਲਾਂ ਤਾਂ ਕਈ ਵਾਰ ਉਹਨਾਂ ਕੋਲ ਹੀ ਮਸਲੇ ਦਾ ਹੱਲ ਹੁੰਦਾ ਕਈ ਵਾਰ ਉਹ ਵੀ ਅਪੁਆਇੰਟ ਕਰ ਦਿੰਦੇ ਆ ਤੁਹਾਡੇ ਲਈ ਕੋਈ ਨਾ ਕੋਈ ਬੰਦਾ ਜਿਹੜਾ ਤੁਹਾਡੀ ਗੱਲ ਨੂੰ ਸੁਣ ਸਕੇ ਸਮਝ ਸਕੇ ਤੇ ਫਿਰ ਲੌਜ ਕਰਨ ਚ ਹੈਲਪ ਕਰ ਸਕੇ ਨਹੀਂ ਫਿਰ ਤੁਹਾਨੂੰ ਕਿਸੇ ਨਾ ਕਿਸੇ ਵਕੀਲ ਕੋ ਤਾਂ ਜਾਣੇ ਪੈਣਾ
1: ਥੋੜੀ ਜੀ ਆਈਡੀਆ ਹੋਵੇ ਨਾ ਵੀ ਕੀ ਕਿੱਦਾਂ ਦਾ ਮਸਲਾ
8: ਆਮ ਤੌਰ ਤੇ ਇਦਾਂ ਦੇ ਮਸਲੇ ਹੁੰਦੇ ਆ ਵੀ ਇਸ ਬੰਦੇ ਨੇ ਮੈਤੋਂ ਹਨਾ ਕੰਮ ਲੈ ਲਿਆ ਪਰ ਮੇਰੀ ਤਨਖਾਹ ਨਹੀਂ ਦਿੱਤੀ
1: ਜਾਂ ਕੰਮ ਤੇ ਸੱਟ ਲੱਗੀ
8: ਹਾਂਜੀ ਕੁਛ ਉਹ ਵੀ ਹੋ ਸਕਦਾ ਜਾਂ ਘੱਟ ਤਨਖਾਹ ਦਿੱਤੀ ਜਾਂ ਮੈਂ ਸੈਟਰਡੇ ਸੰਡੇ ਵੀ ਕੰਮ ਕਰਦਾ ਰਿਹਾ ਕਿਉਂਕਿ ਦੇਣ ਦੇ ਵੱਟੇ ਹੋਰ ਲੈਣ ਦੇ ਵੱਟੇ ਹੋਰ
1: ਸੋ ਥੋੜਾ ਪਤਾ ਲੱਗੇ ਨਾ ਵੀ ਕੀ ਮਸਲਾ ਤੁਹਾਡਾ
8: ਹਾਂਜੀ
1: ਤੇ ਮਤਲਬ ਜੇ ਬਹੁਤਾ ਕੋਈ ਰੋਲੇ ਰੱਪੇ ਵਾਲਾ ਨਹੀਂ ਤਾਂ ਫਿਰ ਤੇ ਉਦਾਂ ਵੀ ਸਰ ਸਕਦਾ ਗੁਰਨੇਕ ਭਾਜੀ ਤੁਸੀਂ ਆਉਂਦੇ ਰਹੋ
6: ਸਤਿ ਸ਼੍ਰੀ ਅਕਾਲ
8: ਜੀ
1: ਕੀ ਹਾਲ ਚਾਲ ਨੇ ਬਾਈ ਠੀਕ ਠਾਕ ਹੋ
6: ਬਹੁਤ ਵਧੀਆ ਕਿਰਪਾ ਤੁਸੀਂ ਸੁਣਾਓ
1: ਜੀ ਜੀ ਬਹੁਤ ਵਧੀਆ ਜੀ ਆਨੰਦ ਆਨੰਦ ਟਿੰਡੇ ਖੀਰੇ
8: ਤੁਹਾਨੂੰ ਟਰੈਕਟਰ ਦੀ ਆਵਾਜ਼ ਸੁਣ ਕੇ ਆਉਣੀ ਹੈ ਨਾ
1: ਚਲੋ ਆਨੰਦ ਸੰਤਰੇ
8: ਉਹ ਨਹੀਂ ਜੀ ਆਨੰਦ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਦੇਖੋ ਅੱਧੇ ਕੁ ਸੰਤਰੇ ਹੈਨਾ ਤੇ ਅੱਧੇ ਕੁ ਅੰਗੂਰ ਕਈ ਵਾਰ ਅੰਗੂਰ ਦਾ ਭਾਅ ਠੀਕ ਮਿਲ ਜਾਂਦਾ ਕਈ ਵਾਰ ਸੰਤਰੇ ਦਾ ਇੱਦਾਂ ਵੀ ਬਹੁਤ ਲੋਕ ਕਰ ਰਹੇ ਆ ਬਾਕੀ ਬੱਚੇ ਹੈਗੇ ਕਈ ਸਾਡੇ ਕੋਲ ਟਰੱਕ ਚਲਾਉਂਦੇ ਜਿਹੜੇ ਉਹ ਕਹਿੰਦੇ ਖਰਚਾ ਹੀ ਨਿਕਲ ਜੇ ਬਹੁਤ
1: ਹਾਂਜੀ ਭਾਈ
6: ਸੰਤਰੇ ਤੋੜਦੇ ਸੀ ਕੱਲ ਸ਼ਾਮੀ ਤੇ ਉਹ ਬੰਦੇ ਨਾਲ ਲੱਗਿਓ ਸੀ ਤੇ ਉਹ ਤੁਹਾਡੇ ਰੇਡੀਓ ਤੇ ਐਡ ਆਈ
1: ਜੀ
6: ਉਹ ਬਾਂਸਲ ਸਾਹਿਬ ਦੀ ਆ ਸ਼ਾਇਦ ਹੋਰ ਕੀ ਚਾਹੀਦਾ ਬੀਬੀ ਬੜੇ ਪਿਆਰ ਨਾਲ ਪੁੱਛਦੀ ਆ
1: ਜੀ
6: ਤੇ ਕਹਿੰਦਾ ਬਸ ਵਧੀਆ ਜੇ ਬੋਤਲ ਤੇ ਮੁਰਗਾ
1: ਵਧੀਆ ਜੀ ਬੋਤਲ ਤੇ ਉੱਤੇ ਢੱਕਣ
6: ਮੁਰਗਾ
1: ਅੱਛਾ
8: ਟੱਕਣ ਦੀ ਗੱਲ ਨਾ ਕਰਦੀ ਬਾਈ ਕਿਤੇ ਹੋਣੀ ਲੱਗਣ ਦਿੰਦਾ ਅਗਲਾ
1: ਹਾਂਜੀ
6: ਮੈਂ ਵੀ ਨਾਲ ਲੱਗਾ ਸੀ ਮੈਂ ਕਿਹਾ ਇਹਨੂੰ ਕੀ ਪੈ ਗਿਆ ਮੈਂ ਕਿਹਾ ਕੀ ਗੱਲ ਹੋਈ
8: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਚਾਹੀਦਾ
6: ਸੰਜੋਤ ਜੀ ਜਿਹੜੇ ਨਾ ਤੁਸੀਂ ਅੱਜ ਰੱਖਿਆ ਹੈ ਨਾ ਮਸਲਾ
1: ਜੀ
6: ਇਹਦੇ ਬੜੇ ਬੜੇ ਪਹਿਲੂ ਆ ਤੇ ਬੜੇ ਬੜਾ ਕੁਛ ਆ ਇਹ ਮੁੱਕ ਹੀ ਨੀ ਸਕਦਾ
8: ਪਹਿਲੂ ਦੂਜੂ ਤੀਜੂ ਇਹਦੇ ਬੜੇ ਨੇ ਜਿਹੜੇ ਪਾਸੇ ਹੁਣ ਮਰਜ਼ੀ ਚੋ ਕਰ ਲਓ
6: ਕੁਝ ਪੱਖਾਂ ਤੇ ਨਾ ਜਿੱਦਾਂ ਹੁਣ ਭਾਜੀ ਗੱਲ ਕਰਦੇ ਸੀ ਉਹਦੇ ਵਿੱਚ ਤੁਹਾਡੀ ਗੱਲ 16 ਨੇ ਸਹੀ ਆ ਬਈ ਜਿਹੜਾ ਅਸੀਂ ਸੋਚਦੇ ਆ ਬਈ ਬਜ਼ੁਰਗ ਸਿਆਣੇ ਹੋ ਗਏ ਜਾਂ ਤਾਂ ਕੋਈ ਉਹਨਾਂ ਦੀ ਮਜਬੂਰੀ ਆ ਤੇ ਜਾਂ ਫਿਰ ਕੁਛ ਏਦਾਂ ਵੀ ਮੈਂ ਤਾਂ ਸਮਝਦਾ ਬਈ ਜਿਹਨੇ ਸਿਆਣਾ ਹੋਣਾ ਨਾ ਉਹ ਸ਼ੁਰੂ ਤੋਂ ਹੀ ਸਿਆਣਾ ਆ ਤੇ ਜਿਹਨੇ ਨਹੀਂ ਹੋਣਾ ਉਹਨ ਮੇਰੇ ਵਰਗੇ ਨੇ 90 ਦਾ ਹੋ ਕੇ ਵੀ ਨਹੀਂ ਹੋਣਾ
1: ਇਹ ਵੀ ਗੱਲ ਹੈਗੀ ਆ
8: ਨਾਲੇ ਕਹਿੰਦੇ ਸੀ 85 ਦਾ
1: ਇਹ ਵੀ ਮਸਲਾ
6: ਭਾਜੀ ਵੀ ਗੱਲ ਕਰਦੇ ਸੀਗੇ ਬਈ ਮਸਲਾ ਇਹ ਆ ਬਈ ਹੁਣ ਇੱਥੇ ਬਜ਼ੁਰਗਾਂ ਨੂੰ ਜੇ ਪਰਮਾਨੈਂਟ ਰੈਜੀਡੈਂਟ ਨਹੀਂ ਹੈਗੇ ਤਾਂ ਰੱਖਣਾ ਬਹੁਤ ਮਹਿੰਗਾ ਆ ਜਿਹੜੇ 75 ਪਲੱਸ ਆ ਉਹਨਾਂ ਦੀ ਇੰਸ਼ੋਰੈਂਸ ਪਹਿਲਾਂ ਤਾਂ ਕਰਦਾ ਕੋਈ ਨੀ ਜੇ ਕਰਦਾ ਤਾਂ ਮਹਿੰਗੀ ਬਹੁਤ ਆ $1,000 ਦੇ
8: ਹਾਂਜੀ $17,826 ਸਿੱਧੀ ਲਾ ਕੇ ਚੱਲੋ ਜੀ
1: ਪਲੱਸ ਜੀਐਸਟੀ
6: ਇੰਨੇ ਪੈਸੇ
8: ਨਹੀਂ ਇਹ ਹੈ ਜੀ ਇਹ ਮਿਨੀਮਮ ਕਾਸਟਾਂ ਹੈਗੀਆਂ
6: ਹਾਂਜੀ ਜੇ ਇੱਕ ਬੱਚਾ ਇੰਨੇ ਪੈਸੇ ਭਰਦਾ ਆ ਉਹ ਫੇਰ ਵੀ ਇੰਸ਼ੋਰੈਂਸ ਸਾਰਾ ਕੁਛ ਕਵਰ ਨੀ ਕਰਦੀ ਮੈਡੀਸਨ ਕਵਰ ਨੀ ਕਰਦੀ
8: ਪ੍ਰੀ ਐਗਜ਼ਿਸਟਿੰਗ ਚੀਜ਼ਾਂ ਦੇ ਮਸਲੇ ਆ
6: ਹਾਂਜੀ ਤੇ ਨਹੀਂ ਮੈਡੀਸਨ ਤਾਂ ਕਵਰ ਹੀ ਨੀ ਕਰਦੇ ਤਾਂ ਹੁਣ ਜਿਹੜਾ ਬੰਦਾ ਇੰਨਾ ਪੈਸਾ ਦੇਣ ਡਿਆ ਆ ਤੇ ਜੇ ਕਿਤੇ ਹੁਣ ਬਜ਼ੁਰਗਾਂ ਨੂੰ ਜਿਹਨਾਂ ਨੂੰ ਪਿੱਛੇ ਆਮਦਨ ਹੈਗੀ ਉਹਨਾਂ ਕੋਲ ਪੈਸਾ ਪਿਆ ਆ ਤਾਂ ਜੇ ਕਿਤੇ ਨਿਆਣਾ ਕਹਿ ਦੇਵੇ ਵੀ ਹਾਂਜੀ ਜੀ ਬੀਜੀ ਜਾਂ ਭਾਪਾ ਜੀ ਭਾਜੀ ਮੈਨੂੰ ਥੋੜੀ ਜਿਹੀ ਹੈ ਨਾ ਮੇਰਾ ਹੱਥ ਤੰਗ ਆ ਤਾਂ ਮੈਨੂੰ ਥੋੜੀ ਜਿਹੀ ਹੈਲਪ ਕਰ ਦਿਓ ਉਹ ਮੋਰੋ ਕਹਿੰਦੇ ਕੀ ਗੱਲ ਸਾਡੇ ਜੋਗੀ ਰੋਟੀ ਹੈ ਨੀ ਗੁਰਦੁਆਰੇ ਛੱਡਿਆ
8: ਹੈਗੇ ਪੁੱਠੇ ਸਿੱਧੇ ਡਾਇਲੋਗ ਕਈ ਬਣੇ ਹੋਏ
6: ਹਾਂਜੀ ਨਹੀਂ ਤੇਰੇ ਕੋਲ ਰੋਟੀ ਹੈਗੀ ਗੁਰਦਾ ਫਿਰ ਦੂਜਾ ਦੁੱਖ ਉਦੋਂ ਲੱਗਦਾ ਜਦੋਂ ਜਿਹੜਾ ਬੰਦਾ ਕਰਦਾ ਪਿਆ ਹੁੰਦਾ ਸਾਰਾ ਕੁਛ ਤੇ ਪਿੱਛੋਂ ਇੰਡੀਆ ਤੋਂ ਜਾਂ ਇੱਥੋਂ ਜਾਂ ਕਿਤੇ ਜਿਹੜੀ ਧੀ ਨੇ ਨਾ ਕਦੇ ਜਾਂਦੀ ਛਿਆ ਮਹੀਨਿਆਂ ਚ ਫਸਲਾਂ ਅੱਡ ਹੋ ਗਈ ਹੁੰਦੀ ਆ ਕਦੇ ਪਾਣੀ ਦਾ ਘੁੱਟ ਨੀ ਪੁੱਛਿਆ ਰੋਜ਼ ਗੁੱਤਮ ਗੁੱਤੀ ਹੁੰਦੀ ਉਹ ਫਿਰ ਅਕਲ ਦਿੰਦੀ ਆ ਮੇਰੇ ਮਾਂ ਪਿਓ ਨੂੰ ਤੁਸੀਂ ਏਦਾਂ ਸਾਂਭਣਾ ਹਾਂਜੀ
8: ਨਹੀਂ ਕਈ ਮਾਂ ਪਿਓ ਵੀ
6: ਉਹਦੀ ਜ਼ਿਆਦਾ ਸੁਣਦੇ ਆ ਜਿਹੜਾ ਕਰਦਾ ਪਿਆ ਆ ਉਹਨੂੰ ਕਹਿੰਦੇ ਵੀ ਨਹੀਂ ਇਹ ਤਾਂ ਚੋਰ ਹੀ ਆ
8: ਇਹ ਜ਼ਮਾਨੇ ਦਾ ਦਸਤੂਰ ਵੀ ਆ ਕਈ ਵਾਰ
6: ਉੱਥੇ ਉੱਥੇ ਮਸਲੇ ਫਿਰ ਵਿਗੜਦੇ ਆ ਫਿਰ ਇੱਕ ਇਹਦੇ ਚ ਹੋਰ ਪੱਖ ਆ ਜਾਂਦਾ ਔਰ ਜਿਹੜੇ ਤਾਂ ਸਿਆਣੇ ਮਾਪੇ ਆ ਉਹ ਤਾਂ ਧੀਆਂ ਪੁੱਤਾਂ ਨੂੰ ਸਾਰਿਆਂ ਨੂੰ ਇੱਕ ਜਿਹਾ ਰੱਖਦੇ ਆ ਬਰਾਬਰ ਕਰਦੇ ਆ ਅਸੀਂ ਭਾਵੇਂ ਲੱਖ ਕਹਿੰਦੇ ਆ ਤੇ ਲੈ ਸਾਨੂੰ ਐਪਰੀਸ਼ੀਏਸ਼ਨ ਦੀ ਲੋੜ ਨੀ ਨੇਕੀ ਤਾਂ ਦਰਿਆ ਚ ਸੁੱਟ ਪਰ ਜਿਹੜਾ ਅਸੀਂ ਇਨਸਾਨੀ ਸੁਭਾਅ ਆ ਹਰ ਇੱਕ ਇਨਸਾਨ ਇਹ ਚਾਹੁੰਦਾ ਆ ਭਾਈ ਚਲੋ ਜੇ ਮੈਨੂੰ ਤੁਸੀਂ ਚੰਗਾ ਨੀ ਕਹਿਣਾ ਤਾਂ ਮਾੜਾ ਕਰ ਦੋ ਜਿਉਂਦਾ ਕਰਦਾ ਪਿਆ
8: ਹਾਂਜੀ ਸਿਨੈਰੀਓ ਇਦਾਂ ਦੇ ਬਣਦੇ ਘਰਾਂ ਚ ਇੱਕ ਰੰਗ ਉਹ ਬੜਾ ਕਾਮਨ ਸਿਨੈਰੀਓ ਆ ਭਾਜੀ ਇੱਕ ਨਾ ਹੁਣ ਇੱਕੋ ਘਰ ਚ ਦੋ ਬੇਟੇ ਆ ਇੱਕ ਪੜ੍ਹ ਲਿਖ ਕੇ ਅਫਸਰ ਲੱਗ ਗਿਆ ਤੇ ਦੂਜਾ ਖੇਤੀਬਾੜੀ ਕਰਦਾ ਹੁਣ ਜਿਹੜਾ ਖੇਤੀਬਾੜੀ ਕਰਦਾ ਉਹਦੀ ਘਰ ਵਾਲੀ ਕਹਿ ਰਹੀ ਆ ਇਹ ਦੇਖ ਲਓ ਜੀ ਇਹਨੂੰ ਨੀ ਪੜ੍ਹਾਇਆ ਉਹ ਛੋਟੇ ਨੂੰ ਪੜ੍ਹਾ ਕੇ ਕਿੱਡਾ ਅਫਸਰ ਬਣਾਤਾ ਇਹਨੂੰ ਕਿਤੇ ਪੜ੍ਹਾ ਨਹੀਂ ਸਕਦੇ ਸੀ ਹੁਣ ਜਿਹੜੀ ਉਹ ਹੁਣ ਜਿਹੜਾ ਦੂਜਾ ਛੋਟੇ ਦੀ ਘਰ ਵਾਲੀ ਆ ਉਹ ਕਹਿੰਦੀ ਆ ਸਾਰੀ ਜ਼ਮੀਨ ਜਦਾ ਤਾ ਉਹ ਸਾਂਭੀ ਬੈਠਾ ਹਨਾ ਤੁਸੀਂ ਤਾਂ ਬਸ ਸਾਰੀ ਉਮਰ ਹੁਣ ਨੌਕਰੀਆਂ ਹੀ ਕਰਿਓ ਸੋ ਕੁੱਲ ਮਿਲਾ ਕੇ ਰਾਂਝਾ ਰਾਜੀ ਕਿਤੇ ਵੀ ਹੈ ਨੀ
6: ਰਾਂਝਾ ਰਾਜੀ ਔਰ ਦੂਜੀ ਗੱਲ ਇੱਕ ਇਹ ਵੀ ਆ ਬਈ ਹਾਂ ਇਹ ਵੀ ਤੁਸੀਂ ਜ਼ਮੀਨ ਜਾਇਦਾਦ ਦੀ ਵੀ ਗੱਲ ਕੀਤੀ ਇੱਥੇ ਵੀ ਇੱਕ ਪੱਖ ਹੈਗਾ ਬਹੁਤੇ ਜਿਹੜੇ ਪਿੱਛੇ ਰਹਿੰਦੇ ਭੈਣ ਭਾਈ ਆ ਨਾ ਉਹ ਕਹਿੰਦੇ ਵੀ ਇਹ ਤਾਂ ਹੁਣ ਕੈਨੇਡਾ ਅਮਰੀਕਾ ਜਾਂ ਅਮਰੀਕਾ ਚਲ ਗਿਆ ਇਹ ਪਿੱਛੇ ਨੂੰ ਨਾ ਝਾਕੇ ਪਿੱਛੇ ਜੋ ਕੁਛ ਹੈਗਾ ਸਾਡਾ
8: ਹਾਂਜੀ ਇਹ ਵੀ ਮਸਲੇ ਹੈਗੇ
6: ਜਿਹੜਾ ਇੱਥੇ ਵਾਲਾ ਆ ਉਹ ਸਾਰੀ ਉਮਰ ਉਹਦੇ ਹਾੜੇ ਜੇ ਤਾਂ ਉਹਦਾ ਕੋਈ ਕਾਰੋਬਾਰ ਤਕੜਾ ਆ ਚਲੋ ਮੈਂ ਕਹਿੰਦਾ ਛੱਡ ਦੇਣਾ ਚਾਹੀਦਾ ਪਰ ਉਹ ਵੀ ਉਹਦੀ ਸਹਿਮਤੀ ਦੇ ਨਾਲ ਉਹਨੂੰ ਇਸ ਚੀਜ਼ ਦੀ ਐਪਲੀਕੇਸ਼ਨ ਵੀ ਮਿਲਣੀ ਚਾਹੀਦੀ ਬਈ ਤੂੰ ਤਿਆਗ ਕੀਤਾ ਕਿਉਂਕਿ ਇੰਡੀਆ ਚ ਅੱਜ ਸਕੀਮਾਂ ਜ਼ਿਆਦਾ ਤਾਂ ਵਧੀਆ ਨੇ ਤੇ ਮਾੜਾ ਪੈਸਾ ਕਿਸੇ ਨੂੰ ਨੀ ਲੱਗਦਾ ਔਰ ਦੂਜੀ ਗੱਲ ਇਹ ਆ ਵੀ ਅਸੀਂ ਇੱਥੇ ਆਪਣੇ ਬੱਚਿਆਂ ਨੂੰ 8ਵੀਂ 10ਵੀਂ ਤੋਂ ਕਦੇ ਮੈਕਡਾਨਲ ਕਦੇ ਸਾਬੇ ਕਦੇ ਫਿਸ਼ ਸ਼ੌਪ ਤੇ ਕੰਮ ਕਰਨ ਨੂੰ ਭੇਜਦੇ ਹਾਂ ਤਾਂ ਜਿਹੜਾ ਇੰਡੀਆ ਵਾਲਾ ਭੈਣ ਭਾਈ ਆ ਉਹਦਾ ਬੱਚਾ ਉੱਥੇ ਮੋਟਰਸਾਈਕਲ ਤੋਂ ਲੱਤ ਨਹੀਂ ਲਾਉਂਦਾ, ਘਰ ਕੰਮ ਨਹੀਂ ਕਰਦਾ, ਸਾਡੀ ਜ਼ਮੀਨ ਦਾ ਮਾਮਲਾ ਉਹ ਖਾਂਦੇ ਆ।
8: ਨਹੀਂ ਹੈਗੇ ਜੀ ਇਹ ਜ਼ਮੀਨ ਜਾਇਦਾਦ ਪੈਸਾ,
1: ਮੋਟਰਸਾਈਕਲ ਤੇ ਤੁਸੀਂ ਗਲਤ ਕਹਿਤਾ ਉਹਦਾ। ਨਿਕਲ ਗਈ ਇਸ ਪਾਸੇ ਨੂੰ,
8: ਲੋਕ ਗਲਤ ਇਨਸਾਨ ਸੇ ਧੋਖਾ ਖਾ ਕੇ ਸਹੀ ਇਨਸਾਨ ਸੇ ਬਦਲਾ ਲੈ ਲੈਤੇ ਹੈ, ਸਿੱਖੇ ਜਾਤੀ ਹੈ।
6: ਹੁਣ ਇੱਥੇ ਤੁਸੀਂ ਇੱਕ ਬਜ਼ੁਰਗਾਂ ਦਾ ਆਮ ਜੀ ਹੈਗੀ ਆ, ਜਾਂ ਚਲੋ ਜਿੱਦਾਂ ਨਾ ਥੋੜਾ ਜਿਹਾ ਹੈਗਾ, ਖਾਸ ਕਰ ਮਾਈਆਂ ਨੂੰ ਸਾਡੇ ਹੈਗਾ ਆ, ਬਈ ਓਦਾਂ ਭਾਵੇਂ ਉੱਠ ਕੇ ਤੁਰਨਾ ਹੋਵੇ, ਬਈ ਚੌਂਕੇ ਦੇ ਵਿੱਚ ਜੇ ਜਾਂ ਰਸੋਈ ਦੇ ਵਿੱਚ ਜੇ ਕਿਤੇ ਉਹਨਾਂ ਨੂੰ ਕਹਿ ਦਾ ਬੀਬੀ ਬਹਿ ਜਾ ਤੈਨੂੰ ਚਾਹ ਬਣਾਉਂਦੇ ਆ, ਉਹ ਖਿੱਚਦੇ ਆ ਹਾਂਜੀ। ਫਿਰ ਫਿਰ ਫਿਰ ਤੁਸੀਂ ਹੋਰ ਕੰਮ ਕਰ ਲਓ, ਬਈ ਜੇ ਕਿਤੇ ਲੈ ਕੇ ਤੁਸੀਂ ਡਾਕਟਰ ਕੋਲ ਗਏ ਆ, ਹਨਾ ਇੱਥੇ ਡਾਕਟਰ ਆ ਇੰਡੀਆ ਤੋਂ ਬਿਨਾਂ ਵਜ੍ਹਾ ਦਵਾਈਆਂ ਵਗੈਰਾ ਨਹੀਂ ਦਿੰਦੇ ਹੈ, ਤੇ ਉਹ ਉਹ ਕਹਿੰਦੇ ਜੀ ਛੋਟੀ ਗੱਲ ਥੋੜਾ ਵੇਟ ਕਰੋ ਜਾਂ ਕਿੱਦਾਂ ਕਰੋ, ਤੇ ਤੁਸੀਂ ਦਿਹਾੜੀ ਭੰਨ ਕੇ ਵੀ ਗਏ ਆ, ਉਹਦੇ ਬਾਲਕ ਬਿੱਲ ਤੋਂ ਉੱਪਰ ਦੇ ਪੈਸੇ ਦੇ ਕੇ ਵੀ ਆਏ, ਤਾਂ ਉਹ ਕਹਿੰਦੇ ਆ ਅੱਛਾ ਡਾਕਟਰ ਨੇ ਦਵਾਈ ਨੀ ਦਿੱਤੀ, ਇੱਥੇ ਇਲਾਜ ਹੀ ਤੱਕ ਨਹੀਂ,
8: ਇੰਨਾ ਮਹਿੰਗਾ ਟੈਸਟ ਕਰਿਆ ਨਿਕਲਿਆ ਕੱਖ ਵੀ ਨੀ।
6: ਮੈਂ ਕਹਿੰਦਾ ਬਈ ਕੁਛ ਨਾ ਸਾਨੂੰ ਵੀ ਸਮਝਣਾ ਚਾਹੀਦਾ, ਤੇ ਬਜ਼ੁਰਗਾਂ ਨੂੰ ਵੀ ਥੋੜਾ ਸਮਝਣਾ ਚਾਹੀਦਾ, ਤੇ ਸਿਚੁਏਸ਼ਨ ਨੂੰ ਥੋੜਾ ਜਿਹਾ ਨਾ ਕਰਨਾ ਚਾਹੀਦਾ ਆ, ਤੇ ਇਹ ਇੱਥੇ ਬਹੁਤੀਆਂ ਸਮੱਸਿਆਵਾਂ ਹੈਗੀਆਂ
1: ਨਹੀਂ ਇੱਥੇ ਜ਼ਿਆਦਾ। ਥੈਂਕ ਯੂ ਭਾਈ, ਥੈਂਕ ਯੂ।
8: ਸਾਡੇ ਸੁਭਾਵਾਂ 'ਚ ਕੜੱਤਣ ਕਿਵੇਂ ਆਉਂਦੀ ਆ, ਮੈਂ ਕਿਹਾ ਇਹ ਵੀ ਕਈ ਚੀਜ਼ਾਂ ਨੇ ਜਿਹੜੀਆਂ ਹੁਣ ਭਾਜੀ ਹੁਣੀ ਮੈਨਸ਼ਨ ਕਰਦੇ ਆ, ਵੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੈ ਨਾ, ਸਾਰੀ ਦਿਹਾੜੀ ਦਾ ਬੰਦਾ ਥੱਕਿਆ ਟੁੱਟਿਆ ਆਇਆ ਅਤੇ ਹੈ ਨਾ ਆ ਕੇ ਹੁਣ ਬੇਬੀ ਬਾਪੂ ਕਹਿੰਦੇ ਚੱਲ ਸਾਨੂੰ ਡਾਕਟਰ ਦੇ ਲੈ ਜਾ, ਅਤੇ ਉੱਥੇ ਜਾ ਕੇ ਵੀ ਉਹਨਾਂ ਨੇ ਬਾਜਾ ਬਜਾਈ ਜਾਣਾ, ਕਰਨਾ ਸੁਭਾਅ ਇਹਨਾਂ ਨੇ ਪੈਨਾਡੋਲ ਦੇ ਕੇ ਘਰ ਨੂੰ ਤੋੜ ਦੇਣਾ, ਹੈ ਨਾ ਉਹ ਮਤਲਬ ਤੁਸੀਂ ਦੇਖੋ ਉਹ ਖਿੱਚ ਖਿਚਾਹਟ ਕਿੱਥੋਂ ਉਪਜਦੀ ਹੈ। ਇੱਕ ਤਾਂ ਸਰੀਰ ਤੋਂ, ਜਦੋਂ ਤੁਸੀਂ ਬਿਰਧ ਹੁੰਦੇ ਹੋ ਤੁਸੀਂ ਉਸ ਚੀਜ਼ ਨੂੰ ਅਕਸੈਪਟ ਨਹੀਂ ਕਰਨਾ ਚਾਹੁੰਦੇ, ਕਿਉਂਕਿ ਵਿਦ ਏਜਿੰਗ ਹੈ ਨਾ ਕੰਪਲੀਕੇਸ਼ਨ ਸਰੀਰ ਨੂੰ ਆਉਣੀਆਂ ਹੀ ਆਉਣੀਆਂ। ਜਿਹੜਾ ਦੂਜੇ ਪਾਸੇ ਆ ਉਹ ਬੰਦਾ ਜਿਹੜਾ ਡਾਕਟਰ ਕੋਲ ਲੈ ਕੇ ਜਾਂਦਾ ਉਹਨੂੰ ਖਿੱਚ ਖਿਚਾਹਟ ਆ, ਕੰਮ ਛੱਡ ਕੇ ਆਇਆ, ਕੰਮ ਕੰਮ ਕੰਮ, ਪੈਸੇ ਆਮਦਨ ਦਿਮਾਗ 'ਚ ਉਹ ਚੱਲੀ ਜਾਂਦੀਆਂ ਚੀਜ਼ਾਂ, ਮੋੜ ਕੇ ਚੱਲੀ ਜਾਂਦੀ ਆ, ਗਿਆ ਉਹ ਡਾਕਟਰ ਦੇ।
1: ਬਿਲਕੁਲ ਇਹ ਇਹ ਤਾਂ ਹੈ ਪ੍ਰੋਬਲਮ। ਬੇਨਤੀ ਆ ਵੀ ਆਪਾਂ ਵਾਪਸ ਆਪਣੇ ਟੋਪਿਕ ਦੇ ਉੱਤੇ ਰਹੀਏ, ਕਿਉਂਕਿ ਇਹ ਫਿਰ ਇਹ ਗੱਲ ਇੱਦਾਂ ਦੀ ਆ ਵੀ ਇਹ ਵਾਪਸ ਮੋੜਨੀ ਬੜੀ ਔਖੀ।
8: ਭਾਜੀ ਕਹਿੰਦੇ ਇਸ ਗੱਲ ਦੇ ਕਈ ਪਹਿਲੂ ਦੂਜੂ ਤੀਜੂ ਹੈਗੇ।
1: ਸੋ ਵਾਪਸ ਆਪਾਂ ਜਿਹੜਾ ਖਿੱਜ ਦੇ ਉੱਤੇ ਚਿੜਚਿੜੇਪਨ ਦੇ ਉੱਤੇ ਲੈ ਕੇ ਆਉਂਦੇ ਹਾਂ ਕਿ ਆਖਿਰਕਾਰ ਕਾਰਨ ਕੀ। ਅੱਛਾ ਇੱਕ ਕਾਰਨ ਜਿਹੜਾ ਨਾ ਉਹ ਮੌਸਮੀ ਵੀ ਹੁੰਦਾ, ਕਈ ਲੋਕ ਇਸ ਚੀਜ਼ ਨੂੰ ਨਹੀਂ ਬਹੁਤਾ ਐਕਸੈਪਟ ਕਰਦੇ, ਪਰ ਜਿੱਦਾਂ ਹੁਣ ਮੰਨ ਲਓ ਸਪਰਿੰਗ ਆਉਣ ਆ ਰਹੀ ਆ, ਅਤੇ ਸਪਰਿੰਗ ਦੇ ਵਿੱਚ ਜਦੋਂ ਕਈਆਂ ਨੂੰ ਪੋਲਨ ਅਟੈਕ ਹੁੰਦਾ ਵਾ ਜਾਂ ਫਿਰ ਕਈਆਂ ਦਾ
8: ਫੀਵਰ
1: ਹੈ ਨਾ, ਹੇ ਫੀਵਰ ਉਹਦੇ ਕਰਕੇ ਹੁੰਦਾ, ਅਤੇ ਕਈਆਂ ਦੇ ਇਹਨਾਂ ਦਿਨਾਂ ਦੇ ਵਿੱਚ ਸਪਰਿੰਗ ਦੇ ਵਿੱਚ ਫਿਰ ਰੈਸ਼ ਸ਼ੁਰੂ ਹੋ ਜਾਂਦੀ ਆ, ਐਗਜ਼ਮਾ ਸ਼ੁਰੂ ਹੋ ਜਾਂਦਾ ਵਾ। ਅੱਛਾ ਉਹਦੇ ਤੋਂ ਆਪਾਂ ਵੇਖੀਏ ਵੀ ਬੱਚਿਆਂ ਦੇ ਵਿੱਚ ਸ਼ੁਰੂ ਤੋਂ ਹੀ ਚਿੜਚਿੜਾਪਨ ਸ਼ੁਰੂ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਰੈਸ਼ ਹੋ ਰਹੀ ਆ, ਖਾਰਸ਼ ਹੋ ਰਹੀ ਆ, ਬੁਰੇ ਹਾਲ, ਉੱਥੇ ਹੱਥ ਵੀ ਨਹੀਂ ਪਹੁੰਚਦਾ ਵਿਚਾਰਿਆਂ ਦੇ ਬਾਹਰ। ਸੋ ਉਹ ਵੀ ਚੀਜ਼ਾਂ ਚਿੜਚਿੜੇਪਨ ਦੇ ਵਿੱਚ ਇਹ। ਅੱਛਾ ਵੱਡਿਆਂ 'ਚ ਵੀ ਆ ਪ੍ਰੋਬਲਮ, ਜਦੋਂ ਮੌਸਮ ਬਦਲਦਾ ਅਤੇ ਤੁਹਾਡੇ ਦਿਮਾਗੀ ਵੀ ਜਿਹੜੇ ਤਾਣੇ ਬਾਣੇ ਨੇ ਉਹ ਬਦਲਦੇ ਨੇ, ਮੈਂਟਲ ਹੈਲਥ ਦੇ ਉੱਤੇ ਵੀ ਬੜਿਆਂ ਦੇ ਅਸਰ ਹੁੰਦਾ।
8: ਜਾੜ ਦੁਖਦੀ ਹੋਵੇ ਨਾ ਢੋਲ ਸੁਹਾਵਣੇ ਨਹੀਂ ਲੱਗਦੇ।
1: ਸੋ ਇਹ ਵੀ ਸਾਨੂੰ ਪਰਿਵਾਰ ਦੇ ਵਿੱਚ ਜੀਆਂ ਦਾ ਅੰਡਰਸਟੈਂਡ ਕਰਨਾ ਪਊਗਾ ਵੀ ਕਿਤੇ ਆ ਰੀਜਨ 'ਤੇ ਨਹੀਂ, ਸ਼ਾਇਦ ਇਹ ਵੀ ਇੱਕ ਦੂਸਰੇ ਨੂੰ ਅੰਡਰਸਟੈਂਡ ਕਰਨ ਵਾਲੀਆਂ ਚੀਜ਼ਾਂ
8: ਬੱਚਿਆਂ ਦੇ ਨਾਲ ਨਾਲ ਇਹਨੂੰ ਏਜਿੰਗ ਨਾਲ ਵੀ ਹੁਣ ਜੋੜ ਕੇ ਵੇਖਿਆ ਜਾ ਸਕਦਾ। ਹੁਣ ਬਜ਼ੁਰਗ ਆ ਕੋਈ, ਉਹਦਾ ਵਿਚਾਰੇ ਦਾ ਸਰੀਰ ਦੁਖਦਾ, ਕੋਈ ਗੋਡੇ ਦੁਖਦੇ ਆ ਨਾ, ਸਾਰੀ ਦਿਹਾੜੀ ਖਿਜਿਆ ਰਹਿੰਦਾ, ਇਹਨੂੰ ਤੁਹਾਨੂੰ ਉੱਥੋਂ ਵੀ ਕਿਤੇ ਨਾ ਕਿਤੇ ਕੰਪਨਸੇਟ ਕਰਨਾ ਪੈਣਾ।
1: ਆਪਾਂ ਬਜ਼ੁਰਗਾਂ ਨੂੰ ਚਲੋ ਕਹੀ ਜਾਂਦੇ ਹਾਂ, ਦੂਸਰਾ ਪੱਖ ਇਹ ਵੀ ਆ ਕਿ ਉਹਨਾਂ ਦਾ ਹੁਣ ਮੰਨ ਲਓ ਆਪਾਂ ਨਿੱਘੀਆਂ ਨਿੱਘੀਆਂ ਡਿਊਟੀਆਂ 'ਤੇ ਲਾਈਆਂ, ਉਹ ਇਸੇ ਕਰਕੇ ਕੰਮ ਕਰੀ ਜਾਂਦੇ ਆ ਵੀ ਆਪਾਂ ਉਹਨਾਂ ਦੀ ਆਦਤ ਨਹੀਂ ਹੈ ਵਿਹਲੇ ਬਹਿੰਦੇ, ਜਾਂ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਇੱਥੇ ਲੱਗੇ ਨਾ ਵੀ ਐਵੇਂ ਵਿਹਲੇ ਬਹਿ ਕੇ ਇਹ ਘਰ ਖਾਣ ਡਏ ਆ। ਉਹ ਇਸ ਵਜ੍ਹਾ ਦੇ ਕਰਕੇ ਨਿੱਕਾ ਮੋਟਾ ਕੰਮ ਕਰੀ ਤਾਂ ਜਾਂਦੇ ਆ, ਪਰ ਹੁਣ ਸਰੀਰ ਨਹੀਂ ਸਾਥ ਦਿੰਦਾ, ਸਰੀਰ ਨਹੀਂ ਮੰਨਦਾ, ਗੋਡੇ ਨਹੀਂ ਚੱਲਦੇ, ਹੋਰ 36 ਤਰ੍ਹਾਂ ਦੀਆਂ ਦਵਾਈਆਂ ਲੱਗੀਆਂ ਨੇ। ਸੋ ਦੋਵਾਂ ਧਿਰਾਂ ਨੂੰ ਇੱਕ ਦੂਸਰੇ ਦੀ ਸਮਝਣ ਦੀ ਲੋੜ ਹੈ। ਜਵਾਨ ਨੂੰ ਇਹ ਲੱਗਦਾ ਵੀ ਮੈਂ ਜੇ ਬਜ਼ੁਰਗ ਨਾਲ ਗੱਲ ਕਰ ਰਿਹਾ ਨਾ ਤਾਂ ਇਹ ਵੀ ਜਵਾਨ ਹੀ ਆ, ਹੈ ਨਾ, ਉਹ ਆਪਣੇ ਉਹਨੂੰ ਉੱਥੇ ਰੱਖ ਕੇ ਗੱਲ ਕਰਦਾ। ਬਜ਼ੁਰਗ ਨੂੰ ਇਹ ਲੱਗਦਾ ਵੀ ਜੇ ਮੈਂ ਇਹਦੇ ਨਾਲ ਗੱਲ ਕਰ ਰਿਹਾ ਜਿਹਦੀ ਉਮਰ ਮੇਰੇ ਨਾਲੋਂ ਅੱਧੀ ਆ, ਅਤੇ ਇਹਦੇ 'ਚ ਵੀ ਉਨੀ ਸਮਝ, ਇਹਨੇ ਵੀ ਉਨੀ ਦੁਨੀਆ ਵੇਖੀ ਆ। ਸੋ ਆਪਾਂ ਇਹ ਵੀ ਡਿਫਰੈਂਸ ਨਹੀਂ ਸਮਝ ਪਾਉਂਦੇ।
8: ਇਹ ਫਰਕ ਆ ਕਿਉਂਕਿ ਕੰਪੈਰੀਜ਼ਨ ਆਪਾਂ ਉਸ ਹਿਸਾਬ ਨਾਲ ਕਰਦੇ ਹਾਂ ਨਾ, ਅਤੇ ਆਪ ਭੁੱਲ ਜਾਂਦੇ ਹਾਂ ਜੋ ਚੀਜ਼ ਕਹਿ ਨਹੀਂ ਕਰਦੇ ਹਾਂ। ਸਾਡਾ ਕੰਪੈਰੀਜ਼ਨ ਦੂਜਿਆਂ ਨਾਲ ਹੁੰਦਾ, ਜਿਵੇਂ ਅਕਸਰ ਬਜ਼ੁਰਗ ਦੂਜਿਆਂ ਨਾਲ ਕੰਪੇਅਰ ਕਰਦੇ ਆ, ਫਲਾਣਿਆਂ ਨੇ ਮਹਿਲ ਪਾ ਲਏ, ਆਹ ਕਰ ਲਿਆ, ਪਿੰਡ ਵੀ ਫਿਰਨੀ ਅਤੇ ਕੋਠੀ ਪਾਲੀ, ਤੁਸੀਂ ਸਾਲਿਓ ਕੀ ਕੀਤਾ। ਇਹੋ ਜਿਹੇ ਬਜ਼ੁਰਗ ਵੀ ਹੈਗੇ ਆ, ਕਈ ਇੱਦਾਂ ਦੇ ਵੀ, ਹੁਣ ਮੁੰਡੇ ਇੱਦਾਂ ਦੇ ਹੈਗੇ ਆ ਵੀ ਬਾਪੂ ਫਲਾਣਿਆਂ ਨੇ ਉੱਥੋਂ ਪਿੰਡੋਂ ਹੈ ਨਾ ਕੀਲੇ ਵੇਚ ਕੇ ਦੋ ਹੈ ਨਾ 2 ਕਰੋੜ ਭੇਜਿਆ, ਆਪਾਂ ਇੱਥੇ ਉਦੋਂ ਟਾਈਮ ਨਾਲ ਥਾਂ ਲਿਆ ਹੁੰਦਾ, ਆਪਾਂ ਡਿਵੈਲਪਮੈਂਟ ਸ਼ੁਰੂ ਕੀਤੀ ਹੁੰਦੀ, ਹੁਣ ਨੂੰ ਆਪਾਂ ਕੀ ਤੋਂ ਕੀ ਹੋਣਾ ਸੀ, ਤੈਂ ਮੇਰੇ 'ਤੇ ਯਕੀਨ ਨਹੀਂ ਕੀਤਾ ਵੀ ਇਹ ਝਾੜੂ ਹੀ ਝਾੜੂ। ਸੋ ਕੰਟੈਕਸਟ ਰੈਲੇਵੈਂਸ, ਹਰੇਕ ਪਰਿਵਾਰ ਦੇ ਸਮੀਕਰਨ ਸੁਭਾਅ ਵੱਖੋ ਵੱਖਰੇ ਆ ਅਤੇ ਉਹ ਹਾਲਾਤਾਂ ਤੋਂ ਬਣੇ ਉਪਜੇ ਹੁੰਦੇ
1: ਨਹੀਂ। ਇਹ ਖਿਜ ਖਿਜਾਟ ਸਾਨੂੰ ਇੱਕ ਦੂਸਰੇ ਦੀ ਸਮਝਣੀ ਪਊਗੀ। ਇੱਕ ਸਭ ਤੋਂ ਵੱਡਾ ਜੇ ਆਪਾਂ ਬਜ਼ੁਰਗਾਂ ਦੇ ਨਾਲ ਹੀ ਸੰਬੰਧਿਤ ਕਰੀਏ, ਅਤੇ ਬਜ਼ੁਰਗ ਜਿਹੜਾ ਘਰ ਦੇ ਵਿੱਚ ਸਿਆਣਾ ਬੰਦਾ ਬਜ਼ੁਰਗ ਹੈ ਨਾ, ਉਹਦੀ ਉਹਦੇ ਇੱਕ ਸਭ ਤੋਂ ਵੱਡੀ ਉਹਨੂੰ ਇਹ ਹੁੰਦੀ ਆ ਵੀ ਮੈਂ ਘਰ ਦਾ ਮੁਖੀ ਹਾਂ ਅਤੇ ਮੈਨੂੰ ਪੁੱਛ ਕੇ ਸਾਰੇ ਚੱਲਣ। ਜਿਹੜੇ ਧੀਆਂ ਪੁੱਤ ਨੇ ਉਹ ਇੱਥੇ ਇਹ ਸੋਚਦੇ ਆ ਵੀ ਇਹਨਾਂ ਨੂੰ ਕਾਹਦਾ ਪੁੱਛਣਾ, ਇੱਥੋਂ ਬਾਰੇ ਥੋੜ੍ਹਾ ਇਹਨਾਂ ਨੂੰ ਪਤਾ ਹੀ ਨਹੀਂ, ਸਾਡਾ ਮਿਲਵਰਤਨ ਕਿਸੇ ਨਾਲ ਕੀ ਹੈ, ਨਹੀਂ ਪਤਾ ਤਾਂ ਉਹਨਾਂ ਨੂੰ ਦੱਸੋ, ਉੱਦਾਂ ਹੀ ਖਾਨਾ ਪੂਰਤੀ ਕਰ ਲਓ, ਭਾਵੇਂ ਪੁੱਛੋ ਉਹਨਾਂ ਨੂੰ ਵੀ ਆਹ ਸਨੈਰੀਓ ਆ, ਇੱਦਾਂ ਇਹ ਸਾਡੀ ਯਾਰੀ ਦੋਸਤੀ ਆ, ਇਹ ਇੰਨਾ ਕੁ ਦੇ ਕੇ ਗਏ ਸੀ, ਆਪਾਂ ਹੁਣ ਉਹਨਾਂ ਦੇ ਨਾਲ ਕਿੱਦਾਂ ਵਰਤੀਏ, ਵਰਤਣਾ ਤੁਸੀਂ ਆ। ਅਗਲੇ ਨੂੰ ਥੋੜ੍ਹਾ ਜਿਹਾ ਲੱਗਦਾ ਵੀ ਇਹ ਮੈਨੂੰ ਪੁੱਛ ਕੇ ਚੱਲ ਰਿਹਾ, ਨਹੀਂ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਆਪੇ ਕਰੀ ਕੁਰੀ ਜਾਂਦੇ ਆ, ਮੇਰੀ ਤਾਂ ਕੋਈ ਵੈਲਿਊ ਨਹੀਂ ਆ ਘਰ 'ਚ, ਉਹ ਫਿਰ ਬਾਹਰ ਅੰਦਰ ਖਿੱਚ ਕੱਢਦੇ ਆ।
8: ਮੈਂ ਤਾਂ ਇਹ ਸੋਚਦਾ ਹੁੰਦਾ ਵੀ ਦੁਨੀਆ ਐਡੀ ਕੁ ਸਿੱਧ ਪੱਧਰੀ ਸਾਵੀਂ ਹੈਗੀ ਆ, ਜੇ ਬੰਦਾ ਦਿਲੋਂ ਹਾਂਜੀ ਕਹਿਣਾ ਸਿੱਖ ਲਵੇ ਨਾ ਮੌਕੇ 'ਤੇ, ਉਸ ਮੌਕੇ ਤੁਸੀਂ ਦੇਖਿਓ ਇਹਦੇ 'ਚ ਕਿੰਨੀਆਂ ਖਿੱਚ ਖਿਜਾਟਾਂ ਦੂਰ ਹੋ ਜਾਂਦੀਆਂ। ਸਿੰਪਲ ਹਾਂਜੀ ਮਤਲਬ ਉਹਦਾ ਹੱਲ ਇੱਕੋ ਹੀ ਆ, ਅੱਧੀ ਖਿੱਚ ਤੁਹਾਡੀ ਉਹਦੇ ਨਾਲ ਹੀ ਖਤਮ ਹੋ ਜਾਂਦੀ।
1: ਕਈ ਤਾਂ ਇੱਥੋਂ ਤੱਕ ਭਰੇ ਪੀਤੇ ਹੁੰਦੇ ਆ, ਉਹ ਜਦੋਂ ਕਿਸੇ ਦੇ ਘਰ ਆਉਂਦੇ ਆ ਨਾ ਜਾਂ ਜਾਂਦੇ ਆ, ਉਹ ਉੱਥੇ ਹੀ ਬਹਿ ਕੇ ਕੋਈ ਨਾ ਕੋਈ ਇੱਦਾਂ ਦੀ ਘੜੂਸ ਛੱਡ ਦਿੰਦੇ, ਇਹਨੂੰ ਆਪਾਂ ਪੰਜਾਬੀ 'ਚ ਘੜੂਸ ਹੀ ਕਹਿੰਦੇ ਹਾਂ, ਉੱਥੇ ਬੈਠਿਆਂ ਇਹੋ ਜਿਹੀ ਗੱਲ ਕੋਈ ਕੱਢ ਦਿੰਦੇ ਆ ਵੀ ਉਹ ਪਤਾ ਲੱਗ ਜਾਂਦਾ ਵੀ ਇਹ ਸਭ ਕੁਛ ਠੀਕ ਨਹੀਂ ਚੱਲ ਰਿਹਾ ਇਹਨਾਂ ਦਾ, ਅਤੇ ਜਾਂ ਫਿਰ ਉੱਥੇ ਸ਼ੁਰੂ ਹੋ ਜਾਂਦਾ ਵਾ ਕੰਮ ਹੈ ਨਾ ਵੀ ਚਲੋ ਡੈਡੀ ਫਿਰ ਉੱਠੋ ਚੱਲੀਏ, ਉੱਥੋਂ ਤੱਕ ਹੋ ਜਾਂਦਾ
8: ਗੱਲ ਕਹਿੰਦੇ ਤਾਂ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢੂੰ, ਪਿੰਡੋਂ ਨਹੀਂ ਘਰੋਂ ਹੀ ਕਹਿ ਲਓ ਜੀ,
1: ਸਾਡੇ 2 ਕਾਲਰ ਨਹੀਂ ਤਾਂ ਫਿਰ ਆਪਾਂ ਜਾਂਚ 'ਤੇ ਲਵਾਂਗੇ। 865 ਤੁਸੀਂ ਆਉਂਦੇ ਰਹੋ ਜੀ ਜੀ, ਪੇਸ਼ੈਂਸ ਖਤਮ
6: ਅਤੇ
1: ਚਿੜਚਿੜਾਪਨ। ਹਾਂਜੀ
6: ਹਾਂਜੀ ਭਾਜੀ, ਆਸਟ੍ਰੇਲੀਆ 'ਚ ਇੱਕ ਚੀਜ਼ ਦਾ ਪਤਾ ਲੱਗਿਆ ਵੀ ਜਿਹੜਾ ਗੁੱਸਾ ਆਉਂਦਾ ਨਾ, ਉਹਦਾ ਕਹਿੰਦੇ ਇੱਕ ਨਾ ਇਹ ਫੁੱਲ ਮੂਨ ਵੀ ਇੱਕ ਰੀਜ਼ਨ ਹੁੰਦਾ। ਜਦੋਂ ਫੁੱਲ ਮੂਨ ਹੁੰਦਾ ਨਾ ਤਾਂ ਗ੍ਰੈਵੀਟੇਸ਼ਨਲ ਜਿਹੜੀ ਪਾਵਰ ਹੈ ਨਾ
1: ਜੀ
6: ਉਹ ਥੋੜੀ ਘੱਟ ਜਾਂਦੀ ਹੈ, ਗ੍ਰੈਵਿਟੀ
8: ਸਾਡੇ 2 ਕ੍ਰਿਸ਼ਚਨ ਸਮੱਸਿਆ
1: ਨਹੀਂ ਹੈਗੀ ਹੈਗੀ
6: ਘੱਟ ਜਾਂਦੀ ਹੈ ਉਹਦੇ ਕਰਕੇ ਨਾ, ਜਿੱਦਾਂ ਹਾਈ ਟਾਈਡ ਆਉਂਦੀ ਹੈ ਨਾ ਪਾਣੀ ਦੇ ਵਿੱਚ।
8: ਹਾਂਜੀ ਹਾਂਜੀ,
6: ਜੇ ਤੁਸੀਂ ਕਿਸੇ ਗੋਰੇ ਨਾਲ ਗੁੱਸਾ ਕਰੋ ਨਾ ਬਾਅਦ ਪਤਾ ਲੱਗੇ, ਉਹ ਤੁਹਾਨੂੰ ਕਹੇਗਾ ਇਦਾਂ ਹਾਈ ਟਾਈਟ ਟੂਡੇ ਵੀ ਮਤਲਬ ਛੱਲਾਂ ਉੱਚੀਆਂ ਚੱਲਦੀ ਹੈ ਨਾ ਬਈ ਇੰਟਰੈਕਟ ਦੀ ਤੁਹਾਨੂੰ ਗੱਲ ਵੀ ਸਿਰਫ ਕਿਉਂਕਿ ਸਾਰਾ ਸਾਡੇ ਦਿਮਾਗ ਦੇ ਵਿੱਚ ਪਾਣੀ ਹੈ,
8: ਗੁਰੂਤਾਕਰਸ਼ਣ
6: ਗ੍ਰੈਵਿਟੀ ਘਟਦੀ ਹੈ ਤੇ ਉਹ ਸਾਡਾ ਡਿਸਬੈਲੈਂਸ ਹੋ ਜਾਂਦਾ ਜਿਹੜਾ ਬ੍ਰੇਨ ਦਾ ਸਿਸਟਮ, ਤੇ ਉਹਦੇ ਕਰਕੇ ਉਹ ਵੀ ਗੁੱਸੇ ਆਉਣ ਦਾ ਇੱਕ ਰੀਜ਼ਨ ਹੈ।
8: ਬਾਕੀ 29 ਦਿਨ ਕਿਹਦੇ ਖਾਤੇ ਪਾਉਣੇ ਆ,
6: ਉਹ 29 ਦਿਨ ਦਾ ਵੀ ਭਾਜੀ ਇੱਕ ਛੋਟਾ ਜਿਹਾ ਉਹ ਹੈ ਵੀ ਪਤਾ ਕੀ ਗੱਲ ਹੈ, ਪੇਰੈਂਟਸ ਸਾਰੇ ਹੀ ਮੇਰੇ ਫਾਦਰ ਸਾਹਿਬ ਨੇ ਉਹ ਵੀ ਇੱਥੇ ਆਏ ਹੋਏ ਸੀਗੇ ਪਹਿਲਾਂ ਮਮਤਾ ਫਾਦਰ ਸਾਹਿਬ, ਤੇ ਜਿੱਦਾਂ ਮੈਂ ਘਰ ਦੇ ਆਸ ਪਾਸ ਨਾ ਉਹ ਕਰਾਉਣੀ ਸੀ ਕੋਂਕਰੀਟ ਵਗੈਰਾ ਜਿਹੜੀ ਪੱਕੀ, ਤੇ ਮੈਂ ਉਹਨਾਂ ਨੂੰ ਪੂਰਾ ਮੈਪ ਬਣਾ ਕੇ ਤੇ ਚਾਈਨੀਜ਼ ਨੂੰ ਹਾਇਰ ਕੀਤਾ, ਦੱਸ ਗਿਆ ਤੇ ਕੰਮ ਤੇ ਜਾਣਾ ਸੀ ਉਹ ਕੰਮਾਂ ਵਾਲਾ ਕੰਮ, ਤੇ ਉਹ ਫਾਦਰ ਸਾਹਿਬ ਨੇ ਉਹਨੂੰ ਕਿਹਾ ਤੇ ਉਹ ਤੁਹਾਨੂੰ ਪਤਾ ਉਹ ਵੀ ਇਹੋ ਜਿਹੇ ਹੁੰਦੇ ਨੇ ਚਿੰਕੇ, ਉਹਨੇ ਜਾਣ ਕੇ ਕਰਕੇ ਤੇ ਅੱਧਾ ਏਰੀਆ ਛੱਡ ਗਿਆ, ਤੇ ਉਹਦੇ ਕਰਕੇ ਮੈਂ ਫਾਦਰ ਸਾਹਿਬ ਨਾਲ ਖਿੱਚਦਾ ਰਿਹਾ ਵੀ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਕਿਉਂ ਨੀ, ਮੈਂ ਤੁਹਾਨੂੰ ਦੱਸ ਕੇ ਗਿਆ ਸੀਗਾ, ਤੇ ਮਤਲਬ ਉਹਦੇ ਕਰਕੇ ਚੰਗਾ, ਜਦੋਂ ਮੈਂ ਕੋਂਕਰੀਟ ਦੇਖਣੀ ਮੈਨੂੰ ਫਾਦਰ ਸਾਹਿਬ ਨਾਲ ਮੇਰੀ ਆਰਗੂਮੈਂਟ ਹੋ ਜਾਂਦੀ, ਤੇ ਉਹਦੇ ਕਰਕੇ ਇੱਕ ਸਰ ਜਿਹੜਾ ਜੇ ਮੇਰੇ ਖਿਆਲ ਨਾਲ ਨਾ ਲੋਕਾਂ ਕਰਕੇ ਆਪਣੇ ਪੇਰੈਂਟਸ ਨਾਲ ਨੀ ਬੰਦੇ ਨੂੰ ਖਿੱਚਣਾ ਚਾਹੀਦਾ, ਅਸੀਂ ਕੋਈ ਗੱਲ ਕਿਸੇ ਦੀ ਹੁੰਦੀ ਹੈ ਅਸੀਂ ਆਪਣੇ ਪੇਰੈਂਟਸ ਨੂੰ ਤੁਸੀਂ ਉਹਨੂੰ ਏਦਾਂ ਕਿਉਂ ਕਿਹਾ, ਇਹਨੂੰ ਏਦਾਂ ਕਿਉਂ ਕਿਹਾ, ਨਹੀਂ ਉਹ ਹੈ ਉਹ ਸਰ ਜਦੋਂ ਪੇਰੈਂਟਸ, ਹੁਣ ਮੇਰੇ ਮਦਰ ਪਿਛਲੇ ਸਾਲ ਪੂਰੇ ਹੋ ਗਏ ਸੀਗੇ, ਤੇ ਪਿੱਛੇ ਜਦੋਂ ਸੋਚੀਦਾ ਨਾ ਤਾਂ ਬੜਾ ਦੁੱਖ ਲੱਗਦਾ ਵੀ ਅਸੀਂ ਕਿਹੜੀਆਂ ਗੱਲਾਂ ਦਾ ਇਹਨਾਂ ਨਾਲ ਆਰਗਿਊ ਕਰਦੇ ਰਹੇ, ਤੇ ਉਹ ਜਦੋਂ ਤੱਕ ਮਤਲਬ ਐਂਡ ਆਫ ਦਾ ਡੇ ਤੁਹਾਡੇ ਪੇਰੈਂਟਸ ਹੀ ਸਭ ਤੋਂ ਜ਼ਿਆਦਾ ਤੁਹਾਡੇ ਕੋਲ ਹੈ, ਹੋਰ ਕੋਈ ਨਹੀਂ ਹੈਗਾ, ਪੇਰੈਂਟਸ ਸਾਨੂੰ ਪਹਿਲਾਂ ਰੱਖਣੇ ਚਾਹੀਦੇ ਨੇ ਅੱਗੇ, ਤੇ ਜਿਹੜੇ ਯਾਰ ਦੋਸਤ ਠੀਕ ਹੈ ਉਹ ਵੀ ਜ਼ਰੂਰੀ ਨੇ, ਲੇਕਿਨ ਹਰ ਕੋਈ ਬੰਦਾ ਆਪਣੇ ਟਾਈਮ ਦੇ ਹਿਸਾਬ ਨਾਲ ਆਉਂਦਾ ਜਾਂਦਾ
8: ਰਹਿੰਦਾ, ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ, ਇੱਦਾਂ ਹੋ ਜਾਂਦਾ ਨਾ ਜੀ, ਫਿਰ ਜੇ ਉਹਨੂੰ ਆਪਾਂ ਉਸ ਲੈਵਲ ਤੇ ਸੋਚ ਲਈਏ ਨਾ ਵੀ ਦੁਨੀਆ ਇੱਕ ਡਰਾਮਾ, ਅਸੀਂ ਸਾਰੇ ਘੱਟ ਪੁਤਲੀ ਆ ਤੇ ਹਰ ਕੋਈ ਆਪਣਾ ਰੋਲ ਪਲੇ ਕਰਨ ਲਈ ਆਇਆ ਹੋਇਆ, ਜੇ ਆਪਾਂ ਉੱਥੋਂ ਵੀ ਆ ਜਾਵਾਂਗੇ ਨਾ ਹੁਣ ਜੇ ਆਪਾਂ ਕਹੀਏ ਵੀ ਇੱਕ ਵਿਲਨ ਨੇ ਵਿਲਨ ਦਾ ਰੋਲ ਪਲੇ ਕਰਨਾ, ਹੀਰੋ ਨੇ ਹੀਰੋ ਦਾ, ਹੀਰੋਇਨ ਨੇ ਉਹਦਾ, ਇੱਕ ਦੂਜੇ ਤੋਂ ਦੂਜੇ ਦੇ ਰੋਲਾਂ ਦੀ ਆਸ ਰੱਖਾਂਗੇ ਤਾਂ ਕੰਮ ਨਾ ਉਹ ਫਿਲਮ ਫਿਲਮ ਨਹੀਂ ਰਹਿੰਦੀ, ਡਰਾਮਾ ਖਰਾਬ ਹੋ ਜਾਣਾ। ਇਸ ਲਈ ਮਨ ਨੂੰ ਉਦਾਂ ਹੀ ਟਿਕਾ ਲਓ ਵੀ ਭਾਈ ਇਹ ਵਿਲਨ ਦਾ ਰੋਲ ਪਲੇ ਕਰਨਾ ਹੈ। ਓਕੇ ਹੈ ਨਾ,
9: ਸਹੀ।
1: ਹਾਂਜੀ ਹਾਂ, ਥੈਂਕ ਯੂ ਜੀ।
9: ਓਕੇ ਸਰ, ਥੈਂਕਸ ਲੋਟ,
1: ਬਾਏ। ਥੈਂਕ ਯੂ ਜੀ, ਥੈਂਕ ਯੂ। ਜਸਵਾਲ ਸਾਹਿਬ ਤੁਸੀਂ ਆਉਣੇ ਰੋ, ਕੀ ਹਾਲ ਚਾਲ ਨੇ?
8: ਗੁਰਦੁਆਰੇ ਨਾ ਜਾਣਾ ਪਵੇ,
1: ਹੁਣ ਤਵੇ ਤੇ ਕਹਿੰਦੇ ਗਰਮ ਕਰਕੇ ਖਾਈ ਦੀ ਆ। ਸੰਕੇਤ ਤੇ ਹਾਲੇ ਵੀ ਓਹੀ ਨੇ ਵੀ ਆਉਂਦੀ ਤੇ ਬਾਹਰੋਂ ਹੀ ਆ।
8: ਇਹਨਾਂ ਨੇ ਸੰਕੇਤਕ ਤੌਰ ਤੇ ਦੱਸ ਤਾ ਆਪਾਂ ਨੂੰ,
1: ਬੰਦਿਤ ਨੀ
8: ਕਹਿੰਦੇ ਮੈਨੂੰ ਫੋਨ ਤੇ ਲੈਣਾ ਸੀ ਤਾਂ ਜੇ ਆਪ ਹੀ ਕਰਨੀ ਆ ਫਿਰ ਦੱਸੋ, ਹੈਨਾ। ਉਹ ਬਜ਼ੁਰਗ ਨੀ, ਉਹ ਬ੍ਰੇਕਾਂ ਲਾਇਆ ਕਰੇ, ਬਜ਼ੁਰਗ ਜਸਵਾਲ ਸਾਹਿਬ ਅੱਗੇ ਹੈਨਾ, ਬ੍ਰੇਕਾਂ ਲਾਇਆ ਕਰੇ ਪਿੱਛੇ, ਹੈਨਾ। ਚੱਲ ਬਾਬਾ ਪਿੱਛੇ ਨੂੰ ਉਹ ਮੂਹਰੇ ਹੈਨਾ ਕੀ ਚਬਾਰਾ ਪਾਉਣਾ, ਤੇ ਉਹ ਵਿਚਾਰਾ ਹੌਲੀ ਕੁ ਦੇਣੇ ਕਹਿੰਦਾ, ਕਹਿੰਦਾ ਜੇ ਮੈਨੂੰ ਬੱਸ ਚ ਵੀ ਤੋਰ ਕੇ ਲਿਜਾਣਾ ਤਾਂ ਮੈਨੂੰ ਲਾ ਦਿਓ। ਇਹਦੇ ਲਈ ਕਿਹਾ ਭਰਾਵਾ ਮੈਨੂੰ ਵੀ ਕੋਈ ਗੱਲ ਕਰ ਲੈਣ ਦਿਓ।
1: ਹਾਂਜੀ,
9: ਨਹੀਂ ਕਰ ਲਓ ਦੋ ਚਾਰ ਹੋਰ।
8: ਇਹਦੇ ਨਾਲ ਦੀਆਂ ਦੋ ਹੋਰ ਚੇਤੇ ਆ ਗਈਆਂ ਮੈਨੂੰ, ਇਹ ਬੜੇ ਢੀਠ ਹੋ ਯਾਰ, ਮੈਂ ਤਾਂ ਉਹੀ ਕਿਹਾ ਸੀ।
9: ਨਹੀਂ ਨਹੀਂ ਡਾਕਟਰ ਸਾਹਿਬ, ਤੁਸੀਂ ਗੱਲ ਕਰਦੇ ਸੀ ਨਾ ਉਹ ਦਾਰੂ ਵਾਲੀ, ਜਿਹੜੀ ਐਂ ਰੱਬ ਮਿਲਿਆ ਬੰਦੇ ਨੂੰ ਕਿਸੇ ਨੂੰ, ਕਹਿੰਦਾ ਯਾਰ ਵੀ ਤੂੰ ਦਾਰੂ ਬਹੁਤ ਪੀਨਾ, ਤੇਰੇ ਦਿਨ ਥੋੜੇ ਹੀ ਆ, ਵੀ ਜੇ ਤੂੰ ਦਾਰੂ ਨਾ ਛੱਡੀ।
1: ਰੱਬ ਕਹਿੰਦਾ?
9: ਅੱਛਾ, ਰੱਬ ਕਹਿੰਦਾ ਬੰਦੇ ਨੂੰ। ਤੇ ਬੰਦਾ ਕਹਿੰਦਾ ਬਾਬਾ ਜੀ ਵੀ ਗੱਲ ਐ ਆ ਵੀ ਹੁਣ ਤੁਸੀਂ ਸਾਹਮਣੇ ਤਾਂ ਆ ਹੀ ਗਏ, ਜਦ ਇੰਨੀ ਵਾਰਨਿੰਗ ਦੇ ਦਿੱਤੀ ਤਾਂ ਮੈਨੂੰ ਦੋ ਦਿਨ ਦੀ ਛੋਟ ਦੇ ਦੋ, ਵੀ ਮੈਂ ਦੋ ਦਿਨ ਪੀ ਲਿਆ ਕਰੂੰਗਾ, ਬਾਕੀ ਦਿਨ ਛੱਡ ਦੂ। ਕਹਿੰਦੇ ਕਿਹੜੇ? ਕਹਿੰਦਾ ਜਿੱਦਣ ਮੀਂਹ ਪਊਗਾ ਉਦਣ, ਕਹਿੰਦੇ ਦੂਜਾ ਕਹਿੰਦਾ ਜਿੱਦਣ ਨਹੀਂ ਪਊ।
8: ਤੁਸੀਂ ਵਿੱਚ ਨਾਲ ਐਂ ਕਹਿ ਦੋ ਵੀ ਰੱਬ ਖਿਜਿਆ ਬੜਾ, ਫਿਰ ਆਪਣਾ ਟੌਪਿਕ ਨਾਲ ਵੀ ਮੈਚ ਕਰ ਜੂਗਾ, ਨਹੀਂ ਰਣਜੋਤ ਨੇ ਤੁਹਾਡਾ ਫੋਨ ਕੱਟ ਦੇਣਾ। ਰੱਬ ਬੜਾ ਖਿਜੇ ਆ ਜੀ ਗੱਲ ਸੁਣ ਕੇ, ਬਾਕੀ ਜੋ ਖਿਜ ਖਿਜਾਟ ਤੇ ਤੁਸੀਂ ਗੱਲ ਕਰ ਰਹੇ ਹੋ ਕਾਫੀ ਅੱਛੀ ਗੱਲਬਾਤ ਚੱਲ ਰਹੀ।
1: ਖਿਜੀ ਹੋਣੀ ਫਿਰ ਰੱਬ ਨੂੰ, ਰੱਬ ਕੀ ਕਰੂਗਾ।
9: ਗੱਲ ਪਤਾ ਕੀ ਭਾਜੀ, ਸਭ ਤੋਂ ਵੱਡੀ ਪ੍ਰੋਬਲਮ ਇਨਸਾਨੀ ਫਿਤਰਤ ਕੀ ਆ, ਹਰ ਬੰਦਾ ਇਹ ਸੋਚਦਾ ਵੀ ਮੈਂ ਸਹੀ ਆ। ਜਿੱਦਣ ਆਪਾਂ ਦੂਜੇ ਬੰਦੇ ਦਾ ਆਸਪੈਕਟ ਸੁਣਨ ਸਮਝਣ ਲੱਗ ਗਏ ਨਾ ਵੀ ਉਹ ਬੰਦਾ ਵੀ ਕਿੱਥੇ ਬੋਲ ਰਿਹਾ, ਉਦੋਂ ਖਿਜ ਖਿਜਾਹਟ ਖਤਮ ਹੋਣ ਲੱਗ ਜਾਂਦੀ ਆ।
8: ਤੁਸੀਂ ਅੱਜ ਹੁਣ ਉਹ ਗੱਲ ਕਹੀ ਵੀ ਮੈਂ ਦੇਖੀ ਮੈਂ ਜਿੱਥੇ ਮਾਰੂ ਉੱਥੇ ਹੀ ਲੱਗੂ,
9: ਤੇ ਮਤਲਬ ਪ੍ਰੋਬਲਮ ਹੀ ਇਹ ਆ ਵੀ ਅਸੀਂ ਇਹ ਸਮਝਦੇ ਨੀ ਹੈਗੇ। ਸਾਨੂੰ ਹਰ ਵਕਤ ਇਹੀ ਲੱਗਦਾ ਵੀ ਮੈਂ ਜਿਹੜੀ ਗੱਲ ਕਹੀ ਘਰ ਚ ਵੀ ਆ, ਚਾਹੇ ਪੇਰੈਂਟਸ ਦੇ ਨਾਲ, ਚਾਹੇ ਵਾਈਫ ਦੇ ਨਾਲ, ਚਾਹੇ ਦੋਸਤਾਂ ਮਿੱਤਰਾਂ ਨਾਲ ਆ। ਮੇਰੇ ਡੈਡੀ ਹਮੇਸ਼ਾ ਇੱਕ ਗੱਲ ਕਹਿੰਦੇ ਸੀ, ਕਹਿੰਦੇ ਜੇ ਜ਼ਿੰਦਗੀ ਚ ਸੁਖੀ ਰਹਿਣਾ ਨਾ ਆਰਗੂਮੈਂਟ ਛੱਡ ਦੇ, ਤੈਨੂੰ ਪਤਾ ਵੀ ਆ ਨਾ ਅਗਲੇ ਬੰਦਾ ਵੀ ਗਲਤ ਆ, ਪਰ ਆਪਣਾ ਮਤਲਬ ਇਨਸਾਨੀ ਸੁਭਾਅ ਵਾ ਵੀ ਮੈਂ ਕਿਵੇਂ ਮੰਨ ਜਾਵਾਂ ਵੀ ਉਹ ਗਲਤ ਕਹਿ
1: ਰਿਹਾ। ਇਹ ਗੱਲ ਚ
9: ਪਰ ਜਦੋਂ ਤੁਸੀਂ ਭਾਜੀ ਇੱਥੇ ਆ ਕੇ ਕਹਿੰਦਾ ਨਾ ਓਕੇ ਆ, ਦੈਟਸ ਫਾਈਨ, ਮੈਂ ਮੰਨ ਲਈ ਤੇਰੀ ਗੱਲ, ਠੀਕ ਆ, ਆਪਾਂ ਮਨ ਚ ਸੋਚ ਲਿਆ ਵੀ ਠੀਕ ਆ, ਮੈਂ ਹੁਣ ਮੂਰਖ ਨਾ ਰੋੜੀ ਨਾ ਬੈਸੂਗਾ,
1: ਤੁਸੀਂ ਬਹੁਤ ਸਿਖਾਲੇ ਹੋ ਜਦੋਂ ਬਹੁਤ ਇਹੋ ਚੀਜ਼ ਨੀ ਸਮਝ ਆਉਂਦੀ।
8: ਸਹੀ ਕਹਿੰਦੇ ਆ ਜਸਵਾਲ ਸਾਹਿਬ,
9: ਹੁਣ ਹੁਣ ਜਿਵੇਂ ਘਰ ਦੇ ਵਿੱਚ ਹੀ ਆ, ਹੁਣ ਮੈਂ ਮੇਰੀ ਤੇ ਸੁਖਮੰਦਾ ਸਾਡੇ ਦੋਨਾਂ ਦੇ ਸੁਭਾਅ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ,
8: ਜਿੱਦਾਂ ਮੈਂ ਕਹੋ ਜੀ ਤੁਸੀਂ
1: ਪਤਾਲ ਦੇ ਕਹਿ ਲੋ
9: ਸਮੁੰਦਰ ਦਾ ਉਹ ਵਾਲੇ ਸਿਰੇ ਦਾ ਹੱਥ ਉੱਥੇ ਤੱਕ ਆ ਜਿਹਦਾ ਹੱਥ ਤੱਕ ਕੋਈ ਪਹੁੰਚਿਆ ਨੀ ਭਾਜੀ। ਪਰ ਪਰ ਗੱਲ ਇਹ ਆ ਵੀ ਨਾ ਮੇਰਾ ਉਹਦੇ ਬਿਨਾਂ ਸਰਦਾ, ਨਾ ਉਹਦਾ ਮੇਰੇ ਬਿਨਾਂ ਸਰਦਾ, ਤਾਂ ਕਿਤੇ ਨਾ ਕਿਤੇ ਅਸੀਂ ਕਿਤੇ ਨਾ ਕਿਤੇ ਮਤਲਬ ਹਰ ਵਕਤ ਹੀ ਅਸੀਂ ਦੋਨੋਂ ਜਣੇ ਇੱਕ ਦੂਜੇ ਨਾਲ ਠੀਕ ਆ ਯਾਰ, ਇਹਨੇ ਕਿਹੜੇ ਹਟਣਾ ਵਾ, ਇਹਦਾ ਵੀ ਸੁਭਾਅ 23 ਸਾਲ ਹੋ ਗਏ ਇਹ ਜਾਂ, ਮੇਰਾ ਵੀ ਇਹ ਜਾਂ, ਨਾ ਖਿਜਣਾ ਨਾ ਕੋਈ।
8: ਮਤਲਬ ਜਿੱਥੇ ਸਮੁੰਦਰ ਤੇ ਸਮਾਨ ਮਿਲਦਾ ਉਹਨੂੰ ਹੋਰਾਈਜ਼ਨ ਕਹਿੰਦੇ ਕੀ, ਮਤਲਬ ਉਦਾਂ ਦਾ ਤੁਸੀਂ ਕੁਛ ਹੈ ਨਾ
9: ਕੋਈ ਲੜਾਈ ਝਗੜਾ ਨੀ ਹੈਗਾ, ਬਸ ਹਾਂ ਠੀਕ ਹੈ ਤਕਰਾਰ ਹੋਇਆ ਕੋਈ ਗੱਲ ਤੇ।
8: ਵੈਸੇ ਵੀ ਰੇਡੀਓ ਤੇ ਬੰਦਾ ਇਹ ਗੱਲ ਕਹਿੰਦਾ ਵੀ ਚੰਗਾ ਨੀ ਨਾ ਲੱਗਦਾ ਵੀ ਹੈਗਾ,
9: ਨਹੀਂ ਤਕਰਾਰ ਤਾਂ ਚਲੋ ਹੁੰਦਾ ਹੀ
1: ਆਪਾਂ,
9: ਪਰ ਇਹ ਆ ਵੀ ਕੱਲੇ ਏਡੇ ਇਸ਼ੂ ਨੀ ਬਣਨੇ ਬਣਾਏ ਹੈਗੇ ਵੀ ਹਾਂਜੀ ਵੀ ਠੀਕ ਆ, ਨਾ ਉਹਨੇ ਸੁਭਾਅ ਬਦਲਿਆ ਅੱਜ ਤੱਕ, ਨਾ ਮੈਂ ਬਦਲਣਾ ਆਪਣਾ,
8: ਪਰ ਉਹਨੂੰ ਖਿੱਚ ਖਿਜਾਹਟ ਚ ਨਹੀਂ ਬਦਲਣ ਦਿੱਤਾ
9: ਉਹਨੂੰ, ਨਹੀਂ ਹਾਂਜੀ ਬਸ ਉਹ ਠੀਕ ਆ, ਉਹ ਖਿੱਚ ਗਈ ਦੋ ਮਿੰਟ ਚ, ਫਿਰ ਚੁੱਪ ਕਰਕੇ ਫਿਰ ਮੈਂ ਜਾ ਕੇ ਹਾਸਾ ਮਜ਼ਾਕ ਕਰ ਲਿਆ, ਜੇ ਮੈਂ ਖਿੱਚ ਗਿਆ ਤਾਂ ਉਹਨੇ ਕਰ ਲਿਆ, ਬਸ ਚਲੋ ਉਹਨੇ ਚ ਗੱਲ ਸਹੀ
1: ਬਸ ਇੰਨੀ
9: ਬਟ ਪ੍ਰੋਬਲਮ ਹਾਂਜੀ ਹਾਂ ਪ੍ਰੋਬਲਮ ਇਹੀ ਆ ਭਾਜੀ ਜਦੋਂ ਅਸੀਂ ਆਪਣੇ ਆਪ ਤੇ ਵਰਕਆਊਟ ਕਰਨ ਲੱਗ ਗਏ ਨਾ ਤਾਂ ਸਾਰੀਆਂ ਖਿਜਾਹਟਾਂ ਖਤਮ ਹੋਣ ਲੱਗ
8: ਗਈਆਂ ਕੁੱਲ ਮਿਲਾ ਕੇ ਗੁੱਸਾ ਜਿਹੜਾ ਨਾ ਅਰਥ ਹੋ ਜਾਵੇ ਤਾਂ ਜ਼ਿਆਦਾ ਵਧੀਆ
9: ਬਹੁਤ ਭਾਜੀ ਕਿਸੇ ਬੰਦੇ ਮੈਂ ਨਾ ਬਹੁਤ ਟਾਈਮ ਹੋ ਗਿਆ ਵਰਕਆਊਟ ਕਰ ਰਿਹਾ ਬਟ ਫੇਰ ਵੀ ਕਹਿ ਲਓ ਵੀ 5% ਹੀ ਹਲੇ ਤੱਕ ਹੋਇਆ ਸਾਲ ਤੋਂ ਉੱਤੇ ਹੋ ਗਿਆ ਇਸ ਚੀਜ਼ ਤੇ
1: ਵਰਕ ਵਰਕਆਊਟ ਤੇ ਤੁਸੀਂ ਵਾਵਾ ਸਾਲ ਭਰ ਕੀਤਾ ਤੁਸੀਂ ਪਰ ਉਹ ਨਹੀਂ
8: ਕੋ 5% ਵੀ ਥੋੜਾ ਜਿਹਾ ਘਟਾਓ 3.5%
9: ਨਹੀਂ ਨਹੀਂ ਨਹੀਂ ਸੁਭਾਅ ਤੇ ਭਾਜੀ
1: ਸੁਭਾਅ ਦੇ
9: ਕਿਸੇ ਸਿਆਣੇ ਬੰਦੇ ਨੇ ਇੱਕ ਨਾ ਗੱਲ ਕਹੀ ਸੀ ਕਹਿੰਦਾ ਕਦੇ ਵੀ ਰਿਮੋਟ ਕੰਟਰੋਲ ਨਾ ਫੜੋ ਜਿਹਦਾ ਬਟਨ ਕਿਸੇ ਦੂਜੇ ਦੇ ਹੱਥ
1: ਹੋਵੇ
9: ਉਹ ਬੰਦੇ ਨੇ ਤੁਹਾਨੂੰ ਬਟਨ ਦੱਬਤਾ ਤਾਂ ਤੁਸੀਂ ਖਿੱਚ ਗਏ ਉਹ ਬੰਦੇ ਨੇ ਬਟਨ ਦੱਬਤਾ ਤਾਂ ਤੁਸੀਂ ਹੱਸ ਪਏ ਤੁਸੀਂ ਨੱਚਣ ਲੱਗ ਗਏ ਤੁਸੀਂ ਟੱਪਣ ਲੱਗ ਗਏ
8: ਸਿਆਣੇ ਬੰਦੇ ਨੇ ਕਿਹਾ
9: ਆਪਣੇ ਬ੍ਰੇਨ
8: ਦੇ ਕਿਸੇ ਬੰਦੇ ਨੂੰ ਮਦਾਰੀ ਨੀ ਬਣਨ ਦੇਣਾ
9: ਬਸ ਬਸ ਬਸ
8: ਆਪਣੀ ਜ਼ਿੰਦਗੀ ਦਾ
9: ਥੈਂਕ ਯੂ
1: ਥੈਂਕ ਯੂ
8: ਥੈਂਕ ਯੂ ਜਸਵਰ ਸਾਹਿਬ ਦਾ ਕਹਿਣਾ ਤਾਂ ਇਹੀ ਹੈ ਵੀ ਖੁਦਾ ਮਨਜ਼ੂਰ ਕਰਤਾ ਹੈ ਜਬ ਦੁਆ ਦਿਲ ਸੇ ਹੋਤੀ ਹੈ ਮੁਸ਼ਕਿਲ ਯੇ ਬੜੀ ਮੁਸ਼ਕਿਲ ਸੇ ਹੋਤੀ ਹੈ ਜੇ ਆਹ ਚੀਜ਼ਾਂ ਨੇ ਨਾ ਹਾਥੀ ਕੇ ਪਾਉਂ ਮੇਂ ਸਭ ਕਾ ਪਾਉਂ ਤੇ ਆਹ ਹੋ ਜੇ ਤੇ ਫਿਰ ਕਿਆ ਬਾਤ ਹੈ
1: ਨਹੀਂ ਹੋਣਾ ਤੇ ਇਹੋ ਹੀ ਹੁੰਦਾ ਵਾ ਪਰ ਇਹੋ ਹੀ ਤਾਂ ਹੁੰਦਾ ਨਹੀਂ ਹੁਣ ਮੈਨੂੰ ਇੱਕ ਰੀਜ਼ਨ ਮੈਨੂੰ ਨਾ ਕਈ ਵਾਰੀ ਇਹ ਵੀ ਲੱਗਦਾ ਆਪਾਂ ਨਾ ਬਹੁਤੇ ਮਾਰ ਖੋਰੇ ਨਹੀਂ ਆਪਾਂ ਅਤੇ ਗਾਂ ਦੀ ਗਾਂ ਇਹ ਚੀਜ਼ਾਂ ਹੋਰ ਘੱਟਦੀਆਂ ਜਾ ਰਹੀਆਂ ਉਹ ਕੰਮ ਉੱਥੇ ਆਪਾਂ ਕਦੇ ਕੋਈ ਕੀਤਾ ਨਹੀਂ ਅਤੇ ਜੇ ਕੀਤਾ ਤਾਂ ਉਹ ਆਪਾਂ ਤਰਦਾ ਤਰਦਾ ਜਾਂ ਮੈਂ ਮੋਟਰਸਾਈਕਲ ਗੱਡੀਆਂ ਭਜਾ ਭਜੂ ਕੇ ਅਤੇ ਇੱਥੇ ਆ ਗਏ ਹਾਂ ਜਿਹੜਾ ਪੈਸਾ ਹੈ ਨਾ ਪੈਸੇ ਦਾ ਲਾਲਚ ਉਹ ਹੁਣ ਸਾਨੂੰ ਰਾਤ ਦਿਨ ਤੋਰੀ 'ਤੇ ਰੱਖਦਾ ਵਾ ਪਰ ਸਾਡੇ ਸਰੀਰ ਉਹਨੇ ਮਾਰ ਖੋਰੇ ਨਹੀਂ ਆ ਕੰਮ ਕਰਨ ਜੋਗੇ ਨਹੀਂ ਉਹਨੇ ਉਹ ਜਿਹੜੀ ਥਕਾਵਟ ਆ ਉਹ ਆਪਾਂ ਲੱਗਦਾ ਵਾ ਵੀ ਰੋਜ਼ ਉੱਠ ਕੇ ਤੁਰ ਪਏ ਚਲੋ ਪੈਸੇ ਫੇਰ ਆਉਣੇ ਆ ਪਰ ਉਹ ਮਤਲਬ ਹੈ ਨਹੀਂ ਆ ਡਿਜ਼ਾਈਨਡ ਉਸ ਚੀਜ਼ ਦੇ ਲਈ ਇਹ ਇੱਕ ਵੱਡੀ ਇਹ ਵੀ ਇੱਕ ਸਮੱਸਿਆ ਮੈਨੂੰ ਲੱਗਦਾ ਵੀ ਹੈਗੀ ਆ ਸਾਡੇ
8: ਆਪਣੇ ਡਿਜ਼ਾਈਨ ਦੇ ਅਗੇਂਸਟ ਜਦੋਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਫਿਰ ਸੁਭਾਵਾਂ 'ਚ ਖਿਜ ਖਿਜਾਹਟ ਆਉਣੀ ਸੁਭਾਵ ਕੀ ਹੋ
1: ਬਸ ਅਸੀਂ ਹੁਣ ਵੇਖੋ ਆਪਣੇ ਬੱਚੇ ਨੂੰ ਆਪਾਂ ਮਾਨਸਿਕ ਤੌਰ ਦੇ ਉੱਤੇ ਬਹੁਤ ਘੱਟ ਤਿਆਰ ਕਰਦੇ ਹਾਂ ਸ਼ਾਇਦ ਆਪਾਂ ਉਹਨੂੰ ਪੜ੍ਹਾਈ ਪੜ੍ਹੂਈ ਤਾਂ ਕਰਾ ਦਿੰਦੇ ਹਾਂ ਪਰ ਜਿਸਮਾਨੀ ਤੌਰ ਦੇ ਉੱਤੇ ਆਪਾਂ ਕਿੰਨਾ ਕੁ ਕਿਤੇ ਕੰਮ ਕਰਾਉਂਦੇ ਘਰਾਂ ਦੇ ਵਿੱਚ ਕੁਛ ਨਹੀਂ ਕਰਾਉਂਦੇ ਆਪਾਂ ਅਤੇ ਨਾ ਮਤਲਬ ਆਪਣੀ ਜੇ ਜਨਰੇਸ਼ਨ ਦਾ ਕਹੀਏ ਤਾਂ ਪਿੱਛੇ ਚਲੋ ਬਾਈ ਖੇਤੀ ਦੇ ਵਿੱਚ ਜਿਹੜੇ ਸੀਗੇ ਉਹਨਾਂ ਨੂੰ ਮੈਨੂੰ ਲੱਗਦਾ ਘੱਟ ਆਉਂਦੀ ਆ ਪ੍ਰੋਬਲਮ ਅਤੇ ਬਾਕੀ ਜਿਹੜੇ ਉੱਤੋਂ ਪਰੇ ਵਾਲੇ ਨੇ ਜਾਂ ਬਾਅਦ ਵਾਲੇ ਨੇ ਉਹਨਾਂ ਨੂੰ ਆ ਕੇ ਜਦੋਂ ਇੱਥੇ ਕੋਈ ਮਿਹਨਤ ਵਾਲਾ ਮੰਨ ਲਓ ਉੱਥੋਂ ਕੋਈ ਆਇਆ ਵਾ ਉੱਦਾਂ ਹੀ ਵਿਚਾਰਾ ਅਤੇ ਉਹਨੂੰ ਆ ਕੇ ਕੰਕਰੀਟ 'ਤੇ ਕੰਮ ਕਰਨਾ ਪੈਂਦਾ ਹੁਣ ਜਿਹੜਾ ਬਾਈ ਖੇਤੀ ਵਾਲਾ ਉਹ ਤਾਂ ਚੱਲ ਜਾਂਦਾ ਦੂਸਰਾ ਮਜਬੂਰੀ ਉਹਦੀ ਹੈਗੀ ਹੈ ਕਰਨਾ ਉਹਨੂੰ ਪੈਣਾ ਹੁਣ ਇਹ ਤਾਂ ਮੈਂ ਚਲੋ ਫੁਹਾਰਾ ਕੰਮ ਕਹਿ ਦਿੱਤਾ ਤਾਂ ਹੁਣ ਮੰਨ ਲਓ ਕੋਈ ਪੇਂਟ ਦਾ ਕੰਮ ਹੈ ਕਿਤੇ ਸੌਖਾ ਵਾ ਸਾਰੀ ਦਿਹਾੜੀ ਧੌਣ ਆਕੜ ਜਾਂਦੀ ਉਹ ਬੰਦਾ ਖਿਜਿਆ ਹੀ ਘਰ ਆਊਗਾ
8: ਹੁਣ ਮੇਰੇ ਕੋਲ ਬਹੁਤ ਸਾਰੇ ਕਲਾਇੰਟ ਇਹੋ ਜਿਹੇ ਆ ਜਿਨ੍ਹਾਂ ਨੇ ਹੁਣ TRPI 485 'ਤੇ ਨੇ ਉਹ ਨਾ 3-3 ਸਾਲ ਉਹ MSC ਕਰਕੇ ਕੁੜੀਆਂ ਆਈਆਂ ਵਿਚਾਰੀਆਂ MSC ਕੈਮਿਸਟਰੀ ਹੈ ਨਾ ਫਿਜ਼ੀਓਲੋਜੀ ਹੈ ਨਾ ਉਹਨਾਂ ਨੂੰ ਹੁਣ ਇਹ ਸਲਾਹ ਦੇਣੀ ਪੈ ਰਹੀ ਹੈ ਵੀ ਤੁਸੀਂ ਕੋਈ ਟ੍ਰੇਡ ਨਾਲ ਰਿਲੇਟਡ ਕੋਰਸ ਕਰ ਲਓ ਤਾਂ ਕਿ ਤੁਹਾਡੀ PR ਹੋ ਜਾਵੇ ਇਹਦੇ 'ਚੋਂ ਕੁਛ ਨਹੀਂ ਮਿਲਣਾ
1: ਉਹ ਸ਼ੈਪੂ ਦਾ ਕਿੱਥੋਂ
8: ਕਰਨੀ ਪੇਂਟ ਕਿੱਥੋਂ ਮਤਲਬ ਉਹਨਾਂ ਤੋਂ ਹੋਣਾ ਪਤਾ ਹੈ ਪਰ ਲੀਗਲੀ ਬਾਉਂਡ ਆ ਵੀ ਭਾਈ ਤੁਹਾਨੂੰ ਇਹੋ ਜਿਹੀ ਸਲਾਹ ਦੇਣੀ ਹੈ ਕੱਲ੍ਹ ਨੂੰ ਇਹ ਨਾ ਕਿਹਾ ਸੀ ਮੈਨੂੰ PR ਨਹੀਂ ਕਰਾਇਆ ਜਾਂ PR ਦੀ ਸਲਾਹ ਨਹੀਂ ਦਿੱਤੀ ਹੁਣ ਕਾਰਪੈਂਟਰੀ ਆ ਕੁੱਕਰੀ ਇਹੋ ਜਿਹੀ ਹੈ ਨਾ ਕਿ ਕਈ ਚੀਜ਼ਾਂ ਕੁੱਕਰੀ ਚਲੋ ਫਿਰ ਵੀ ਹੈ ਨਾ ਕੁੜੀਆਂ ਮੈਨੇਜ ਕਰ ਲੈਣਗੀਆਂ ਹੁਣ ਕਾਰਪੈਂਟਰੀ ਆ ਰੂਫ ਦੀ ਹੈਗੀ ਹੈ ਨਾ ਬ੍ਰਿਕ ਲੇਅਰ ਆ ਗਿਣਤੀ ਦੇ 4-5 ਤਾਂ ਕੋਰਸ ਰਹਿ ਗਏ ਕੰਸਟਰਕਸ਼ਨ ਦੇ ਜਿਹ 'ਚ PR ਬੜੇ ਆਸਾਨੀ ਨਾਲ ਹੋ ਰਹੀਆਂ ਉਹ ਹੁਣ ਕੁੜੀਆਂ ਨਹੀਂ ਕਰ ਸਕਦੀਆਂ ਅਤੇ ਖਿਜ ਖਜਾਹਟ ਨੂੰ ਵੀ ਫਿਰ ਉਹਨੇ ਜਨਮ
1: ਦਿੱਤਾ ਨਰਸਿੰਗ ਲਾ ਲਓ ਸੌਖੇ ਥੋੜ੍ਹੀ ਆ ਪ੍ਰੋਫੈਸ਼ਨ
8: ਨਹੀਂ ਨਹੀਂ
1: ਟੀਚਿੰਗ ਲਾ ਲਓ ਮਾਨਸਿਕ ਤੌਰ ਦੇ ਉੱਤੇ ਕਿੰਨੀ ਸਟ੍ਰੈਸਫੁਲ ਜੋਬ ਆਏ ਪਰ ਉਹ ਚੀਜ਼ਾਂ ਆਪਾਂ ਉਹਦੇ ਲਈ ਬਹੁਤੇ ਜਾਣੇ ਮੈਂ ਨਹੀਂ ਕਹਿੰਦਾ ਹਰ ਇੱਕ ਨੂੰ ਇਹ ਪ੍ਰੋਬਲਮ ਆਉਂਦੀ ਹੈ ਪਰ ਬਹੁਤਿਆਂ ਦੀ ਇਹ ਵੀ ਪ੍ਰੋਬਲਮ ਆ ਉਹ ਉਹਨਾਂ ਚੀਜ਼ਾਂ ਦੇ ਲਈ ਉਹਨਾਂ ਦੇ ਸਰੀਰ ਉਹਨਾਂ ਦੇ ਦਿਮਾਗ ਡਿਜ਼ਾਈਨਡ ਨਹੀਂ ਆ ਪੈਸੇ ਦਾ ਲਾਲਚ ਤੋਰੀ ਰੱਖਦਾ ਵਾ ਛੱਡੀ ਸਾਡੇ ਕੋਲ ਜਾਂਦੀ ਨਹੀਂ ਆ ਅਤੇ ਫਿਰ ਆਪਾਂ ਉੱਥੇ ਵੀ ਲੱਭਦੇ ਹਾਂ ਅਕਸਰ ਇਹ ਸਵਾਲ ਆਉਂਦਾ ਨਾ ਵੀ ਸਾਡੀ ਪਸੰਦੀਦਾ ਸਾਡਾ ਪੈਸ਼ਨ ਕੀ ਆ ਸਾਡੀ ਹੋਬੀ ਕੀ ਆ ਅਸੀਂ ਉਹ ਵਾਲਾ ਜੋਬ ਕਰੀਏ ਤਾਂ ਸਾਨੂੰ ਬਹੁਤਾ ਥੱਕਦੇ ਨਹੀਂ ਕਰਦੇ ਨੇ ਅਸਲ 'ਚ ਇਹੋ ਹੀ ਰੀਜ਼ਨ ਆ ਹੋਬੀ ਤੁਹਾਡੀ ਉਹੀ ਆ ਪੈਸ਼ਨ ਤੁਹਾਡਾ ਉਹੀ ਕੁੱਲ ਮਿਲਾ ਕੇ ਨਿਕਲਦਾ ਜਿੱਥੇ ਤੁਸੀਂ ਜਿੱਦਾਂ ਦੇ ਸਰੀਰ ਲਈ ਡਿਜ਼ਾਈਨ ਲਿਓ ਜਿੱਦਾਂ ਦੀ ਤੁਸੀਂ ਸਰੀਰ ਨੂੰ ਆਦਤ ਪਾਈਏ ਸ਼ੁਰੂ ਤੋਂ ਉੱਦਾਂ ਕਦਾ ਤੁਹਾਨੂੰ ਕੁਛ ਮਿਲ ਜੇ ਉਹ ਬੜਾ ਔਖਾ ਵਾ ਹਰ ਇੱਕ ਨੂੰ ਨਹੀਂ ਮਿਲ ਸਕਦਾ
8: ਬੇਸਿਕਲੀ ਤਾਂ ਮਨੁੱਖ ਦਾ ਸੁਭਾਅ ਇਹ ਆ ਵੀ ਬਸ ਮੈਂ ਰਿਲੈਕਸ ਕਰਨਾ ਕੰਮ ਤੋਂ ਕਿੱਦਾਂ ਬਚਣਾ ਉਹਨੇ ਸਾਰੀ ਦਿਹਾੜੀ ਇਹ ਸੋਚਣਾ ਵੀ ਮੈਂ ਕਿਵੇਂ ਅਮੀਰ ਹੋ ਜਾਵਾਂ ਜਾਂ ਮੈਂ 4 ਪੈਸੇ ਆ ਜਾਣ ਤਾਂ ਕਿ ਮੈਂ ਰਿਲੈਕਸ ਕਰ ਸਕਾਂ ਉਹ ਕਹਿੰਦੇ ਹੁੰਦੇ ਆ ਨਾ ਵੀ ਜਿਹੜੀ ਇਹ ਨੌਕਰੀ ਆ ਇਹਨੇ ਤੇਰੀ ਜਵਾਨੀ ਖਾ ਜਾਣੀ ਆ ਅਤੇ ਬੁਢਾਪੇ 'ਚ ਫਿਰ ਤਾਂ ਫਾਰਮ ਹਾਊਸ ਦਾ ਸੁਪਨਾ ਸਜਾਉਣਾ
1: ਇੱਦਾਂ
8: ਹੀ ਹੁੰਦਾ
1: ਇਹੋ ਹੀ ਰਹਿ ਤੇ ਉਹ ਵੀ ਜੇ ਬਚ ਜੇ ਤੇ
8: ਹਾਂ ਸੁਪਰ ਆ ਜੂਗੀ ਫਿਰ ਆਹ ਹੋ ਜੂ ਫਿਰ ਤੁਸੀਂ ਰਿਟਾਇਰਮੈਂਟ ਹੈ ਨਾ ਇੱਕ ਦੋ ਪ੍ਰੋਪਰਟੀਆਂ ਹੋਣਗੀਆਂ ਅਤੇ ਖੁਸ਼ੀ ਖੁਸ਼ੀ ਰਿਟਾਇਰ ਹੋ ਜਾਓਗੇ ਸੈਮੀ ਰਿਟਾਇਰ ਹੋ ਜਾਓਗੇ ਇੱਦਾਂ ਦੇ ਸੁਪਨੇ ਇੱਦਾਂ ਦੇ ਖਾਬ ਪਾਲ ਕੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਪਰ ਮੇਰਾ ਨਹੀਂ ਖਿਆਲ 5-10% ਲੋਕ ਵੀ ਇਹਨਾਂ ਚੀਜ਼ਾਂ 'ਚ ਕਾਮਯਾਬ ਹੋਏ ਆ। ਆਸਟ੍ਰੇਲੀਆ ਦਾ ਤਾਂ ਇਸ ਕਿਸਮ ਦਾ ਚਲਣ ਆ ਕਿ ਲੋਕ 65-70 ਸਾਲ ਦੀ ਉਮਰ 'ਚ ਇਸ ਵੇਲੇ ਹਜੇ ਕੰਮ ਕਰ ਰਹੇ ਆ ਜਦਕਿ ਸਾਡੇ ਜਿਹੜੇ ਮੁਲਕ ਨੇ ਉੱਥੇ ਆਪਾਂ ਕਹਿੰਦੇ ਦਾਣੇ ਘਰ ਦੇ ਘਰੇ ਬੈਠੇ ਹਾਂ, ਵੱਧ ਤੋਂ ਵੱਧ ਕੀ ਹੋਜੂ, ਚੰਡੀਗੜ੍ਹ ਢਹਿ ਜੂ, ਪਿੰਡਾਂ ਜੋਗਾ ਤਾਂ ਫਿਰ ਰਹਿ ਜੂ। ਮਤਲਬ ਸਾਡੇ ਕੋਲ ਇਹੋ ਜਿਹੀਆਂ ਹਜ਼ਾਰ ਐਗਜ਼ਾਮਪਲਸ ਨੇ, ਉੱਥੇ ਸਾਨੂੰ ਕਾਹਲ ਅਤੇ ਕਾਮਯਾਬੀ ਦੇ ਪੈਮਾਨੇ ਵੱਖਰੇ ਨਹੀਂ ਹੈਗੇ। ਉੱਥੇ ਕਾਮਯਾਬੀ ਦਾ ਪੈਮਾਨਾ ਪੱਕਾ ਘਰ ਆ, ਦਾਣੇ ਘਰ ਦੇ ਆ, ਹੈ ਨਾ, ਮੂਲੀਆਂ ਛਲਗਮ ਹੋ ਜਾਂਦੇ ਇੱਥੇ। ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਲੋਕ ਖੁਸ਼ ਨੇ, ਅਤੇ ਬੈਂਕ 'ਚ ਚਾਰ ਪੈਸੇ ਹੈਗੇ, ਲੈ 3000 ਤਾਂ ਵਿਆਜ ਬਣ ਜਾਂਦਾ ਹਰੇਕ ਮਹੀਨੇ ਦਾ ਬੰਦਾ, ਉਹਨੂੰ ਫਿਰ ਇੱਥੇ ਤੁਸੀਂ ਕਨਵਰਟ ਕਰਕੇ ਦੇਖੋ, ਬੰਦਾ ਕਹਿੰਦੇ ਯਾਰ ਇਹ ਕਿੰਨੇ ਛੋਟੀਆਂ ਛੋਟੀਆਂ ਚੀਜ਼ਾਂ 'ਚ ਹੀ ਖੁਸ਼ ਨੇ।
1: ਕਿ ਕੁਛ ਵੀ ਨਾ ਬਣੇ, ਮੈਂ ਹੁਣ ਕਈ ਕੇਸ ਇੱਦਾਂ ਦੇ ਵੀ ਜਾਣਦਾ ਵੀ ਉੱਦਾਂ ਦੇ ਬਾਰੇ ਨਾ ਗੱਲਾਂ ਹੁੰਦੀਆਂ ਵੀ ਪਤਾ ਨਹੀਂ ਕਿੱਦਾਂ ਗੁਜ਼ਾਰਾ ਕਰਨਗੇ, ਪਤਾ ਨਹੀਂ ਇਹਨਾਂ ਦਾ ਕਿੱਦਾਂ ਟਾਈਮ ਕੱਢਣਾ, ਇਹਨਾਂ ਦੇ ਪਿਓ ਨੇ ਤਾਂ ਸਾਰਾ ਕੁਛ ਹੀ ਵੇਚਤਾ, ਸਾਰਾ ਕੁਛ ਹੀ ਖਾ ਲਿਆ, ਅਤੇ ਬੜਾ ਵਧੀਆ ਚੱਲੀ ਗਿਆ, ਗੱਡੀਆਂ ਗੁੱਡੀਆਂ ਵੀ ਨੇ, ਸਾਰਾ ਕੁਛ, ਮਤਲਬ ਉਹਨਾਂ ਨੇ ਕੱਢਿਆ ਟਾਈਮ ਕਿਸੇ ਵੀ ਤਰੀਕੇ ਦੇ ਨਾਲ ਮਾੜਾ ਮੋਟਾ ਕੰਮ ਕੁੰਮ ਕਰਕੇ, ਫਿਰ ਵੀ ਉਹ ਖੁਸ਼ ਨੇ। ਰੀਜ਼ਨ ਕੀ ਆ ਕਿ ਉੱਥੇ ਤੁਹਾਡੇ ਸਿਰ ਦੇ ਉੱਤੇ ਇਹ ਵਾਲੀ ਤਲਵਾਰ ਨਹੀਂ ਲਟਕਦੀ ਵੀ ਹਾਏ ਫਿਰ ਕੰਮ 'ਤੇ ਜਾਣਾ, ਹਾਏ ਫਿਰ ਕੰਮ ਤੋਂ ਆਉਣਾ,
8: 20 ਸਾਲ ਦਾ ਕਰਜ਼ਾ ਨਹੀਂ ਘਰ ਵਾਲਾ,
1: ਕਰਜ਼ਾ ਨਹੀਂ ਆ ਉਹਨਾਂ ਦੇ ਸਿਰ ਦੇ ਉੱਤੇ। ਪਲੱਸ ਉਹਨਾਂ ਨੂੰ ਇੱਕ ਵੇਲ ਆ ਘੁੰਮਣ ਫਿਰਨ ਦੇ ਲਈ, ਉੱਥੇ ਲੋਕ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਨਿੱਤ ਜਾ ਕੇ ਅਤੇ ਗੱਲਬਾਤ ਕਿਤੇ ਨਾ ਕਿਤੇ ਕਰ ਲੈਣੀ ਆ, ਕਿਸੇ ਦੀ ਸੁਣ ਲੈਣੀ ਆ। ਇੱਥੇ ਹੁਣ ਸਮੱਸਿਆ ਇਹ ਆ ਕਿ ਇੱਥੇ ਤੁਹਾਨੂੰ ਕਰਨਾ ਹੀ ਪੈਂਦਾ।
8: ਸਾਡੇ ਪਿੰਡ ਦੀਆਂ ਅੱਧੀਆਂ ਬੁੜੀਆਂ ਤਾਂ ਇਸੇ ਗੱਲੋਂ ਖੁਸ਼ ਆ ਵੀ ਗੋਲ ਗੱਪਿਆਂ ਵਾਲੀ ਰੇਹੜੀ ਹੁਣ ਪਿੰਡ ਦੇ ਵਿੱਚ ਦੀ ਗੇੜਾ ਦਿੰਦੀ ਆ, ਨਹੀਂ ਅੱਡੇ 'ਤੇ ਜਾ ਕੇ ਤੁਰ ਕੇ ਖਾਣੇ
1: ਉੱਥੇ ਜਾ ਕੇ ਕੰਮ ਹੈ, ਉਹ ਤਾਂ ਇਸੇ 'ਚ ਖੁਸ਼ ਹੋ ਜਾਂਦੀਆਂ ਵੀ ਹੁਣ ਛੋਟੇ ਗੋਲ ਗੱਪੇ ਬਣਨ ਲੱਗ ਪਏ, ਮੂੰਹ ਨਹੀਂ ਖੁੱਲਦਾ, ਉਹਦਾ ਨਹੀਂ ਕਿਆ ਬਾਤ ਹੈ। ਸੋ ਆਪਾਂ ਹੁਣ ਗੱਲ ਇਹ ਆ ਜਾਂਦੀ ਵੀ ਜੋ ਹੈਗਾ ਤਾਂ ਹੈਗਾ, ਸੋ ਜੋ ਫਿਰ ਉਹ ਆ ਜਾਂਦੇ ਡਾਕਟਰੀ ਕੁਛ ਸਲਾਹ ਮਸ਼ਵਰੇ, ਅਤੇ ਉਹ ਇਹੋ ਹੀ ਨੇ ਵੀ ਨੀਂਦ ਤੁਹਾਡੀ ਪੂਰੀ ਹੋਵੇ, ਜਿਹਦੇ ਚੀਜ਼ ਦੇ ਲਈ ਤੁਸੀਂ ਡਿਜ਼ਾਈਨਡ ਹੋ ਉੱਥੋਂ ਨਹੀਂ ਤੁਹਾਡੇ ਕੋਲ ਕੀਤਾ ਜਾਂਦਾ ਤਾਂ ਘੱਟ ਕਰ ਲਓ,
8: 8 ਘੰਟੇ ਕੰਮ ਦੇ, 8 ਘੰਟੇ ਸੌਣ ਦੇ, ਅਤੇ 8 ਘੰਟੇ ਤੁਹਾਡੇ ਬਾਕੀ ਸਾਰੇ ਖਾ ਸਕਦੇ।
1: ਸੋ ਨੀਂਦ ਪੂਰੀ ਕਰ ਲਓ, ਉਸ ਤੋਂ ਬਾਅਦ ਦਿਹਾੜੀ ਦੇ ਵਿੱਚ ਥੋੜ੍ਹੀ ਕਸਰਤ ਕਰ ਲਓ, ਠੀਕ ਆ, ਕੋਈ ਵਾਕ ਵੂਕ ਤੁਹਾਡੀ ਜ਼ਰੂਰੀ ਹੋਵੇ, ਰਨਿੰਗ ਹੋਵੇ, ਕੋਈ ਜਿੰਮ ਜਾਂਦੇ ਹੋ ਤਾਂ ਜਿੰਮ ਚਲ ਜਾਓ, ਥੋੜ੍ਹਾ ਬਹੁਤਾ ਤੁਹਾਡੇ ਪਾਠ ਪੂਜਾ ਦੇ ਲਈ ਟਾਈਮ ਰੱਖ ਲਓ
8: ਦਿਹਾੜੀ ਦੇ ਵਿੱਚ। ਰੱਬ ਦੇ ਵਾਸਤੇ ਸਕਰੀਨ ਤੋਂ ਬਚਾ ਲਓ ਆਪਣੇ ਆਪ ਨੂੰ, ਜਿਹੜਾ ਸਕਰੀਨ ਟਾਈਮ ਆ ਨਾ ਇਹਨੂੰ ਘਟਾ ਲਓ,
1: ਆਹ ਸਾਰੇ ਕੰਮ ਕਰਕੇ ਜੇ ਬਚਦਾ ਤੁਹਾਡੇ ਕੋਲ ਟਾਈਮ ਕੰਮਾਂ ਕਰਾਂ ਤਾਂ ਉਹ ਤਾਂ ਲਾ ਲਓ ਫਿਰ, ਪਰ ਅਸੀਂ ਇਹਦੇ 'ਚੋਂ ਖਿੱਚ ਕੇ ਆਪਾਂ ਸਕਰੀਨ 'ਤੇ ਨਾ ਲਾਈਏ, ਤਾਂ ਇਹ ਵੀ ਤੁਹਾਡੇ ਖਿੱਚ ਖਿਚਾਈ ਦਾ ਕਾਰਨ ਬਣਦਾ। ਸੋ ਇਹ ਵੀ ਤੁਹਾਨੂੰ ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਨੇ ਚਿੜਚਿੜਾਪਨ ਤੁਹਾਡੇ 'ਚ
8: ਅਡਿਕਸ਼ਨ ਸਕਰੀਨ ਦੀ ਆ, ਚਾਹੇ ਉਹ ਸ਼ਰਾਬ ਦੀ ਆ ਜਾਂ ਕਿਸੇ ਮਾੜੀ ਚੀਜ਼ ਦੀ ਆ ਜਾਂ ਕਿਸੇ ਮਾੜੀ ਆਦਤੀ ਆ, ਈਵਨ ਬਿਸਤਰੇ 'ਤੇ ਪਏ ਰਹਿਣਾ, ਆਰਾਮ ਫਰਮਾਉਣਾ, ਇਹ ਵੀ ਅਡਿਕਸ਼ਨ, ਆਲਸ ਹੋਰ ਆਲਸ ਨੂੰ ਜਨਮ ਦਿੰਦਾ।
1: ਹੁਣ ਆਹ ਜਿਹੜਾ ਨਾ ਕੰਮ ਕਰ ਪਾਉਣਾ ਸਾਡਾ ਜਿਹੜਾ ਸਰੀਰ,
8: ਸਾਰੀਆਂ ਚੀਜ਼ਾਂ ਸੁਭਾਅ 'ਚ ਹੀ ਕਨਵਰਟ ਹੋਣੀਆਂ,
1: ਸਰੀਰ ਸਾਡਾ ਨਾ ਉਸ ਹਿਸਾਬ ਨਾਲ ਡਿਜ਼ਾਈਨ ਹੋਣਾ, ਉਹਦਾ ਇੱਕ ਤੁਸੀਂ ਹੋਰ ਰੀਜ਼ਨ ਵੇਖੋਗੇ, ਅਸੀਂ ਮਤਲਬ ਐਨਰਜੀ ਡਰਿੰਕਾਂ ਪੀ ਪੀ ਕੇ, ਕੌਫੀਆਂ ਪੀ ਪੀ ਕੇ, ਅਤੇ ਅਸੀਂ ਮਤਲਬ ਕਹਿੰਦੇ ਹਾਂ ਵੀ ਨਹੀਂ ਅਸੀਂ ਹੁਣ ਲੱਗੇ ਰਹਿਣਾ,
8: 3-4 ਸਾਲ ਕਮਾਈ ਕਰ ਲਈ, ਉਦੋਂ ਬਾਅਦ ਵਿਹਲੇ, ਕਿੱਥੇ ਵਿਹਲੇ ਹੋ ਹੁੰਦਾ।
1: ਇਹ ਤਾਂ ਅੱਗੇ ਤੋਂ ਅੱਗੇ ਮਤਲਬ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿਣਾ। ਸੋ ਮੈਨੇਜ ਤੁਸੀਂ ਇਹਨੂੰ ਜੇ ਕਰ ਸਕਦੇ ਹੋ ਤਾਂ ਉਹ ਇਸੇ ਤਰੀਕੇ ਦੇ ਨਾਲ, ਅਤੇ ਆਪਣਾ ਤੁਸੀਂ ਕੰਮ ਮੈਨੇਜ ਕਰੋ ਅਤੇ ਨੀਂਦ ਪੂਰੀ ਲਓ। ਨੀਂਦ ਹੀ ਤੁਹਾਡੀ ਪੂਰੀ ਹੋ ਗਈ ਨਾ, ਅਤੇ ਟਾਈਮਲੀ ਨੀਂਦ, ਨੀਂਦ ਦਾ ਮਤਲਬ ਇਹ ਨਹੀਂ ਵੀ 8 ਘੰਟੇ ਗਿਣ ਕੇ ਪੂਰੇ ਕਰਨੇ, ਉਹਦਾ ਵੀ ਇੱਕ ਟਾਈਮ ਆ।
8: ਜਦੋਂ ਬੱਚਾ ਜਨਮ ਲੈਂਦਾ ਨਾ, ਤੁਸੀਂ ਦੇਖਦੇ ਹੋ ਵੀ ਮਾਵਾਂ ਸਾਲ ਭਰ ਚਿੜਚਣੀਆਂ ਰਹਿੰਦੀਆਂ, ਉਹ ਨੀਂਦ ਹੀ ਆ ਜਿਹੜੀ ਉਹਨਾਂ ਨੂੰ ਬੇਅਰਾਮ,
1: ਸਰੀਰ ਦੀ ਟੁੱਟ ਭੱਜ,
8: ਹੈ ਨਾ। ਇਸ ਲਈ ਤਾਂ ਕਰਕੇ ਨੀਂਦ ਵਾਲਾ ਫੈਕਟਰ ਅਸੀਂ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਛੋਟੀਆਂ ਛੋਟੀਆਂ ਚੀਜ਼ਾਂ ਨੇ, ਛੋਟੀਆਂ ਛੋਟੀਆਂ ਤਬਦੀਲੀਆਂ ਨੇ ਕਿ ਚਿੜਚਿੜੇਪਣ ਤੋਂ ਦੂਰ ਕਿਵੇਂ ਆਪਣੇ ਆਪ ਨੂੰ ਲੈ ਕੇ ਜਾਣਾ। ਕਿਸੇ ਨੇ ਨਹੀਂ ਆਉਣਾ ਤੁਹਾਡੇ ਲਈ ਹੈਲਪ ਕਰਨ, ਲੋਕਾਂ ਨੇ ਤਾਂ ਹੈ ਨਾ ਕਹਿਣਾ ਤਾਂ ਬਾਲੇ ਸੁਭਾਅ ਦਾ ਕੱਬਾ, ਤੁਹਾਨੂੰ ਆਪਣਾ ਸੁਭਾਅ ਆਪ ਹੀ ਬਦਲਣਾ ਪੈਣਾ। ਪਾਣੀ ਦਾ ਹੈ ਨਾ, ਉਹੀ ਹੈ ਨਾ, ਪਾਣੀ ਅਤੇ ਅੱਗ ਦੇ ਵਿਚਾਲੇ ਪਤੀਲਾ, ਉਹ ਤੁਸੀਂ ਹੋ, ਪਾਣੀ ਅੱਗ ਬੁਝਾ ਸਕਦਾ, ਥੋੜ੍ਹਾ ਜਿਹਾ ਆਪਣਾ ਥੱਲਾ ਪਤਲਾ ਕਰੋ।
1: ਬਾਕੀ ਜਿਹੜਾ
8: ਡੋਂਟ ਬੀ ਟੂ ਹਾਰਸ਼ ਔਨ ਯੂਰਸੈਲਫ,
1: ਅਤੇ ਵਿੱਚ ਜੇ ਆਪਣਾ ਜਿਹੜਾ ਪੇਰੈਂਟ ਵਾਲਾ ਵੀ ਚੈਪਟਰ ਜੁੜਿਆ ਸੀ ਉਹਨੂੰ ਆਪਾਂ ਨਾਲ ਲੈ ਕੇ ਸਮਾਂ ਪਏ, ਇੱਦਾਂ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਤੁਹਾਡਾ ਪਿਛਲਾ ਜੋ ਲੰਘਿਆ ਵਾ ਉਹਦੇ ਉੱਤੇ ਸੋਚ ਵਿਚਾਰ ਕਰੋ। ਮਾਂ ਪਿਓ ਆਲਵੇਜ਼ ਇੱਥੇ ਨਹੀਂ ਸੀ ਤੁਹਾਡੇ, ਕਦੀ ਸੀ ਕਦੀ ਨਹੀਂ ਸੀ, ਅਤੇ ਉਹ ਸਮਾਂ ਸੋਚੋ ਜਦੋਂ ਤੁਸੀਂ ਇੰਡੀਆ ਵੀ ਸੀ, ਤੁਸੀਂ ਸੋਚੋ ਵੀ ਕੀ ਤੁਸੀਂ ਉਦੋਂ ਨਹੀਂ ਖਿੱਚਦੇ, ਕੀ ਤੁਹਾਡੇ 'ਚ ਉਦੋਂ ਪੇਸ਼ੈਂਸ ਹੈਗਾ ਸੀ। ਸੋ ਇਸ ਕਰਕੇ ਇਹ ਫਿਰ ਤੁਹਾਨੂੰ ਇਹ ਸ਼ਾਇਦ ਆਈਡੀਆ ਹੋ ਜਾਵੇ ਵੀ ਇਹ ਕੁਛ ਇੱਕ ਰੀਜ਼ਨ ਹੀ ਨੇ ਜਿਹੜੇ ਆਪਾਂ ਐਵੇਂ ਦਿੱਤੇ ਆ ਵੀ ਆਹ ਜੇ ਮਸਲਾ ਹੱਲ ਹੋ ਜੂਗਾ ਤਾਂ ਫਿਰ ਅਸੀਂ ਖੁਸ਼ ਹੋ ਜਾਵਾਂਗੇ। ਇੱਦਾਂ ਕੋਈ ਖੁਸ਼ ਨਹੀਂ ਹੁੰਦਾ, ਸਰਕਮਸਟਾਂਸਿਸ ਬਦਲਦੇ ਨੇ, ਲੋਕ ਬਦਲਦੇ ਨੇ, ਪਰ ਤੁਹਾਡਾ ਸੁਭਾਅ ਪੱਕਾ ਉੱਦਾਂ ਦਾ ਹੋ ਚੁੱਕਾ ਹੁੰਦਾ, ਤੋ ਇਹਦੇ ਨਾਲ ਕੋਈ ਹੱਲ ਨਹੀਂ ਹੋਣ ਵਾਲਾ।
8: ਐਂਗਜ਼ਾਇਟੀਆਂ, ਕਈ ਵਾਰ ਗਲਤੀਆਂ, ਹੋਰ ਮਸਲੇ ਬੜੇ ਹੁੰਦੇ ਆ, ਫਾਈਨੈਂਸ਼ੀਅਲ ਡਿਸਪਿਊਟਸ, ਯੇ ਵੋ, ਪਰ ਉਹਨੂੰ ਦੋਸ਼ ਕਿਸੇ ਨੂੰ ਆਪਾਂ ਕਈ ਵਾਰ ਕਿਸੇ ਹੋਰ ਸਿਰ ਮੜ ਦਿੰਦੇ ਹਾਂ, ਉਹ ਸਾਰਾ ਕਈ ਵਾਰ ਨਾ ਆਪਾਂ ਕਹਿੰਦੇ ਹਾਂ ਵੀ ਉਲਟੀ ਕਿਤੇ ਹੋਰ ਹੋ ਜਾਂਦੀ ਹੈ। ਉਹ ਥੋੜਾ ਜਿਹਾ ਪਰਹੇਜ਼ ਰੱਖੀਏ, ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ ਕਰੀਏ, ਥੋੜਾ ਜਿਹਾ ਰਿਐਲਿਟੀ 'ਚ ਜਿਉਈਏ। ਗੁੱਬ ਗੁਬਾਰ ਕੱਢਣ ਨੂੰ ਉਹ ਮਾਪੇ ਵੀ ਅਕਸਰ ਕਹਿੰਦੇ ਹੁੰਦੇ ਆ ਨਾ, ਕਹਿੰਦਾ ਹਮ ਤੁਮੇ ਮੁਫਤ ਮੇਂ ਜੋ ਮਿਲੇ ਹੈ, ਕਦਰ ਨਾ ਕਰਨਾ ਹੱਕ ਹੈ ਤੁਹਾਰਾ। ਸੋ ਇਸ ਲਈ ਥੋੜ੍ਹਾ ਥੋੜ੍ਹਾ ਹਰ ਪਾਸੇ ਨੂੰ ਸੋਚੀਏ, ਹੈ ਨਾ। ਇਹ ਜਿਹੜੀ ਮਲਟੀ ਡਿਮੈਂਸ਼ਨਲ ਜਿਹੜੀ ਤੁਹਾਡੀ ਸੋਚ ਆ ਨਾ, ਇਹ ਤੁਹਾਡੇ ਕੰਮ ਆਊਗੀ, ਨਾ ਕਿ ਇੱਕ ਤਰਫਾ ਸੋਚਿਆਂ, ਕਿਉਂਕਿ ਇੱਕ ਤਰਫਾ ਸੋਚਿਆਂ ਨੂੰ ਟਨਲ ਵਿਜ਼ਨ ਕਿਹਾ ਜਾਂਦਾ। ਉਸ ਬੰਦੇ ਨੂੰ ਹੋਰ ਕੱਖ ਨਹੀਂ ਦਿੰਦਾ, ਆਪਣਾ ਸੁੱਖ ਪਿਆਰਾ, ਆਪਣਾ ਆਪ ਪਿਆਰਾ, ਮੇਰਾ ਮੈਂ, ਮੇਰਾ ਟੱਬਰ, ਮੇਰੇ ਫਾਈਨੈਂਸਿਸ, ਮੇਰਾ ਘਰ, ਮੇਰਾ ਮੇਰਾ ਮੇਰਾ, ਜਿੰਨੀ ਮੈਂ ਘਟਾ ਲਉਂਗੇ ਲਾਈਫ 'ਚੋਂ, ਓਨਾ ਬੱਕਰਾ ਸੌਖਾ ਹੋ ਜੇ। ਬੱਕਰਾ ਕਿਸ਼ਤੋਂ ਪਿਆ ਕਿਉਂ?
1: ਉਹ ਕਹਿੰਦੇ ਵੀ ਮੈਂ ਜੇ ਤੁਸੀਂ ਵਰਤਣੀ ਆ ਨਾ ਤੇ ਇਸ ਕੰਮ ਦੇ ਲਈ ਵਰਤੋ, ਵੀ ਮੈਂ ਲੈਣਾ ਜ਼ਿੰਮੇਵਾਰੀ।
8: ਹਾਂ, ਮੈਂ ਜ਼ਿੰਮੇਵਾਰ,
1: ਇਹ ਨਹੀਂ ਤੂੰ ਕੀਤਾ, ਤੇਰਾ ਹੋਇਆ,
8: ਤੈਂ ਕੀਤਾ ਤਾਂ ਮੈਂ ਕੀਤਾ, ਉਹ ਨਹੀਂ ਹੈ।
1: ਮੈਂ ਵਾਲੀ ਜਿੱਥੇ ਓਨਰਸ਼ਿਪ ਦੀ ਗੱਲ
8: ਹੈ, ਖਜਾਈ ਇਹਨਾਂ ਦਿੱਤਾ, ਮੇਰਾ ਖਜਣਾ ਬਣਦਾ ਸੀ
1: ਉੱਥੇ, ਮੈਂ
8: ਜਦ ਕਿ ਕਹਿਣਾ, ਉਹ ਜਿਹੜਾ ਅੱਗੇ ਬਲਦੇਵ ਮੱਟਾ ਹੁਣੀ ਨਹੀਂ ਆਏ ਸੀ ਇੱਕ ਵਾਰ ਆਪਾਂ ਨੂੰ ਕਹਿੰਦੇ ਸੀ ਨਾ, ਉਹ ਕਹਿੰਦੇ ਸੀ ਨਿਆਣੇ ਤੰਗ ਬਹੁਤ ਕਰਦੇ, ਨਹੀਂ ਨਹੀਂ ਨਹੀਂ, ਮੈਂ ਨਿਆਣਿਆਂ ਤੋਂ ਤੰਗ ਹੋ ਜਾਂਦਾ, ਮੈਂ ਕਿੱਥੇ ਰਿਸਪੋਂਸੀਬਿਲਟੀ ਕਿੱਥੇ ਆ, ਮੈਨੂੰ ਇਹ ਖਜਾਉਂਦੇ ਬਹੁਤ ਨੇ, ਹੈ ਨਾ। ਉਹ ਹੁਣ ਮੈਂ ਕਿੱਥੇ ਆ, ਉਹ ਮੈਂ ਹੈਗੀ ਤਾਂ ਹੈਗੀ ਪਰ ਹੋਰ ਤਰ੍ਹਾਂ ਨਾਲ।
1: ਆਈ ਚੂਜ਼ ਟੂ ਬੀ ਇਰੀਟੇਟਡ,
8: ਇਹਨੂੰ ਥੋੜ੍ਹਾ ਜਿਹਾ ਰੈਲਾ ਜਿਹਾ ਕਰੋ, ਹੈ ਨਾ, ਕਿਉਂਕਿ ਆਪਾਂ ਟੋਪਿਕ 'ਚ ਡਿਸਕਸ ਵਾਹਵਾ ਕੁਛ ਕਰ ਲਿਆ, ਕਈ ਵਾਰ ਖਲਾਰਾ ਇੰਨਾ ਪਾ ਲਈਦਾ, ਮੁੜ ਕੇ ਉਹਨੂੰ ਹੌਲੀ ਹੌਲੀ ਜਿਵੇਂ ਕੁੜੀਆਂ ਰੋੜੇ ਖੇਡਦੀਆਂ ਹੁੰਦੀਆਂ, ਉਹਨੂੰ ਸਮੇਟਣਾ ਵੀ ਪੈਂਦਾ, ਅਤੇ ਲਾਸਟ ਵਾਲੇ 3-4 ਮਿੰਟ ਸਮੇਟਣ ਦੇ ਹੀ ਸੀ ਵੀ ਕੀਤਾ ਕੀ ਜਾ ਸਕਦਾ। ਅਸੀਂ ਕੋਈ ਮਨੋਵਿਗਿਆਨੀ ਨਹੀਂ, ਅਸੀਂ ਕੋਈ ਸੋਸ਼ੋਲੋਜੀ ਨਹੀਂ ਪੜ੍ਹੀ, ਅਸੀਂ ਗੱਲਾਂ 'ਚੋਂ ਗੱਲ ਕੱਢਣ ਵਾਲਿਆਂ 'ਚੋਂ ਹੀ ਹਾਂ, ਅਤੇ ਰੇਡੀਓ 'ਤੇ ਬੈਠੇ ਹਾਂ, ਤੁਹਾਡੇ ਵਰਗੇ ਹੀ ਹਾਂ, ਅਤੇ ਤੁਹਾਡੀਆਂ ਸਲਾਹਾਂ ਤੁਹਾਨੂੰ ਦੇਣ ਵਾਲਿਆਂ 'ਚੋਂ ਹਾਂ। ਕਈ ਵਾਰ ਕੋਈ ਬੰਦਾ ਦੂਜੇ ਨੂੰ ਦੱਸ ਕੇ ਤੁਹਾਨੂੰ ਦੱਸ ਰਿਹਾ ਹੁੰਦਾ ਤਾਂ ਆਪਣੇ ਆਪ ਨੂੰ ਦੱਸ ਰਿਹਾ ਹੁੰਦਾ। ਮੈਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਰਦਾ ਜਿਹੜੀਆਂ ਮੈਨੂੰ ਵੀ ਆਪਣੀ ਜ਼ਿੰਦਗੀ 'ਚ ਕਰਨੀਆਂ ਚਾਹੀਦੀਆਂ, ਆਪਣੇ ਅੱਗੇ ਬੈਠੀਆਂ, ਬੂਹੇ ਅੱਗੇ ਬੈਠੀਆਂ।
1: ਹਾਂ, ਨਹੀਂ ਇਹ ਵੀ ਇੱਕ ਹੱਲ ਹੁੰਦਾ ਨਾ, ਤੁਸੀਂ ਮੰਨ ਲਓ ਜੇ ਤੁਹਾਡੇ ਕੋਲ ਟਾਈਮ ਨਹੀਂ ਬਚਿਆ ਜਾਂ ਤੁਸੀਂ ਰੇਡੀਓ 'ਤੇ ਨਹੀਂ ਕਾਲ ਕਰ ਸਕਦੇ, ਤੁਸੀਂ ਸ਼ਾਈ ਹੋ ਜਾਂ ਸਮਾਂ ਨਹੀਂ ਆ, ਅਤੇ ਤੁਸੀਂ ਆਪਣੇ ਆਪ ਨਾਲ ਵੀ ਗੱਲ ਕਰ ਸਕਦੇ ਹੋ। ਜਸਟ ਥਿੰਕ ਅਬਾਊਟ ਕਿ ਤੁਸੀਂ ਰੇਡੀਓ 'ਤੇ ਕਾਲ ਕੀਤੀ ਆ, ਤੁਹਾਨੂੰ ਤੁਹਾਨੂੰ ਤੁਹਾਡੇ ਜਵਾਬ ਵੀ ਅੰਦਰੋਂ ਆਪੇ ਆਉਣਗੇ।
8: ਮੈਂ
1: ਸਾਨੂੰ ਪਤਾ ਹੁੰਦਾ ਕਿੱਥੇ ਪ੍ਰੋਬਲਮ ਹੈ, ਅਸੀਂ ਹੱਲ ਨਹੀਂ ਕਰਨਾ ਚਾਹੁੰਦੇ।
8: ਪਤੀ ਪਤਨੀ ਇੱਕ ਵਾਰ ਮੈਂ ਜਾਣਦਾ ਮਿੱਤਰ, ਉਹ ਹੈ ਨਾ, ਉਹਨਾਂ ਦਾ ਕਲੇਸ਼ ਬੜਾ ਵੱਧ ਗਿਆ ਸੀ, ਅਤੇ ਉਹ ਫਿਰ ਪਤੀ ਨੇ ਮੇਰੇ ਸਾਹਮਣੇ ਬੈਠੇ ਨੇ, ਕਹਿੰਦਾ ਲੈ ਜੀ, ਕਹਿੰਦਾ ਮੈਂ ਇਹਦਾ ਹੱਲ ਲੱਭ ਲਿਆ, ਕਹਿੰਦਾ ਲੈ ਮੈਂ ਇਹਦੀ ਕੀ ਮਜਾਲ ਹੈ ਮੈਨੂੰ ਖਜਾ ਦੇਵੇ, ਕਹਿੰਦਾ ਮੈਂ ਤੈਨੂੰ ਚੈਲੇਂਜ ਦਿੰਦਾ ਘਰ ਵਾਲੀ ਨੂੰ, ਕਹਿੰਦਾ ਤੂੰ ਮੈਨੂੰ ਖਜਾ ਕੇ ਦਿਖਾਈ, ਤੂੰ ਲਾ ਲਾ ਜ਼ੋਰ। ਕਈ ਵਾਰ ਸਾਨੂੰ ਐਂਸਰ ਪਤਾ ਹੁੰਦਾ ਬਈ ਇਹ ਖਿੱਚਦੀ ਆ, ਮੈਂ ਖਿੱਚਦਾ, ਤਾਂ ਉਹ ਖਿੱਚ ਖਿਚਾਹਟ 'ਚੋਂ ਲੜਾਈ ਪੈਦਾ ਹੁੰਦੀ ਆ। ਇੱਕ ਵੀ ਬੰਦਾ ਖਿੱਚਣਾ ਛੱਡ ਦੇਵੇ ਨਾ ਰਿਸਪੋਂਸੀਬਿਲਟੀ ਲੈ ਕੇ, ਤਾਂ ਕਈ ਵਾਰ ਉਹ ਕਲੇਸ਼ ਹੈ ਨਾ ਨਿਬੜ ਜਾਂਦਾ।
1: ਮਨ ਸਾਹਿਬ ਜਿੱਦਾਂ ਕਹਿੰਦੇ ਵੀ ਇਹ ਦਵਾਈ ਵੀ ਕਹਿੰਦੇ ਲੱਗ ਜਾਂਦੀ ਆ, ਠੀਕ ਆ, ਬਲੱਡ ਪ੍ਰੈਸ਼ਰ ਤੁਹਾਡਾ ਵਧਣ ਲੱਗ ਪੈਂਦਾ, ਹੌਲੀ ਹੌਲੀ ਤੁਸੀਂ ਦਵਾਈਆਂ 'ਤੇ ਆ ਗਏ, ਅਤੇ ਉਸ ਤੋਂ ਬਾਅਦ ਫਿਰ ਪਰਤਾ ਥੋੜ੍ਹੀ ਜਾਣਾ, ਫਿਰ ਤਾਂ ਹੋਰ
8: ਕੇ ਫਿਰ ਸੀਟਾਂ ਲੋਪਰਮ ਆ ਜਾਂਦੀ ਐਂਗਜ਼ਾਇਟੀ ਵਾਲੀ, ਹੈ ਨਾ,
1: ਉਹੀ ਹੀ ਕੇ ਸੱਚ
8: ਮੈਂਟਲ ਹੈਲਥ ਐਂਗਜ਼ਾਇਟੀ ਇਹ ਉਹ।
1: ਥੈਂਕ ਯੂ ਬਲਜੀਤ ਕੌਰ ਜੀ, ਕਹਿੰਦੇ ਕਿ ਥੈਂਕ ਯੂ ਫੋਰ ਸਪਰੈਡਿੰਗ ਪੋਜ਼ਿਟਿਵਿਟੀ ਅਤੇ ਨੋ ਵਰਡਸ ਟੂ ਸੇ ਥੈਂਕ ਯੂ ਰੇਡੀਓ। ਹਾਂਜੀ, ਅਤੇ ਬਹੁਤ ਸਾਰੇ ਵੀਰ ਭੈਣਾਂ ਕੇ ਕਹਿ ਰਹੇ ਨੇ ਵੀ ਪੋਡਕਾਸਟ 'ਤੇ ਪਾ ਦਿਓ। ਹਾਂਜੀ, ਪਹਿਲੇ ਵੀ ਪ੍ਰੋਗਰਾਮ ਸਾਡੇ ਜ਼ਿਆਦਾ ਬੁੱਧਵਾਰ ਵਾਲੇ ਉਹ 'ਤੇ ਆਪਣੇ ਪੋਡਕਾਸਟ ਉੱਤੇ ਪਏ ਨੇ, ਅਤੇ ਇਹ ਵੀ ਪੈ ਜਾਊਗਾ ਜੀ ਜਲਦੀ, ਅਤੇ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਅਤੇ ਉਹਦੇ 'ਤੇ ਸੁਣ ਸਕਦੇ ਹੋ। ਚਲੀਏ ਫਿਰ ਹੁਣ ਲਈਏ ਇਜਾਜ਼ਤ,
8: ਆਪਾਂ ਇਜਾਜ਼ਤ ਲਈਏ, ਹੋਰ ਨਾ ਖਜਾਈਏ ਲੋਕਾਂ ਨੂੰ।
1: ਹਾਂਜੀ, ਹੋਰ
8: ਉਹੀ ਗੱਲਾਂ ਵਾਰ ਵਾਰ ਕਰੀ ਜਾਂਦੇ,
1: ਹੋਰ ਗੱਲਾਂ ਫੇਰ ਆ ਜਾਣ ਨਵੀਆਂ ਨਵੀਆਂ, ਸੋ ਆਓ ਆਪਾਂ
8: ਨਾਲੇ ਮਸਲੇ ਕਿਹੜਾ ਮੁੱਕ ਜਾਣੇ ਨੇ, ਜੋ ਅਗਲੀ ਵਾਰ ਨੂੰ ਕੋਈ ਹੋਰ
1: ਮਸਲੇ ਅਗਲੇ ਫੇਰ ਆ ਜਾਣੇ, ਇਹੋ ਹੀ ਫੇਰ ਘੁੰਮ ਫਿਰ ਕੇ ਕਿਸੇ ਨਵੇਂ ਰੂਪ 'ਚ ਆ ਜਾਣਾ ਕਿ ਪਰ ਇੱਕ ਚੀਜ਼ ਜ਼ਰੂਰ ਜਾਂਦੇ ਜਾਂਦੇ ਅਤੇ ਉਹਦੇ ਨਾਲ ਸਮਾਪਤੀ ਆਪਾਂ ਕਰਦੇ, ਵੀ ਜਿਹੜੀਆਂ ਗੱਲਾਂ ਤੁਹਾਡੀਆਂ ਆਈਡੈਂਟੀਫਾਈਡ ਹੋ ਜਾਣ, ਜਿੱਦਾਂ ਆਪਾਂ ਬੱਚਿਆਂ ਦੀ ਗੱਲ ਕੀਤੀ ਸੀ, ਇਸੇ ਤਰ੍ਹਾਂ ਜੋੜਿਆਂ ਦੇ ਵਿੱਚ, ਬਜ਼ੁਰਗਾਂ 'ਚ, ਕਿਸੇ 'ਚ ਵੀ ਜਿਹੜੀਆਂ ਚੀਜ਼ਾਂ ਆਈਡੈਂਟੀਫਾਈਡ ਹੋ ਜਾਣ ਵੀ ਇਸ ਗੱਲ ਤੋਂ ਅਗਲਾ ਖਿੱਚਦਾ, ਉਹ ਜਾਣ ਬੁੱਝ ਕੇ ਨਾ ਕਰੋ। ਉਹ ਤੁਹਾਨੂੰ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਉਹਦੇ ਨਾਲ ਖੁਸ਼ੀ ਮਿਲਦੀ ਆ, ਤੁਸੀਂ ਅਗਲੇ ਨੂੰ ਦੁਖੀ ਕਰਕੇ ਖੁਸ਼ ਹੁੰਦੇ ਹੋ, ਪਰ ਤੁਹਾਨੂੰ ਵੀ ਪਤਾ ਵਾ ਵੀ ਉਹ ਖੁਸ਼ੀ ਨਹੀਂ ਹੁੰਦੀ, ਉਲਟੇ ਅਗਲੇ ਨਾਲ ਰਿਲੇਸ਼ਨ ਖਰਾਬ ਹੋ ਰਿਹਾ ਹੁੰਦਾ, ਤੁਹਾਡਾ ਖੁਸ਼ੀ ਨਹੀਂ ਕੋਈ ਹੋ ਰਹੀ ਹੁੰਦੀ।
8: ਇੱਕ ਹਾਥੀ ਕੇ ਪਾਉਂ ਮੈਂ ਸਬਕਾ ਪਾਉਂ, ਹਾਂਜੀ ਕਹਿਣਾ ਸਿੱਖ ਲਓ।
1: ਹਾਂ, ਅਤੇ ਦੂਸਰੀ ਚੀਜ਼ ਕਿ ਤੁਸੀਂ ਜਿਹੜਾ ਜਿਹੜੀ ਇਹ ਆ ਕਿਸੇ ਦੇ ਪੁਆਇੰਟ, ਜੇਕਰ ਤੁਹਾਨੂੰ ਲੱਗ ਰਿਹਾ ਵੀ ਅਗਲੇ ਨੂੰ ਇਹ ਸਮਝ ਹੀ ਨਹੀਂ ਆ ਰਹੀ ਵੀ ਮੈਂ ਕਿਹੜੀਆਂ ਗੱਲਾਂ ਤੋਂ ਖਿੱਚਦਾ ਜਾਂ ਖਿੱਚਦੀ ਹਾਂ, ਅਤੇ ਇੱਕ ਵਾਰੀ ਦੱਸ ਦਿਓ ਅਗਲੇ ਨੂੰ ਵੀ ਆਹ ਗੱਲ ਭਾਈ ਮੈਨੂੰ ਖਿੱਚ ਚੜਾਉਂਦੀ ਆ, ਇਹ ਗੱਲ ਅੱਗੇ ਤੋਂ ਤੁਸੀਂ ਨਹੀਂ ਕਰਨੀ। ਸੋ ਉੱਥੇ ਵੀ ਉਹ ਕਿਹੜੀਆਂ ਹੁੰਦੀਆਂ ਨੇ,
8: ਕਰਨੀ ਨਹੀਂ ਕਰਨੀ ਤੁਹਾਡੀ ਮਰਜ਼ੀ ਆ, ਪਰ ਮੈਂ ਤੁਹਾਨੂੰ ਦੱਸਦਾ ਮੈਨੂੰ ਕਿਹੋ ਜਾਂਦੀ ਆ
1: ਵੀ ਅਗਲਾ ਕਵੀ ਮੈਨੂੰ ਪਤਾ ਹੀ ਨਹੀਂ ਹਲੇ ਤੱਕ,
8: ਫਿਰ ਆਪਾਂ ਡਿਕਟੇਟ ਕਰਨ ਲੱਗ ਜਾਂਦੇ ਹਾਂ ਵੀ ਹੈ ਨਾ, ਜੇ ਤੂੰ ਬੁੜਖੇ ਕੀਤੀ ਤਾਂ ਦੇਖੀ ਪਰ ਤੇਰੇ ਡਾਂਗ ਫਿਰੂ।
1: ਸੋ ਇਹ ਦੱਸਣਾ ਜ਼ਰੂਰੀ ਆ, ਇਹ ਤੁਹਾਡਾ ਸਮਝਣਾ ਜ਼ਰੂਰੀ ਆ। ਅਤੇ ਇੱਕ ਚੀਜ਼ ਲਾਸਟ ਇਹ ਆ ਵੀ ਜੇ ਅਗਲਾ ਇੱਕ ਗੱਲ ਮੰਨ ਰਿਹਾ ਤਾਂ ਤੁਸੀਂ ਵੀ ਪੁੱਛ ਲਓ ਵੀ ਮੇਰੀ ਤਾਂ ਨਹੀਂ ਕੋਈ ਗੱਲ, ਮੇਰੀ ਕਿਹੜੀ ਗੱਲ ਤੈਨੂੰ ਖਿੱਚ ਚੜਾਉਂਦੀ ਆ, ਇੱਕ ਅਗਲੇ ਦੀ ਛਡਾ ਦਿਓ ਇੱਕ ਅਗਲੇ ਦੀ, ਇੱਦਾਂ ਇੱਕ ਇੱਕ ਕਰਕੇ ਵੀ ਮਾਈਨਸ ਕਰੋਗੇ ਤਾਂ।
8: ਇੱਕ ਸਵੈ ਪੜਚੋਲ ਕਰੋ, ਜਿਹੜੀਆਂ ਗਲਤੀਆਂ ਜਾਂ ਐਕਸਪੈਕਟੇਸ਼ਨ ਤੁਹਾਡੀਆਂ ਤੁਹਾਡੇ ਮਾਂ ਬਾਪ ਤੋਂ ਆ, ਕੀ ਤੁਹਾਡੇ ਬੱਚੇ ਕਿਤੇ ਨਾਲ ਉਹੀ ਤਾਂ ਨਹੀਂ ਗਲਤੀਆਂ ਕਰ ਰਹੇ ਆਪਾਂ, ਕਿਉਂਕਿ ਸਾਡੇ ਦੇਣ ਦੇ ਵੱਟੇ ਹੋਰ ਆ, ਲੈਣ ਦੇ ਵੱਟੇ ਹੋਰ ਆ,
1: ਉਹੀ ਸਿਖਾ ਰਹੇ ਹੁੰਦੇ ਆਪਾਂ,
8: ਹੈ ਨਾ। ਇਸ ਕਰਕੇ ਜੇ ਬੱਚਿਆਂ ਨੂੰ ਤੁਹਾਡੇ ਤੋਂ ਕੋਈ ਐਕਸਪੈਕਟੇਸ਼ਨ ਨਾ, ਮੇਰੇ ਮਾਂ ਬਾਪ ਇਹੋ ਜਿਹੇ ਹੋਣ, ਤਾਂ ਕੀ ਅਸੀਂ ਆਪਣੇ ਮਾਂ ਬਾਪ ਤੋਂ ਉਹੋ ਜਿਹੀ ਚੀਜ਼ ਐਕਸਪੈਕਟ ਕਰਦੇ ਹਾਂ, ਜਾਂ ਜੋ ਗਲਤੀਆਂ ਸਾਨੂੰ ਆਪਣੇ ਮਾਂ ਬਾਪ 'ਚ ਲੱਗਦੀਆਂ, ਕੀ ਅਸੀਂ ਆਪਣੇ ਬੱਚਿਆਂ ਨਾਲ ਉਹੀ ਤਾਂ ਨਹੀਂ ਕਰ ਰਹੇ? ਜੇ ਆਪਾਂ ਕਹਿੰਦੇ ਹਾਂ ਜੀ ਇਹ ਸੁਭਾਅ ਦੇ ਕੱਬੇ ਆ ਜੀ, ਇਹ ਹੈ ਨਾ ਬੋਲ ਕਬੋਲ ਬੋਲਦੇ ਪਤਾ ਨਹੀਂ ਲੱਗਦਾ, ਹੈ ਨਾ, ਤਾਂ ਕੀ ਅਸੀਂ ਹੈ ਨਾ ਉਹ ਬੱਚਿਆਂ ਨਾਲ ਵੀ ਉੱਦਾਂ ਦਾ ਬਿਹੇਵੀਅਰ ਕਰ ਰਹੇ ਹਾਂ? ਪਿਆਰ 'ਚ ਜੇ ਹਾਰਮਨੀ ਫੈਲਾਉਣੀ ਆ ਨਾ ਜੀ, ਜਿਹੜਾ ਹੈ ਨਾ ਐਨ ਜਿਵੇਂ ਕਹਿੰਦੇ ਪਾਣੀ ਵਾਂਗੂ ਵਗਦਾ ਹੋਵੇ ਸਭ ਕਿਸੇ ਦਾ ਸੁਭਾਅ, ਤਾਂ ਉੱਥੇ ਕੰਮ ਤਾਂ ਦੇਖੋ ਆਪਾਂ ਨੂੰ ਕਰਨਾ ਹੀ ਪੈਣਾ,
1: ਅੱਗੇ ਲੱਗੇ
8: ਮਰਿਆ ਹੀ ਸਵਰਗ ਮਿਲਣਾ
1: ਬਿਲਕੁਲ,
8: ਅਤੇ ਉਹ ਆਪਦੀ ਈਗੋ ਮਾਰਨ ਵਾਲੀ ਗੱਲ ਆ।
1: ਅਤੇ ਇਹਨਾਂ ਕਹਿੰਦੇ ਹੋਏ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ ਨਿਊਜ਼ ਰੂਮ ਯਾਨੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਜੀ। ਮੈਂ ਗੌਤਮ ਕਪਿਲ, ਰੇਡੀਓ ਹਾਂਜੀ ਦੇ ਉੱਤੇ ਅੱਜ ਅਗਸਤ ਮਹੀਨੇ ਸਾਲ 2026 ਦੀ ਤਾਰੀਖ 19 ਬੁੱਧਵਾਰ ਦੀ ਸ਼ਾਮ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋ ਅਤੇ ਫਿਰ ਭਾਰਤ ਦੀਆਂ ਖਬਰਾਂ ਦੱਸਦੇ ਹੋਏ ਹਾਂ, ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ ਔਰ ਖਿਡਾਰੀਆਂ ਦੇ ਲਈ ਕੋਈ ਬਹੁਤਾ ਵਧੀਆ ਹਫ਼ਤਾ ਨਹੀਂ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ, ਉਸ ਸਾਂਝਾ ਨੂੰ ਵੀ ਪਾਉਣਾ। ਪਰ ਭਾਰਤ ਦੇ ਵਿੱਚ ਇੱਕ ਪਾਸੇ ਫਾਈਟਰ ਜੈੱਟ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਅਤੇ ਦੂਸਰੇ ਪਾਸੇ ਹਾਈਡ੍ਰੋਲਿਕ ਮੈਲਫੰਕਸ਼ਨਿੰਗ ਜਹਾਜ਼ਾਂ ਦੇ ਵਿੱਚ ਫਿਰ ਵੀ ਦੇਖਣ ਨੂੰ ਮਿਲ ਰਹੀ ਹੈ। ਕੀ ਨੇ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ, ਆਓ ਸਾਂਝ ਪਾਉਂਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਪਹਿਲੀ ਖਬਰ ਅਫਰੀਕੀ ਮੁਲਕ ਸੋਮਾਲੀਆ ਤੋਂ, ਜਿੱਥੇ ਫੈਡਰਲ ਫੌਜੀ ਤਾਕਤਾਂ ਅਤੇ ਖੇਤਰੀ ਵਿਰੋਧੀ ਧੜਿਆਂ ਦੇ ਵਿਚਕਾਰ ਸਿਆਸੀ ਤਣਾਅ ਅਤੇ ਹਿੰਸਕ ਝੜਪਾਂ ਜਾਰੀ ਨੇ। ਪਿਛਲੇ ਕਈ ਸਾਲਾਂ ਤੋਂ ਸੋਮਾਲੀਆ ਦੇ ਵਿੱਚ ਇਸ ਕਿਸਮ ਦੀ ਇੱਕ ਘਰੇਲੂ ਗ੍ਰਹਿ ਜੰਗ ਵਰਗੇ ਹਾਲਾਤ ਬਣੇ ਹੋਏ ਨੇ। ਤਾਜ਼ਾ ਹੋਏ ਮਾਮਲੇ ਦੇ ਵਿੱਚ 2 ਦਰਜਨ ਤੋਂ ਵਧੇਰੇ ਮੌਤਾਂ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੇਸ਼ ਦੇ ਸਾਊਥ ਵੈਸਟ ਸੂਬੇ ਦੇ ਵਿੱਚ ਬੈਡੋਵਾ ਨਾਮ ਦਾ ਜਿਹੜਾ ਇਲਾਕਾ, ਉੱਥੇ ਕੰਟਰੋਲ ਲੈਣ ਨੂੰ ਲੈ ਕੇ ਫੌਜ ਅਤੇ ਅਹੁਦੇ ਤੋਂ ਹਟਾਏ ਗਏ ਖੇਤਰੀ ਨੇਤਾ ਅਬਦਿਆਜ਼ ਹਸਨ ਮੁਹੰਮਦ ਲਾਫਤਗਾਰੇਨ, ਇਹਨਾਂ ਦੇ ਹਮਾਇਤੀ ਲੜਾਕਿਆਂ ਦੇ ਵਿਚਕਾਰ ਭਾਰੀ ਗੋਲੀਬਾਰੀ ਹੋਈ, ਧਮਾਕੇ ਹੋਏ। ਰੱਖਿਆ ਮੰਤਰਾਲੇ ਦੇ ਮੁਤਾਬਕ ਵਿਰੋਧੀਆਂ ਨੇ ਧਮਾਕਾ ਖੇਜ਼ ਪਦਾਰਥਾਂ ਦੇ ਨਾਲ ਭਰੇ ਵਾਹਨਾਂ ਦੀ ਵਰਤੋਂ ਕਰਕੇ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸੋਮਾਲੀਆ ਦੀ ਸਰਕਾਰ ਨੇ ਦੋਸ਼ ਮੜਿਆ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਵਿਰੋਧੀ ਧੜਿਆਂ ਦੇ ਨਾਲ ਨਾਲ ਅਲ ਸ਼ਬਾਹ ਨਾਮ ਦੀ ਜਮਾਤ ਦੇ ਕੱਟੜਪੰਥੀ ਵੀ ਸ਼ਾਮਲ ਸੀ। ਕਈ ਘੰਟਿਆਂ ਤੱਕ ਚੱਲੀ ਭਿਆਨਕ ਲੜਾਈ ਤੋਂ ਬਾਅਦ ਸੋਮਾਲੀ ਫੈਡਰਲ ਫੌਜ ਦੀ ਤਰਫ ਤੋਂ ਵਿਰੋਧੀ ਲੜਾਕਿਆਂ ਨੂੰ ਸ਼ਹਿਰ ਦੇ ਵਿੱਚੋਂ ਖਦੇੜ ਵੀ ਦਿੱਤਾ ਗਿਆ ਅਤੇ ਬੈਡੋਵਾ ਦੇ ਉੱਤੇ ਪੂਰਾ ਕੰਟਰੋਲ ਸਥਾਪਿਤ ਕਰ ਲਿਆ ਗਿਆ। ਪਰ ਉਦੋਂ ਤੱਕ ਇਹ ਖੂਨੀ ਜੰਗ ਕਾਫੀ ਵੱਡਾ ਨੁਕਸਾਨ ਕਰ ਚੁੱਕੀ ਸੀ। ਸੰਯੁਕਤ ਅਰਬ ਅਮੀਰਾਤ ਯਾਨੀ UAE ਨੇ ਈਰਾਨ ਦੇ ਨਾਲ ਸਾਰੇ ਵਪਾਰਕ ਅਤੇ ਵਿੱਤੀ ਲੈਣ ਦੇਣ ਨੂੰ ਅਗਲੇ ਹੁਕਮਾਂ ਤੱਕ ਹੁਣ ਬਰਖਾਸਤ ਕਰ ਦਿੱਤਾ ਜਾਂ ਖਤਮ ਕਰ ਦਿੱਤਾ ਹੈ। ਖਬਰ ਏਜੰਸੀਆਂ ਦੇ ਮੁਤਾਬਕ UAE ਦੇ ਵਿਦੇਸ਼ ਮੰਤਰੀ ਨੇ ਤਣਾਅ ਵਧਣ ਦੇ ਚੱਲਦਿਆਂ ਔਰ ਸੁਰੱਖਿਆ ਦੇ ਲਈ ਖਤਰਾ ਪੈਦਾ ਹੋਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ। ਇਸ ਤੋਂ ਕੁਝ ਘੰਟੇ ਪਹਿਲਾਂ UAE ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਈਰਾਨ ਨੇ UAE ਦੇ ਵੱਲ 2 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸੀ। ਹਾਲਾਂਕਿ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਕਾਈ ਨੇ UAE ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ, ਜਦਕਿ UAE ਨੇ ਕਿਹਾ ਸੀ ਕਿ ਮਿਜ਼ਾਈਲ UAE ਦੇ ਖੇਤਰੀ ਜਲ ਖੇਤਰ ਦੇ ਬਾਹਰ ਡਿੱਗੀ ਸੀ, ਜਦਕਿ ਦੂਸਰੀ ਦੇਸ਼ ਦੇ ਜਲ ਖੇਤਰ ਦੇ ਅੰਦਰ ਦੁਬਈ ਦੇ ਲਾਗੇ ਜਾ ਕੇ ਡਿੱਗੀ ਸੀ। ਜ਼ਿਕਰਯੋਗ ਹੈ ਕਿ ਮੱਧ ਪੂਰਬ ਦੇ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ UAE ਉਹਨਾਂ ਦੇਸ਼ਾਂ ਦੇ ਵਿੱਚ ਸ਼ਾਮਲ ਰਿਹਾ ਜਿਸਨੇ ਈਰਾਨ ਦੇ ਉੱਤੇ ਹਮਲਿਆਂ ਦਾ ਸਭ ਤੋਂ ਵੱਧ ਈਰਾਨ ਦੇ ਦੁਆਰਾ ਕੀਤੇ ਗਏ ਹਮਲਿਆਂ ਦਾ ਸਭ ਤੋਂ ਵੱਧ ਸਾਹਮਣਾ ਕੀਤਾ ਹੈ। ਵੈਸੇ ਈਰਾਨ ਨੇ ਸਾਊਦੀ ਅਰਬ ਦੇ ਉੱਤੇ ਹਾਲੇ ਤੱਕ ਸਿੱਧੇ ਹਮਲੇ ਨਹੀਂ ਕੀਤੇ ਨੇ, ਪਰ ਈਰਾਨ ਨੇ ਜਾਰਡਨ, ਕਤਰ ਸਣੇ ਹੋਰਨਾਂ ਦੂਸਰੇ ਮੁਲਕਾਂ ਦੇ ਉੱਤੇ ਹਮਲੇ ਜ਼ਰੂਰ ਕੀਤੇ ਸੀ। ਉੱਥੇ ਦੂਸਰੇ ਪਾਸੇ ਇੱਕ ਹੋਰ ਖਬਰ ਹੈ ਜਿੱਥੇ ਫਰਾਂਸ ਨੇ 2 ਈਰਾਨੀ ਡਿਪਲੋਮੈਟਸ ਨੂੰ ਦੇਸ਼ ਦੇ ਵਿੱਚੋਂ ਕੱਢਣ ਦਾ ਫੈਸਲਾ ਲਿਆ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਨੋਇਲ ਬੈਰੋਟ ਨੇ ਮੰਗਲਵਾਰ ਦੇ ਦਿਨ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੀ ਵਰਤੋਂ ਕਰਦਿਆਂ ਹੋਇਆਂ ਜਾਣਕਾਰੀ ਦਿੱਤੀ। ਖਬਰ ਇਹ ਹੈ ਅਦਾਰੇ BBC ਦੇ ਮੁਤਾਬਕ ਕਿ ਇਸ ਤੋਂ ਪਹਿਲਾਂ ਈਰਾਨ ਨੇ ਫਰਾਂਸੀਸੀ ਸਫਾਰਤਖਾਨੇ ਨੂੰ 2 ਕਰਮਚਾਰੀਆਂ ਨੂੰ ਵਾਪਸ ਈਰਾਨ ਦੇ ਵਿੱਚ ਆਉਣ ਤੋਂ ਰੋਕ ਦਿੱਤਾ ਸੀ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਦੇ ਦਿਨ ਇਸ ਤੋਂ ਪਹਿਲਾਂ ਕਿਹਾ ਸੀ ਕਿ ਜੁਲਾਈ ਮਹੀਨੇ ਦੇ ਵਿੱਚ ਹੋਈ ਇੱਕ ਡਿਪਲੋਮੈਟਿਕ ਕੰਟਰੋਵਰਸੀ ਤੋਂ ਬਾਅਦ ਇਹਨਾਂ ਦੋਹਾਂ ਕਰਮਚਾਰੀਆਂ ਨੂੰ ਈਰਾਨ ਦੇ ਵਿੱਚ ਪਰਤਣ ਦੀ ਇਜਾਜ਼ਤ ਨਹੀਂ ਹੋਏਗੀ। 20 ਜੁਲਾਈ ਨੂੰ ਫਰਾਂਸ ਦੇ ਵਿਦੇਸ਼ ਮੰਤਰੀ ਨੇ ਈਰਾਨੀ ਸੁਰੱਖਿਆ ਬਲਾਂ ਦੇ ਉੱਤੇ ਦੋਸ਼ ਮੜਿਆ ਕਿ ਉਹਨਾਂ ਨੇ ਸਫਾਰਤਖਾਨੇ ਦੇ 2 ਕਰਮਚਾਰੀਆਂ ਨੂੰ ਡਰਾਇਆ ਅਤੇ ਧਮਕਾਇਆ ਵੀ ਸੀ। ਦੂਸਰੇ ਪਾਸੇ ਈਰਾਨ ਨੇ ਫਰਾਂਸ ਦੇ ਉੱਤੇ ਈਰਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦਾ ਦੋਸ਼ ਮੜਦਿਆਂ ਹੋਇਆ ਇਸ ਮਾਮਲੇ ਦੇ ਵਿੱਚ ਸਾਰਾ ਦਾ ਸਾਰਾ ਦੋਸ਼ ਫਰਾਂਸ ਦਾ ਹੀ ਕੱਢ ਦਿੱਤਾ ਸੀ। ਖੈਰ ਇੱਥੇ ਕੌਮਾਂਤਰੀ ਖਬਰਾਂ ਤੋਂ ਹੁਣ ਸਾਂਝ ਭਾਰਤ ਦੀਆਂ ਖਬਰਾਂ ਦੀ ਵੀ ਪਾਉਂਦੇ ਚੱਲੀਏ, ਜਿੱਥੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹਵਾਈ ਖੇਤਰ ਦੇ ਨਾਲ ਜੁੜੀ ਹੋਈ ਖਬਰ ਔਰ ਬ੍ਰਿਕਸ ਦੀ ਵੀ ਇੱਕ ਖਬਰ ਹੈ। ਆਉਣ ਵਾਲੇ ਦਿਨਾਂ 'ਚ ਵੈਸੇ ਬ੍ਰਿਕਸ ਦਾ ਇੱਕ ਮਹੱਤਵਪੂਰਨ ਸੰਮੇਲਨ ਭਾਰਤ ਦੇ ਵਿੱਚ ਹੋਣ ਜਾ ਰਿਹਾ। ਸਾਊਥ ਅਫਰੀਕੀ ਨਿਊਜ਼ ਵੈਬਸਾਈਟ IOL ਦੇ ਵਿੱਚ ਪ੍ਰਕਾਸ਼ਿਤ ਇੱਕ ਲੇਖ ਦੇ ਮੁਤਾਬਕ ਭਾਰਤ ਨੇ ਬ੍ਰਿਕਸ ਮੈਂਬਰ ਦੇਸ਼ਾਂ ਦੇ GDP ਨੈੱਟਵਰਕਸ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ ਇੱਕ ਡਿਜੀਟਲ ਬ੍ਰਿਜ ਬਣਾਉਣ ਦਾ ਪ੍ਰਸਤਾਵ ਰੱਖਿਆ। ਇਸ ਦਾ ਉਦੇਸ਼ ਮੈਂਬਰ ਦੇਸ਼ਾਂ ਦੇ ਵਿਚਕਾਰ ਸਥਾਨਕ ਮੁਦਰਾਵਾਂ ਦੇ ਤਹਿਤ ਸਿੱਧੇ ਅਤੇ ਤੇਜ਼ ਭੁਗਤਾਨ ਨੂੰ ਕਰਨ ਦਾ ਇੱਕ ਸੁਝਾਅ ਹੈ।
ਲੇਖ ਦੇ ਵਿੱਚ ਕਿਹਾ ਗਿਆ ਕਿ ਬ੍ਰਿਕਸ ਦੇਸ਼ ਊਰਜਾ ਵਪਾਰ ਅਤੇ ਕੌਮਾਂਤਰੀ ਵਿੱਤੀ ਪ੍ਰਣਾਲੀ ਦੇ ਵਿੱਚ ਡਾਲਰ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰ ਰਹੇ ਨੇ। ਉਹ ਡਾਲਰ ਜਿਹੜਾ ਕਿ ਅਮਰੀਕਾ ਦੀ ਤਰਫ ਤੋਂ ਕੰਟਰੋਲ ਕੀਤਾ ਜਾਂਦਾ ਹੈ। ਮੱਧ ਪੂਰਬ ਦੇ ਵਿੱਚ ਤਣਾਅ ਵਧਣ ਦੇ ਚੱਲਦਿਆਂ ਤੇਲ ਦੀਆਂ ਕੀਮਤਾਂ ਵੀ ਵੱਧ ਜਾਂਦੀਆਂ ਨੇ। ਪੂੰਜੀ ਪ੍ਰਭਾਵ ਪ੍ਰਭਾਵਿਤ ਹੁੰਦਾ ਹੈ ਅਤੇ ਸਥਾਨਕ ਮੁਦਰਾਵਾਂ ਦੇ ਉੱਤੇ ਦਬਾਅ ਪੈਂਦਾ ਹੈ। ਵੈਸੇ ਭਾਰਤ ਦੇ ਪ੍ਰਧਾਨ ਮੰਤਰੀ ਪਹਿਲਾਂ ਭਾਰਤ ਦੇ ਲੋਕਾਂ ਨੂੰ ਵੀ ਇਹ ਕਹਿ ਚੁੱਕੇ ਨੇ ਕਿ ਉਹ ਵਿਦੇਸ਼ੀ ਸਫ਼ਰ ਨਾ ਕਰਨ, ਸੋਨਾ ਨਾ ਖਰੀਦਣ, ਕਿਉਂਕਿ ਇਸ ਦੇ ਨਾਲ ਵਿਦੇਸ਼ੀ ਮੁਦਰਾ ਭੰਡਾਰ ਦੇ ਉੱਤੇ ਭਾਰਤ ਦੇ ਅੰਦਰ ਬੋਝ ਪੈ ਰਿਹਾ। ਭਾਰਤ ਇਸ ਵਕਤ ਫੋਰੈਕਸ ਦਾ ਬਹੁਤ ਵੱਡਾ ਸੰਕਟ ਝੱਲ ਰਿਹਾ ਔਰ ਬ੍ਰਿਕਸ ਦੇਸ਼ਾਂ ਦੀ ਅਰਥ ਵਿਵਸਥਾਵਾਂ ਦੇ ਵਿੱਚ ਵੀ ਇਹੀ ਸੰਕਟ ਲਗਭਗ ਕੁਝ ਇਸੇ ਤਰੀਕੇ ਦੇ ਨਾਲ ਮਹਿਸੂਸ ਕੀਤਾ ਜਾ ਰਿਹਾ। ਪੱਛਮੀ ਪਾਬੰਦੀਆਂ ਦੇ ਕਾਰਨ ਹੁਣ ਰੂਸ ਸਵਿਫਟ ਵਰਗੇ ਕੌਮਾਂਤਰੀ ਵਿੱਤੀ ਪ੍ਰਣਾਲੀਆਂ ਤੋਂ ਅੱਡ ਹੋ ਚੁੱਕਿਆ। ਚੀਨ ਦੇ ਲਈ ਵੀ ਮਹਿੰਗਾ ਤੇਲ ਲੈਣਾ ਇਸ ਵਕਤ ਕਾਫੀ ਜ਼ਿਆਦਾ ਮੁਸ਼ਕਲ ਹੋਇਆ ਪਿਆ। ਇਸ ਦਰਮਿਆਨ ਬ੍ਰਾਜ਼ੀਲ, ਸਾਊਥ ਅਫਰੀਕਾ, ਮਿਸਰ, ਇਥੋਪੀਆ ਵਰਗੀਆਂ ਅਰਥ ਵਿਵਸਥਾਵਾਂ ਦੇ ਉੱਤੇ ਵੀ ਡਾਲਰ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ ਔਰ ਮੁਦਰਾ ਦਾ ਉਤਾਰ ਚੜ੍ਹਾਅ ਦੇਖਣ ਨੂੰ ਮਿਲ ਰਿਹਾ। ਲੇਖ ਦੇ ਵਿੱਚ ਭਾਰਤ ਦੇ ਉੱਤੇ ਮੁਦਰਾ ਦਾ ਦਬਾਅ ਵੱਧ ਰਿਹਾ ਇਸ ਦਾ ਜ਼ਿਕਰ ਵੀ ਕੀਤਾ ਗਿਆ ਹੈ। ਡਾਲਰ ਦੇ ਮੁਕਾਬਲੇ ਰੁਪਏ ਦੇ ਵਿੱਚ ਗਿਰਾਵਟ ਆਈ ਹੈ। ਭਾਰਤ ਦੀ ਡਾਲਰ ਦੇ ਵਿੱਚ ਮਾਪੀ ਜਾਣ ਵਾਲੀ GDP ਦਾ ਆਕਾਰ ਵੀ ਘੱਟ ਦਿਖ ਸਕਦਾ ਹੈ ਇਸ ਦੇ ਚੱਲਦੇ ਔਰ ਇਸ ਦੇ ਕਾਰਨ ਭੁਗਤਾਨ ਪ੍ਰਣਾਲੀਆਂ ਨੂੰ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦੀ ਤਰਫ ਤੋਂ ਜਿਹੜਾ ਇਹ ਇੱਕ ਸੁਨੇਹਾ ਦਿੱਤਾ ਜਾ ਰਿਹਾ। ਵੈਸੇ ਇਹ ਪ੍ਰਸਤਾਵ ਬ੍ਰਿਕਸ ਦੀ ਸਾਂਝੀ ਮੁਦਰਾ ਬਣਾਉਣ ਦੇ ਪ੍ਰਸਤਾਵ ਤੋਂ ਥੋੜ੍ਹਾ ਜਿਹਾ ਵੱਖਰਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਮੈਂਬਰ ਦੇਸ਼ ਆਪਣੀਆਂ ਕੌਮੀ ਮੁਦਰਾਵਾਂ ਨੂੰ ਖਤਮ ਕਰ ਦੇਣ ਅਤੇ ਇੱਕ ਨਵੀਂ ਕੌਮਨ ਕਰੰਸੀ ਸਟਾਰਟ ਕਰ ਲੈਣ। ਪ੍ਰਸਤਾਵ ਦੇ ਤਹਿਤ ਵਿੱਤੀ ਤਕਨਾਲੋਜੀ ਐਸੀ ਵਿਕਸਿਤ ਕੀਤੀ ਜਾਵੇ ਕਿ ਮੌਜੂਦਾ ਅਲੱਗ ਅਲੱਗ ਦੇਸ਼ ਡਿਜੀਟਲ ਜਾਂ ਘਰੇਲੂ ਮੁਦਰਾਵਾਂ ਨੂੰ ਜੋੜ ਕੇ ਆਪਸ ਦੇ ਵਿੱਚ ਟ੍ਰੇਡ ਕਰ ਸਕਣ। ਲੇਖ ਦੇ ਮੁਤਾਬਕ ਬ੍ਰਿਕਸ ਦੇਸ਼ਾਂ ਦੇ ਵਿੱਚ ਮੌਜੂਦਾ ਕੌਮਾਂਤਰੀ ਭੁਗਤਾਨ ਦਾ ਅਕਸਰ ਅਮਰੀਕੀ ਬੈਂਕਾਂ ਦੇ ਰਾਹੀਂ ਹੀ ਹੁੰਦਾ ਹੈ। ਟ੍ਰਾਂਜੈਕਸ਼ਨ ਉਸੇ ਦੇ ਜ਼ਰੀਏ ਹੁੰਦੀਆਂ ਨੇ ਔਰ ਇਸ ਦੇ ਨਾਲ ਦੇਰੀ ਦੇ ਚੱਲਦਿਆਂ ਜਿਹੜੀ ਵਾਧੂ ਫੀਸਾਂ ਲੱਗਦੀਆਂ ਨੇ ਉਹ ਵੀ ਅੱਡ ਤੋਂ ਝੱਲਣਾ ਪੈਂਦਾ। ਲੇਖ ਦੇ ਵਿੱਚ ਅਜਿਹੇ ਲੈਣ ਦੇਣ ਦੇ ਉੱਤੇ 3-5% ਫੀਸ ਦਾ ਵੀ ਜ਼ਿਕਰ ਕੀਤਾ ਗਿਆ ਜਿਹੜੀ ਕਿ ਬਚ ਸਕਦੀ ਹੈ ਜੇਕਰ ਬ੍ਰਿਕਸ ਦੇਸ਼ ਆਪਣੀ ਸਥਾਨਕ ਮੁਦਰਾ ਦੇ ਵਿੱਚ ਵਪਾਰ ਕਰਨਾ ਸ਼ੁਰੂ ਕਰ ਦਿੰਦੇ ਨੇ। ਉੱਥੇ ਵਿੱਤ ਵਰ੍ਹੇ 2024-25 ਦੇ ਦਰਮਿਆਨ PM ਕੇਅਰਸ ਦੇ ਵਿੱਚ ਮਿਲਣ ਵਾਲੇ ਘਰੇਲੂ ਚੰਦੇ ਦੇ ਅੰਦਰ 30% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ 480 ਕਰੋੜ ਰੁਪਏ ਰਹਿ ਗਿਆ ਜਦਕਿ ਵਿਦੇਸ਼ੀ ਚੰਦਾ 18% ਗਿਰਾਵਟ ਦੇ ਨਾਲ 92 ਲੱਖ ਰੁਪਏ ਹੀ ਰਹਿ ਗਏ। PM ਕੇਅਰਸ ਫੰਡ ਦਾ ਆਡਿਟ ਰਿਪੋਰਟ ਦੇ ਵਿੱਚ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ। PM ਕੇਅਰਸ ਫੰਡ ਯਾਨੀ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਰਾਹਤ ਕੋਸ਼ ਫੰਡ ਜਿਸ ਦੇ ਵਿੱਚ 31 ਮਾਰਚ 2025 ਨੂੰ ਕੁੱਲ 8,452 ਕਰੋੜ ਰੁਪਏ ਦੱਸੇ ਗਏ ਸੀ ਜਦਕਿ ਇੱਕ ਸਾਲ ਪਹਿਲਾਂ ਇਹ ਰਾਸ਼ੀ 7,173 ਕਰੋੜ ਰੁਪਏ ਸੀ। ਇਸ ਦਾ ਮਤਲਬ ਇਸ ਦੇ ਵਿੱਚ ਕੁਝ ਇਜ਼ਾਫਾ ਤਾਂ ਜ਼ਰੂਰ ਹੋਇਆ ਸੀ ਪਰ ਰਿਪੋਰਟ ਦੇ ਮੁਤਾਬਕ ਇਸ ਦੇ ਵਿੱਚੋਂ 7,846 ਕਰੋੜ ਰੁਪਏ ਫਿਕਸ ਡਿਪੋਜ਼ਿਟ ਅਤੇ 605 ਕਰੋੜ ਸੇਵਿੰਗ ਅਕਾਊਂਟ ਦੇ ਵਿੱਚ ਰੱਖੇ ਗਏ ਨੇ। ਵਿੱਤ ਵਰ੍ਹੇ 2023-24 ਦੇ ਵਿੱਚ PM ਕੇਅਰਸ ਫੰਡ ਨੂੰ ਮਿਲਿਆ ਘਰੇਲੂ ਚੰਦਾ 681 ਕਰੋੜ ਰੁਪਏ ਦਾ ਸੀ ਜਦੋਂ ਕਿ ਉਸ ਨੂੰ ਕੁੱਲ 1,13,00,000 ਰੁਪਏ ਦਾ ਵਿਦੇਸ਼ੀ ਚੰਦਾ ਵੀ ਹਾਸਲ ਹੋਇਆ ਸੀ। ਇਸ ਫੰਡ ਨੇ 2024-25 ਦੇ ਦਰਮਿਆਨ PM ਕੇਅਰਸ ਫੰਡ ਫਾਰ ਚਿਲਡਰਨ ਸਕੀਮ ਦੇ ਉੱਤੇ 87 ਲੱਖ ਰੁਪਏ ਦਾ ਖਰਚ ਵੀ ਦੇਖਿਆ ਜੋ ਕਿ ਇਸ ਤੋਂ ਇੱਕ ਸਾਲ ਪਹਿਲਾਂ 15 ਕਰੋੜ ਰੁਪਏ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਹੈ। ਵਰ੍ਹੇ 2024-25 ਦੇ ਵਿੱਚ ਕੁੱਲ ਭੁਗਤਾਨ 87,85,000 ਰੁਪਏ ਤੱਕ ਹੀ ਦੱਸਿਆ ਗਿਆ ਜਦਕਿ ਉਸ ਤੋਂ ਪਿਛਲੇ ਵਰ੍ਹੇ ਇਹ 15,60,00,000 ਦੇ ਆਸ ਪਾਸ ਦੱਸਿਆ ਗਿਆ ਸੀ। ਉੱਥੇ ਹੀ ਜਦੋਂ ਭਾਰਤ ਦੇ ਵਿੱਚ ਵਿੱਤੀ ਘਾਟੇ ਦੀਆਂ ਜੁੜੀਆਂ ਖ਼ਬਰਾਂ ਦੀ ਸਾਂਝ ਪੈਂਦੀ ਹੈ ਤਾਂ ਇਸ ਤੋਂ ਬਾਅਦ ਇੱਕ ਇਹ ਵੀ ਖ਼ਬਰ ਸਾਹਮਣੇ ਆਉਂਦੀ ਹੈ ਕਿ ਸਰਕਾਰ ਫਾਈਟਰ ਜੈਟਸ, ਟੈਂਕ ਅਤੇ ਮਿਜ਼ਾਈਲ ਇਹਨਾਂ ਦੇ ਜ਼ਿਆਦਾਤਰ ਖਲਪੁਰਜੇ ਪਾਰਟਸ ਭਾਰਤ ਦੇ ਵਿੱਚ ਹੀ ਬਣਾਉਣਾ ਚਾਹੁੰਦੀ। ਰੱਖਿਆ ਮੰਤਰਾਲੇ ਨੇ ਮੰਗਲਵਾਰ ਦੇ ਦਿਨ 405 ਫੌਜੀ ਸਾਜੋ ਸਮਾਨ ਦੀ 6ਵੀਂ ਸੂਚੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਇਹ ਸਮਾਨ ਦੇਸ਼ ਦੀ ਕੰਪਨੀਆਂ ਹੀ ਬਣਾਉਂਦੀਆਂ ਨੇ ਤਾਂ ਕੁੱਲ 3,070 ਕਰੋੜ ਰੁਪਏ ਦਾ ਬਚਤ ਹੋ ਸਕਦਾ ਹੈ। ਇਸ ਦਾ ਮਕਸਦ ਇਹ ਵੀ ਹੈ ਕਿ ਰੱਖਿਆ ਖੇਤਰ ਦੇ ਵਿੱਚ ਦਰਾਮਦ ਘਟੇਗੀ, ਆਤਮ ਨਿਰਭਰ ਭਾਰਤ ਹੋਰ ਵਧੇਗਾ ਰੱਖਿਆ ਖੇਤਰ ਦੇ ਵਿੱਚ। ਰੱਖਿਆ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਇਸ ਸੂਚੀ 'ਚ ਭਾਰਤੀ ਕੋਸਟ ਗਾਰਡ ਯਾਨੀ ICG ਅਤੇ 16 ਜਨਤਕ ਖੇਤਰ ਦੇ ਰੱਖਿਆ ਉਦਮਾਂ ਜਿਨ੍ਹਾਂ ਨੂੰ DPSU ਕਹਿ ਲਿਆ ਜਾਂਦਾ ਉਹਨਾਂ ਦੇ 390 ਦੇ ਕਰੀਬ ਫੌਜੀ ਸਾਜੋ ਸਮਾਨ ਸ਼ਾਮਲ ਨੇ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਤਿਆਰ ਕੀਤਾ ਜਾਣਾ ਚਾਹੀਦਾ। ਇਸ ਦੇ ਵਿੱਚ ਐਡਵਾਂਸਡ ਲਾਈਟ ਹੈਲੀਕਾਪਟਰ, ਲਾਈਟ ਯੂਟੀਲਿਟੀ ਹੈਲੀਕਾਪਟਰ Sukhoi-30, MKI ਹਲਕੇ ਲੜਾਕੂ ਜਹਾਜ਼ ਜਿਨ੍ਹਾਂ 'ਚ AL-31 FP,
ਇੰਜਨ ਵਰਗੇ ਜਿਹੜੇ ਏਅਰ ਪਲੈਟਫਾਰਮ ਨੇ ਉਹ ਵੀ ਸ਼ਾਮਲ ਨੇ। ਇਸ ਤੋਂ ਇਲਾਵਾ T-72, T-90 ਅਤੇ BMP-2 ਸਣੇ ਬਖਤਰਬੰਦ ਪਲੈਟਫਾਰਮ, ਜੰਗੀ ਜਹਾਜ਼, ਤੋਪ ਜਾਂ ਟੈਂਕਰ ਜਿਹੜੇ ਨੇ ਉਹ ਵੀ ਭਾਰਤ ਦੇ ਵਿੱਚ ਹੀ ਬਣਾਏ ਜਾਣ। ਕੌਂਕਰਸ ਐਮ ਅਤੇ ਇਨਵਾਰ ਅਤੇ MRS-MRA ਵਰਗੀਆਂ ਮਿਜ਼ਾਈਲ ਪ੍ਰਣਾਲੀਆਂ, ਰਡਾਰ, ਸੋਨਾਰ, ਅੱਗ ਕੰਟਰੋਲ ਕਰਨ ਵਾਲਾ ਸਿਸਟਮ, ਉਪਗ੍ਰਹਿ ਸੰਚਾਰ ਪ੍ਰਣਾਲੀ ਸਣੇ ਰੱਖਿਆ ਇਲੈਕਟ੍ਰੋਨਿਕਸ, ਉੱਚ ਵਿਸਫੋਟਕ, ਐਂਟੀ ਟੈਂਕ, ਗੋਲਾ ਬਾਰੂਦ ਅਤੇ ਹੋਰ ਮਹੱਤਵਪੂਰਨ ਉਪਕਰਨ ਸ਼ਾਮਲ ਨੇ। ਇਹਨਾਂ ਸਾਰੇ ਸਾਜ਼ੋ ਸਮਾਨਾਂ ਦੀ ਵਿਸਤਾਰਤ ਸੂਚੀ ਸਿਰਜਣ ਪੋਰਟਲ ਦੇ ਉੱਤੇ ਵੀ ਉਪਲਬਧ ਹੈ। ਹਰੇਕ ਸਾਜ਼ੋ ਸਮਾਨ ਦੇ ਸਵਦੇਸ਼ੀਕਰਨ ਦੇ ਲਈ ਇੱਕ ਸੰਕੇਤਕ ਸਮਾਂ ਹੱਦ ਵੀ ਤੈਅ ਕੀਤੀ ਗਈ ਹੈ। ਸਵਦੇਸ਼ੀਕਰਨ ਸਫਲ ਹੋਣ ਦੇ ਉੱਤੇ ਇਹਨਾਂ ਵਸਤਾਂ ਦੀ ਖਰੀਦ ਭਾਰਤੀ ਰੱਖਿਆ ਉਦਯੋਗ ਤੋਂ ਕੀਤੀ ਜਾਏਗੀ। ਜਨਤਕ ਖੇਤਰ ਦੀ ਇਹ ਅਦਾਰਾ ਹੈ ਜੋ ਕਿ ਸਰਕਾਰ ਦੇ ਅਧੀਨ ਹੈ ਔਰ ਭਾਰਤ ਦੀ ਅਲੱਗ ਅਲੱਗ ਫੌਜਾਂ ਯਾਨੀ ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ ਯਾਨੀ ਹਵਾਈ ਫੌਜ ਦੇ ਲਈ ਹਥਿਆਰਾਂ ਦੀ ਸਪਲਾਈ ਜਿਹੜੇ ਨੇ ਇਹ ਕਰਦੇ ਨੇ ਅਲੱਗ ਅਲੱਗ ਦੇਸ਼ਾਂ ਤੋਂ ਲੈ ਕੇ। ਉੱਥੇ ਹੀ ਜਦੋਂ ਇੱਕ ਪਾਸੇ ਭਾਰਤ ਫਾਈਟਰ ਜੈਟਸ ਬਣਾਉਣਾ ਚਾਹੁੰਦਾ, ਦੂਸਰੇ ਪਾਸੇ ਪਿਛਲੇ 10 ਦਿਨਾਂ ਦੇ ਵਿੱਚ ਇੱਕ ਹੋਰ ਜਹਾਜ਼ 'ਚ ਖਰਾਬੀ ਸਾਹਮਣੇ ਆਈ ਹੈ। ਬੈਂਕਾਕ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੇ ਵਿੱਚ ਉਡਾਨ ਭਰਨ ਤੋਂ ਠੀਕ ਪਹਿਲਾਂ ਇੱਕ ਵੱਡੀ ਤਕਨੀਕੀ ਖਾਮੀ ਆਈ, ਜਿਸ ਤੋਂ ਬਾਅਦ ਪਾਇਲਟਸ ਨੇ ਟੇਕ ਆਫ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਪਾਇਲਟ ਦੀ ਇਸ ਸੂਝਬੂਝ ਦੇ ਚੱਲਦਿਆਂ ਇੱਕ ਵੱਡਾ ਹਾਦਸਾ ਟਲ ਗਿਆ। ਜਹਾਜ਼ ਦੇ ਵਿੱਚ ਉਸ ਵਕਤ 250 ਤੋਂ ਵਧੇਰੇ ਯਾਤਰੀ ਸਵਾਰ ਸੀ। ਪਿਛਲੇ 10 ਦਿਨਾਂ ਦੇ ਵਿੱਚ ਏਅਰ ਇੰਡੀਆ ਦੇ ਜਹਾਜ਼ਾਂ 'ਚ ਹਾਈਡ੍ਰੋਲਿਕ ਮੈਲਫੰਕਸ਼ਨਿੰਗ ਦੀ ਇਹ ਦੂਸਰੀ ਘਟਨਾ ਵਾਪਰੀ ਦੱਸੀ ਗਈ ਹੈ। ਰਿਪੋਰਟ ਦੇ ਮੁਤਾਬਕ ਫਲਾਈਟ ਨੰਬਰ AI-2335 ਵੀਰਵਾਰ ਦੇ ਦਿਨ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ 6:30 ਬੈਂਕਾਕ ਤੋਂ ਦਿੱਲੀ ਦੇ ਲਈ ਰਵਾਨਾ ਹੋਣ ਵਾਲੀ ਸੀ। ਜਹਾਜ਼ ਹਾਲੇ ਰਨਵੇ ਦੇ ਉੱਤੇ ਦੌੜਨ ਹੀ ਲੱਗਿਆ ਸੀ ਕਿ ਕਾਕਪਿਟ ਕਰੂ ਨੂੰ ਹਾਈਡ੍ਰੋਲਿਕ ਸਿਸਟਮ ਦੇ ਵਿੱਚ ਖਰਾਬੀ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ਬ੍ਰੇਕ ਲਗਾ ਕੇ ਜਹਾਜ਼ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਜਹਾਜ਼ ਨੂੰ ਰਨਵੇ ਦੇ ਨੇੜੇ ਇੱਕ ਸਾਈਡ ਬੇ ਦੇ ਵਿੱਚ ਲਿਜਾਇਆ ਗਿਆ, ਜਿੱਥੇ ਐਂਬੂਲੈਂਸ ਅਤੇ ਬਚਾਅ ਵਾਹਨਾਂ ਨੇ ਤੁਰੰਤ ਤੈਨਾਤੀ ਕਰਕੇ ਇਸ ਜਹਾਜ਼ ਦੇ ਵਿੱਚੋਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਹਾਜ਼ 'ਚ ਸਵਾਰ ਯਾਤਰੀਆਂ ਨੂੰ ਲਗਭਗ 90 ਮਿੰਟ ਤੋਂ ਵੱਧ ਤੱਕ ਜਹਾਜ਼ ਦੇ ਅੰਦਰ ਹੀ ਬੈਠਣਾ ਪਿਆ, ਜਿਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਏਅਰ ਇੰਡੀਆ ਦੇ ਮੁਤਾਬਕ ਜਹਾਜ਼ ਦੇ ਵਿੱਚ ਹਾਈਡ੍ਰੋਲਿਕ ਖਰਾਬੀ ਆਈ ਸੀ, ਹਾਲਾਂਕਿ ਇਸ ਤਕਨੀਕੀ ਖਰਾਬੀ ਨੂੰ ਲਗਭਗ 3 ਘੰਟਿਆਂ 'ਚ ਠੀਕ ਕਰ ਲਿਆ ਗਿਆ ਸੀ। ਪਰ ਚਾਲਕ ਦਲ ਦੇ ਮੈਂਬਰਾਂ ਦੀ ਫਲਾਈਟ ਡਿਊਟੀ ਜਿਹੜੀ ਸੀਮਾ FDTL ਕਹਿ ਲਿਆ ਜਾਂਦਾ ਉਹ ਖਤਮ ਹੋਣ ਦੇ ਕਰਕੇ ਜਹਾਜ਼ ਉਡਾਨ ਨਹੀਂ ਭਰ ਸਕਿਆ। ਏਅਰ ਇੰਡੀਆ ਦੇ A320 ਬੇੜੇ ਦੇ ਵਿੱਚ ਹਾਈਡ੍ਰੋਲਿਕ ਫੇਲੀਅਰ ਦੀ ਇਹ 10 ਦਿਨਾਂ ਦੇ ਵਿੱਚ ਦੂਜੀ ਘਟਨਾ। ਇਸ ਤੋਂ ਪਹਿਲਾਂ 4 ਅਗਸਤ ਨੂੰ ਫੁਕੇਤ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਨ ਦੇ ਵਿੱਚ ਵੀ ਅਚਾਨਕ ਹਾਈਡ੍ਰੋਲਿਕ ਪ੍ਰੈਸ਼ਰ ਘੱਟ ਹੋਣ ਦੇ ਚੱਲਦਿਆਂ ਜਹਾਜ਼ ਤੇਜ਼ੀ ਦੇ ਨਾਲ ਹੇਠਾਂ ਡਿੱਗ ਪਿਆ ਸੀ, ਜਦੋਂ 24 ਲੋਕ ਜ਼ਖਮੀ ਵੀ ਹੋ ਗਏ ਸੀ। ਏਅਰਬੱਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਉਸ ਘਟਨਾ ਦੇ ਵਿੱਚ ਜਹਾਜ਼ ਦੇ 3 ਹਾਈਡ੍ਰੋਲਿਕ ਸਿਸਟਮਸ ਬਹੁਤ ਘੱਟ ਸਮੇਂ ਦੇ ਵਿੱਚ ਕੰਮ ਕਰਨਾ ਬੰਦ ਕਰ ਗਏ ਸੀ। ਏਅਰ ਇੰਡੀਆ ਦਾ ਕਹਿਣਾ ਹੈ ਕਿ ਬੈਂਕਾਕ ਦੀ ਘਟਨਾ ਦੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਜਿਹੜੀ ਤਾਜ਼ਾ ਘਟਨਾ ਵਾਪਰੀ ਹੈ ਔਰ ਖਾਮੀ ਨੂੰ ਵੀ 3 ਘੰਟਿਆਂ ਦੇ ਅੰਦਰ ਅੰਦਰ ਠੀਕ ਕਰ ਲਿਆ ਗਿਆ। ਭਾਜਪਾ ਦੇ ਤੇਜ਼ ਤਰਾਰ ਫਾਇਰ ਬ੍ਰਾਂਡ ਨੇਤਾ ਕਹੇ ਜਾਂਦੇ ਨੌਜਵਾਨ ਸ਼ਹਿਜ਼ਾਦ ਪੂਨਾਵਾਲਾ ਨੇ ਪਾਰਟੀ ਬੁਲਾਰੇ ਦੀ ਭੂਮਿਕਾ ਤੋਂ ਅਚਾਨਕ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੇ ਪਿੱਛੇ ਵੱਡਾ ਕਾਰਨ ਉਹਨਾਂ ਨੇ ਪਰਿਵਾਰਕ ਵਜੋਹਾਤ ਨੂੰ ਦੱਸਿਆ। ਸ਼ਹਿਜ਼ਾਦ ਨੇ ਬੇਹੱਦ ਬੇਬਾਕੀ ਦੇ ਨਾਲ ਸਵੀਕਾਰ ਕੀਤਾ ਕਿ ਉਹ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਅਤੇ ਰਾਜਨੀਤੀ 'ਚ ਰਹਿੰਦੇ ਹੋਏ ਉਹਨਾਂ ਦੇ ਕੋਲ ਆਪਣਾ ਕਿਰਾਏ ਦਾ ਘਰ ਲੈਣ ਦੇ ਲਈ ਵੀ ਪੈਸੇ ਨਹੀਂ ਬਚੇ ਨੇ, ਘਰ ਚਲਾਉਣਾ ਮੁਸ਼ਕਿਲ ਹੋ ਰਿਹਾ, ਇਸ ਦੇ ਲਈ ਭਾਜਪਾ ਦਾ ਸਾਥ ਛੱਡਣ ਦਾ ਉਹਨਾਂ ਨੇ ਫੈਸਲਾ ਲਿਆ। ਹਾਲਾਂਕਿ ਪੂਨਾਵਾਲਾ ਨੇ ਸਪਸ਼ਟ ਕੀਤਾ ਕਿ ਭਾਜਪਾ ਛੱਡੀ ਹੈ, ਵਿਚਾਰਧਾਰਾ ਨਹੀਂ ਛੱਡੀ ਹੈ, ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੀ ਤਰਫ ਤੋਂ ਸਵਾਲ ਜ਼ਰੂਰ ਉਠਾਏ ਜਾ ਰਹੇ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਅਤੇ ਥਾਈਲੈਂਡ ਦੇ ਦਰਮਿਆਨ ਸਾਂਝੇ ਸਮਝੌਤਿਆਂ ਨੂੰ ਲੈ ਕੇ ਹਸਤਾਖਰ ਕੀਤੇ ਗਏ ਨੇ। ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਮ ਚਰਨਾਵਿਰਾਕੁਲ ਜਿਹੜੇ ਨੇ ਉਹ ਆਸਟ੍ਰੇਲੀਆ ਦੌਰੇ ਦੇ ਉੱਤੇ ਨੇ ਔਰ ਦੱਸ ਦਈਏ ਕਿ ਉਹਨਾਂ ਦਾ ਪਹਿਲਾ ਦੌਰਾ 2025 ਦੇ ਵਿੱਚ ਸ਼ੁਰੂ ਹੋਇਆ ਸੀ। ਇਸ ਦਰਮਿਆਨ ਉਹਨਾਂ ਨੇ ਆਸਟ੍ਰੇਲੀਆ ਦੇ ਆਪਣੇ ਹਮਰੁਤਬਾ ਐਂਥਨੀ ਅਲਬਨੀਜ਼ ਦੇ ਨਾਲ ਕੈਨਬਰਾ ਦੇ ਵਿੱਚ ਕੱਲ੍ਹ ਦੇ ਦਿਨ ਮੁਲਾਕਾਤ ਵੀ ਕਰਨੀ ਹੈ। ਦੋਹਾਂ ਦੇ ਦਰਮਿਆਨ ਦੋਹਾਂ ਦੇਸ਼ਾਂ ਦੇ ਵਿਚਕਾਰ ਹੋਣ ਵਾਲੇ ਸਮਝੌਤਿਆਂ ਨੂੰ ਲੈ ਕੇ ਚਰਚਾ ਹੋਏਗੀ। ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਨੂੰ ਥਾਈਲੈਂਡ ਦੇ ਨਾਲ ਕਿਤੇ ਸਮਝੌਤਿਆਂ ਦੇ ਵਿੱਚ ਕੁਝ ਮੁਨਾਫਾ ਹੋ ਸਕਦਾ, ਕੁਝ ਫਾਇਦਾ ਹੋ ਸਕਦਾ। ਆਸਟ੍ਰੇਲੀਆ ਦੀ ਫਿਊਲ ਸਿਕਿਉਰਿਟੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਥਾਈਲੈਂਡ ਜਿਹੜਾ ਜੈੱਟ ਫਿਊਲ ਆਇਆ ਲਾ ਉਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਵਾਸਤੇ ਆਸਟ੍ਰੇਲੀਆ ਨਾਲ ਸਮਝੌਤਾ ਕਰ ਸਕਦਾ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਦੇ ਦਰਮਿਆਨ ਸਿਕਿਉਰਿਟੀ ਰਿਲੇਸ਼ਨਸ਼ਿਪ ਨੂੰ ਵੀ ਹੋਰ ਮਜ਼ਬੂਤ ਕੀਤਾ ਜਾਏਗਾ, ਬਲਕਿ ਤਰਜੀਹ ਦਿੱਤੀ ਜਾਏਗੀ।
ਸਾਲ 2007 ਚ ਆਸਟ੍ਰੇਲੀਆ ਤੇ ਥਾਈਲੈਂਡ ਆਪਣੇ ਸੰਬੰਧਾਂ ਦੇ 75 ਕੂਟਨੀਤਕ ਸਕਸੈਸਫੁਲ ਯਾਨੀ ਸਫਲਤਾਪੂਰਵਕ ਵਰ੍ਹਿਆਂ ਦਾ ਇੱਕ ਜਸ਼ਨ ਵੀ ਮਨਾਉਣ ਜਾ ਰਿਹਾ। ਦੋਹਾਂ ਦੇਸ਼ਾਂ ਦੇ ਦਰਮਿਆਨ 75 ਸਾਲ ਪੂਰੇ ਹੋ ਜਾਣਗੇ ਕੂਟਨੀਤਕ ਸੰਬੰਧਾਂ ਦੀ ਸਾਂਝ ਪਿਆਂ ਨੂੰ। ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਨੇ ਇਹ ਵੀ ਗੱਲ ਕਹੀ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਹੋਏ ਸਮਝੌਤੇ ਦਾ ਫਾਇਦਾ ਦੋਹਾਂ ਦੇਸ਼ਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਦੇ ਉੱਤੇ ਵੀ ਪਏਗਾ। ਉਹਨਾਂ ਕਿਹਾ ਕਿ ਮੈਂ ਇਸ ਦੇ ਖਾਤਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਗਰਮਜੋਸ਼ੀ ਦੇ ਨਾਲ ਮੇਰਾ ਸਵਾਗਤ ਕੀਤਾ। ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਅਪਰਾਧਕ ਗੈਂਗ ਜਿਹੜੇ ਇੱਕ ਦੂਜੇ ਦੇਸ਼ਾਂ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੀਆਂ ਜਾਣਕਾਰੀਆਂ ਹੁਣ ਦੋਹਾਂ ਦੇਸ਼ਾਂ ਦੀ ਸੁਪਰੀਮ ਪੁਲਿਸ ਯਾਨੀ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ ਆਸਟ੍ਰੇਲੀਅਨ ਫੈਡਰਲ ਪੁਲਿਸ ਦਿਨ ਨੂੰ ਥਾਈਲੈਂਡ ਦੀ ਸੁਪਰੀਮ ਪੁਲਿਸ ਦੇ ਨਾਲ ਸਾਂਝੀ ਕਰਨੀ ਹੋਏਗੀ ਅਤੇ ਥਾਈਲੈਂਡ ਦੇ ਖੁਫੀਆ ਮਹਿਕਮੇ ਜਿਹੜੇ ਨੇ ਆਸਟ੍ਰੇਲੀਅਨ ਏਜੰਸੀਆਂ ਦੇ ਨਾਲ ਆਪਣੀ ਜਾਣਕਾਰੀਆਂ ਸਾਂਝੀਆਂ ਕਰਨਗੇ। ਵੈਸੇ ਆਸਟ੍ਰੇਲੀਅਨ ਫੈਡਰਲ ਪੁਲਿਸ ਸਾਲ 2025 ਦੀ ਉਸ ਪੜਤਾਲ ਦੇ ਵਾਸਤੇ ਥਾਈਲੈਂਡ 'ਤੇ ਕਾਫੀ ਨਿਰਭਰ ਕਰ ਰਹੀ ਹੈ ਜਿਸ ਦੇ ਵਿੱਚ 5 ਆਸਟ੍ਰੇਲੀਆਈ ਲੋਕ ਸ਼ਾਮਲ ਸੀ। ਇਸ ਤੋਂ ਇਲਾਵਾ ਬਰਤਾਨੀਆ, ਕੈਨੇਡਾ, ਸਾਊਥ ਅਫਰੀਕਾ ਦੇ ਵੀ ਲੋਕ ਸ਼ਾਮਲ ਸੀ ਜਿਨ੍ਹਾਂ ਨੇ ਬੈਂਕਾਕ ਦੇ ਵਿੱਚ ਬੋਇਲਰ ਰੂਮ ਨਾਮ ਦੇ ਇੱਕ ਸਕੈਮ ਨੂੰ ਅੰਜਾਮ ਦਿੱਤਾ ਸੀ ਔਰ ਉਸੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਆਪਣੇ ਇਹਨਾਂ ਨਾਗਰਿਕਾਂ ਦੀ ਜਿਹੜੀ ਹਵਾਲਗੀ ਹੈ ਉਸਨੂੰ ਲੈਣ ਦੇ ਲਈ ਥਾਈਲੈਂਡ ਦੇ ਨਾਲ ਗੱਲ ਕਰ ਸਕਦਾ ਹੈ। ਉੱਥੇ ਪਾਰਲੀਮੈਂਟ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈ ਹੈ। ਪਾਰਲੀਮੈਂਟ 'ਚ ਆਸਟ੍ਰੇਲੀਆ ਦੇ ਅੰਦਰ ਅੱਜ ਦੇ ਦਿਨ ਫਿਰ ਤੋਂ ਪ੍ਰਸ਼ਨ ਕਾਲ ਦਾ ਦਿਨ ਸੀ ਪਰ ਅਗਲੀ ਖਬਰ ਜਿਹੜੀ ਦੱਸਣ ਜਾ ਰਹੇ ਹਾਂ ਉਸ ਤੋਂ ਕਦੇ ਕਦੇ ਇੰਜ ਲੱਗਦਾ ਹੈ ਕਿ ਆਸਟ੍ਰੇਲੀਆ 'ਚ ਸਿਆਸਤਦਾਨ ਆਪਣੀ ਪੂਰੀ ਤਿਆਰੀ ਦੇ ਨਾਲ ਪਾਰਲੀਮੈਂਟ ਜਿਵੇਂ ਜਾਂਦੇ ਹੀ ਨਹੀਂ ਨੇ। ਸਿਰਫ ਪਾਰਲੀਮੈਂਟ ਦੇ ਉਸ ਇੱਕ ਦਿਨ ਦਾ ਖਰਚਾ ਲੈਣ ਦੇ ਲਈ ਬਗੈਰ ਤਿਆਰੀ ਤੋਂ ਸਵਾਲ ਪੁੱਛ ਲਏ ਜਾਂਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਮਾਇਓ ਤੋਂ MP ਰਵੇਕਾ ਸ਼ਾਰਕੀ ਆਉਂਦੇ ਨੇ, ਵਿਰੋਧੀ ਧਿਰ ਦੇ ਨਾਲ ਜੁੜੇ ਹੋਏ ਨੇ, ਪਰ ਉਹਨਾਂ ਨੇ ਇੱਕ ਅਜਿਹਾ ਸਵਾਲ ਕੀਤਾ ਜਿਸ ਦੀ ਜਾਣਕਾਰੀ ਤਾਂ ਇੰਟਰਨੈਟ ਦੇ ਉੱਤੇ ਵੀ ਉਪਲਬਧ ਹੈ। ਉਹਨਾਂ ਨੇ ਹਾਊਸਿੰਗ ਮਿਨਿਸਟਰ ਤੋਂ ਪੁੱਛਿਆ ਕਿ ਪ੍ਰਧਾਨ ਮੰਤਰੀ ਦੇ ਦੁਆਰਾ 5% ਡਿਪੋਜ਼ਿਟ ਸਕੀਮ ਚਲਾ ਕੇ ਆਰਜ਼ੀ ਜਿਹੜੇ ਕਰਮ ਜਿਹੜੇ ਪ੍ਰਵਾਸੀ ਨੇ ਆਸਟ੍ਰੇਲੀਆ 'ਚ ਰਹਿੰਦੇ ਟੈਂਪਰੇਰੀ ਰੈਜ਼ੀਡੈਂਟਸ ਨੇ ਉਹਨਾਂ ਨੂੰ ਇਹ ਛੋਟ ਕਿਉਂ ਦਿੱਤੀ ਜਾਂਦੀ ਹੈ, ਆਸਟ੍ਰੇਲੀਅਨ ਟੈਕਸਪੇਅਰਸ ਦਾ ਪੈਸਾ ਉਹਨਾਂ 'ਤੇ ਕਿਉਂ ਵਰਤਿਆ ਜਾਂਦਾ। ਜਵਾਬ ਦੇ ਵਿੱਚ ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਕਿਹਾ ਕਿ ਅਜਿਹਾ ਕੋਈ ਵੀ ਕੇਸ ਆਸਟ੍ਰੇਲੀਆ 'ਚ ਨਹੀਂ ਹੈ ਬਲਕਿ ਇਹ ਫਸਟ ਹੋਮ ਬਾਇਰ ਗਰੰਟੀ ਸਕੀਮ ਜਿਹੜੀ ਹੈ ਪ੍ਰਧਾਨ ਮੰਤਰੀ ਦੀ ਤਰਫ ਤੋਂ ਸਿਰਫ ਔਰ ਸਿਰਫ ਆਸਟ੍ਰੇਲੀਆ ਦੇ ਨਾਗਰਿਕ ਅਤੇ ਪੱਕੇ ਵਸਨੀਕ ਯਾਨੀ ਪਰਮਾਨੈਂਟ ਰੈਜ਼ੀਡੈਂਟਸ ਦੇ ਵਾਸਤੇ ਹੀ ਰੱਖੀ ਗਈ ਹੈ। ਟੈਂਪਰੇਰੀ ਰੈਜ਼ੀਡੈਂਟਸ ਇਸ ਸਕੀਮ ਦੇ ਵਿੱਚ ਵੀ ਐਲੀਜੀਬਲ ਨਹੀਂ ਹੋ ਸਕਦੇ ਜੇਕਰ ਕੋਈ ਵੀ ਸ਼ਰਤ ਕਿਉਂ ਨਾ ਹੋਵੇ। ਟੈਂਪਰੇਰੀ ਰੈਜ਼ੀਡੈਂਟਸ ਨੂੰ ਇਸ ਸਕੀਮ ਦਾ ਲਾਭ ਨਹੀਂ ਦਿੱਤਾ ਜਾਂਦਾ। ਅਜਿਹੇ ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਸਵਾਲ ਕਰਨ

ਦੇ ਨੇ ਕਿ ਨਹੀਂ। ਜਵਾਬ ਦੇ ਵਿੱਚ ਪ੍ਰਧਾਨ ਮੰਤਰੀ ਵੀ ਵਿਚਾਰੇ ਕੁੱਦ ਪਏ। ਉਹਨਾਂ ਕਿਹਾ ਕਿ ਜਦੋਂ ਕਲੀਅਰ ਓਨੀਲ ਨੇ ਸਪਸ਼ਟ ਹੀ ਕਰ ਦਿੱਤਾ ਹੈ ਕਿ ਟੈਂਪਰੇਰੀ ਰੈਜ਼ੀਡੈਂਟਸ ਨੂੰ ਇਸ ਦੇ ਤਹਿਤ ਲਾਭ ਨਹੀਂ ਦਿੱਤਾ ਜਾਂਦਾ, ਤਾਂ ਇਸ ਦੇ ਵਿੱਚ ਸਵਾਲ ਕਰਨ ਵਾਲੇ ਨੂੰ ਹੀ ਸਮਝਣਾ ਚਾਹੀਦਾ ਹੈ ਕਿ ਇਸ ਦਾ ਹੋਰ ਕੋਈ ਜਵਾਬ ਨਹੀਂ ਹੋ ਸਕਦਾ। ਅਜਿਹੇ ਦੇ ਵਿੱਚ ਇੱਕ ਹੋਰ ਬਹਿਸਾ ਬਹਿਸੀ ਜਿਹੜੀ ਸੀਗੀ ਉਹ ਅੱਜ ਦੇ ਦਿਨ ਦੇਖਣ ਨੂੰ ਮਿਲੀ। ਇਸ ਦਰਮਿਆਨ ਕੁਝ ਇੱਕ ਜਿਹੜੀ ਸ਼ਬਦੀ ਜੰਗ ਦੀਆਂ ਜਿਹੜੀਆਂ ਖਬਰਾਂ ਵੀ ਸਾਹਮਣੇ ਆਈਆਂ, ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਕਲੀਅਰ ਓਨੀਲ ਜਿਹੜੇ ਕਿ ਹਾਊਸਿੰਗ ਮਿਨਿਸਟਰ ਵੀ ਨੇ, ਉਹਨਾਂ ਦੇ ਉੱਤੇ ਸਵਾਲ ਖੜ੍ਹੇ ਹੁੰਦੇ ਨੇ। ਲਿਬਰਲ ਦੇ ਫਰੰਟ ਬੈਂਚਰ ਮੈਲੀਸ਼ਾ ਮੈਕਿੰਟੋਸ਼ ਨੇ ਕਿਹਾ ਕਿ ਜਦੋਂ ਇਹ ਗੱਲਾਂ ਇਹ ਖਬਰਾਂ ਸਾਹਮਣੇ ਆਉਂਦੀਆਂ, ਉਦਾਹਰਣ ਦੇ ਤੌਰ ਦੇ ਉੱਤੇ ਰੇ ਵਾਈਟ ਨੇ ਇੱਕ ਫੋਰਕਾਸਟ ਕੀਤਾ ਸੀ ਕਿ ਦੇਸ਼ ਦੇ ਵਿੱਚ ਰੈਂਟ 30% ਵਧਣ ਜਾ ਰਹੇ ਨੇ, ਔਰ ਇਸ ਦੇ ਖਾਤਰ ਉਹਨਾਂ ਨੇ ਨੈਬ ਦੀ ਪ੍ਰੈਡਿਕਸ਼ਨ ਨੂੰ ਸਾਂਝਾ ਕੀਤਾ ਸੀ। ਜਦ ਕਿ ਬਾਅਦ ਦੇ ਵਿੱਚ ਨੈਬ ਨੇ ਇਸ ਦਾ ਸਪਸ਼ਟੀਕਰਨ ਵੀ ਦੇ ਦਿੱਤਾ ਕਿ ਉਹ 30% ਰੈਂਟ ਵਧਣ ਦੇ ਵੱਲ ਇਸ਼ਾਰਾ ਨਹੀਂ ਸੀ ਕਰ ਰਹੇ। ਇਸ ਖਬਰ ਦੇ ਵਿੱਚ ਤਕਨੀਕੀ ਖਾਮੀ ਹੈ। ਹਾਊਸਿੰਗ ਮਿਨਿਸਟਰ ਕਲੀਅਰ ਓਨੀਲ ਨੇ ਕਿਹਾ ਕਿ ਜਦੋਂ ਇਸ ਦੇ ਬਾਰੇ ਸਪਸ਼ਟੀਕਰਨ ਦੇ ਹੀ ਦਿੱਤਾ ਗਿਆ ਹੈ ਤਾਂ ਇੱਥੇ ਦੇਸ਼ ਦੀ ਹਾਊਸਿੰਗ ਪ੍ਰੋਬਲਮ ਨਹੀਂ ਹੈ। ਦੇਸ਼ ਦੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਅਪੋਜੀਸ਼ਨ, ਜਿਨ੍ਹਾਂ ਨੂੰ ਇਹ ਸਮਝਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਸਵਾਲ ਕਦੋਂ ਪੁੱਛੇ ਜਾਣੇ ਚਾਹੀਦੇ ਨੇ। ਉੱਥੇ ਸਿਡਨੀ ਦੇ 2 ਕੈਸੀਨੋਜ਼ ਦੇ ਉੱਤੇ ਭਾਰੀ ਜੁਰਮਾਨੇ ਲਗਾਏ ਗਏ ਨੇ। ਲਗਭਗ $2 million ਤੋਂ ਵੱਧ ਦੇ ਜੁਰਮਾਨੇ ਜਿਹੜੇ ਨੇ ਲੱਗੇ ਨੇ। ਵਜ੍ਹਾ ਇਹ ਦੱਸੀ ਗਈ ਹੈ ਕਿ ਇਹਨਾਂ ਦੇ ਕੈਸੀਨੋ ਦੇ ਵਿੱਚ ਅੰਡਰ ਏਜ ਜਿਹੜੇ ਬੱਚੇ ਸੀ ਉਹ ਘੁੰਮਦੇ ਹੋਏ ਦਿਖਾਈ ਦਿੱਤੇ ਸੀ 20 ਅਲੱਗ ਅਲੱਗ ਮੌਕਿਆਂ ਦੇ ਉੱਤੇ। ਕੋਈ ਇੱਕ ਵਾਰ ਨਹੀਂ ਹੋਇਆ, ਐਸੇ 20 ਅਲੱਗ ਅਲੱਗ ਮੌਕੇ ਰਹੇ ਨੇ ਪਿਛਲੇ ਸਿਰਫ 4 ਮਹੀਨਿਆਂ ਦੇ ਵਿੱਚ, ਜਿੱਥੇ ਇਸ ਕੈਸੀਨੋ ਦੇ ਅੰਦਰ ਇਹ ਨਾਬਾਲਗ ਬੱਚੇ ਜਿਹੜੇ ਘੁੰਮ ਰਹੇ ਸੀ। ਦੱਸ ਦਈਏ ਕਿ ਇਸ ਕੈਸੀਨੋ ਦੀ ਐਂਟਰੀ ਜੇ ਮੈਂਬਰਸ਼ਿਪ 'ਤੇ ਲਈ ਜਾਂਦੀ ਹੈ ਤਾਂ ਉਸ ਦੇ ਵਿੱਚ ਅਲਕੋਹਲਿਕ ਡਰਿੰਕ ਜਿਹੜੇ ਨੇ ਉਹ ਕੰਪਲੀਮੈਂਟਰੀ ਹੁੰਦੇ ਨੇ। ਅਜੇ ਚ NSW ਦੀ ਗੇਮਿੰਗ ਰੈਗੂਲੇਟਰ ਦੀ ਤਰਫ ਤੋਂ ਸਿਡਨੀ ਦੇ ਸਟਾਰ ਕੈਸੀਨੋ ਅਤੇ ਕਰਾਊਨ ਕੈਸੀਨੋ ਦੇ ਖਿਲਾਫ ਇੱਕ ਕਦਮ ਚੁੱਕਿਆ ਗਿਆ। 18 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੀ ਬਗੈਰ ID ਦੇਖਿਆਂ ਉਹਨਾਂ ਨੂੰ ਕੈਸੀਨੋਜ਼ ਦੇ ਅੰਦਰ ਇਜਾਜ਼ਤ ਦਿੱਤੀ ਵੀ ਕਿਵੇਂ ਗਈ। ਇਸ ਮਾਮਲੇ 'ਚ NSW ਇੰਡੀਪੈਂਡੈਂਟ ਕੈਸੀਨੋ ਕਮਿਸ਼ਨ ਯਾਨੀ NICC ਦੀ ਤਰਫ ਤੋਂ ਕੁਝ ਇੱਕ ਜਿਹੜੀਆਂ CCTV ਫੁਟੇਜ ਨੇ ਉਹਨਾਂ ਦੀ ਘੋਖ ਪੜਤਾਲ ਕੀਤੀ ਜਾ ਰਹੀ ਹੈ, ਮਗਰੋਂ ਇਹਨਾਂ ਕੰਪਨੀਆਂ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਸਕਦਾ ਹੈ। ਸਿਡਨੀ ਸਵਾਨਸ ਨਾਮ ਦੀ ਜਿਹੜੀ ਰਗਬੀ ਦੀ ਮਾਫ ਕਰਨਾ ਫੁੱਟੀ ਦੀ ਜਿਹੜੀ ਇੱਕ ਟੀਮ ਹੈ ਉਸਦੇ ਕਲੱਬ ਦੀ ਤਰਫ ਤੋਂ, ਸਿਡਨੀ ਸਵਾਨਸ ਦੀ ਤਰਫ ਤੋਂ ਹੁਣ ਵੱਡਾ ਫੈਸਲਾ ਲਿਆ ਗਿਆ ਕਿ ਪਿਛਲੇ ਇਸ ਹਫ਼ਤੇ ਦੇ ਸ਼ੁਰੂਆਤ ਦੇ ਦਰਮਿਆਨ ਹੋਟਲ ਦੇ ਕਮਰੇ ਦੇ ਵਿੱਚ ਜਿਹੜਾ ਸੱਦ ਕੇ ਲੜਕੀਆਂ ਨੂੰ ਕੁਝ ਗਲਤ ਕਾਰਵਾਈ ਕਰਨ ਦਾ ਜਿਹੜਾ ਦੋਸ਼ ਲੱਗਿਆ ਸੀ, ਰਾਈਲੀ ਬਾਈਸ, ਨਿਕ ਬਲੈਕੀ, ਇਸਾਕ ਹੀਨੀ ਅਤੇ ਜੇਮਸ ਜੋਰੀਡਨ ਤੋਂ ਇਲਾਵਾ ਚੈਟ ਵਾਰਨਰ, ਇਹਨਾਂ ਦੇ ਉੱਤੇ 2026 ਦੇ AFL ਸੀਜ਼ਨ ਨੂੰ ਖੇਡਣ ਦਾ ਫਿਲਹਾਲ ਬੈਨ ਲਗਾ ਦਿੱਤਾ ਗਿਆ। ਦੱਸ ਦਈਏ ਕਿ 5 ਖਿਡਾਰੀਆਂ ਨੂੰ ਦੋਸ਼ੀ ਪਾਇਆ ਗਿਆ ਸੀ। ਸੈਕਸ਼ੁਅਲ ਅਸੋਲਟ ਦੀ ਇਹ ਘਟਨਾ ਪੁਲਮੈਨ ਹੋਟਲ ਦੇ ਵਿੱਚ ਵਾਪਰੀ ਦੱਸੀ ਗਈ ਹੈ, ਔਰ ਇਸ ਘਟਨਾ ਦੇ ਬਾਰੇ ਹਾਲੇ ਹੋਰ ਵਧੇਰੇ ਜਾਣਕਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੀਆਂ। ਉੱਧਰ ਆਸਟ੍ਰੇਲੀਅਨ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਡੇਵਿਡ ਵਾਰਨਰ ਦੇ ਉੱਤੇ ਡਰਿੰਕ ਡਰਾਈਵਿੰਗ ਦੇ ਮਾਮਲੇ 'ਚ $1500 ਦੇ ਜੁਰਮਾਨੇ ਦੀ ਖਬਰ ਸਾਹਮਣੇ ਆਈ ਹੈ। ਉਹਨਾਂ ਦੇ ਨਾਲ ਇਹ ਉਹਨਾਂ ਦੀ ਕਾਰ ਦੇ ਵਿੱਚ ਇੰਟਰਲੌਕ ਡਿਵਾਈਸ ਲਗਵਾਉਣ ਦੇ ਹੁਕਮ ਤੋਂ ਬਾਅਦ ਇਹ ਜਿਹੜਾ ਹੁਕਮ ਦਿੱਤਾ ਗਿਆ ਕਿ ਉਹਨਾਂ ਨੂੰ ਇਹ ਜੁਰਮਾਨਾ ਸਹਿਣਾ ਪਏਗਾ। ਇਹ ਦੱਸ ਦਈਏ ਕਿ ਇਹ ਇੰਟਰਲੌਕ ਡਿਵਾਈਸ ਉਹਨਾਂ ਦੇ ਸਰੀਰ ਦੇ ਵਿੱਚ ਸ਼ਰਾਬ ਦੀ ਮੌਜੂਦਗੀ ਦਾ ਪਤਾ ਲਗਾਉਣ ਦੇ ਲਈ ਪਤਾ ਲਗਾਏਗਾ, ਔਰ ਇਸ ਦਰਮਿਆਨ ਇੱਕ ਪ੍ਰੋਗਰਾਮ ਦੇ ਵਿੱਚ ਆਪਣੇ ਪਰਿਵਾਰ ਨੂੰ ਘਰ ਲੈ ਕੇ ਜਾ ਰਹੇ ਡੇਵਿਡ ਵਾਰਨਰ ਦੇ ਉੱਤੇ ਖੂਨ ਦੇ ਵਿੱਚ ਅਲਕੋਹਲ ਦੀ ਮਾਤਰਾ ਜ਼ਿਆਦਾ ਪਾ ਲਈ ਗਈ ਸੀ, ਜਿਸ ਦਰਮਿਆਨ ਅਦਾਲਤ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ। ਅਦਾਲਤ ਦੇ ਵਿੱਚ ਉਹਨਾਂ ਦੱਸਿਆ ਕਿ ਈਸਟਰ ਸੰਡੇ ਦੇ ਦਿਨ ਡੇਵਿਡ ਵਾਰਨਰ ਨੇ ਸੜਕ ਦੇ ਕਿਨਾਰੇ ਪੁਲਿਸ ਦੀ ਜਾਂਚ ਦੇਖ ਕੇ ਆਪਣੀ ਕਾਰ ਖੁਦ ਹੀ ਰੋਕ ਦਿੱਤੀ ਸੀ। ਇਸ ਤੋਂ ਬਾਅਦ ਉਹਨਾਂ ਨੇ ਇੱਕ ਮਹਿਲਾ ਦੇ ਨਾਲ ਸੀਟ ਬਦਲਣ ਦੀ ਕੋਸ਼ਿਸ਼ ਵੀ ਕੀਤੀ। ਜੱਜ ਕਲੀਅਰ ਫਾਰਨਰ ਨੇ ਸੁਣਵਾਈ ਦੇ ਦਰਮਿਆਨ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਡੇਵਿਡ ਵਾਰਨਰ ਅਜਿਹਾ ਅਪਰਾਧ ਮੁੜ ਕੇ ਨਹੀਂ ਕਰਨਗੇ। ਹਾਲਾਂਕਿ ਉਹਨਾਂ ਕਿਹਾ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਸੜਕੀ ਦੁਰਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਵੀ ਡਰਿੰਕ ਡਰਾਈਵਿੰਗ ਹੈ। ਵਾਰਨਰ ਨੇ ਸਾਲ 2024 ਦੇ ਵਿੱਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਫਿਲਹਾਲ ਉਹ ਫੌਕਸ ਸਪੋਰਟਸ ਆਸਟ੍ਰੇਲੀਆ ਦੇ ਲਈ ਕਮੈਂਟੇਟਰ ਦੇ ਤੌਰ ਦੇ ਉੱਤੇ ਕੰਮ ਕਰਦੇ ਨੇ। ਉੱਥੇ ਮੌਸਮ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਵਿਕਟੋਰੀਆ ਦੇ ਵਿੱਚ ਰਹਿ ਰਹੇ ਲੱਖਾਂ ਲੋਕਾਂ ਦੇ ਲਈ ਇਹ ਖਬਰ ਪ੍ਰਭਾਵਿਤ ਕਰ ਸਕਦੀ ਹੈ। ਤੇਜ਼ ਹਵਾਵਾਂ, ਬਾਰਿਸ਼ ਦਾ ਇੱਕ ਪ੍ਰਕੋਪ ਵਿਕਟੋਰੀਆ ਦੇ ਵਿੱਚ। ਬਿਊਰੋ ਆਫ ਮੈਟਰੋਲੋਜੀ ਦੀ ਤਰਫ ਤੋਂ ਅੱਜ ਦੇ ਦਿਨ
ਜਾਰੀ ਕੀਤਾ ਗਿਆ। ਦੱਸਿਆ ਗਿਆ ਹੈ ਕਿ

ਸਾਊਥ ਗਿਪਸਲੈਂਡ, ਨੌਰਥ ਸੈਂਟਰਲ, ਵੈਸਟ ਅਤੇ ਸੈਂਟਰਲ ਜਿਹੜੇ ਏਰੀਆਜ਼ ਨੇ ਉਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਅਸਰ ਪਏਗਾ। ਤੇਜ਼ ਹਵਾਵਾਂ ਜਿਹੜੀਆਂ ਨੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੀ ਤੇਜ਼ ਵਗਣਗੀਆਂ ਅਤੇ ਨੁਕਸਾਨ ਕਰਨਗੀਆਂ। ਵੈਸੇ ਕ੍ਰਿਕਟ ਦੇ ਵਿੱਚ ਲਾਈਵ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਨਹੀਂ ਕਰ ਸਕਦੇ ਲਾਈਵ ਦੇ ਵਿੱਚ ਜਿਸ ਵਕਤ ਇਹ ਖਬਰਾਂ ਦਾ ਬੁਲੇਟਿਨ ਚੱਲ ਰਿਹਾ, ਕਿਉਂਕਿ ਕ੍ਰਿਕਟ ਦੇ ਵਿੱਚ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ ਪਹਿਲਾ ਟੈਸਟ ਮੈਚ ਜਿਹੜਾ ਖੇਡਿਆ ਜਾ ਰਿਹਾ ਉਸ ਦੇ ਵਿੱਚ ਹਾਲਾਤ ਭਾਰਤ ਦੇ ਕੰਟਰੋਲ ਦੇ ਵਿੱਚ ਹੀ ਨਜ਼ਰ ਆ ਰਹੇ ਨੇ। ਸ਼੍ਰੀਲੰਕਾ ਦੀ ਅੱਧੀ ਟੀਮ ਜਿਹੜੀ ਹੈ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਪੈਵੇਲੀਅਨ ਰਵਾਨਾ ਹੋ ਗਈ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਖਬਰਾਂ ਅਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ।

ਘੁਮਾ ਦਿੰਦੇ ਹਾਂ ਤੁਹਾਨੂੰ ਅੱਜ ਫਿਰ ਪੰਜਾਬ ਤੋਂ ਸੋਹਣਾ ਸਾਰੀਆਂ ਥਾਵਾਂ 'ਤੇ ਘੁਮਾ ਦਿੰਦੇ ਹਾਂ। ਵੈਸੇ ਤਾਂ ਹੁਣ ਉਹ ਥਾਵਾਂ ਵਾਲਾ ਸ਼ੋਅ ਨਹੀਂ ਹੈਗਾ ਸਾਡਾ, ਪਰ ਅੱਜ ਦੇ ਜਿਹੜੇ ਸ਼ੋਅ ਹੈਗੇ ਨੇ ਸਿਡਨੀ ਵਾਲੇ ਉਹਨਾਂ ਦੇ ਵਿੱਚ ਘੁਮਾ ਦਿੰਦੇ ਹਾਂ ਤੁਹਾਨੂੰ। ਅੱਜ ਸ਼ਾਮ ਨੂੰ 5 ਵਜੇ ਪ੍ਰੋਗਰਾਮ ਲੈ ਕੇ ਆਉਣਾ ਜੀ। ਇੱਕ ਖਬਰ ਬੜੀ ਬੇਕਾਰ ਹੈ, ਮਨਤੇਜ ਸਿੰਘ ਬੰਦਾ ਬੜਾ ਵਧੀਆ, ਖਬਰ ਬੜੀ ਬੇਕਾਰ ਹੈ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਣਗੇ ਅੱਗੇ ਚੱਲ ਕੇ। ਅਤੇ ਉਦੋਂ ਤੱਕ ਦੇ ਲਈ ਡਰਾਈਵ ਬੈਕ ਸ਼ੋਅ ਆ ਗਿਆ, ਫਿਰ ਕਿਹੜੀ ਗੱਲ ਦੀ ਉਡੀਕ ਹੈਗੀ ਹੈ, ਤੁਹਾਨੂੰ ਪਤਾ ਹੀ ਹੈ ਕਿ ਇੱਧਰ ਉੱਧਰ ਦੇ ਨਵੇਂ ਨਵੇਂ ਗਾਣੇ ਹੁੰਦੇ ਨੇ, ਕੁਛ ਇੱਕ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਅੱਜ ਦੇ ਦਿਨ ਯਾਨੀ ਕੱਲ੍ਹ ਨੂੰ ਦਿਨ ਦੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਵੀ ਹੋਣਾ। ਅੱਜ ਦੇ ਦਿਨ ਦਾ ਬੜਾ ਵਧੀਆ ਇਤਿਹਾਸ ਹੈਗਾ, ਮਤਲਬ ਈਰਾਨ ਜਿਹਦੀ ਰੈਵੋਲਿਊਸ਼ਨ ਜਿਹਦੀ ਕ੍ਰਾਂਤੀ ਦੀ ਗੱਲ ਇੱਕ ਵਾਰ ਆਪਾਂ ਇੱਕ ਐਪੀਸੋਡ 'ਚ ਕੀਤੀ ਸੀਗੀ। ਕਿਹੜਾ ਸੀਗਾ ਪ੍ਰੋਗਰਾਮ? ਇਨਸਾਈਟ ਰਿਪੋਰਟ, ਨਿਊਜ਼ ਐਂਡ ਵਿਊਜ਼ ਹੁੰਦਾ ਸੀ ਉਦੋਂ। ਵੈਸੇ ਕੱਲ੍ਹ ਦਾ ਇਨਸਾਈਟ ਰਿਪੋਰਟ ਤੁਸੀਂ ਸੁਣਿਆ? ਟੀਕਿਆਂ ਦੇ ਉੱਤੇ ਸੀਗੀ ਗੱਲਬਾਤ ਕੀਤੀ, ਹੋਪਫੁਲੀ ਤੁਸੀਂ ਸੁਣਿਆ ਹੋਵੇ, ਹੋਪਫੁਲੀ ਖਬਰਾਂ ਵੀ ਸੁਣਦੇ ਹੋਵੋ, ਸੁਣ ਲਿਆ ਕਰੋ, ਸੁਣ ਕੇ ਫੀਡਬੈਕ ਦੇ ਦਿਆ ਕਰੋ 0472464674 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ ਕਰਦੇ ਹਾਂ ਗੱਲਾਂ ਬਾਤਾਂ ਆਪਾਂ। ਆ ਜਾਓ ਲਾਉਂਦੇ ਹਾਂ ਰੌਣਕਾਂ ਅਗਲੇ ਅੱਧੇ ਪੌਣੇ ਘੰਟੇ ਦੇ ਲਈ।

ਔਖਾ ਹੈ ਭਾਈ, ਮੰਨਦੇ ਨਹੀਂ ਹੈਗੇ ਜੇ, ਫਿਰ ਹੁਣ ਕੀ ਕਰੀਏ ਦੱਸੋ। ਆਹ ਗਾਣਿਆਂ ਦੇ ਵਿੱਚ ਨਾ ਵੈਸੇ ਇੱਕ ਚੀਜ਼ ਵਧੀਆ ਮੈਂ ਨੋਟ ਕਰ ਰਿਹਾ ਹੈਗਾ, ਵਧੀਆ ਵਧੀਆ ਤਾਂ ਨਹੀਂ ਪਰ ਇੱਕ ਚੀਜ਼ ਮੈਂ ਨੋਟ ਕਰ ਰਿਹਾ, ਉਹ ਹੈਗੇ ਨੇ ਕਿ ਜੈਨਜ਼ੀਜ਼ ਦੇ ਐਕਸਪ੍ਰੈਸ਼ਨਸ ਕਿ ਸਕਿਨ ਟੈਨ ਕਰਨੀ ਇਹ ਵੋ, ਇਹ ਗੱਲ ਕਰਨ ਇਹ ਜੁੜਦੀ ਹੈਗੀ, ਇਹ ਗੱਲ ਗਾਣਿਆਂ ਦੇ ਵਿੱਚ ਜੁੜਦੀ ਹੈ, ਬਟ ਦੈਟਸ ਰਿਐਲਿਟੀ। ਮਤਲਬ ਇੱਕੋ ਜਿਹੜਾ ਸਕਿਨ ਨੂੰ ਟੈਨ ਕਰਨ ਦਾ ਇਹਨਾਂ ਕੰਟਰੀਜ਼ 'ਚ ਜਿੱਥੇ ਵਾਈਟ ਸਕਿਨ ਪੀਪਲ ਰਹਿੰਦੇ ਨੇ ਉੱਥੇ ਟੀਨੇਜਰਸ ਦੇ ਵਿੱਚ ਸਪੈਸ਼ਲੀ ਬਹੁਤ ਜ਼ਿਆਦਾ ਕਰੇਜ਼ ਹੈਗਾ। ਮਤਲਬ ਇਹ ਕਿਵੇਂ ਆਪਣੇ ਸਰੀਰ ਦੇ ਨਾਲ ਛੇੜਛਾੜ, ਵੈਸੇ ਮੈਂ ਕਿਸੇ ਚੀਜ਼ ਦੇ ਖਿਲਾਫ ਨਹੀਂ ਹੈਗਾ, ਪਰ ਇੱਕੋ ਅੱਜ ਕੱਲ੍ਹ ਉਹ ਵੀ ਅੱਜ ਕੱਲ੍ਹ ਕੀ ਬੜੇ ਚਿਰ ਤੋਂ ਚੱਲ ਰਿਹਾ ਹੈਗਾ ਹੈ ਨਾ, ਕਿ ਸਰੀਰ ਦੇ ਕਿਸੇ ਕਿਸੇ ਅੰਗ ਦੇ ਉੱਤੇ ਪੀਰਸਿੰਗ ਕਰਾਉਣੀ, ਸਰੀਰ ਦੇ ਕਈਆਂ ਅੰਗਾਂ ਦੇ ਵਿੱਚ ਫਿਲਰਸ ਭਰਵਾਉਣੇ, ਵੱਡਾ ਕਰਵਾਉਣਾ, ਅਤੇ ਮਤਲਬ ਚੇਂਜ ਹੀ ਬਹੁਤ ਜ਼ਿਆਦਾ। ਟੈਟੂ ਕਲਚਰ, ਯੇ ਵੋ, ਟੈਨ ਕਲਚਰ ਬਹੁਤ ਜ਼ਿਆਦਾ ਇਹ ਡੋਮੀਨੇਟ ਕਰ ਰਿਹਾ। ਮਤਲਬ ਜੋ ਜੋ ਬਾਇਓਲੋਜੀਕਲੀ ਜਿਸ ਤਰੀਕੇ ਦੇ ਨਾਲ ਤੁਸੀਂ ਪੈਦਾ ਹੁੰਦੇ ਹੋ ਉਸ ਤਰੀਕੇ ਦੇ ਨਾਲ ਮਰ ਨਹੀਂ ਰਹੇ ਹੈਗੇ, ਇੱਥੇ ਬੜੇ ਚੇਂਜਿਸ ਆ ਰਹੇ ਹੈਗੇ ਨੇ ਸਰੀਰ ਦੇ ਵਿੱਚ, ਬਾਡੀ ਦੇ ਵਿੱਚ, ਅਤੇ ਉਹ ਅੱਜ ਕੱਲ੍ਹ ਦੀ ਜਨਰੇਸ਼ਨ 'ਚ ਥੋੜ੍ਹਾ ਜ਼ਿਆਦਾ ਹੋ ਰਿਹਾ ਹੈਗਾ। ਐਨੀਵੇਜ਼, ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀਗਾ, ਇਹ ਕਿਹੜਾ ਕੋਈ ਹੈਲਥ ਜਰਨਲ ਸੀਗਾ, ਉਹ ਕਹਿੰਦੇ ਅੱਜ ਕੱਲ੍ਹ ਦੀ ਜਿਹੜੀ ਆਹ ਜੈਨਜ਼ੀ ਹੈਗੀ ਹੈ ਇਹਨਾਂ ਨੇ ਅਲਕੋਹਲ ਦੀ ਕੰਜ਼ਮਪਸ਼ਨ ਘਟਾਤੀ ਹੈਗੀ ਹੈ। ਸੋ ਅੱਗੇ ਵੀ ਆਪਾਂ ਇੱਕ ਵਾਰ ਨਿਊਜ਼ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਇਫ ਯੂ ਫੀਲ ਕਿ ਇਹ ਕੋਈ ਚੰਗੀ ਗੱਲ ਹੈ, ਇਹ ਚੰਗੀ ਗੱਲ ਨਹੀਂ ਹੈਗੀ, ਕਿਉਂਕਿ ਇਹਦੀ ਜਗ੍ਹਾ 'ਤੇ ਐਂਗਜ਼ਾਇਟੀ ਡਰੱਗਸ ਜਿਹੜੇ ਨੇ ਉਹਦਾ ਬਹੁਤ ਜ਼ਿਆਦਾ ਇਸਤੇਮਾਲ ਹੋਣ ਲੱਗ ਪਿਆ ਹੈਗਾ। ਪ੍ਰੈਗਾਬਲਿਨ, ਇਹ ਆਮ ਤੌਰ ਦੇ ਉੱਤੇ ਜਿਹੜੀਆਂ ਬੇਸਿਕਲੀ ਇਹ ਮਿਰਗੀ ਦੇ ਰੋਗ ਦੇ ਵਿੱਚ ਦਿੱਤੀ ਜਾਂਦੀ ਹੁੰਦੀ ਹੈ, ਪਰ ਜੇ ਇੱਕ ਬਹੁਤ ਜ਼ਿਆਦਾ ਐਂਗਜ਼ਾਇਟੀ ਅਟੈਕ ਜਦੋਂ ਹੋ ਜਾਂਦੇ ਨੇ ਜਾਂ ਨਾ ਸਾਨੂੰ ਜਦੋਂ ਸ਼ਾਂਤ ਕਰਨਾ ਤਾਂ ਪ੍ਰੈਗਾਬਲਿਨ ਲੈ ਲੈਂਦੇ ਆਪਾਂ। ਇੰਡੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਕਾਮਨ ਹੋਈ ਹੋਈ ਹੈ, ਬਹੁਤ ਜ਼ਿਆਦਾ। ਇਸ ਸਿਰਫ ਇਹੀ ਨਹੀਂ, ਇਹਨਾਂ ਨੂੰ ਆਮ ਤੌਰ ਦੇ ਉੱਤੇ ਕਹਿੰਦੇ ਆ ਬੀਟਾ ਬਲੋਕਰਸ। ਇਹ ਅੱਜ ਕੱਲ੍ਹ ਔਨਲਾਈਨ ਵੀ ਮਿਲ ਜਾਂਦੇ ਨੇ, ਜੇ ਮਤਲਬ ਮੈਂ ਹੁਣ ਕਿਉਂ ਦੱਸ ਰਿਹਾ ਹੈਗਾ, ਵੈਸੇ ਤਾਂ ਚੰਗੀ ਚੀਜ਼ ਨਹੀਂ ਹੈਗੀ, ਪਰ ਕੱਲ੍ਹ ਇਸ ਕਿਸਮ ਦੀ ਇੱਕ ਗੱਲ ਕੀਤੀ ਸੀਗੀ ਅਸੀਂ ਦਵਾਈਆਂ ਦੇ ਨਾਲ ਜੁੜੀ, ਜਿਹੜੀਆਂ ਦਵਾਈਆਂ ਉਹ ਬਗੈਰ ਪ੍ਰਸਕ੍ਰਿਪਸ਼ਨ ਤੋਂ ਨਹੀਂ ਮਿਲਦੀਆਂ ਹੈਗੀਆਂ, ਬਟ ਉਹ ਪ੍ਰਸਕ੍ਰਿਪਸ਼ਨ ਦੇ ਨਾਂ ਦੇ ਉੱਤੇ ਬਾਜ਼ਾਰ ਦੇ ਵਿੱਚ ਕੀ ਕੁਛ ਚੱਲ ਰਿਹਾ ਹੈਗਾ ਉਹਦੇ ਬਾਰੇ ਸੀਗੀ ਉਹ ਇਨਸਾਈਟ ਰਿਪੋਰਟ, ਵੇਟ ਲੂਸ, ਡਰੱਗਸ ਅਤੇ ਉਹਦੇ ਆਲੇ ਦੁਆਲੇ ਦਾ ਕਾਰੋਬਾਰ। ਪਰ ਆਹ ਜਿਹੜਾ ਜਰਨਲ ਜਿਹਦੀ ਮੈਂ ਗੱਲ ਕਰ ਰਿਹਾ ਅੱਜ, ਇਹਦੇ 'ਚ ਜੈਨਜ਼ੀ ਯਾਨੀ 97 ਤੋਂ 2012 ਦੇ ਵਿਚਕਾਰ ਪੈਦਾ, 12 ਤੋਂ ਬਾਅਦ ਤਾਂ ਫਿਰ ਐਲਫਾ ਆ ਗਏ ਨਾ, ਇਹ ਜਿਹੜੀ ਜਨਰੇਸ਼ਨ ਹੈਗੀ ਇਹ ਬਾਕੀ ਪੀੜ੍ਹੀਆਂ ਦੇ ਮੁਕਾਬਲੇ ਜਿੰਨੀਆਂ ਇਸ ਤੋਂ ਪਹਿਲਾਂ ਆਈਆਂ ਅਤੇ ਜਿੰਨੀਆਂ ਹੁਣ ਆਉਣਗੀਆਂ, ਇਹ ਤਾਂ ਗੱਲ ਬੜੀ ਵਾਰ ਹੋ ਚੁੱਕੀ ਹੈ ਕਿ ਜੈਨ ਐਲਫਾ ਹਾਲੇ ਫਿਰ ਵੀ ਬੈਟਰ ਹੈਗੀ ਹੈ। ਜੈਨਜ਼ੀ ਥੋੜ੍ਹੀ ਜਿਹੀ ਨਾ ਹਿਲੀ ਜਿਹੀ ਜਨਰੇਸ਼ਨ ਮੈਨੂੰ ਲੱਗਦੀ ਹੈਗੀ, ਮੈਨੂੰ ਨਹੀਂ ਬਟ ਇਹ ਬੜੀਆਂ ਸਾਰੀਆਂ, ਔਰ ਕਹਿੰਦੇ ਨੇ ਕਿ ਇਸ ਕਿਸਮ ਦੇ ਸਰਵੇਖਣ ਵੀ ਆਏ ਨੇ, ਉਹ ਹੈਲਥ ਸਰਵੇ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ, ਇਹ ਬੇਸਿਕਲੀ ਉਹ ਰਿਪੋਰਟ ਗਲੋਬਲ ਹੈਲਥ ਯੂਨਿਟ ਨੇ ਲਗਾਈ ਸੀਗੀ, ਅਤੇ ਉਹਨਾਂ ਨੇ ਆਪਣੇ ਸਰਵੇਖਣ 'ਚ ਇਹ ਵੀ ਦੱਸਿਆ ਕਿ ਜਿਹੜੇ ਜੈਨਜ਼ੀ ਹੈਗੇ ਨੇ ਉਹ ਬਾਕੀ ਜਨਰੇਸ਼ਨ ਦੇ ਮੁਕਾਬਲੇ ਕਿਤੇ ਜ਼ਿਆਦਾ ਐਂਗਜ਼ਾਇਟੀ ਹੋ ਰਹੀ ਹੈ, ਐਂਗਜ਼ਾਇਟੀ ਹੋ ਰਹੀ ਹੈ, ਟੈਨਸ਼ਨ ਹੋ ਰਹੀ ਹੈ, ਸਟ੍ਰੈਸ ਹੋ ਰਹੀ ਹੈ, ਬਹੁਤ ਜ਼ਿਆਦਾ ਉਸ ਚੀਜ਼ ਨੂੰ ਕਾਊਂਟ ਕਰ ਰਹੇ ਨੇ, ਟੂ ਮੱਚ ਕਰ ਰਹੇ ਨੇ। 1990 ਤੋਂ 2001 ਦੇ ਦਰਮਿਆਨ ਹੈ ਜਿਹੜੇ 10 ਤੋਂ 24 ਸਾਲ ਦੀ ਉਮਰ ਦੇ ਲੋਕ ਨੇ ਉਹ 10 ਮਿਲੀਅਨ ਤੋਂ ਜ਼ਿਆਦਾ ਕੇਸ ਉਹਦੇ ਨੋਟ ਕੀਤੇ ਗਏ ਨੇ ਵਰਲਡ ਵਾਈਡ, ਔਰ ਅਲੱਗ ਅਲੱਗ 60 ਤੋਂ ਜ਼ਿਆਦਾ ਸਟੱਡੀਜ਼ ਹੋਈਆਂ ਨੇ ਇਹਨਾਂ ਨੂੰ ਲੈ ਕੇ, ਇਹ ਮੈਂਟਲ ਹੈਲਥ ਨੂੰ ਲੈ ਕੇ, ਸਟ੍ਰੈਸ ਨੂੰ ਲੈ ਕੇ। ਇਹ 60 ਤੋਂ ਜ਼ਿਆਦਾ ਸਟੱਡੀਜ਼ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਕੋਵਿਡ ਤੋਂ ਪਹਿਲਾਂ ਅਤੇ ਕੋਵਿਡ ਤੋਂ ਬਾਅਦ ਜਿਹੜੇ ਬੱਚਿਆਂ ਨੇ ਨਸ਼ੇ ਨੇ, ਸਪੈਸ਼ਲੀ ਜੈਨਜ਼ੀਜ਼ ਦੇ ਨਸ਼ੇ ਨੇ, ਉਹ ਬਹੁਤ ਜ਼ਿਆਦਾ ਇੱਧਰ ਨੂੰ ਆ ਗਏ ਨੇ, ਕਿ ਦਾਰੂ ਨਹੀਂ ਬਸ ਇਹ ਦਵਾਈਆਂ ਜਿਹੜੀਆਂ ਨੇ ਐਂਗਜ਼ਾਇਟੀ ਅਟੈਕ ਵਾਲੀਆਂ, ਯੇ ਵੋ, ਪ੍ਰੈਗਾਬਲਿਨ ਵਰਗੀਆਂ, ਉਹ ਇਹੋ ਜਿਹੀਆਂ ਬਹੁਤ ਸਾਰੀਆਂ ਦਵਾਈਆਂ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਬਹੁਤ ਜ਼ਿਆਦਾ ਪ੍ਰਚਾਰਿਆ ਜਾ ਰਿਹਾ ਹੈਗਾ, ਜਿਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਟ੍ਰੈਂਡ ਚੱਲ ਰਹੇ ਹੈਗੇ ਨੇ। ਆਪਣੇ ਆਪ ਨੂੰ ਸੋਬਰ ਜਨਰੇਸ਼ਨ ਦੱਸਣ ਵਾਲੀ ਜੈਨਜ਼ੀ ਦਾ ਇਸ ਵਕਤ ਬੇੜਾ ਗਰਕ ਹੋ ਚੁੱਕਿਆ ਹੈਗਾ, ਔਰ ਨਿਊਰੋਫਾਰਮਾਸੀਟੀਕਲ ਜਿਹਨੂੰ ਕਿਹਾ ਜਾਂਦਾ ਕਿ ਦਿਮਾਗ ਦੇ ਨਾਲ ਜੁੜੀਆਂ ਹੋਈਆਂ ਦਵਾਈਆਂ ਦਾ ਸਭ ਤੋਂ ਵੱਡਾ ਬਾਜ਼ਾਰ ਅੱਜ ਦੀ ਤਰੀਕ ਦੇ ਵਿੱਚ ਇਹੀ ਲੋਕ ਹੈਗੇ ਨੇ। ਐਨੀਵੇਜ਼, ਇੱਕ ਹੋਰ ਵੀ ਵੈਸੇ ਖਬਰ ਸੀਗੀ, ਉਹ ਵੀ ਤੁਹਾਡੇ ਨਾਲ ਅੱਜ ਸ਼ੇਅਰ ਕਰਨੀ ਹੈਗੀ, ਉਹ ਵੀ ਬੜੀ, ਵੈਸੇ ਤਾਂ ਸਵੇਰੇ ਨਿਊਜ਼ ਦੇ ਵਿੱਚ ਕਰੀ ਵੀ ਸੀਗੀ, ਉਹ ਜਿਹੜੀ ਡਾਕੂਮੈਂਟਰੀ ਜੀ ਇੱਕ ਚੱਲ ਰਹੀ ਹੈਗੀ ਹੈ ਡਿਸਕਵਰੀ ਵਾਲੀ। ਜੇ ਖਬਰਾਂ ਦੇ ਲੈ ਕੇ, ਜੇ ਤੁਸੀਂ ਹੁਣ ਤੱਕ ਖਬਰਾਂ ਨਹੀਂ ਸੁਣਦੇ ਤਾਂ ਸਵੇਰੇ 9 ਵਜੇ ਲਾਈਵ ਖਬਰਾਂ ਹੁੰਦੀਆਂ ਨੇ, ਸ਼ਾਮ ਨੂੰ 4 ਵਜੇ ਵੀ ਲਾਈਵ ਖਬਰਾਂ ਹੁੰਦੀਆਂ ਨੇ। 4 ਵਜੇ ਸਿਡਨੀ ਸਟੂਡੀਓ ਤੋਂ ਸਵਿੱਚ ਕਰ ਲਿਆ ਕਰੋ, ਸਵੇਰੇ 9 ਵਜੇ ਮੈਲਬਰਨ ਸਟੂਡੀਓ ਸਵਿੱਚ ਕਰ ਲਿਆ ਕਰੋ।

ਤਰੀਕ ਦੇ ਵਿੱਚ ਅੱਜ ਕਿੰਨੀ ਤਰੀਕ ਹੈ 19 ਅਗਸਤ ਹਾਂ ਅੱਜ ਦੀ ਤਰੀਕ 19 ਅਗਸਤ 1978 ਦਾ ਸਾਲ ਸੀਗਾ ਜਦੋਂ ਇਰਾਨ ਦਾ ਜਿਹੜੇ ਇੱਕ ਥੀਏਟਰ ਸੀਗਾ ਅਬਦਾਨ ਸ਼ਹਿਰ ਦੇ ਵਿੱਚ ਥੀਏਟਰ ਪੈਂਦਾ ਸੀਗਾ ਰੈਕਸ ਥੀਏਟਰ ਸਿਨੇਮਾ ਰੈਕਸ ਉੱਥੇ ਫਿਲਮ ਲੱਗੀ ਹੋਈ ਸੀਗੀ ਇੱਕ ਅਤੇ ਫਿਲਮ ਦੀ ਡੀਅਰ ਨਾਮ ਦੇ ਨਾਲ ਅੰਗਰੇਜ਼ੀ ਟਾਈਟਲ ਹੈ ਬਟ ਗਵਾਂਜ਼ਾ ਕਰਕੇ ਇਰਾਨੀ ਭਾਸ਼ਾ ਦੇ ਵਿੱਚ ਇਹ ਫਿਲਮ ਲੱਗੀ ਹੋਈ ਸੀਗੀ ਰੈਕਸ ਥੀਏਟਰ ਦੇ ਵਿੱਚ ਅਤੇ ਫਿਲਮ ਬੜੀ ਕਹਿੰਦੇ ਬੜੀ ਵਧੀਆ ਫਿਲਮ ਸੀਗੀ ਉਸ ਦੌਰ ਦੀ ਅਤੇ ਫਿਲਮ ਇੱਕ ਕਿਸਮ ਦੀ ਕ੍ਰਾਂਤੀਕਾਰੀ ਫਿਲਮ ਸੀਗੀ ਅਤੇ ਉੱਥੇ 4 ਬੰਦੇ ਦਾਖਲ ਹੁੰਦੇ ਨੇ ਸਿਨੇਮੇ ਦੇ ਅੰਦਰ ਲੋਕ ਭਰੇ ਹੋਏ ਸੀ ਖਚਾ ਕੱਚ ਔਰ ਉਹਨਾਂ ਨੇ ਨਾ ਪੈਟਰੋਲ ਪਾਤਾ ਸਿਨੇਮੇ ਦੇ ਸਾਰੇ ਗੇਟਾਂ ਦੇ ਆਲੇ ਦੁਆਲੇ ਅਤੇ ਜਿਹੜਾ ਮੇਨ ਹਾਲ ਸੀਗਾ ਉਹਦੇ ਆਲੇ ਦੁਆਲੇ ਔਰ ਫਿਰ ਬਾਹਰ ਨਿਕਲਿਆ ਅਤੇ ਅੱਗ ਲਗਾਤੀ ਅਤੇ ਉਸ ਵਕਤ 60-70-100 ਦੇ ਕਰੀਬ ਤਾਂ ਲੋਕ ਬਚ ਕੇ ਨਿਕਲੇ ਆਏ ਸੀਗੇ ਬਟ ਉਹ ਅੱਗ ਇੰਨੀ ਜ਼ਿਆਦਾ ਔਰ ਇੰਨਾ ਜ਼ਿਆਦਾ ਪੈਟਰੋਲ ਪਾਤਾ ਸੀਗਾ ਕਿ ਉਸ ਵਕਤ 370 ਲੋਕ ਸਿਨੇਮੇ ਹਾਲ ਦੇ ਅੰਦਰ ਮਾਰੇ ਗਏ ਸੀਗੇ ਜਲ ਗਏ ਸੀਗੇ ਫੁੱਕ ਗਏ ਸੀਗੇ ਅਤੇ ਉਸ ਤੋਂ ਬਾਅਦ ਹੀ ਇਰਾਨ ਦੀ ਕ੍ਰਾਂਤੀ ਜਿਹੜੀ ਸੀਗੀ ਹੋਈ ਸੀਗੀ ਉੱਥੋਂ ਫਿਰ ਅਮਰੀਕਾ ਦੀ ਹਮਾਇਤ ਵਾਲੇ ਜਿਹੜੇ ਰਾਸ਼ਟਰਪਤੀ ਸੀ ਉਹਨੂੰ ਹਟਾਤਾ ਸੀਗਾ ਅਤੇ ਫਿਰ ਉਦੋਂ ਤੋਂ ਖਾਮਨਾਈ ਸਾਹਿਬ ਦਾ ਇੱਕ ਰਾਜ ਉੱਥੇ ਰਿਹਾ ਸੀ ਅਤੇ ਉਹੀ ਖਾਮਨਾਈ ਸਾਹਿਬ ਜਿਨ੍ਹਾਂ ਨੂੰ ਹੁਣ ਅਮਰੀਕਾ ਦੁਬਾਰਾ ਤੋਂ ਹਟਾ ਕੇ ਉੱਥੇ ਆਪਣਾ ਰਾਜ ਲੈਣਾ ਚਾਹੁੰਦਾ ਹੈਗਾ ਇਰਾਨ ਨੂੰ ਇਰਾਨ ਇਜ਼ ਐਨਰਿਚਡ ਵਿਦ ਆਲ ਦੀਜ਼ ਮਿਨਰਲਸ ਐਂਡ ਆਲ ਦੈਟ ਸਟੱਫ ਸੋ ਇਹ ਇੱਕ ਰੀਜ਼ਨ ਹੋ ਸਕਦਾ ਦੈਟ ਕੁੱਡ ਬੀ ਵਨ ਰੀਜ਼ਨ ਬਟ ਐਨੀਵੇਜ਼ ਇੰਨੀਆਂ ਭਾਰੀ ਭਾਰੀ ਗੱਲਾਂ ਕਾਹਤੇ ਕਰਨੀਆਂ ਹੈਗੀਆਂ ਤੁਹਾਨੂੰ ਮੈਂ ਸਿਰਫ ਅੱਜ ਦੇ ਦਿਨ ਦਾ ਇਤਿਹਾਸ ਦੱਸਣਾ ਸੀਗਾ ਬੈਕ ਟੂ ਬੈਕ ਗਾਣੇ ਸੁਣੀ ਚੱਲੋ ਯਾਰ ਮਤਲਬ ਬ੍ਰੇਕ ਨਹੀਂ ਆਪਾਂ ਕੋਈ ਲੈ ਰਹੇ ਹੈਗੇ ਇਸ ਕਰਕੇ ਬੈਕ ਟੂ ਬੈਕ ਕਹਿ ਰਿਹਾ ਮੈਂ ਬੈਕ ਟੂ ਬੈਕ ਇਹਦਾ ਮਤਲਬ ਇਹ ਨਹੀਂ ਕਿ ਕੰਟੀਨਿਊ ਚੱਲੀ ਜਾਣਗੇ ਚਲੋ ਚਲਾ ਦਿੰਦੇ ਹਾਂ 3-4 ਗਾਣੇ ਕੰਟੀਨਿਊ ਚਲਾ ਦਿੰਦੇ ਹਾਂ

ਐਮਾਜ਼ਨ ਪ੍ਰਾਈਮ ਦੇ ਉੱਤੇ ਮਟਕਾ ਕਿੰਗ ਮੈਂ ਤਾਂ ਪਹਿਲਾਂ ਦੇਖੀ ਨਹੀਂ ਸੀਗੀ, ਹੁਣ ਪੈ ਗਈ ਹੈਗੀ ਹੈ ਅਤੇ ਕਾਫੀ ਚਿਰ ਦੀ ਸ਼ਾਇਦ ਪਈ ਹੋਊਗੀ, ਪਰ ਮੈਨੂੰ ਹੁਣ ਅਪੀਅਰ ਹੋਣ ਲੱਗੀ ਹੈਗੀ। ਰੀਚਰ ਦਾ ਨਵਾਂ ਐਪੀਸੋਡ ਅੱਜ ਦੇ ਦਿਨ ਪੈ ਜਾਣਾ ਹੈਗਾ, ਸੋ ਐਮਾਜ਼ਨ ਪ੍ਰਾਈਮ ਦੇ ਉੱਤੇ ਤੁਸੀਂ ਉਹ ਦੇਖ ਸਕਦੇ ਹੋ। ਬਾਕੀ ਜਿਹੜੇ ਰਿਐਲਿਟੀ ਸ਼ੋਅਜ਼ ਅੱਜ ਕੱਲ੍ਹ ਡਾ ਠਾ ਹੋ ਰਹੇ ਹੈਗੇ ਨੇ, ਟ੍ਰੇਟਰਸ ਇੰਡੀਆ ਦਾ, ਉਹਦਾ ਵੀ ਸ਼ਾਇਦ ਨਵਾਂ ਐਪੀਸੋਡ ਪੈ ਹੀ ਜਾਣਾ ਹੈਗਾ। ਨੈਟਫਲਿਕਸ ਦੇ ਉੱਤੇ ਇੱਕ ਸੀਰੀਜ਼ ਜਿਹਦਾ ਮੈਂ ਕੱਲ੍ਹ ਦੇ ਦਿਨ ਜ਼ਿਕਰ ਵੀ ਕੀਤਾ ਸੀਗਾ, ਫ੍ਰੀ ਫਾਲ, ਉਹ ਤੁਸੀਂ ਅੱਜ ਦੇ ਦਿਨ ਬੁੱਧਵਾਰ ਦੇ ਦਿਨ ਤੋਂ ਉਹ ਪੈ ਜਾਣੀ ਹੈ। ਬਾਕੀ ਹਸਲ ਦੇ ਵੀ ਸਾਰੇ ਐਪੀਸੋਡ ਇੱਥੇ ਨੈਟਫਲਿਕਸ ਦੇ ਉੱਤੇ ਆ ਹੀ ਰਹੇ ਹੈਗੇ ਨੇ, ਯੂਟਿਊਬ ਦੇ ਉੱਤੇ ਵੀ ਹੈਗੇ ਨੇ, ਉਹਦੇ 'ਤੇ ਵੀ ਉਹ ਚੱਲਦੇ ਨੇ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੁੰਬਕ ਨਾਮ ਦੀ ਇੱਕ ਕੀ ਕਹਿ ਸਕਦੇ ਹੋ ਫਿਲਮ ਹੈਗੀ ਹੈ, ਜਾਂ ਕੀ ਹੈ, ਫਿਲਮ ਹੀ ਹੈ ਸ਼ਾਇਦ, ਨੀਨਾ ਗੁਪਤਾ ਹੋਰਾਂ ਵਾਲੀ, ਇਹ ਇਹਦੇ 'ਤੇ ਤੁਹਾਨੂੰ ਦੇਖਣ ਨੂੰ ਮਿਲੇਗੀ। ਪਿਆਰ ਪ੍ਰੇਰਣਾ ਕਲਿਆਣਮ ਸਾਊਥ ਇੰਡੀਅਨ ਇੱਕ ਮੂਵੀ, ਔਰ ਲੋਸਟ ਲੈਂਡਸ ਜਿਹੜੀ ਸਪਤੰਬਰ ਮਹੀਨੇ ਦੇ ਵਿੱਚ ਆ ਰਹੀ ਹੈਗੀ ਹੈ, ਉਹ ਵੀ ਇਹਦੇ 'ਤੇ ਨੈਟਫਲਿਕਸ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲੇਗੀ। ਸੋ ਇਹ ਆਉਣ ਵਾਲੇ ਦਿਨਾਂ ਦੇ ਵੇਰਵੇ ਹੈਗੇ ਨੇ। ਇਵੈਂਟਾਂ ਦੇ ਬਾਰੇ ਜਾਣਕਾਰੀਆਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਦੇਵਾਂਗੇ, ਸਿਡਨੀ ਵਾਲੇ ਇਵੈਂਟਾਂ ਦੇ ਬਾਰੇ, ਸੋ ਉਹਦੇ ਵਿੱਚ ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾਇਓ। ਮਿਰਜ਼ਾਪੁਰ ਫਿਲਮ ਆ ਰਹੀ ਹੈਗੀ ਹੈ, ਹੁਣ ਹਿੰਦੀ ਗਾਣਿਆਂ ਦੀ ਵੀ ਗੱਲ ਕਰੀਏ, ਮਿਰਜ਼ਾਪੁਰ ਫਿਲਮ ਦੇ ਵਿੱਚੋਂ ਰੋਮਾਂਟਿਕ ਗਾਣਾ ਵੀ ਹੈਗਾ, ਕਮਾਲ ਹੀ ਗੱਲ ਹੈ, ਕਮਾਲ ਹੋ ਗਿਆ ਕਾਲੀਨ ਭਈਆ। ਅਤੇ ਮਿਰਜ਼ਾਪੁਰ ਕਿਹਨੂੰ ਨਹੀਂ ਪਤਾ ਹੈਗੀ, ਮਤਲਬ ਓ ਟੀ ਟੀ ਦੀ ਸਭ ਤੋਂ ਸਕਸੈਸਫੁਲ ਡਰਾਮਾ ਜਿਹੜੀ ਹੁਣ ਸਿਨੇਮੈਟਿਕ ਮੂਵੀ ਦੇ ਰੂਪ ਦੇ ਵਿੱਚ ਵੀ ਆ ਰਹੀ ਹੈ।

ਮਿਰਜ਼ਾਪੁਰ ਦੇ ਨਾਲ ਮੈਚ ਨਹੀਂ ਖਾਂਦਾ ਹੈਗਾ ਜਿਸ ਕਿਸਮ ਦੀ ਇੰਟੈਂਸ ਮੂਵੀ ਇਹ ਹੈਗੀ ਹੈ। ਵੈਸੇ ਤਾਂ ਇਹ ਹੋ ਗਈ ਰਿਲੀਜ਼, ਹੋਣੀ ਹੈ ਮੇਰੇ ਖਿਆਲ ਦੇ ਨਾਲ, ਹੋਣੀ ਹੈ ਹਾਲੇ ਰਿਲੀਜ਼, ਹੈ ਨਾ। ਅਤੇ ਆਈ ਡੋਂਟ ਨੋ, ਆਈ ਰੀਲੀ ਡੋਂਟ ਨੋ, ਮਿਰਜ਼ਾਪੁਰ ਨੂੰ ਮੈਂ ਫੋਲੋ ਨਹੀਂ, ਮਤਲਬ ਮੈਂ ਕਰਦੇ ਹਾਂ ਫੋਲੋ, ਐਦੀ ਗੱਲ ਨਹੀਂ ਹੈਗੀ ਕਿ ਫੋਲੋ, ਦੇਖਣ ਵਾਲੀ ਫਿਲਮ ਹੈਗੀ ਹੈ। ਨੈੱਟਫਲਿਕਸ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਕੋਕਟੇਲ ਵੀ ਪੈ ਗਈ, ਅਤੇ ਆਈ ਥੋਟ, ਮੈਂ ਸਿਨੇਮਾ 'ਚ ਨਹੀਂ ਸੀ ਦੇਖੀ, ਪਹਿਲਾਂ ਮੈਂ ਬਹੁਤ ਐਕਸਾਈਟਿਡ ਸੀਗਾ ਫਿਲਮ ਦੇ ਲਈ, ਕਿਉਂਕਿ ਜਿਹੜੀ ਪਹਿਲੀ ਕੋਕਟੇਲ ਸੀਗੀ ਸੈਫ ਅਲੀ ਖਾਨ, ਦੀਪਿਕਾ ਪਾਦੂਕੋਨ, ਡਾਇਨਾ ਪੈਂਟੀ ਵਾਲੀ, ਮੈਨੂੰ ਉਹ ਵਧੀਆ ਲੱਗੀ ਸੀਗੀ ਫਿਲਮ, ਅਤੇ ਉਸ ਦੌਰ ਦੇ ਵਿੱਚ, ਦੌਰ ਹੁੰਦਾ ਨਾ ਫਿਲਮਾਂ ਦਾ, ਅਤੇ ਪਰ ਉਸ ਹਿਸਾਬ ਦੇ ਨਾਲ ਫਿਰ ਇਹ ਫਿਲਮ ਦੀ ਫੀਡਬੈਕ ਵਧੀਆ ਨਹੀਂ ਆਈ ਮੈਨੂੰ, ਟ੍ਰੇਲਰ ਵੀ ਕੁਛ ਠੀਕ ਨਹੀਂ ਲੱਗਿਆ ਹੈਗਾ, ਪਰ ਫਿਲਮ ਠੀਕ ਠਾਕ ਹੈ, ਬੱਚਿਆਂ ਦੇ ਨਾਲ ਨਾ ਸਹੀ, ਬਟ ਆਪਣੇ ਪਾਰਟਨਰ ਦੇ ਨਾਲ, ਆਪਣੀ ਵਾਈਫ ਜਾਂ ਜੇ ਤੁਹਾਡੀ ਗਰਲਫਰੈਂਡ ਹੈਗੀ ਹੈ, ਪਰ ਜੇ ਵਾਈਫ ਹੈਗੀ ਹੈ ਫਿਰ ਗਰਲਫਰੈਂਡ ਦੇ ਨਾਲ ਨਹੀਂ ਦੇਖਣੀ ਹੈਗੀ ਫਿਲਮ ਇਹ, ਫਿਰ ਤੁਸੀਂ ਜੈਨੂਅਨ ਰਹਿ ਕੇ ਆਪਣੇ ਇੱਕ ਪਾਰਟਨਰ ਦੇ ਨਾਲ ਹੀ ਦੇਖਿਓ, ਕਿਉਂਕਿ ਸ਼ੁਰੂ ਸ਼ੁਰੂ ਦੇ ਵਿੱਚ ਬੇਸ਼ੱਕ ਤੁਹਾਨੂੰ ਇਹ ਕ੍ਰੋਸ ਕਨੈਕਸ਼ਨ ਬਾਰੇ ਫਿਲਮ ਹੈਗੀ ਹੈ, ਬਟ ਐਂਡ 'ਤੇ ਚੱਲਦੇ ਚੱਲਦੇ ਪਹੁੰਚਦੇ ਹੋਏ ਫਿਲਮ ਇੱਕ ਮੈਸੇਜ ਵੀ ਦੇ ਜਾਂਦੀ ਹੈਗੀ ਹੈ। ਅਤੇ ਕੋਕਟੇਲ ਹੁਣ ਅੱਜ ਦੀ ਤਰੀਕ ਦੇ ਵਿੱਚ ਨੈੱਟਫਲਿਕਸ ਦੇ ਉੱਤੇ ਪਈ ਹੈਗੀ ਹੈ, ਜੇ ਅੱਛਾ ਟਾਈਮ ਪਾਸ ਵੀਕਐਂਡ ਦੇ ਉੱਤੇ ਕਰਨਾ ਚਾਹੁੰਦੇ ਹੋ ਤੁਸੀਂ। ਅਗੇਨ ਰਿਮਾਈਂਡਰ, ਨੋਟ ਵਿਦ ਦੀ ਕਿਡਸ।

ਦਿਓ ਇਜਾਜ਼ਤਾਂ ਫਿਰ ਹੈ ਜੀ ਲੈ ਇਜਾਜ਼ਤਾਂ ਡਰਾਈਵ ਬੈਕ ਸ਼ੋਅ ਦੇ ਵਿੱਚੋਂ ਅਤੇ ਹੁਣ ਲੈ ਕੇ ਆ ਰਹੇ ਹਾਂ ਤੁਹਾਡੇ ਤੱਕ ਅਗਲਾ ਪ੍ਰੋਗਰਾਮ ਥੋੜ੍ਹੇ ਜਿਹੇ ਵੱਖਰੇ ਗਾਣੇ ਹੋਣਗੇ ਵੱਖਰੀਆਂ ਗੱਲਾਂ ਹੋਣਗੀਆਂ ਔਰ ਬਸ ਖਬਰਾਂ ਬੜੀਆਂ ਬੇਕਾਰ ਹੋਣਗੀਆਂ ਆ ਜਾਓ ਫਿਰ ਹਾਸੇ ਠੱਠੇ ਦੇ ਲਈ ਸਾਡੇ ਨਾਲ ਆਰ ਜੇ ਮਨਤੇਜ ਹੁਣ ਸਟੂਡੀਓ ਦੇ ਵਿੱਚ ਹੋਣਗੇ ਹਾਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਅਜਨਬੀ ਬਣ ਗਏ ਆ ਵਿਆਹ ਤੋਂ ਬਾਅਦ ਸਾਰੇ ਅਜਨਬੀ ਹੋ ਜਾਂਦੇ ਤੁਹਾਨੂੰ ਮੈਂ ਦੱਸਾਂ ਇਹ ਜਿਹੜਾ ਨਾ ਪਹਿਲਾਂ ਹੀ ਹੁੰਦਾ ਤੁਹਾਨੂੰ ਮੈਂ ਦੱਸਾਂ
1: ਹਾਂਜੀ ਦੇਖੋ ਤੁਸੀਂ ਅੱਗੇ ਪ੍ਰੋਗਰਾਮ ਦੇ ਐਂਡ ਤੇ ਮੇਰੇ ਤੇ ਇਲਜ਼ਾਮ ਲਗਾਉਂਦੇ ਹੁੰਦੇ ਵੀ ਤੁਸੀਂ ਅੱਜ ਸ਼ੁਰੂਆਤ
0: ਅੱਜ ਮੈਂ ਅੱਜ ਮੈਂ ਆਪ ਤੱਪਿਆ ਪਿਆ ਅੱਜ ਮੈਂ ਆਪ ਲੜਾਈ ਕਰਨਾ ਚਾਹੁੰਦਾ ਵਾ ਆਓ ਤੇ ਸਹੀ ਕਿੰਨਾ ਬੰਦਾ ਡਰ ਡਰ ਕੇ ਰਵੇ
1: ਮੇਰੇ ਚ
0: ਕਿੰਨਾ ਬੰਦਾ ਜੀ ਜੀ ਕਰੇ ਯਾਰ ਹੱਦ ਹੋ ਗਈ
1: ਜੀ ਜੀ ਕਰੇ
0: ਨਹੀਂ ਜੀ ਜੀ ਮਤਲਬ ਆਪਾਂ ਜੀ ਜੀ ਕਰਦੇ ਕਿੰਨਾ ਬੰਦਾ ਜੀ ਜੀ ਕਰੇ ਜੀ ਜੀ ਕਰ ਕਰ ਕਰਕੇ ਵੀ ਸਾਡੀ ਜੀ ਜੀ ਹੁੰਦੀ ਆ ਬਸ ਨਹੀਂ ਨਹੀਂ ਨਹੀਂ ਭਾਜੀ ਅੱਜ ਆਪਾਂ ਦੋਲੋ ਦੇਖਿਆ ਇਹ
1: ਇਹਨੂੰ ਡਰਿਆ ਮਾਈਕ ਵੀ ਇਹ ਵੀ ਇਹ ਘਰ ਵਾਲਾ ਉਹ ਘਰ ਵਾਲੀ ਤਾਂ ਟੁੱਟਿਆ ਜੇ ਜਿਹੜਾ ਤੁਹਾਡੇ ਵਾਲੇ ਪਾਸੇ ਉਹ ਫੀਮੇਲ ਮਾਈਕ
0: ਫੀਮੇਲ ਮਾਈਕ ਇਹ ਵਧੀਆ ਤੇ ਇਹਨੂੰ ਬਹੁਤ ਸੁਰਖੀ ਬਿੰਦੀ ਲਾਈ ਹੈ
1: ਇਹ ਤਾਂ ਸੁਣਦਾ ਵੱਧ ਹੈ ਕਿਉਂਕਿ ਬੋਲਦਾ ਬਹੁਤ
0: ਇਸ ਕਰਕੇ ਵਾਈਫ ਨੂੰ ਹਮੇਸ਼ਾ ਇੱਦਾਂ ਹੀ ਕਿਉਂ ਕਿਹਾ ਵੀ ਬੋਲਦੀ ਬਹੁਤ ਹੈ
1: ਸਪੀਕਰ
0: ਨਹੀਂ ਕਿਉਂ ਕਿਹਾ ਗਿਆ ਤੁਹਾਨੂੰ ਪਤਾ ਕਿਉਂ ਇਹਦਾ ਰੀਜ਼ਨ ਕੀ ਹੈ ਕਿਉਂਕਿ ਇਹ ਪ੍ਰੈਕਟੀਕਲ ਹੋ ਗਿਆ ਹੁਣ ਸਪੋਜ਼ ਕਰੋ ਮੈਂ ਤੁਹਾਨੂੰ ਕਾਲ ਕਰਾਂ ਸਾਡੀ ਗੱਲ ਹੋਏਗੀ ਹੈਲੋ ਭਾਜੀ ਠੀਕ ਹੈ ਕੱਲ ਆਪਾਂ ਰੈਡੀ ਤੇ ਹੋਣਾ ਚਲੋ ਓਕੇ ਬਾਏ ਟਾਟਾ ਇਹੋ ਹੀ ਸਾਡੀਆਂ ਘਰ ਦੀਆਂ ਗੱਲਾਂ ਕਰਨ
1: ਨਹੀਂ ਤੁਸੀਂ ਇਹ ਥੋੜਾ ਜਿਹਾ ਗਲਤ ਕਹਿ ਰਹੇ ਹੋ
0: ਕਿਹੜਾ
1: ਐਡੀ ਲੰਬੀ ਸਾਡੀ ਗੱਲ ਨਹੀਂ ਹੁੰਦੀ
0: ਹੋਰ ਭਾਜੀ ਠੀਕ ਹੈ
1: ਹੋਰ ਤੇ
0: ਦਸ ਵਾਰੀ ਕਹਿ ਦਿੰਦੇ ਹੋਰ ਭਾਜੀ ਹੋਰ ਸੁਣਾਓ ਹੋਰ ਸੁਣਾਓ
1: ਇਹਦਾ ਮਤਲਬ ਇਹੀ ਹੁੰਦਾ ਵੀ ਫੋਨ ਕੱਟੋ
0: ਇਹਦਾ ਮਤਲਬ ਕੋਈ ਗੱਲ ਕੋਈ ਹੈ ਨੀ ਪਰ ਲੇਡੀਜ਼ ਨੂੰ ਕਿੱਥੋਂ ਗੱਲਾਂ ਆ ਜਾਂਦੀਆਂ ਮੈਨੂੰ ਇਹ ਨੀ ਸਮਝ ਲੱਗਦੀ ਹੈ
1: ਜਿੱਦਣ
0: ਕੋਈ ਡਿਸਟਰਬ ਨਹੀਂ ਕਰਦਾ
1: ਤੁਸੀਂ ਰੋਜ਼ ਹੀ ਹੁੰਦੇ ਮੌਂਟੀ ਐਂਟਰਟੇਨਰ ਚੁੱਪ ਹੋ ਗਿਆ ਤੇ ਫਿਰ ਕੀ ਹੋ ਗਿਆ
0: ਮੌਂਟੀ ਐਂਟਰਟੇਨਰ ਅੱਜ ਮੈਂ ਕੀ ਬਣਿਆ ਸੀ ਨਹੀਂ ਅੱਜ ਤਾਂ ਮੈਂ ਕੁਛ ਨਹੀਂ ਬਣਿਆ
1: ਅੱਜ ਮੈਂ ਬੰਦਾ ਬਣਿਆ ਆਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਕੀ ਬਣੇ ਸੀਗੇ 15 ਅਗਸਤ ਨੂੰ
0: 15 ਅਗਸਤ ਨੂੰ
1: ਝੰਡੇ ਬਣੇ
0: ਮਹਾਤਮਾ ਗਾਂਧੀ
1: ਆਜ਼ਾਦੀ ਦੇ ਦਿਹਾੜੇ ਦੇ ਮੌਕੇ ਅਸ਼ੋਕ ਚੱਕਰ ਗੋਲ ਹੋ ਕੇ ਬੈਠਾ
0: ਨਹੀਂ ਭਾਈ ਉਹ ਨਾ ਜਿੱਦਾਂ ਫੇਸਬੁੱਕ ਦੀ ਮੈਮਰੀਜ਼ ਆਉਂਦੀ ਹੈ ਇੱਕ ਤਾਂ ਫੇਸਬੁੱਕ ਵੈਸੇ ਜਿਨ੍ਹਾਂ ਨੇ ਬਣਾਇਆ ਥੈਂਕ ਯੂ ਜੀ ਤੁਹਾਡਾ ਤੁਸੀਂ ਮੈਮਰੀਜ਼ ਭੇਜਦੇ ਰਹਿੰਦੇ ਹੋ ਸੋਹਣੀਆਂ ਸੋਹਣੀਆਂ
1: ਤੁਹਾਡੇ ਤਾਂ ਨਾਂ ਨੀ ਲਿਆ ਹੁੰਦਾ ਮਾਰਕ ਜ਼ਕਰਬਰਗ
0: ਉਹ ਲੈ ਮਾਰਕ ਤੱਕ ਤਾਂ ਡਿੱਗੀ ਜਗਰ ਬਰਗਰ ਕਰਕੇ ਇਹ ਕੀ ਬਰਗਰ ਕਿਹੜਾ ਕੀ
1: ਜਗਰ ਬਰਗਰ
0: ਜਗਰ ਬਰਗਰ ਨਹੀਂ ਇਹ ਮਾਰਕ ਤੇ ਓਕੇ ਆ ਜਗਰ ਕੀ
1: ਤੁਸੀਂ ਮੈਮਰੀ ਦੱਸੋ ਪਹਿਲਾਂ
0: ਜਗਰ ਮੈਮਰੀ ਉਹੀ
1: ਇਹਦੇ ਤੇ ਤਾਂ ਅੱਧਾ ਘੰਟਾ ਲੱਗ ਜਾਣਾ
0: ਪਤਾ ਮੈਨੂੰ ਫੇਲ ਨਹੀਂ ਲੱਗਣਾ ਤੈਨੂੰ ਦੱਸਾਂ ਇਹਦੇ ਔਖੇ ਨਾ
1: ਮਾਰਕ ਤੱਕ ਠੀਕ
0: ਮਾਰਕ ਠੀਕ ਆ ਹਾਂ ਹੁਣ ਜਿੱਦਾਂ
1: ਮਾਰਕ ਚਤੁਰਵੇਦੀ ਕਹਿ ਲਿਆ
0: ਮਾਰਕ ਤ੍ਰਿਵੇਦੀ ਮਾਰਕ ਚੌਹਾਨ ਜੀ ਠੀਕ ਹੈ ਹਾਂ ਮਾਰਕ ਚੌਹਾਨ ਜੀ ਨੇ ਜਿਹੜਾ ਫੇਸਬੁੱਕ ਬਣਾਇਆ ਨਾ ਤਿੰਨ ਕੁ ਦਿਨ ਪਹਿਲਾਂ ਨਾ ਉਹ ਸਪਾਈਡਰਮੈਨ ਜਿਹੜੀ ਮੈਂ ਬੜੀ 1-2 ਸਾਲ ਹੋ ਗਿਆ ਉਹਨਾਂ ਨੂੰ ਮੈਂ ਭੰਗੜਾ ਪਾਇਆ ਸੀ ਤੇ ਨਾਲ ਗੈਸਟ ਸੀ ਉਹਨਾਂ ਨੇ ਵੀ ਭੰਗੜਾ ਪਾਇਆ ਸੀ ਉਦੋਂ ਇੰਨੀ ਵਾਇਰਲ ਨਹੀਂ ਹੋਈ ਜਿੰਨੀ ਹੁਣ ਹੋ ਗਈ ਆ ਮੈਂ ਆਖਿਆ ਯਾਰ ਆਹ ਤੇ ਬਹੁਤ ਵਧੀਆ ਫੇਸਬੁੱਕ ਨੇ ਕੀਤਾ ਮਤਲਬ ਹੁਣ ਮਤਲਬ ਸਾਰੇ ਜਣੇ ਕਹਿੰਦੇ ਭਾਜੀ ਸਪਾਈਡਰਮੈਨ ਦਾ ਭੰਗੜਾ ਇੱਕ ਵਾਰੀ ਫੇਰ ਹੋਣਾ ਚਾਹੀਦਾ
1: ਤੁਹਾਨੂੰ ਆਪਣੇ ਆਪ ਨੂੰ ਯਾਦ ਰਹਿ ਜਾਂਦਾ
0: ਮੈਨੂੰ ਆਪ ਦੇਖਣਾ
1: ਮੈਂ ਵੀ ਕੀਤੇ
0: ਮੈਂ ਕਹਿੰਦਾ ਨਾ ਹੈ ਇਹ ਮੈਂ ਕੀਤਾ
1: ਤੁਹਾਨੂੰ ਹੈਰਾਨੀ ਹੁੰਦੀ ਹੈ ਕਿ ਪਰੇਸ਼ਾਨੀ ਹੁੰਦੀ ਹੈ
0: ਮੈਨੂੰ ਹੈਰਾਨੀ ਵੀ ਹੁੰਦੀ ਹੈ ਤੇ ਪਰੇਸ਼ਾਨੀ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਹੋਰ ਕੋਈ ਕਰਦਾ ਨਹੀਂ ਹੈ
1: ਵਿਆਹ ਵਾਲੀ ਐਲਬਮ ਦੇਖੀ ਕਦੇ ਦੁਬਾਰਾ
0: ਨਹੀਂ ਵਿਆਹ ਵਾਲੀ ਐਲਬਮ
1: ਘਟੀਆ ਸ਼ਬਦ ਜੋੜ ਨਹੀਂ ਮੈਂ
0: ਮੈਂ ਨਾ ਹੁਣ ਸ਼ੋਅ ਬੰਦ ਕਰਨ ਲੱਗਾ
1: ਕਰੋ ਕਰੋ
0: ਨਹੀਂ ਨਹੀਂ ਮੈਂ ਕਰਦਾ ਹੀ ਨਹੀਂ ਹੈ
1: ਅੱਛਾ
0: ਭਾਜੀ ਜਿੱਦਾਂ ਸਾਡਾ ਸ਼ੋਅ ਨਹੀਂ ਹੁੰਦਾ
1: ਹਾਂਜੀ
0: ਉਹਨਾਂ ਜ਼ਿਆਦਾ ਮੈਨੂੰ ਟ੍ਰੈਫਿਕ ਪਾਰਕਿੰਗ ਤੇ ਟਾਈਮ ਲੱਗਣ ਲੱਗ ਪਿਆ ਅੱਜ ਕੱਲ
1: ਅੱਜ
0: ਤੁਹਾਡੇ ਥੱਲੇ ਕੀ ਯਾਰ ਤੁਸੀਂ ਉਹ ਜਿਹੜਾ ਨਹੀਂ ਨਹੀਂ ਆ ਜਿਹੜੀ ਆਪਣੀ ਥੱਲੇ ਵਾਲੀ
1: ਪਾਰਕਿੰਗ ਵਾਲੀ
0: ਉਹ ਥੱਲੇ ਐ ਪਤਾ ਹੀ ਨਹੀਂ ਲੱਗਦਾ ਕਿੱਧਰ ਚੱਲ ਗਏ ਲੱਗਦਾ ਬੰਦੇ ਗੱਡੀਆਂ ਲਾ ਕੇ ਸੋ ਗਏ ਕਿਤੇ ਜਾ ਕੇ
1: ਉਹ ਇਦਾਂ ਹੀ ਕਰਨਾ ਚਾਹੀਦਾ ਤੁਹਾਨੂੰ ਮਤਲਬ ਉਹ ਡਿਪੈਂਡ ਕਰਦਾ ਕਿ ਕਿਹੜੇ ਟਾਈਮ ਹੋ ਜਿਵੇਂ ਤੁਸੀਂ ਆਹ ਟਾਈਮ ਜੇ ਆ ਰਹੇ ਹੋ ਤਾਂ ਇਹ ਟਾਈਮ ਤੁਸੀਂ ਉੱਥੇ ਲਿਆ ਕੇ ਇੱਕ ਸਾਈਡ ਤੇ ਖੜੇ ਹੋ ਜਾਓ
0: ਅੱਛਾ ਜੀ
1: ਪਹਿਲੇ ਪਹਿਲੇ ਪਹਿਲੇ ਫਲੋਰ ਤੇ
0: B1 ਤੇ B2 ਤੇ ਠੀਕ ਹੈ B1 ਤੇ ਅੱਛਾ B1 ਤੇ
1: ਪਹਿਲੇ ਤੇ
0: ਅੱਛਾ ਹਾਂ ਕਿਉਂਕਿ ਜਿਹੜੇ ਪਹਿਲੇ ਆਣਗੇ ਉਹਨਾਂ ਨੇ B1
1: ਮੰਗਿਆ ਸੀ ਸਵੇਰ ਦੇ ਆਏ ਹੋਏ ਨੇ ਉਹ ਹੁਣ ਜਾਣ ਦੇ ਟਾਈਮ ਤੇ ਨੇ
0: ਆ ਗੁੱਡ ਆਈਡੀਆ
1: ਜੇ ਤੁਸੀਂ ਸਵੇਰੇ ਸਵੇਰੇ ਹੋ ਤੇ ਫੇਰ ਉੱਥੇ ਹੇਠਲਿਆਂ ਤੇ ਜਾਓ ਕਿਉਂਕਿ ਉੱਥੇ ਆ ਸਿਰਫ ਆ ਡਾਕਟਰਾਂ ਦੇ ਆਣ ਜਾਣ ਕਰਨ ਵਾਲੇ ਜ਼ਿਆਦੇ ਹੁੰਦੇ
0: ਨੇ ਓ ਅੱਛਾ ਅੱਛਾ ਤੇ ਜਦੋਂ ਤੁਸੀਂ ਆਉਂਦੇ ਉਦੋਂ ਮਿਲ ਜਾਂਦੀ ਪਾਰਕਿੰਗ ਤੁਹਾਨੂੰ
1: ਸਰ ਮੈਂ ਕਮਾਲ ਦੀ ਗੱਲ 5 ਮਿੰਟ ਨਹੀਂ ਮੈਨੂੰ ਮਿਲਦੀ ਮੈਨੂੰ ਘੱਟੋ ਘੱਟ ਅੱਧਾ ਘੰਟਾ ਖੜਨਾ ਪੈਂਦਾ
0: ਮੈਂ ਨਾ ਜਦੋਂ ਅੱਜ ਵੀ ਹੁਣ ਸਵੇਰੇ ਲਾਉਂਦੇ ਨਾ ਹੁਣ ਪਾਰਕਿੰਗ ਲਾ ਕੇ ਆਇਆ ਨਾ ਤੇ ਮੈਂ ਐਂ ਕਰਕੇ ਵੇਖਣਾ ਸਾਰੇ ਨੇ ਐਂ ਕਰਕੇ ਵੇਖੀ ਜਾ ਰਹੇ ਮੈਂ ਜਿਹੜਾ ਆਇਆ ਵੇਖਣ ਡਿਆ ਨਾ
1: ਲੱਭਣ ਇਹਦੇ ਤੋਂ ਗਾਹ ਚੱਲੋ
0: ਜਿਹੜਾ ਬੰਦਾ ਸਿੱਧਾ ਜਾ ਰਿਹਾ ਨਾ ਇਹਦਾ ਵੱਲ ਉਹਨੇ ਕਿਤੇ ਸਪੋਟ ਖਾਲੀ ਕੀਤਾ ਦੇਖੋ ਕਿੱਥੋਂ ਕੀਤਾ ਜਿਹੜੇ ਐਂ ਕਰਕੇ ਵੇਖਣ ਡਿਆ ਉਹਨਾਂ ਨੂੰ ਵੇਖਣ ਦਾ ਫਾਇਦਾ ਹੀ ਨਹੀਂ ਹੈ ਕਈ ਤੇ ਅੱਜ ਕੱਲ ਉੱਥੇ ਵੀ ਲਾ ਕੇ ਚੱਲ ਗਏ ਅੱਜ ਨਾ ਇੱਕ ਹੁਣੇ ਹੀ ਮੈਂ ਲਾਇਆ ਤੇ ਉਹ ਜਿਹੜੀ ਚਾਰਜਿੰਗ ਵਾਲੀ ਆ ਉਹ ਚ ਲਾ ਕੇ ਚੱਲ ਗਿਆ
1: ਚਾਰਜਿੰਗ ਵਾਲੀ
0: ਫਾਈਨ ਲੱਗਦਾ ਹੈ ਨਾ ਜੇ ਉਹ ਉੱਥੇ ਲਾ ਦਈਏ ਤਾਂ
1: ਮਤਲਬ ਉਹ ਜੇ ਕੌਂਸਲ ਵਾਲੇ ਲਗਾਉਣਾ ਚਾਹਣ ਉਹਨਾਂ
0: ਨੇ ਲਾ ਸਕਦੇ ਨਾ, ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ, ਚਾਰਜ ਪੁਆਇੰਟ ਲਾਉਂਦੇ ਤੇ ਤੁਸੀਂ ਦੂਜੀ ਗੱਡੀ ਲਾ ਦਿਓ ਮੇਰੇ ਵਰਗੀ ਜਿਹੜੀ ਹੈ
1: ਕੈਮਰੀ।
0: ਅੱਛਾ, ਜਿਹੜੀਆਂ ਗੱਡੀਆਂ ਚਾਰਜ ਹੁੰਦੀਆਂ ਤੇ ਉਹ ਮਤਲਬ ਹੋਰ ਕਿਤੇ ਵੀ ਲੱਗ ਸਕਦੀਆਂ।
1: ਮੈਨੂੰ ਲੱਗਿਆ ਸੀਗਾ ਤੁਸੀਂ ਪੁੱਛੋਗੇ ਕਿ ਸਿਰਫ ਗੱਡੀਆਂ ਹੀ ਚਾਰਜ ਹੁੰਦੀਆਂ ਜਾਂ ਵੀ ਲਗਾ ਸਕਦੇ ਚਾਰਜ।
0: ਭਾਜੀ ਉਹਦੇ ਆਲਰੇਡੀ ਚਾਰਜ ਹੁੰਦੀਆਂ ਯਾਰ, ਬੰਦਿਆਂ ਨੂੰ ਪੁੱਛੋ ਜਿਹੜੇ ਬੰਦੇ ਹੋ ਜਾਂਦੇ। ਅੱਛਾ, ਮੁੱਦੇ ਤੇ ਗੱਲ ਆਈ,
1: ਗੱਲ ਕਰ ਰਹੇ ਕਿੱਥੇ ਕਿੱਥੇ ਗਏ ਫਿਰ ਤੁਸੀਂ?
0: 15 ਅਗਸਤ ਵਾਲੇ ਦਿਨ ਮੈਂ ਆਈ ਵੈਂਟ ਟੂ ਪੌਂਡਸ ਕਮਿਊਨਿਟੀ ਸੈਂਟਰ ਦੇ ਲਾਗੇ ਇੱਕ ਹੋਇਆ ਸੀ, ਝੰਡਾ ਆਪਣਾ ਲਹਿਰਾਇਆ ਗਿਆ ਸੀ। ਉਦੋਂ ਪਰ ਥੋੜਾ ਮੀਂਹ ਵੀ ਆ ਗਿਆ ਸੀ, ਕਿਨਵਿਨ ਆ ਗਿਆ ਸੀ। ਤੇ ਫਿਰ ਮੈਂ ਗਿਆ ਭਾਜੀ, ਫਿਰ ਮੈਂ 16 ਤਰੀਕ ਨੂੰ ਵੀ ਗਿਆ, 16 ਅਗਸਤ ਨੂੰ। 15 ਅਗਸਤ ਨੂੰ ਤੇ ਗਿਆ,
1: 16 ਨੂੰ ਕਿਹਦਾ ਜਾਣਾ ਦਿਹਾੜਾ?
0: 16 ਅਗਸਤ ਨੂੰ ਮਾਸਟਰ ਪਾਰਕ ਸੀ।
1: ਅੱਛਾ
0: ਹਾਂ, 16 ਅਗਸਤ
1: ਲੇਟ ਆਈ ਸੀ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ।
0: ਹਾਂਜੀ,
1: ਕਿ ਹਾਲੇ ਵੀ ਦੁਨੀਆਂ ਚ 17 ਐਸੇ ਦੇਸ਼ ਨੇ ਜਿਹੜੇ ਆਜ਼ਾਦ ਨਹੀਂ ਹੋਏ ਹੈਗੇ। ਡੂ ਯੂ ਨੋ ਦੈਟ?
0: ਹਾਲੇ ਵੀ? ਅੱਛਾ,
1: ਹਾਲੇ ਵੀ ਜੀਓਗ੍ਰਾਫੀਕਲ ਲੋਕੇਸ਼ਨ ਹੈਗੀਆਂ ਨੇ ਜਿਹੜੀਆਂ ਆਜ਼ਾਦ ਨਹੀਂ ਹੋਈਆਂ ਹੈਗੀਆਂ,
0: ਮਤਲਬ ਹਾਲੇ ਵੀ ਉਹਨਾਂ ਤੇ ਕਬਜ਼ਾ ਕਿਸੇ ਦਾ
1: ਕਬਜ਼ਾ ਹੈਗਾ,
0: ਜਦੋਂ
1: ਆਜ਼ਾਦੀ ਦੇ ਲਈ ਮੰਗ ਕਰ ਰਹੀਆਂ ਨੇ। ਫੋਰ ਐਗਜ਼ਾਮਪਲ ਬਰਮੂਡਾ,
0: ਬਰਮੂਡਾ
1: ਪਾਣ ਵਾਲਾ ਨੀ
0: ਹਾਂ
1: ਜ਼ਮੀਨ, ਉੱਥੇ ਹੈਗਾ ਇੱਕ ਟਾਪੂ ਹੈ।
0: ਸੱਚ ਮੈਂ ਬਰਮੂਡਾ ਹੈ, ਕੋਈ ਖਾਣ ਵਾਲਾ ਵੀ ਕੋਈ ਹੁੰਦਾ, ਉਹ ਮੁਰਮੁਰਾ ਹੁੰਦਾ ਸੱਚ, ਹਨਾ?
1: ਮੁਰੁੰਡਾ ਹੁੰਦਾ,
0: ਮੁਰੁੰਡਾ ਨਹੀਂ, ਅਸੀਂ ਮੁਰਮੁਰਾ ਕਹਿੰਦੇ ਆ।
1: ਅੱਛਾ,
0: ਤੁਸੀਂ ਮੁਰੁੰਡਾ ਕਹਿੰਦੇ ਹੋ? ਕੀ ਤੁਸੀਂ ਉਹਦੀ ਮੁੰਡੀ ਤੋੜਦੀ ਹੈ? ਮੁਰੁੰਡਾ ਹੈ, ਮੁਰਮੁਰਾ ਮੁਰਮੁਰਾ। ਅੱਛਾ, ਬਰਮੁੰਡਾ,
1: ਬਰਮੁੰਡਾ ਨੀ ਬਰਮੁੜਾ,
0: ਬਰਮੁਰਾ।
1: ਹਾਂ, ਤੁਸੀਂ ਉਹ
0: ਰਹਿਣ, ਤੁਹਾਨੂੰ ਰਹਿਣ ਦੋ ਉੱਥੇ, ਨਾ ਔਖਾ ਜਿਹਾ
1: ਹੋਰ ਕੰਟਰੀ ਚੱਲ
0: ਜਾ, ਸੌਖਾ ਨਾ ਦੱਸੋ ਕੋਈ।
1: ਦੂਜਾ ਹੈਗਾ ਫਾਕਲੈਂਡ ਆਈਲੈਂਡ,
0: ਆਈਲੈਂਡ ਠੀਕ ਆ,
1: ਅਟਲਾਂਟਿਕ ਚ ਪੈਂਦਾ, ਇਹ ਵੀ ਬ੍ਰਿਟੇਨ ਤੋਂ ਆਜ਼ਾਦੀ ਲੈਣ।
0: ਇੱਥੇ ਬੰਦੇ ਰਹਿੰਦੇ ਵੀ ਹੈਗੇ ਕਿ ਨਹੀਂ?
1: ਹਾਂਜੀ ਹਾਂਜੀ ਸਰ,
0: ਵੈਰੀ ਗੁੱਡ।
1: ਕਾਇਦਾ ਕੇਮਨ ਆਈਲੈਂਡ ਹੈ, ਕੇਮਨ
0: ਆਈਲੈਂਡ।
1: ਹਾਂ, ਕੇਮਨ ਆਈਲੈਂਡ। ਕਹਿੰਦੇ ਕਿ ਟੈਕਸ ਫਰੀ, ਜੇ ਤੁਸੀਂ ਆਪਣੀ ਜਿਵੇਂ ਕੰਪਨੀਆਂ ਬਣਾਉਣੀਆਂ ਉੱਥੇ ਬਣਾ ਦਿਓ।
0: ਓਕੇ,
1: ਕਿ ਮੇਰੀ ਕੇਮਨ ਆਈਲੈਂਡ ਦੇ ਵਿੱਚ ਹੈ, ਤੁਹਾਨੂੰ ਕੋਈ ਵੀ ਕੰਟਰੀ ਟੈਕਸ ਨਹੀਂ ਲੱਗਦਾ,
0: ਟੈਕਸ ਨਹੀਂ ਲੱਗ।
1: ਪਰ ਇਹ ਬ੍ਰਿਟੇਨ ਦੇ ਹਲੇ ਵੀ ਕੰਟਰੋਲ ਚ, ਰਾਜਾ ਨਹੀਂ ਹੈਗਾ, ਰਾਜਾ ਜਾਣਦੇ ਹੋ ਤੁਸੀਂ?
0: ਬ੍ਰਿਟੇਨ ਵਾਲਾ
1: ਕਿੰਗ ਚਾਰਲਸ,
0: ਕਿੰਗ ਨਹੀਂ, ਉਹ ਤੇ ਤਾਸ਼ ਵਿੱਚ
1: ਜਿਹੜਾ ਛੋਟਾ ਭਰਾ ਗੰਦੇ ਕੰਮ ਕਰਦਾ ਫੜਿਆ ਗਿਆ ਸੀ।
0: ਓ ਵੈਰੀ ਗੁੱਡ,
1: ਉਹ ਵਾਲਾ, ਉਹਨਾਂ ਦੇ ਕੰਟਰੋਲ ਚ ਹੈ।
0: ਅੱਛਾ, ਠੀਕ ਹੈ ਠੀਕ ਹੈ, ਮਤਲਬ ਹੈ ਗੋਰਿਆਂ ਦੇ ਕੰਟਰੋਲ ਚ ਹੀ ਹੈ?
1: ਗੋਰੇ
0: ਮੈਂ ਕਹਿੰਦਾ
1: ਨਹੀਂ, ਸਪੇਨ ਦੇ ਕੰਟਰੋਲ ਚ ਵੀ ਹੈ, ਜਿਨ੍ਹਾਂ ਨੇ ਵਰਲਡ ਕੱਪ ਜਿੱਤਿਆ ਸੀ।
0: ਸਾਡੇ ਲਈ ਤੇ ਸਪੇਨ ਵੀ ਗੋਰਾ ਹੀ ਹੈ।
1: ਜਿਬਰਾਲਟਰ,
0: ਜਿਬਰਾਲਟੋ,
1: ਜਿਬਰਾਲਟਰ,
0: ਜਿਬਰਾਲਟਰ, ਇਹ ਰਹਿਣ ਹੀ ਦੋ ਫਿਰ। ਸਾਰੇ ਏਦਾਂ ਦੇ ਕੰਟਰੀ ਹੈਗੇ ਆ, ਕੋਈ ਸੌਖਾ ਜਿਹਾ ਹੈਗਾ?
1: ਸੌਖਾ ਹੈਗਾ ਇੱਕ,
0: ਕਿਹੜਾ?
1: ਇਹ ਹੈਗਾ ਟਰਕਸ ਕਾਇਕੋਸ ਆਈਲੈਂਡ।
0: ਇਹ ਤਿੰਨ ਹੋ ਗਏ, ਇਹ ਤਿੰਨ ਦੱਸਦੇ ਤੁਸੀਂ ਇਕੱਠੇ, ਇੱਕ ਦਾ ਨਾਂ ਦੱਸਿਆ ਜਾਵੇ ਪਲੀਜ਼।
1: ਓਕੇ, ਇੱਕ ਦਾ ਨਾਂ ਦੱਸ ਦਿੰਦਾ, ਇਹ ਹੈਗਾ ਐਂਗੂਈਆ।
0: ਇਹ ਮੈਂ ਜਿਹੜੇ ਸਾਨੂੰ ਸੁਣਦੇ ਪਏ ਆ, ਪਲੀਜ਼ ਇੱਕ ਵਾਰੀ ਦੇਖ ਵੀ ਲਓ, ਹੈਗੇ ਵੀ ਆ ਕੰਟਰੀ ਕੇ ਲੈ ਕਿਤੇ, ਤੁਸੀਂ ਆਪਣੇ ਇੰਗੂਈਆ ਉਂਗੂਈਆ ਲਾਈ ਜਾਂਦੇ ਹੋ।
1: ਕਹਿੰਦੇ ਵੀ ਆਪਣੇ ਆਸਟ੍ਰੇਲੀਆ ਦੇ ਲਾਗੇ ਵੀ ਇੱਕ ਪਿਟਕੇਨ, ਉਂਗਲੀਆਂ ਤੇ ਨੀ ਗਿਣੇ ਜਾਂਦੇ
0: ਤੇਰੀ। ਅੱਛਾ, ਜਦ ਕਿ
1: ਤੁਹਾਨੂੰ 3 ਜਾਂ 4 ਬੰਦੇ ਚਾਹੀਦੇ ਨੇ ਗਿਣਨ, ਕਿਉਂਕਿ ਉਹਨਾਂ ਦੀ ਉਂਗਲੀਆਂ ਤੇ ਗਿਣੇ ਜਾਣਗੇ।
0: ਓ ਅੱਛਾ, ਜਦ ਕਿ ਉਹਨੇ ਕੀ ਹੈਗੇ ਆ?
1: 50 ਜਾਣੇ ਰਹਿੰਦੇ ਨੇ ਉੱਥੇ,
0: 50 ਜਾਣੇ। ਓ ਲੈ, ਜਾਣਗੀ ਸਾਡੇ
1: ਪਰ ਆਜ਼ਾਦੀ ਨੀ ਮੰਗ ਰਹੇ ਹੈਗੇ, ਪਰ
0: ਸਾਨੂੰ ਇੱਥੇ ਰਹਿਣ ਦੋ ਫੈਮਿਲੀ ਨੂੰ।
1: ਹਾਂ, ਬਸ ਇਹ ਦੁਨੀਆਂ ਦੀ ਸਭ ਤੋਂ ਮਤਲਬ ਛੋਟੀ ਆਬਾਦੀ ਵਾਲਾ ਇੱਕ ਟਾਪੂ ਹੈਗਾ।
0: ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਵਾ ਵੀ ਇਹ ਸੱਚੇ ਹੀ ਕੰਟਰੀ ਹੈਗੇ, ਜੋ ਸਹੀ ਕੰਟਰੀ ਹੈ ਨਾ ਭਾਜੀ, ਤੁਸੀਂ ਕਿਤੇ ਨਾ ਬਾਅਦ ਚੋਂ ਇਹਨੇ ਮੈਸੇਜ ਆਣਾ
1: ਭਾਈ। ਇਹ ਜ਼ਿਆਦਾਤਰ ਅਮਰੀਕਾ, ਸੌਰੀ, ਇੰਗਲੈਂਡ, ਸਪੇਨ ਵਾਲੇ ਨੇ। ਅਮਰੀਕਾ ਵਾਲੇ ਵੀ ਹੈਗੇ ਨੇ, ਜਿਵੇਂ ਗੁਆਮ ਹੋ ਗਿਆ, ਅਮਰੀਕਨ ਸਮੋਆ ਹੋ ਗਿਆ, ਯੂਐਸ ਵਰਜਿਨ ਆਈਲੈਂਡ ਹੋ ਗਿਆ, ਇਹ ਸੌਖੇ ਨੇ। ਫਿਰ ਫਰਾਂਸ ਦੇ ਕੰਟਰੋਲ ਵਾਲੇ ਹੈਗੇ ਨੇ, ਨਿਊ ਕੈਲੇਡੋਨੀਆ, ਉਹਦਾ ਤਾਂ ਅੱਡੀ ਗੱਲ ਸੁਣੀ ਹੈ, ਫ੍ਰੈਂਚ ਪੋਲੀਨੇਸ਼ੀਆ,
0: ਉਹ
1: ਜਿੱਥੋਂ ਲੋਕ ਕਿਸ਼ਤੀਆਂ 'ਚ ਜਾਂਦੇ ਨੇ।
0: ਓਕੇ,
1: ਫਿਰ ਨਿਊਜ਼ੀਲੈਂਡ ਦੇ ਕੋਲ ਵੀ ਇੱਕ ਹੈਗਾ ਇਲਾਕਾ, ਨਿਊਜ਼ੀਲੈਂਡ ਤੋਂ ਆਜ਼ਾਦੀ ਮੰਗ ਰਹੇ ਨੇ ਉਹ।
0: ਅੱਛਾ, ਨਿਊਜ਼ੀਲੈਂਡ ਵਾਲਿਆਂ ਕੋਲ ਆਜ਼ਾਦੀ ਮੰਗ ਰਹੇ ਯਾਰ, ਪੰਜਾਬੀਓ ਟੋਕੀ ਲਾਓ।
1: ਹਾਂ, ਇਹ 3 ਛੋਟੇ ਛੋਟੇ ਟਾਪੂ ਨੇ, ਉਹਨਾਂ ਦਾ ਹੈਗਾ ਇਹ ਸਮੂਹ, ਔਰ
0: 1500
1: ਦੀ ਆਬਾਦੀ।
0: ਮੇਰੀ ਗੱਲ ਸੁਣੋ, ਜਿੱਦਾਂ ਟਾਕੀ ਲਾਓ ਹੈਗਾ ਨਾ, ਉੱਥੇ ਕੋਈ ਨਾ ਕੋਈ ਹੈੱਡ ਹੋ ਗਿਆ ਹੋਣਾ, ਕਿਸੇ ਦਾ ਕਹਿੰਦਾ ਹੋਣਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ,
1: ਤੇ ਉਹ ਕਹਿੰਦਾ ਨਹੀਂ, ਇਹ 3 ਅੱਡ ਅੱਡ ਟਾਪੂ ਨੇ, ਇਹਨਾਂ ਨੂੰ ਟਾਕੇ ਲਾਓ,
0: ਟਾਂਕੇ ਲਾਓ,
1: ਟਾਕੇ ਲਾਓ, ਤੇ ਇਹਨਾਂ ਨੂੰ ਜੋੜੋ,
0: ਜੋੜ ਕੇ ਦੱਸੋ ਕੀ ਬਣਦਾ ਹੈ,
1: ਫਿਰ ਆਪਾਂ ਯਾਦ ਹੋ।
0: ਇਹ ਤੇ ਉਹੀ ਆ ਵੀ ਜਿੱਦਾਂ ਮੈਂ ਗੇਮ ਖਟਾਉਣ ਅੱਖਾਂ ਬੰਦ ਕਰਕੇ ਉਹ ਚੀਜ਼ਾਂ ਜਿਹੀਆਂ ਜੋੜਨ ਵਾਲੀਆਂ ਵੀ ਕੀ ਬਣਦਾ।
1: ਤੁਸੀਂ ਮੈਨੂੰ ਦੱਸੀ ਸੀਗੀ ਗੱਲ ਵੀ ਜਿੱਥੇ ਜਿਵੇਂ ਆਪਾਂ ਦੁਬਈ ਹਰ ਵਾਰ ਪਤਾ ਨੀ ਕਿਵੇਂ ਆਉਂਦਾ, ਤੁਸੀਂ ਦੱਸਿਆ ਸੀਗਾ ਵੀ 7 ਅਲੱਗ ਅਲੱਗ ਕੰਟਰੀਆਂ ਨੇ ਰਲ ਕੇ, ਐਮੀਰੇਟਸ ਨੇ ਰਲ ਕੇ, ਹਨਾ, ਉਹ ਇੱਕ ਕੰਟਰੀ ਬਣਾਈ।
0: ਅੱਛਾ ਅੱਛਾ, ਨਹੀਂ ਨਹੀਂ, ਜੋ ਅਲੱਗ ਅਲੱਗ ਹੈ ਜਿੱਦਾਂ।
1: ਅੱਛਾ, ਹਲੇ ਵੀ ਅੱਡ ਹੈ
0: ਜੀ, ਮੈਂ ਅਜਮਾਨ, ਉਮਰ ਕਵੀਨ,
1: ਸ਼ਾਰਜਾ,
0: ਸ਼ਾਰਜਾ, ਹਾਂ, ਦੁਬਈ, ਸ਼ਾਰਜਾ, ਯੂਏਈ, ਉਹ ਸਾਰੇ ਛੋਟੇ ਛੋਟੇ ਹੈਗੇ।
1: ਇੱਕ ਅਲਫਖ ਕੁਛ ਸਹਿਜਾ ਵੀ ਕੁਛ ਹੈਗਾ,
0: ਅਲਤੋ ਹੀ ਹੁੰਦੇ ਆ ਸਾਰੇ, ਹਾਂ ਸਾਰੇ ਅਲਤੋ ਹੁੰਦੇ ਆ। ਹਾਂ ਕੀ ਇੱਕ ਹੋਰ ਹੈਗਾ ਸੀ, ਅਲਕਵੀਨ, ਅਲਕਵੀਨ, ਅਲਕਵੀਨ ਤੋਂ ਤਾਂ ਮੇਰੇ ਆਉਂਦੇ ਹੁੰਦੇ ਸੀ ਉਹ ਸਾਰੇ ਡਰਾਈਵਰ ਨੀ ਸਾਡੇ ਜਿੱਦਾਂ ਆਪਣੀ ਕੰਪਨੀ ਚ ਹੁੰਦੇ ਜ਼ਿਆਦਾਤਰ ਉੱਥੇ ਰਹਿੰਦੇ ਹੁੰਦੇ ਸੀ। ਬੈਕ ਟੂ ਦੀ ਪੁਆਇੰਟ ਛੱਡੋਗਾ, ਹਾਂ
1: ਨਹੀਂ ਇਸ ਕਰਕੇ ਦੱਸਣ ਲੱਗਿਆ,
0: ਦੁਬਈ ਦੀ ਖਬਰ ਆ ਗਈ,
1: ਹਾਂ ਦੁਬਈ ਦੀ ਖਬਰ ਇਸ ਕਰਕੇ ਦੱਸਣ ਲੱਗਿਆ ਸੀ, ਇੱਕ ਨਾ ਰੀਲ ਅੱਜ ਕੱਲ ਬਹੁਤ ਵਾਇਰਲ ਹੋ ਰਹੀ ਹੈ, ਆਪਣਾ ਦੇਸੀ ਹੈ ਮੁੰਡਾ,
0: ਠੀਕ ਹੈ ਜੀ,
1: ਤੇ ਹੋ ਸਕਦਾ ਹਰਿਆਣਾ ਹਰਿਆਣੇ ਦਾ ਹੋਵੇ ਕੋਈ ਬੋਲਬਾਣੀ ਤੋਂ ਏਦਾਂ ਲੱਗਦਾ।
0: ਹਾਂਜੀ,
1: ਉਹਨੇ ਨਾ ਇੱਕ ਰੀਲ ਬਣਾਈ ਜਿਵੇਂ ਉਹ ਸੈਲਫੀ ਸਟਾਈਲ ਚ, ਮੋਦੀ ਸਾਹਿਬ ਨੀ ਅੱਜ ਕੱਲ ਬਣਾ ਰਹੇ,
0: ਉਹ ਅੱਜ ਕੱਲ, ਹਾਂਜੀ ਹਾਂਜੀ ਹਾਂਜੀ,
1: ਫਰਾਂਸ, ਉਹ ਪਤਾ ਨੀ ਲੱਗਦਾ ਫਰਾਂਸ ਨੂੰ ਬੁਲਾ ਰਹੇ ਨੇ ਕਿ ਫਰੈਂਡਸ ਨੂੰ ਬੁਲਾ ਰਹੇ, ਹਾਂ ਫਰਾਂਸ।
0: ਅੱਛਾ,
1: ਤੇ ਉਹ ਉਹਨੇ ਚਲੋ ਵੀਡੀਓ ਪਾਈ ਉਹਦੇ ਤੇ, ਤੇ ਵੀਡੀਓ ਦੇ ਵਿੱਚ ਉਹਨੇ ਲਿਖਿਆ ਕਿ ਦੁਬਈ ਸਿਰਫ ਲਗਜ਼ਰੀ ਨਹੀਂ ਹੈਗਾ ਦੋਸਤੋ,
0: ਹਾਂਜੀ,
1: ਤੇ ਤੁਸੀਂ ਦੇਖੋ ਮੈਂ ਕਹਿੰਦਾ ਕੰਮ ਤੋਂ ਤੁਰਿਆ ਹੋਇਆ ਆ ਰਿਹਾ ਰਾਤ ਦੇ 9 ਵਜੇ ਦਾ, ਮੈਂ ਪਸੀਨੋ ਪਸੀਨੀ ਹੋ ਗਿਆ।
0: ਗਰਮੀ ਬਹੁਤ ਜ਼ਿਆਦਾ ਉੱਥੇ, ਪਰ ਉੱਥੇ ਰੂਲ ਵੀ ਹੈਗਾ ਵਾ, ਜਦੋਂ
1: ਜਿਹਨਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਮਿਲਦਾ ਉਹਨਾਂ ਨੂੰ ਨਾਲ ਏਸੀ ਵੀ ਦਿੰਦੀ ਹੈ ਸਰਕਾਰ, ਉਹਨਾਂ ਦੀ ਏਸੀ ਦੀ ਤੇਸੀ ਕਰਕੇ ਰੱਖ ਦਿੰਦੇ
0: ਐਸੀ ਨਹੀਂ। ਉੱਥੇ ਸੱਚੀ ਗੱਲ ਹੈ, ਉੱਥੇ ਏਦਾਂ ਦਾ 2-3 ਮਹੀਨੇ ਏਦਾਂ ਦੇ ਹੁੰਦੇ ਆ ਜਿੱਥੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਨਾ ਕੋਈ ਬੰਦਾ ਬਾਹਰ ਹੀ ਨੀ ਨਿਕਲਦਾ,
1: ਬਸ 2 ਘੰਟਿਆਂ ਲਈ,
0: ਬਸ 2-3 ਘੰਟੇ, ਜਿਹੜੇ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਪੈਂਦੀ ਆ,
1: ਬਸ 2 ਘੰਟਿਆਂ ਗਰਮੀ ਠੀਕ ਹੋ ਜਾਂਦੀ ਆ,
0: ਨਾ ਨਾ ਗਰਮੀ ਤਾਂ ਜ਼ਿਆਦਾ ਹੀ ਪੈਣੀ ਆ, ਉਹ ਜਿਹੜਾ ਟਾਈਮ ਹੈ ਨਾ ਉੱਥੇ ਮਤਲਬ ਬੰਦਾ ਕੰਮ ਹੀ ਨੀ ਕਰ ਸਕਦਾ, ਕੋਈ ਕੰਮ ਨਹੀਂ ਕਰ ਸਕਦਾ, ਸਾਰੀਆਂ ਰੁਕ ਜਾਂਦੀਆਂ, ਸਾਰਾ ਰੁਕ ਜਾਂਦਾ, ਸਾਰੇ ਅੰਦਰ ਹੋਣਗੇ ਕੋਈ ਬਾਹਰ ਨੀ ਹੋਏਗਾ,
1: ਬ੍ਰੇਕ 2 ਘੰਟਿਆਂ ਦੀ ਹੁੰਦੀ ਆ,
0: ਮਤਲਬ ਆਰਾਮ ਨਾਲ, ਮਤਲਬ ਮੇਰੇ ਖਿਆਲ 2 ਵੀ ਨੀ ਜ਼ਿਆਦਾ ਘੰਟਿਆਂ
1: ਦੀ, ਫਿਰ ਉਹ 2 ਘੰਟਿਆਂ ਦੇ ਪੇ ਕਰਦੇ ਨੇ,
0: ਹਾਂ ਪੇ ਹੁੰਦੀ ਆ, ਪੇ ਹਾਂ, ਇਹ ਨੀ ਆ ਵੀ ਪੇ ਹੁੰਦੇ ਨੀ ਆ, ਪਰ ਉੱਥੇ ਗਰਮੀ, ਉੱਥੇ ਤੇ ਸਰਦੀ ਹੈ ਹੀ ਨੀ ਆ ਸਮਝੋ, ਸਾਰਾ ਦਿਨ ਗਰਮੀ ਹੀ ਗਰਮੀ ਆ, ਬਸ ਸ਼ਾਮ ਨੂੰ ਗਰਮੀ, ਸਵੇਰੇ ਗਰਮੀ, ਓਏ ਹੋਏ ਬਹੁਤ ਗਰਮੀ।
1: ਫਿਰ ਥੋੜੀ ਗੱਲ ਕਰਨ ਉਹਦੇ ਨਾਲ ਕੈਨੇਡਾ ਦੇ ਨਾਲ,
0: ਉਹਦੇ ਕੋਈ ਬਰਫ ਬੁਰਫ ਭੇਜੇ
1: ਚਲੋ ਇਹਦੀ ਗੱਲ ਕਰਦੇ ਆ, ਤੇ ਅੱਜ ਦੀਆਂ ਆਪਣੀਆਂ ਖਬਰਾਂ ਜਿਹੜੀਆਂ ਹੋਣਗੀਆਂ ਭਾਜੀ, ਅੱਜ
0: ਉਹ ਵੀ ਸੱਚ ਜਿਹੜੀਆਂ ਸੁਰਖੀਆਂ ਪਹਿਲਾਂ ਦੱਸੋਗੇ ਤੁਸੀਂ ਕਿ ਪਹਿਲਾਂ ਸੁਰਖੀ ਬਿੰਦੀ ਲਾਈਏ ਆਪਾਂ,
1: ਸੁਰਖੀ ਬਿੰਦੀ ਦੱਸ ਦਿੰਦੇ ਤੁਹਾਨੂੰ, ਅੱਜ ਦੱਸਣਾ ਤੁਹਾਨੂੰ ਡਾਰਕ ਟੂਰਿਜ਼ਮ ਦੇ ਬਾਰੇ,
0: ਡਾਰਕ ਟੂਰਿਜ਼ਮ
1: ਕੀ ਹੈਗਾ ਉਹਦੇ ਬਾਰੇ,
0: ਕਿੱਦਾਂ ਘੁੰਮਣਾ ਫਿਰਦਾ, ਡਾਰਕ ਟੂਰਿਜ਼ਮ
1: ਅੱਗੇ ਚੱਲ ਕੇ, ਕਿਉਂਕਿ ਉਹਦੇ ਬਾਰੇ ਜੇ ਮੈਂ ਦੱਸਤਾ ਤਾਂ ਫਿਰ ਉਹ ਪੂਰੀ ਖਬਰ
0: ਨਹੀਂ, ਫਿਰ ਭੱਜਦਾ ਸਾਰਿਆਂ ਨੇ।
1: ਇੱਕ ਤੁਹਾਨੂੰ ਦੱਸਣਾ ਹੈ ਕਿ ਦੁਨੀਆਂ ਦਾ ਜਿਵੇਂ ਪਿਛਲੀ ਵਾਰ ਸਭ ਤੋਂ ਵੱਧ ਬੱਚਿਆਂ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ ਸੀ ਨਾ, ਆਪਾਂ ਖਬਰ ਲਿਆਂਦੀ ਸੀਗੀ, ਦੁਨੀਆਂ ਦਾ ਸਭ ਤੋਂ ਛੋਟਾ ਪ੍ਰੀ ਮੈਚੋਰ ਬੱਚੇ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ, ਫਿਰ ਸਭ ਤੋਂ ਛੋਟਾ 21 ਹਫ਼ਤਿਆਂ ਚ ਜਵਾਕ ਹੋ ਗਿਆ,
0: 21 ਹਫ਼ਤਿਆਂ,
1: ਜਿਹੜਾ ਤੁਹਾਡਾ ਕੱਪ ਹੈ,
0: ਹਾਂਜੀ,
1: ਐਡਾ ਜਵਾਕ ਹੈ,
0: ਚੱਲ ਮੈਂ ਪਾਣੀ ਵੀ ਯਾਦ ਆ ਗਿਆ, ਮੈਂ ਪਾਣੀ ਪੀ ਲੈਣਾ,
1: ਨਹੀਂ ਵਾਕਈ ਐਡਾ, ਕਹਿੰਦੇ ਕੋਕੋ ਕੋਲਾ ਦੇ ਕੇਨ ਜਿੱਡਾ ਜਵਾਕ ਹੋਇਆ,
0: ਐਡਾ ਕੁ, ਇਹ ਤਾਂ ਜਿੱਦਾਂ ਬਿੱਲੀ ਦਾ ਬਲੂੰਗੜਾ ਨੀ ਹੁੰਦਾ ਛੋਟਾ,
1: ਬਸ
0: ਇਹ ਬਈ ਸੁਣ ਕੇ ਜਾਣਾ ਖਬਰ, ਬਹੁਤ ਵਧੀਆ ਖਬਰ ਹੈ।
1: ਇੱਕ ਨਿਊਜ਼ ਤੁਹਾਨੂੰ ਦੱਸਣੀ ਹੈਗੀ ਹੈ ਕਿ ਪੰਜਾਬੀ ਕੈਨੇਡਾ ਦੇ ਵਿੱਚ ਰੇਲਵੇ ਟਰੈਕ ਤੇ ਹੀ ਲੰਬਾ ਪੈ ਗਿਆ, ਤੇ ਉਹਨੇ ਜੋ ਉੱਥੇ ਘਸਮਾਨ ਪਾਇਆ, ਇਸੇ ਕਰਕੇ ਤਾਂ ਕਹਿ ਰਹੇ ਨੇ ਵੀ ਕੈਨੇਡਾ ਚ ਇਹਨਾਂ ਨੂੰ ਕੱਢੋ ਬਾਹਰ, ਕੈਨੇਡਾ ਤੋਂ ਜਦੋਂ ਸਾਰੇ ਨਿਕਲ ਗਏ ਤੇ ਆਖਰੀ ਖਬਰ ਸਾਡੀ ਇਹੀ ਹੈ ਵੀ ਹੁਣ ਕਿਹੜੀ ਕੰਟਰੀ ਚ ਜਾਣਗੇ। ਰਸ਼ੀਆ ਨੇ ਟੈਲੈਂਟ ਵੀਜ਼ਾ ਸ਼ੁਰੂ ਕਰਤਾ, ਪੰਜਾਬੀਆਂ ਕੋਲ ਤਾਂ ਤੁਹਾਨੂੰ ਪਤਾ ਟੈਲੈਂਟ ਬਹੁਤ,
0: ਟੈਲੈਂਟ
1: ਸਾਨੂੰ ਰਸ਼ੀਅਨ ਪਸੰਦ ਵੀ ਬਹੁਤ ਹੈ,
0: ਮੈਂ ਰੂਸ ਜਾਣਾ, ਮੈਂ ਰੂਸ ਹੀ ਜਾਣਾ,
1: ਨਹੀਂ ਉਹ ਰੁਸਣ ਵਾਲਾ ਹੀ ਗਾਣਾ,
0: ਰੁਸਣ ਵਾਲਾ ਹੀ ਹੈ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਹੋਣਾ ਤੇਰੇ ਵਿੱਚ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਦੱਸੋ ਸੱਚ
1: ਹੁਣ ਦੇਖਿਓ ਹੁਣ ਕਿਵੇਂ ਚੱਕਿਆ ਜਾਂਦਾ ਗਾਣਾ ਨਹੀਂ ਹਲੇ ਨੀ ਹਲੇ ਨੀ ਸ਼ੇਰ ਬਹੁਤ ਵੱਡਾ ਹੋ ਗਿਆ ਹੁਣ ਸੁਣਾ ਅਸਲੀ ਗਾਣਾ

0: ਮੈਂ ਕਦੀ ਖਾਧਾ ਨੀ ਨਾ ਝੂਠਾ ਸੇਬ।
1: ਮੈਨੂੰ ਪਤਾ ਤੁਸੀਂ ਕਿਹੜੀ ਜ਼ਹਿਰੀਲੀਆਂ ਗੱਲਾਂ ਕਰ ਰਹੇ
0: ਹੋ। ਰੱਬ ਕਰੇ ਮੈਂ ਉਹ ਜੇ ਮੈਂ ਤੇਰਾ ਸੇਬ ਖਾਵਾਂ ਮੈਂ ਤੈਨੂੰ ਦੋ ਸੇਬ ਦਵਾਂ, ਏਦਾਂ ਥੋੜੀ ਆ ਭਾਜੀ। ਮੈਂ ਜੇ ਕਿਸੇ ਦੀ ਚੀਜ਼ ਖਾ ਲੈਂਦਾ ਹੁੰਦਾ ਨਾ, ਮੈਂ ਅਗਲੇ ਨੂੰ ਫਿਰ ਦੋ ਉਹਨਾਂ ਨੂੰ ਡਬਲ ਕਰਕੇ ਦੇਣਾ। ਮੈਂ ਸਾਨੂੰ ਇਹ ਸਿਖਾਇਆ ਗਿਆ
2: ਆਹ ਵਾਲਾ ਸੇਬ ਦਊਂਗੇ
0: ਐਪਲ ਅੱਧਾ ਵਾਲਾ। ਉਹ ਇਹ ਜਿਹੜਾ ਐਪਲ ਕਿੰਨੇ ਬਣਾਇਆ ਹੋਇਆ ਜਿਹੜਾ ਅੱਧਾ ਐਪਲ ਖਾ ਕੇ ਇੰਨਾ ਮਤਲਬ ਕਰਦਾ।
2: ਇਹਦੀ ਸਟੋਰੀ ਨੀ ਪਤਾ
0: ਤੁਹਾਨੂੰ? ਇਹ ਹੈਗੀ ਸਟੋਰੀ ਸੱਚੀ ਹੈ?
2: ਲੈ ਵਾਕਈ ਇਹਦੀ ਸਟੋਰੀ
0: ਯਾਰ ਭਾਜੀ, ਇਹ ਲੱਗਦਾ ਤੁਹਾਡਾ ਹਿੱਲ
2: ਗਿਆ। ਇਹ ਪਹਿਲਾਂ ਪੂਰਾ ਐਪਲ ਹੁੰਦਾ ਸੀ।
0: ਅੱਛਾ ਪੂਰਾ ਐਪਲ ਹੁੰਦਾ ਸੀ
2: ਹਾਂ, ਜਦੋਂ ਐਪਲ ਕੰਪਨੀ ਆਈ ਸੀ।
0: ਫਿਰ ਚੂਹਾ ਆਇਆ,
2: ਫਿਰ ਇਹਦੇ 'ਚੋਂ ਜਿਹੜੇ ਦੋ ਪਾਰਟਨਰ ਹੁੰਦੇ ਸੀ ਉਹ ਇੱਕ ਪਾਰਟਨਰ ਨਿਕਲ ਗਿਆ,
0: ਉਹ ਆਪਣੀ ਆਪਣਾ ਪੀਸ ਲੈ ਕੇ ਛੋਟਾ ਜਿਹਾ ਨਿਕਲ ਗਿਆ।
2: ਫਿਰ ਉਹਨੇ ਉਹਦੇ 'ਚੋਂ ਖਾਧੇ ਹੋਏ ਦਾ ਸਾਈਨ ਬਣਾਇਆ ਵੀ ਆਹ ਦੇਖੋ।
0: ਲੈ ਵੀ ਦੇਖ ਲਓ, ਉਹ ਜਿਹੜਾ ਇੱਕੋ ਬੁਰਕੀ ਲੈ ਕੇ ਗਿਆ ਵਾ ਇੱਕੋ ਪੀਸ, ਬਾਕੀ ਸਾਰਾ ਮੇਰੇ ਕੋਲ ਹੈਗਾ।
2: ਹਾਂ ਤੇ ਫਿਰ ਅੱਜ ਦੇ ਪ੍ਰੋਗਰਾਮ ਦੀ
0: ਆਹ ਯਾ ਸ਼ੁਰੂਆਤ ਯਾ ਯਾ
2: ਪ੍ਰੋਗਰਾਮ ਖਬਰ ਬੜੀ ਬੇਕਾਰ ਦੇ ਵਿੱਚ ਹੁਣ ਅੱਜ ਦੇ ਦਿਨ ਤੁਹਾਡੇ ਤੱਕ ਪਹਿਲੀ ਖਬਰ ਲੈ ਕੇ। ਓ ਮੈਂ ਤਾਂ ਮਿਊਜ਼ਿਕ ਹੀ ਗਲਤ ਚਲਾ ਦਿੱਤਾ ਜੀ।
0: ਓ ਦੋ ਜੀ
2: ਮਿਊਜ਼ਿਕ ਨਾ ਚਲਾਣਾ ਸੀਗਾ।
0: ਚਲੋ ਚੱਕੋ।

0: ਮੈਂ ਪਲੇਟਾਂ ਸੱਚੀ ਲੈ ਆਉਣੀ ਆ ਕਿਸੇ ਦੇ ਸੱਚੀ ਮਾਰਾਂਗੇ
1: ਤੁਹਾਡੇ ਕੋਲ ਡਫਲੀ ਤਾਂ ਹੈਗੀ ਓ ਇੱਥੇ
0: ਉਹ ਸੱਚ ਡਫਲੀ ਵੀ ਹੌਲੀ ਹੌਲੀ ਮੈਂ ਸਾਰਾ ਇਕੱਠਾ ਸਮਾਨ ਕਰ ਲੈਂਦਾ ਸਾਰਾ ਕੁਝ ਨਾ
1: ਆਰਕੈਸਟਰਾ
0: ਐਕਚੁਅਲੀ ਕੀ
2: ਹੁਣ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ ਮਿਸ ਪੂਜਾ ਦੇ ਬੋਏਫ੍ਰੈਂਡ ਮੋਂਡੀ ਮੋਂਡੀ ਮੋਂਡੀ
0: ਇੱਕ ਕਹਿਣਾ ਜ਼ਰੂਰੀ ਸੀ ਪੂਜਾ ਤਾਂ ਸਹੀ ਨਹੀਂ ਸੀ ਤੁਸੀਂ ਹੈ
1: ਕਿਉਂਕਿ ਹੈ ਨਹੀਂ ਸਾਡੇ ਕੋਲ ਨੱਚਣ
0: ਨਹੀਂ ਨਹੀਂ ਬੋਏਫ੍ਰੈਂਡ ਦਾ ਮਤਲਬ ਕੀ ਆ ਤੁਸੀਂ ਕਹਿ ਸਕਦੇ ਹੋ ਪੂਜਾ ਦੇ ਫਰੈਂਡ ਬਸ ਹਾਂ
1: ਅੱਛਾ
2: ਹਾਂ ਮਿਸ ਪੂਜਾ ਦੇ ਫਰੈਂਡ ਜਿਹੜੇ ਬੋਏ ਨੇ
0: ਜੇ ਤੁਸੀਂ ਮੈਨੂੰ ਵੈਸੇ ਕਹਿੰਦੇ ਰੇਡੀਓ ਤੋਂ ਇੱਧਰ ਉੱਧਰ ਨਾ ਫਿਰ ਮੈਨੂੰ ਬਹੁਤ ਸਕੂਨ ਮਿਲਦਾ ਹੁਣ ਰੇਡੀਓ ਤੇ ਜਦੋਂ ਤੁਸੀਂ ਬੋਲ ਦਿੰਦੇ ਹੋ ਨਾ ਉਦੋਂ ਯਾਰ ਮਜ਼ਾ ਜਿਹਾ ਨਹੀਂ ਆਉਂਦਾ ਉਦੋਂ ਨਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੇ ਗੱਲ ਬਣਦੀ ਨਹੀਂ
1: ਭਾਈ ਜੀ ਖਬਰ ਇਹ ਨਹੀਂ ਸੀਗੀ ਵੀ ਤੁਸੀਂ ਪੂਜਾ ਦੇ ਬੋਏਫ੍ਰੈਂਡ ਹੋ
0: ਓ ਸੌਰੀ ਸੌਰੀ
1: ਖਬਰ ਇਹ ਸੀਗੀ
0: ਹਾਂਜੀ
1: ਕਿ ਡਾਰਕ ਟੂਰਿਜ਼ਮ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਅੱਜ ਕੱਲ੍ਹ
0: ਹਨੇਰੇ 'ਚ
1: ਚਾਈਨਾ 'ਚ
0: ਚਾਈਨਾ 'ਚ ਅੱਛਾ ਉੱਥੇ ਵੀ ਤਾਂ ਹਨੇਰਾ ਹੀ ਹੈ ਉੱਧਰ ਨਹੀਂ ਪਤਾ ਲੱਗਦਾ ਕੀ ਹੋ ਰਿਹਾ
1: ਚਾਈਨਾ ਕਾ ਮਾਰਸ ਤੇ
0: ਭਾਈ ਜੀ ਆਪਾਂ ਚਾਈਨਾ ਵੀ ਜਾਣਾ ਸੀ ਸੱਚ
1: ਆਪਾਂ ਜਾਣਾ ਹਲੇ
0: ਤੁਸੀਂ ਕਹਿ ਰਹੇ ਨਾ ਵੀ ਆਪਾਂ ਕਿਸੇ ਦਿਨ ਪਲਾਨ ਬਣਾਉਂਦੇ ਹਾਂ
1: ਹਾਂਜੀ
0: ਟਿਕਟਾਂ ਕਰਾ ਲਓ ਫਿਰ ਤੁਸੀਂ
1: ਟਿਕਟਾਂ ਆਪਣਾ
0: ਟਿਕਟਾਂ ਦੋ ਲੈ ਲੈ ਵੀ ਬਸ
1: ਬਲੈਕ ਟਾਊਨ ਤੋਂ ਜਾਊਗੀ
0: ਬਲੈਕ ਨਹੀਂ ਨਹੀਂ ਵੈਸੇ ਵੈਸੇ ਚਾਈਨਾ ਦੇਖਣਾ
1: ਆਪਾਂ ਚੈਟ ਸੂਟ ਚੱਲਦੇ ਹਾਂ ਇੱਕੋ ਹੀ ਗੱਲ
0: ਉਹ ਵੀ ਸੀ ਤੋਂ ਇਹ ਵੀ ਸੀ ਤੋਂ ਚੈਟ ਸੂਟ
1: ਉੱਥੇ ਸਾਰੇ ਚਾਈਨੀਜ਼ ਹੀ ਨੇ
0: ਅੱਛਾ ਹਾਂਜੀ ਕਮ ਬੈਕ ਟੂ ਦੀ
1: ਚੈਟ ਸੂਟ ਚ ਭਾਜੀ ਅਸੀਂ ਨਾ ਦੋ ਕੁ ਹਫ਼ਤੇ ਪਹਿਲਾਂ ਗਏ ਸੀਗੇ
0: ਚੈਟ ਸੂਟ
1: ਹਾਂ ਬੋੜੀਆਂ ਘੈਂਟ ਖਾਣ ਪੀਣ ਨੂੰ ਚੀਜ਼ਾਂ ਯਾਰ
0: ਉੱਥੇ ਇੱਕ ਮੇਲਾ ਵੀ ਲੱਗਦਾ ਹੁੰਦਾ ਉੱਥੇ ਜਿਹੜਾ
1: ਉਹ ਲੱਗੇ ਹਰ ਵਾਰ ਹੀ ਲੱਗਿਆ ਹੁੰਦਾ
0: ਮੈਟਰੋ ਜਿਹੜਾ ਹੈ ਨਾ ਉੱਥੇ ਗਲੀ
1: ਉਹ ਬਾਹਰ ਗਲੀ ਦੇ ਵਿੱਚ ਹਰ ਵਾਰ ਹੀ ਲੱਗਿਆ ਹੁੰਦਾ
0: ਹਾਂ ਉੱਥੇ ਸਹੀ
1: ਜਦੋਂ ਮਰਜ਼ੀ ਜਿਹੜੇ ਮਰਜ਼ੀ ਵੀਕਐਂਡ ਤੇ ਚਲੇ ਜਾਓ ਪਰ ਉੱਥੇ ਨਾ ਇੱਕ ਚੈਟ ਸੂਟ ਦੇ ਵਿੱਚ ਵੈਸਟ ਪੁਆਇੰਟ ਨਾ ਜਾਇਓ ਅਮੀਰਾਂ ਦਾ ਸ਼ਾਪਿੰਗ ਸੈਂਟਰ ਐਲੀਟ ਕਲਾਸ ਗੁੱਚੀ ਲੁੱਚੀ ਬ੍ਰਾਂਡ ਤੁਹਾਨੂੰ ਮਿਲਣਗੇ ਕਿ ਤੁਹਾਡੇ ਹੋਸ਼ ਫਾਖਤਾ ਹੋ
0: ਜਾਣਗੇ
1: ਜਾ ਕੇ ਕੱਪੜੇ ਨੀ ਲੈਣੇ
0: ਕੀ ਲੈਣਾ ਫਿਰ
1: ਬ੍ਰਾਂਡ ਨੀ ਲੈਣੇ
0: ਲੈਣਾ ਕੀ
1: ਜਮਾਈ
0: ਥੱਲੇ ਜਾਣਾ
1: ਹਾਂ
0: ਥੱਲੇ ਕਿੱਥੇ ਪਾਰਕਿੰਗ ਤੇ
1: ਨੀ ਪਾਰਕਿੰਗ ਉੱਤੇ ਆ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਪਰ ਉੱਥੇ ਇੱਕ ਬੇਕਰੀ ਆ ਉਹਦਾ ਕਿਓਸਕ ਜਿਹੜਾ ਲੱਗਿਆ ਹੋਇਆ ਗੱਬਰੇ ਗੱਬੇ
0: ਜਿਵੇਂ
1: ਵਾਮਿਕਾ ਗੱਬੀ ਹੈ ਉਵੇਂ ਗੱਬੇ ਇੱਕ ਕਿਓਸਕ ਲੱਗਿਆ ਹੋਇਆ
0: ਖਾਣ ਪੀਣ ਲਈ
1: ਉੱਥੇ ਉਹ ਦਿੰਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਕੁਕੀਜ਼
0: ਔਖੀ
1: ਤਰ੍ਹਾਂ ਤਰ੍ਹਾਂ ਦੀਆਂ ਪੇਸਟਰੀਜ਼
0: ਔਖੀ
1: ਤਰ੍ਹਾਂ ਤਰ੍ਹਾਂ ਦੀਆਂ ਕੌਫੀਜ਼
0: ਮਾਲੇ ਤੁਸੀਂ ਸਾਰਾ ਸ਼ੂਗਰ ਕਰਕੇ ਜਾਓਗੇ ਹੁਣ ਸਾਨੂੰ ਸਾਰਿਆਂ ਨੂੰ
1: ਪਰ ਭਾਜੀ ਉੱਥੇ ਜੇ ਜਾ ਕੇ ਤੁਸੀਂ ਇੱਕ ਇੱਕ ਚੀਜ਼ ਸਾਰੀਆਂ ਨਾ ਖਾਧੀਆਂ ਵਾ ਇਹ ਹੈ ਕਿ ਤੁਹਾਡਾ 300-400 ਦਾ ਬਜਟ ਲੈ ਕੇ ਚੱਲਿਓ ਕਿਉਂਕਿ ਉਹ ਚੀਜ਼ਾਂ ਜਦੋਂ ਤੁਸੀਂ ਖਾ ਲਈਆਂ ਤੇ ਉਦੋਂ ਬਾਅਦ ਉੱਥੇ ਦੋ ਨੇ ਇਸ ਕਿਸਮ ਦੇ ਕੌਫੀ ਵਾਲੇ ਇੱਕ ਇਹ ਇੱਕ ਹੋਰ ਆ ਥੋੜਾ ਜਿਹਾ ਨਾਲ
0: ਹਾਂਜੀ
1: ਉਸੇ ਹੀ ਬੇਸਮੈਂਟ ਚ ਉੱਥੇ ਹੀ ਸੇਮ ਸਾਰੇ
0: ਠੀਕ ਹੈ ਠੀਕ ਹੈ
1: ਉਹਨਾਂ ਦੇ ਕੋਲ ਫਿਰ ਜਾ ਕੇ ਤੁਸੀਂ ਮਤਲਬ ਜੋ ਕਿਸਮ ਕਿਸਮ ਦੀਆਂ ਉਹ ਨਹੀਂ ਅੱਜ ਕੱਲ੍ਹ ਉਹ ਟ੍ਰੈਂਡ ਨਹੀਂ ਚੱਲਦਾ ਉਹ ਕੜਛੀ ਜੀ ਲੈ ਕੇ ਐਂ ਕੱਟ ਕਰਦੇ ਆ ਸਿੱਧਾ ਫਿਰ ਸੱਜੇ ਫਿਰ ਖੱਬੇ ਫਿਰ ਐਂ ਚੱਕ ਕੇ ਫਿਰ ਐਂ ਪਲੇਟ ਦੇ ਵਿੱਚ ਧਰਦੇ ਨੇ
0: ਭਾਈ ਇਹ ਗੱਲ ਦੱਸੋ ਮੈਨੂੰ ਐਂ ਕੋਈ ਲੱਗਦਾ ਤੁਹਾਨੂੰ ਵੀ ਇਹ ਚੀਜ਼ ਕਿਸੇ ਨੇ ਦੱਸੀ ਜਾਂ ਤੁਸੀਂ ਖਾਧੀ ਸੀ
1: ਨਹੀਂ ਮੈਂ ਖਾ ਗਿਆ ਮੈਂ ਸਟ੍ਰਾਬੇਰੀ
0: ਤੁਸੀਂ
1: ਸਪੰਜ ਕੇਕ ਖਾ ਕੇ ਸਟ੍ਰਾਬੇਰੀ
0: ਦਾ ਕੱਲਾ ਹੀ ਸਪੰਜ ਕੇਕ
1: ਸਟ੍ਰਾਬੇਰੀਆਂ ਉੱਤੇ ਸੀਗੀਆਂ ਸਪੰਜ ਕੇਕ
0: ਪਰ ਸੱਚੀ $300-$400 ਲੱਗ ਜਾਂਦਾ ਜੇ ਇੰਨਾ
1: ਮਤਲਬ ਜੇ ਤੁਸੀਂ ਕੱਲੀ ਕੱਲੀ ਚੀਜ਼ ਟਰਾਈ ਕਰੋਗੇ ਤਾਂ $300 ਤਾਂ ਲੱਗ
0: ਉੱਥੇ ਥਾਲੀ ਸਿਸਟਮ ਨਹੀਂ ਹੈਗਾ $50 ਦੀ ਜਿੰਨੇ ਮਰਜ਼ੀ ਖਾਓ ਜਿੱਦਾਂ ਹੋਣਾ ਚਾਹੀਦਾ ਯਾਰ ਇਹ ਸਾਰਾ ਥਾਲੀ ਸਿਸਟਮ ਸਾਡੇ ਘਰ ਆ ਚੀਜ਼ ਇੱਧਰ ਹੀ ਰਹਿ ਗਿਆ ਬਲੈਕ ਐਂਡ ਵਾਈਟ
1: ਸਬਰਬਸ ਦੇ ਵਿੱਚ
0: ਇੱਧਰ ਉਹਨਾਂ ਨੂੰ ਪਤਾ
1: ਵੈਰੀ ਵੈਸਟਰਨ ਸਬਰਬਸ
0: ਇਹ ਪੰਜਾਬੀਆਂ ਨੂੰ ਪਤਾ ਲੱਗ ਗਿਆ ਨਾ ਥਾਲੀ ਸਿਸਟਮ ਦਾ
1: ਨਹੀਂ ਪਰ ਉੱਥੇ ਜੋ ਜੋ ਚੀਜ਼ਾਂ ਹੈਗੀਆਂ ਨੇ ਖਾਣ ਵਾਲੀਆਂ ਮਤਲਬ ਚੈਟ ਸੂਟ ਚੇਜ਼ ਚ ਤੁਸੀਂ ਜਾਓਗੇ ਨਾ ਇੱਕ ਵਾਰ ਤੁਸੀਂ ਬਾਹਰ ਨਹੀਂ ਨਿਕਲੋਗੇ ਤੁਸੀਂ ਕਹੋਗੇ ਯਾਰ ਅੱਜ ਇੱਥੇ ਦਿਹਾੜੀ ਲਗਾ ਲਈਏ
0: ਵਾਹ ਜੀ ਵਾਹ
1: ਗੁੱਡ ਹੈ
0: ਅੱਛਾ ਜੀ
1: ਐਨੀਵੇਜ਼ ਬੜੇ ਜਾਣੇ ਗਏ ਹੋਣਗੇ ਆਪਾਂ ਪਹਿਲੀ ਵਾਰ ਗਏ ਹਾਂ
0: ਇਹਦਾ ਹਲੇ ਵੀ ਨਹੀਂ ਜਾਣਾ
1: ਤੇ ਆਪਾਂ ਆ ਜਾਈਏ ਇੱਥੇ ਚਾਈਨਾ
0: ਚਾਈਨਾ ਹਾਂਜੀ ਚਾਈਨਾ ਚ
1: ਚਾਈਨਾ ਦੇ ਵਿੱਚ ਇੱਥੇ ਨਾ ਹਾਂਗਜ਼ੂ ਸ਼ਹਿਰ ਹੈ ਇੱਕ ਹਾਂਗਜ਼ੂ
0: ਹਾਂਗਜ਼ੂ
1: ਹਾਂਗਜ਼ੂ ਜਿਵੇਂ ਤੁਹਾਨੂੰ ਛਿੱਕ ਵੱਜਦੀ ਹੈ ਤਾਂ ਤੁਸੀਂ ਕੀ ਕਹਿੰਦੇ
0: ਆਪਾਂ ਸ਼ੀ ਕਹਿੰਦੇ ਸ਼ੂ ਜਦੋਂ ਬਾਹਰ
1: ਹਾਂਗਜ਼ੂ
0: ਹਾਂਗਜ਼ੂ
1: ਉੱਥੇ ਹਾਂਗਜ਼ੂ ਦੇ ਵਿੱਚ ਹੈਗਾ ਲਿਕਸਿੰਗ ਬੇਸ ਨਾਮ ਦਾ ਇੱਕ ਏਰੀਆ
0: ਓਕੇ
1: ਤੇ ਉਹ ਇੱਕ ਕਿਸਮ ਦਾ ਡਿਜ਼ਾਸਟਰ ਸਿਮੂਲੇਸ਼ਨ ਸੈਂਟਰ ਹੈ ਡਿਜ਼ਾਸਟਰ ਸਟਿਮੂਲੇਸ਼ਨ ਦਾ ਮਤਲਬ ਵੀ ਜਿਹੜੀ ਨਕਲੀ ਡਿਜ਼ਾਸਟਰ ਕ੍ਰੀਏਟ, ਉੱਥੇ ਤੁਸੀਂ ਲੋਕ ਜਾਂਦੇ ਨੇ
0: ਤੈਸ ਨੈਸ ਹੋਇਆ ਸੀ,
1: 890 yuan ਦਿੰਦੇ ਨੇ,
0: ਠੀਕ ਹੈ, ਉਹ ਜਿਹੜੀ ਚਾਈਨਾ ਦੀ
1: ਕਰੰਸੀ, ਚਾਈਨਾ ਦੀ ਕਰੰਸੀ, 890 yuan ਚ ਤੁਹਾਨੂੰ ਇੱਕ ਐਕਸਪੀਰੀਅੰਸ ਮਿਲੂਗਾ, ਤੁਸੀਂ ਚਾਹੇ ਸੁਨਾਮੀ ਦਾ ਲੈ ਲਓ, ਚਾਹੇ ਭੂਚਾਲ ਦਾ ਲੈ ਲਓ,
0: ਸਾਰੇ
1: ਉਹ ਨੈਚੁਰਲ ਡਿਜ਼ਾਸਟਰ ਦਾ ਇੱਕ ਐਕਸਪੀਰੀਅੰਸ ਤੁਹਾਨੂੰ ਦੇਣਗੇ, ਤੁਸੀਂ ਬੜਕ ਦੇਣੇ ਕੰਧ ਦੇ ਨਾਲ,
0: ਸੱਟ ਸੁੱਟ ਨੀ ਲੱਗਦੀ ਫਿਰ ਜੇ
1: ਲੱਗੂਗੀ, ਉਹਦੇ ਤੇ ਪਹਿਲਾਂ ਤੁਸੀਂ ਸਾਈਨ ਕਰਕੇ ਜਾਣੇ ਨੇ,
0: ਉਹ ਵੇਵਰ ਫਾਰਮ ਪਹਿਲਾਂ ਜਿਹੜਾ ਹੁੰਦਾ
1: ਬੇਸਿਕਲੀ, ਉਹ ਸੂਟ ਇੱਕ ਕਿਸਮ ਦਾ ਹੁੰਦਾ, ਜਿਵੇਂ ਉਹ ਨੀ ਹੁੰਦਾ ਹੈਗਾ ਕਿ ਸੂਟ ਪਹਿਨਾ ਕੇ ਕੁੱਤਿਆਂ ਦੇ ਅੱਗੇ ਛੱਡ ਦਿੰਦੇ ਨੇ, ਫਲੈਸ਼ ਫਲੱਡਿੰਗ ਹੁੰਦੀ ਹੈ ਵੀ ਜਿਵੇਂ ਜਦੋਂ ਐਨ ਜਿਵੇਂ ਹੜ ਆਊਗਾ ਤਾਂ ਕਿਸ ਕਿਸ, ਔਰ ਉਹ ਐਗਜੈਕਟ ਉਸੇ ਇੰਟੈਂਸਿਟੀ ਦੇ ਨੇ,
0: ਮਤਲਬ ਤੁਸੀਂ ਜਿੱਦਾਂ ਹੜ ਕਿਹਾ ਵਾ ਤੇ ਮਤਲਬ ਸੱਚੀ ਪਾਣੀ ਹੋਏਗਾ ਅੰਦਰ,
1: ਹਾਂ ਹਾਂ, ਜੇ ਤੁਸੀਂ ਹੜ ਦਾ ਐਕਸਪੀਰੀਅੰਸ ਲੈ
0: ਤਾਂ ਪਾਣੀ ਦੇ ਵਾਲੇ ਉਹ ਚੀਜ਼ ਹੋਏਗੀ, ਉਹ ਅੱਛਾ
1: ਪ੍ਰੋਪਰ ਪਾਣੀ ਆ ਕੇ ਬਜੂਗਾ ਗਿੱਲਾ ਗਿੱਲਾ,
0: ਤੇ ਜੇ ਉਹ ਅਰਥਕਵੇਕ ਆ ਉਸੇ ਹਿਸਾਬ ਨਾਲ ਹੜ
1: ਜਾਊਗੇ, ਜਮਾਂ ਹੀ ਬੁਰਾ ਹਾਲ,
0: ਉਹ ਜੇ ਕਿਤੇ ਉਹ ਬੱਦਲ ਫਟਿਆ ਮੀਂਹ ਮੂਹ ਆ ਗਿਆ ਉਹ ਵੀ ਸਾਰਾ
1: ਸਾਰਾ
0: ਸਾਰੀ ਅਲੱਗ ਅਲੱਗ ਚੀਜ਼ਾਂ
1: ਅਲੱਗ ਅਲੱਗ ਨੇ, ਹਲੇ ਮੈਨੂੰ ਇਹ ਨਹੀਂ ਪਤਾ ਵੀ ਕਿੰਨੀਆਂ ਨੇ ਟੋਟਲ, ਪਰ ਹੁਣ ਤੱਕ ਕਹਿੰਦੇ 2024 ਤੋਂ ਹੁਣ ਤੱਕ 1.5 lakh ਲੋਕਾਂ ਨੇ ਟਿਕਟਾਂ ਲੈ ਕੇ ਬਕਾਇਦਾ ਵਿਜ਼ਿਟ ਕੀਤਾ ਹੈਗਾ, ਉੱਥੇ ਹੁਣ ਤੱਕ ਜਾ ਚੁੱਕੇ ਨੇ ਲੋਕ,
0: ਜਿਹੜੇ
1: ਇਹਨੂੰ ਕਹਿੰਦੇ ਨੇ ਡਿਜ਼ਾਸਟਰ ਐਂਟਰਟੇਨਮੈਂਟ,
0: ਡਿਜ਼ਾਸਟਰ
1: ਬਰਬਾਦੀ ਦੇ ਵਿੱਚੋਂ ਆਨੰਦ ਲੈਣਾ,
0: ਲਾਲੇ ਬਰਬਾਦੀ
1: ਜਿਵੇਂ ਤੁਸੀਂ ਵਿਆਹ ਤੋਂ ਬਾਅਦ ਆਨੰਦ ਲੈ,
0: ਮੈਂ ਬਹੁਤ ਖੁਸ਼ ਹਾਂ, ਤੁਹਾਨੂੰ ਕੀ ਲੱਗਦਾ,
1: ਇਹ ਵੀ ਖੁਸ਼ ਨੇ,
0: ਇਹ ਵੀ ਖੁਸ਼ ਨੇ,
1: ਇਹ 890 dollars ਦਾ ਜੇ ਤੁਸੀਂ
0: ਤੇ ਮਾਇਆ ਦਾ ਸਾਰੀ ਜ਼ਿੰਦਗੀ ਦੇਖ
1: ਲਈ, ਤੁਹਾਡੇ ਵਿਆਹ ਤੇ ਲੱਖਾਂ ਡਾਲਰ ਦਾ ਖਰਚਾ ਤਾਂ ਹੋ ਹੀ ਗਿਆ,
0: ਹਾਂ ਬਹੁਤ ਜ਼ਿਆਦਾ ਖਰਚ ਹੋ ਗਿਆ ਸੀ,
1: ਸੋ ਇਹ ਮਤਲਬ ਇਸ ਕਿਸਮ ਦਾ ਹੈਗਾ, ਤੇ ਇਹਨੂੰ ਅੱਜ ਕੱਲ ਕਹਿ ਰਹੇ ਨੇ ਡਾਰਕ ਟੂਰਿਜ਼ਮ, ਹੁਣ ਚਾਈਨਾ ਤੋਂ ਬਾਅਦ ਇਹ ਹੋਰ ਕੰਟਰੀਆਂ ਦੇ ਵਿੱਚ ਵੀ ਆਊਗਾ, ਦੇਖਿਓ
0: ਜੀ, ਹਾਂ ਜੀ, ਹੁਣ ਤੇ ਆਪਾਂ ਨਿਊਜ਼ ਵੀ ਦੇਤੀ ਸਾਰਿਆਂ ਨੂੰ, ਦੱਸਦਾ ਹੁਣ ਤੇ ਸਾਡੇ ਕਰਕੇ ਕਿਸੇ ਨੇ ਖੋਲ ਲੈਣਾ, ਦੇਖੋ ਭਾਜੀ ਆਪਾਂ ਹੀ ਖੋਲ ਲੈਂਦੇ ਹਾਂ,
1: ਆਪਾਂ ਹੀ ਬਰਬਾਦ ਕਰੀਏ,
0: ਨਹੀਂ ਭਾਜੀ ਵੈਸੇ ਆਈਡੀਆ ਗੁੱਡ ਹੈਗਾ ਜੀ, ਹਨਾ ਜੇ ਇਹੋ ਜਿਹੀ ਕੋਈ ਲੈ ਕੇ ਨਾ ਆਪਾਂ ਕਿਸੇ ਨੂੰ ਨਾ ਅਮੀਰ ਅਸਾਮੀ ਨੂੰ ਫੜਦੇ ਹਾਂ, ਭਾਜੀ ਆ ਜਾ ਸਾਡੇ ਕੋਲ, ਆਪਣੇ ਕੋਲ ਆਈਡੀਆ ਬਹੁਤ ਹੈਗੇ ਆ, ਪਰ ਅਸੀਂ ਨਾ ਖਰਚੇ ਦੇ ਨਹੀਂ ਆ ਪੈਸੇ, ਜੇ ਹੋਣਗੇ ਤੇ ਖਰਚਾਂਗੇ,
1: ਅਸੀਂ ਦੇਣੇ ਨੀ ਆਈਡੀਆ ਕਿਸੇ
0: ਨੂੰ, ਆਪਾਂ
1: ਸਾਡੇ ਕੋਲ ਆਈਡੀਆ ਬਹੁਤ ਹੈ, ਅਸੀਂ 10 ਵੀ ਦੇਣੇ ਆ, ਪਰ ਅਸੀਂ ਤੁਹਾਨੂੰ ਇਹ ਨਹੀਂ ਦੱਸਣਾ ਵੀ ਕੰਮ ਕਿਵੇਂ ਹੋਊਗਾ,
0: ਲੇਡੀਜ਼ ਕੋਲ ਬੋਲਦੀਆਂ ਪਈਆਂ, ਇਹ
1: ਕੀ ਹੋ ਗਿਆ,
0: ਲੇਡੀਜ਼ ਬੋਲਦੀਆਂ ਪਈਆਂ, ਇਹ ਚਾਈਨਾ ਵਾਲਾ ਗਾਣਾ ਲਾਤਾ ਤੁਸੀਂ,
1: ਆਹ ਇਹ ਕੀ ਹੈ,
0: ਪਹਿਲੀ ਉਹ ਚਾਈਨਾ ਵਾਲਾ ਹੀ
1: ਮੌਜ ਆ ਫਕੀਰਾਂ ਦੀਆਂ,

0: ਸੁਖਬੀਰ ਬਾਦਲ ਉਹ ਸੱਚ ਉਹਨਾਂ ਨੇ ਸੱਟਾਂ ਵੀ ਲੱਗ ਗਿਆ ਸੀ ਕਹਿੰਦੇ ਨਾ ਵਿੱਚ ਇਹ ਜੇ ਖਬਰਾਂ ਆਈਆਂ ਸੀ ਉਹ ਮੈਂ
1: ਅੱਜ ਕੱਲ ਟ੍ਰੈਂਡ ਜੇ ਨੀ ਬਣ ਗਿਆ
0: ਯਾਰ ਮੈਂ ਘੱਟ
1: ਜਿਵੇਂ ਡੋਨਲਡ ਟਰੰਪ ਦੇ ਜਿੰਨੇ ਅਟੈਕ ਹੋਏ ਉਹ ਪ੍ਰੈਜੀਡੈਂਟ ਬਣ ਗਿਆ
0: ਹੁਣ
1: ਬਾਦਲ ਸਾਹਿਬ ਜਿੰਨਾ ਕੁੱਟੇ ਜਾ ਰਹੇ ਨੇ ਉਹ ਵੀ ਮੁੱਖ ਮੰਤਰੀ
0: ਇਹਨਾਂ ਨੇ ਬਣ ਜਾਣਾ
1: ਮੈਨੂੰ ਇਹ ਨੀ ਪਤਾ ਮੋਦੀ ਨੂੰ ਕਿਹਨੇ ਕੁੱਟਿਆ
0: ਇਹ ਆਈ ਨੀ ਹੈ ਖਬਰ ਬਾਹਰ
1: ਪ੍ਰਧਾਨ ਮੰਤਰੀ ਬਣਨ ਲਈ ਤਾਂ ਖਾਸ ਹੀ ਕੁੱਟ ਖਾਣੀ ਚਾਹੀਦੀ
0: ਅੱਛਾ ਭਾਈ ਅੱਜ ਤੁਸੀਂ ਨੋਟ ਕੀਤਾ ਇੱਕ
1: ਹਾਂਜੀ
0: ਅੱਜ ਗਰਮੀ ਬਹੁਤ ਹੋ ਗਈ ਜਿਵੇਂ ਅੱਜ ਬਾਹਰ ਮੈਂ ਤਾਂ ਕਿਹਾ ਮੌਸਮ
1: ਲਿਆਓ ਲਿਮਕਾ ਫਿਰ ਬਰਫ਼ ਪਾ ਕੇ
0: ਉਹ ਵਾਲਾ ਪੀਤਾ ਤੁਸੀਂ ਬੋਤਲ ਚ ਲਾਲ ਵਾਲਾ ਹੁੰਦਾ ਸੀ ਉਹ ਚ ਦੁੱਧ ਵਾਲਾ ਪਾਈਦਾ ਸੀ ਉਹ ਸੋਡਾ ਬਣ ਗਿਆ ਪਰ ਜਿਹੜਾ ਦੂਜਾ ਹੁੰਦਾ ਸੀ ਵਾਈਟ ਉਹਦਾ ਕਲਰ ਦਾ ਉਹ ਚ ਨੀ ਦੁੱਧ ਪਾਈਦਾ
1: ਅੱਛਾ
0: ਮਤਲਬ ਉਹ ਅਲੱਗ ਉਹ ਵੈਸੇ ਪੀ ਪੂ ਲਈਦਾ ਸੀ
1: ਓਕੇ
0: ਤੇ ਕੱਲ ਪਰਸੋਂ ਮੈਂ ਗੱਲ ਕਰ ਰਿਹਾ ਸੀ ਭੀ ਆ ਜਿਹੜੀ ਕੋਕ ਆ ਜਿਹੜੀ ਸ਼ਾਇਦ ਕਹਿੰਦੀ ਕੋਕ ਦੀ ਰੈਸਪੀ ਕਿਸੇ ਤੇ ਛੁਪਾ ਕੇ ਰੱਖੀ ਹੈ ਇਹ ਸੱਚੀ ਗੱਲ ਹੈ
1: ਕੋਕ ਦੀ ਰੈਸਪੀ ਛੁਪਾ ਕੇ ਰੱਖੀ
0: ਹੈ ਜਿਹੜੀ ਆ ਕੋਕ ਆਪਾਂ ਪੀਂਦੇ ਹਾਂ ਨਾ ਉਹ ਕਿਸੇ ਲਈ ਨਾ ਕਿੱਦਾਂ ਬਣਦੀ ਹੈ ਕੋਕ ਰੈਸਪੀ ਨਾ ਕਿਸੇ ਚ ਛੁਪਾ ਕੇ ਰੱਖੀ ਹੈ ਪਰ ਨਹੀਂ
1: ਪਾਣੀ ਲਓ
0: ਪਾਣੀ ਲਿਆ
1: ਤੇ 8-10 ਚਮਚੇ ਖੰਡ ਦੇ ਲਓ ਕਾਰਬੋਨੇਟਿਡ ਗੈਸ ਲੋ ਕਾਰਬੋਨੇਟਿਡ ਹਨਾ ਉਹ ਚ ਬੁਲਬੁਲੇ ਭਰੋ
0: ਜਿਹੜੇ ਬੁਲਬੁਲੇ ਹਾਂ
1: ਤੇ ਥੋੜਾ ਬਹੁਤ ਇਧਰ ਉਧਰੋਂ ਪੈਸਟੀਸਾਈਡਸ ਵਗੈਰਾ ਹੋਰ ਜਿੰਨੇ ਵੀ ਤੁਸੀਂ ਗੰਦ ਮੰਦ ਤੁਸੀਂ ਲੈ ਸਕਦੇ
0: ਬਸ
1: ਸਾਰੇ ਰਲਾਓ
0: ਹਾਂਜੀ
1: ਕਰੋ ਪੀਜੋ
0: ਮੈਂ ਨਾ ਇੱਕ ਬੰਦਾ ਹੈਗਾ ਕੋਕ ਦਾ ਇੱਥੇ ਮੈਨੇਜਰ
1: ਮੈਂ
0: ਕਿਹਾ ਸੀ ਵੀ ਅਸੀਂ ਤਾਂ ਤੇਰੀ ਤਾਰੀਫ ਕਰਾਂਗੇ ਆ ਕੱਲ ਆ ਸੁਣ ਲਾ ਬਈ ਤਾਰੀਫ ਹੋ ਗਈ ਤਾਰੀਫ
1: ਪਹਿਲਾਂ ਦੱਸਣਾ ਸੀ
0: ਇਹੋ ਤਾਰੀਫ ਸੁਣਨਾ ਚਾਹੁੰਦਾ ਸੀ ਤੁਸੀਂ ਬਈ ਬਾ ਲੈਣ ਵੈਸੇ ਸੀ ਗੱਲ ਆ ਕੋਕ ਆ ਕੇ ਤਾਂ ਮੈਂ
1: ਤਾਰੀਫ ਤੋਂ ਗੱਲ ਯਾਦ ਆਈ
0: ਹਾਂ ਇੱਕ ਹੋਰ ਆ ਗਈ
1: ਤਾਂ ਅਗਲੀ ਖਬਰ ਤਾਂ ਸਿੱਧੀ ਕੈਨੇਡਾ ਤੋਂ ਆ ਰਹੀ ਹੈ
0: ਉਹਦਾਂ ਦੀ ਤਾਰੀਫ ਕਰੀਏ ਹੁਣ
1: ਨਾ ਤਾਰੀਫ ਕਰਨੀ ਪੈਂਦੀ ਹੈ ਭਾਈ ਸਾਹਿਬ ਦੀ
0: ਲਓ ਜੀ ਲਓ
1: ਭਾਈ ਸਾਹਿਬ ਉੱਥੇ ਨਾ ਵੈਨਕੂਵਰ ਦੇ ਵਿੱਚ 에ਅਰਪੋਰਟ ਹੈ ਜਿਹੜਾ ਉੱਥੇ ਦਾ
0: ਹਾਂਜੀ
1: ਵੈਨਕੂਵਰ ਦਾ ਤੇ ਉੱਥੇ ਉਹ ਸਕਾਈ ਜਿਵੇਂ ਟ੍ਰੇਨਾਂ ਨੀ ਚੱਲਦੀਆਂ ਹੁੰਦੀਆਂ ਸਕਾਈ ਟ੍ਰੇਨ ਜਿਵੇਂ ਸਿੰਗਾਪੁਰ
0: ਏਅਰਪੋਰਟ
1: ਦੁਬਈ ਸਾਰੇ ਕਿਤੇ ਚੱਲਦੀਆਂ ਨੇ ਤੇ ਉਹ ਸਕਾਈ ਟ੍ਰੇਨ ਦੇ ਵਿੱਚ ਹੀ ਕਹਿੰਦੇ ਉੱਥੇ ਗੱਬੇ ਬਹਿ ਗਿਆ ਟਰੈਕ ਦੇ ਉੱਤੇ
0: ਆਖਰੀ
1: ਦਿਨ ਹੋਣਾ ਤੇ ਉਹ ਬਾਕੀਆਂ ਦਾ ਵੀ ਆਖਰੀ ਬਣਾ ਕੇ ਚਲਾ ਗਿਆ ਹਮ ਤੋ ਡੂਬੇਂਗੇ ਸਨਮ ਤੁਮ ਲੇ ਡੂਬੇਂਗੇ
0: ਪਿਛਲੀ ਵਾਰੀ ਇਹੀ ਕਰਾਈ ਬੱਚੇ ਕਰਕੇ ਜਹਾਜ਼ ਰੁਕ ਗਿਆ
1: ਅੱਛਾ ਹੈ ਵੀ ਸਕਾਈ ਜਿਹੜੀ ਉਹ ਟ੍ਰੇਨ ਸੀਗੀ ਜਿਹੜੀ ਜਾਂਦੀ ਆ ਉਹ ਉਹਨਾਂ ਦਾ ਸਿੰਗਲ ਸਿੰਗਲ ਟਰੈਕ ਹੁੰਦਾ ਚੱਕ ਕੇ ਧੂਕੇ ਲੈ ਕੇ ਗਏ ਬਟ
0: ਧੋਣਾ ਹੀ ਪੈਣਾ ਸੀ ਏਦਾਂ ਤੇ
1: ਮਤਲਬ ਕਾ ਬਾਤ ਹੋਈ ਸਾਜਨ ਐਸੇ ਕਿਉਂ ਕਰਤੇ ਹੋ
0: ਏਦਾਂ ਕਿਉਂ ਕਰਦੇ
1: ਭਾਜੀ
0: ਦੱਸੋ ਜੇ ਤੁਸੀਂ ਟ੍ਰੇਨ ਤੇ ਝੂਟਾ ਲੈਣਾ ਤੇ ਝੂਟਾ ਦਵਾਦਾਂਗੇ ਤਾਂ
1: ਫਿਰ ਕਹਿੰਦੇ ਪੰਜਾਬੀਆਂ ਦੇ ਨਾਲ ਧੱਕਾ ਹੁੰਦਾ ਪੰਜਾਬੀਆਂ ਦੇ ਨਾਲ ਧੱਕਾ ਹੋ ਵੀ ਗਿਆ ਭਾਜੀ ਇੱਥੇ ਨਾ ਆਪਣੇ ਆਪਣੇ ਇੱਧਰ ਸਾਊਥ ਵਾਲੇ ਪਾਸੇ ਕੈਂਬਲ ਟਾਊਨ ਤੋਂ ਅੱਗੇ ਬਲੇਅਰ ਐਥੋਲ ਕਰਕੇ ਇੱਕ ਏਰੀਆ
0: ਅੱਛਾ ਜੀ
1: ਉੱਥੇ ਪੰਜਾਬੀ ਬੰਦਿਆਂ ਦੇ ਕਾਰੋਬਾਰਾਂ ਦੇ ਉੱਤੇ ਸਪੈਸ਼ਲੀ ਚੋਰੀਆਂ ਡਾਕੇ ਪਏ ਨੇ ਦੋ ਦਿਨ ਪਹਿਲਾਂ
0: ਯਾਰ ਭਾਜੀ ਇੱਥੇ ਸੇਮ ਗੱਲ ਇੱਥੇ ਵੀ
1: ਗਲੈਂਡਰ ਚ ਵੀ ਹੋਈ ਸੀ ਸੇਮ ਸੇਮ ਸੇਮ
0: ਅੱਛਾ ਸੇਮ
1: 1200-2000 ਡਾਲਰ ਦੀ ਚੋਰੀ ਅਲੱਗ ਅਲੱਗ ਦੁਕਾਨਾਂ ਤੋਂ ਹੋਈ ਹੈਗੀ
0: ਉਹ ਵੀ ਇਕੱਠੀ ਮਤਲਬ
1: ਇਕੱਠੀ
0: ਅੱਛਾ
1: ਦੋ ਤਿੰਨ ਦੁਕਾਨਾਂ ਕਹਿੰਦੇ ਲੁੱਟ ਕੇ ਲੈ ਕੇ ਗਏ
0: ਇਹ ਤਾਂ ਮਾੜੀ ਗੱਲ ਆ ਵੀ ਇਹ ਲੱਗਦਾ ਇਹ ਅਟੈਕ ਹੀ ਉਹਨਾਂ ਤੇ ਕਰਦੇ ਪਏ ਆਪਣੇ ਦੂਜੀ ਕਮਿਊਨਿਟੀ ਦੇ ਨਾ
1: ਇੰਡੀਅਨ ਤੇ
0: ਇੰਡੀਅਨ ਤੇ ਹਾਂ ਮਤਲਬ ਇਹਨਾਂ ਨੂੰ ਕਹਿ ਦਈਏ
1: ਸੋ ਇਸ ਕਰਕੇ ਚਲੋ ਰਸ਼ੀਆ
0: ਟੈਲੈਂਟ ਵੀਜ਼ਾ
1: ਦੀ ਬਾਰੇ ਤੁਹਾਨੂੰ ਮੈਂ ਦੱਸਦਾ ਅੱਗੇ ਚੱਲ ਕੇ ਇੱਕ ਗਾਣਾ ਸੁਣ ਲਓ ਆਹ ਵਾਲਾ

0: ਸੁਣਿਆ ਨੇ 76 ਇਸ ਤੋਂ ਵਧੀਆ ਨੀ ਤੁਸੀਂ ਸੁਣਿਆ
1: ਵਾਹ ਵਾਹ ਵਾਹ
0: ਤੇ ਦੋ ਕੁ ਖਬਰਾਂ ਭਾਜੀ ਤੁਹਾਨੂੰ ਦੇ ਜੀਏ ਤੇ ਫਿਰ ਟ੍ਰੈਡੀਸ਼ਨ ਦੇ ਮੁਤਾਬਕ ਖਬਰਾਂ ਦਾ ਸਮਾਂ ਹੋ ਗਿਆ ਆ ਫੋਨ ਸਾਰੇ ਸ਼ੋਅ ਦੇ ਟਾਈਮ ਹੀ ਕਿਉਂ ਆਉਂਦੇ ਹੁੰਦੇ ਨੇ
1: ਪਤਾ ਨਾ ਵੀ ਹੋਰ ਡਿਸਟਰਬ ਕੀਤਾ ਜਾਵੇ ਪਰ ਅਸੀਂ ਮਲਟੀ ਟੈਲੈਂਟਡ ਹੈਗੇ ਪਤਾ ਨੀ ਲੱਗਦੇ ਦੇ ਹਾਂ ਸਾਡੇ
0: ਫੋਨ ਵਿੱਚ
1: ਸੁਣ ਵੀ ਲੈ ਆ ਗੱਲਾਂ ਵੀ ਕਰ ਲਈ ਆ
0: ਅਸੀਂ ਕਦੋਂ ਗਾਣਾ ਜਿਹਾ ਚਲਾ ਕੇ ਫੋਨ ਵੀ ਚੱਕ ਲਈਦੇ
1: ਹਾਂਜੀ
0: ਐਨੀਵੇਜ਼ ਰਸ਼ੀਆ ਨੇ ਹੁਣ ਦੁਨੀਆ ਭਰ ਦੇ ਵਿੱਚੋਂ ਹੁਨਰਮੰਦ ਲੋਕਾਂ ਨੂੰ ਬੁਲਾਉਣਾ ਸ਼ੁਰੂ ਕੀਤਾ
1: ਓਕੇ
0: ਸੋ ਤੁਹਾਡੇ ਤਾਂ ਬਹੁਤ ਹੁਨਰ ਤਾਂ ਤੁਹਾਡੇ 'ਚ ਕੁੱਟ ਕੁੱਟ ਕੇ ਭਰਿਆ
1: ਮੈਂ ਸਪਾਈਡਰਮੈਨ ਬਣ ਕੇ ਜਾਵਾਂਗਾ
0: ਕੋਸ਼ਿਸ਼ ਕਰੋ ਰਸ਼ੀਆ ਦਾ ਵੀਜ਼ਾ ਲਓ ਪੱਕੇ ਪੁੱਕੇ ਹੋਵੋ
1: ਓਕੇ
0: ਤੇ ਟੈਲੈਂਟ ਵੀਜ਼ਾ ਦੇ ਨਾਂ ਦੇ ਉੱਤੇ ਉਹਨਾਂ ਨੇ ਕਹਿੰਦੇ ਕਿ ਸਾਇੰਸ ਟੈਕਨੋਲੋਜੀ ਮੈਨੂਫੈਕਚਰਿੰਗ ਸਪੋਰਟਸ ਐਜੂਕੇਸ਼ਨ ਇੰਡਸਟਰੀ ਵਟਐਵਰ ਮਾਈਟ
1: ਮੇਰੀ ਨਹੀਂ ਹੈਗੀ ਇੰਟਰਟੇਨਮੈਂਟ
0: ਇੰਡਸਟਰੀ ਆ ਜਾਓ ਕਹਿੰਦੇ ਉਦੋਂ ਬਾਅਦ ਯੂਕਰੇਨ ਨੇ ਗੋਲੇ ਗੋਲੇ ਸੁੱਟ ਕੇ ਤੁਹਾਨੂੰ ਮਾਰਤਾ ਦੇਣਾ ਹੀ
1: ਆਸ਼ਾ ਜੀ
0: ਆ ਜਾਓ ਇੱਕ ਵਾਰ
1: ਇੱਕ ਵਾਰੀ ਆ ਜਾਓ ਗੋਲੇ ਤੁਹਾਡੇ
0: ਜਾਨ ਦੀ ਗਾਰੰਟੀ ਸਾਡੀ ਨਹੀਂ ਹੈ
1: ਆ ਜਾ
0: ਜਿਹੜਾ ਬੰਦਾ ਇੱਕ ਵਾਰ ਆ ਗਿਆ ਰੂਸ ਚ ਉਹ ਪੱਕਾ ਹੀ ਰੂਸ ਚ ਰਹਿ ਜੂਗਾ
1: ਪੱਕਾ ਹੀ ਰੂਸ ਜੀਗਾ ਫਿਰ ਉਹ ਗੱਲਾਂ ਹੀ ਨਹੀਂ ਕਰੇਗਾ ਫਿਰ ਸਾਡੇ ਕੀ ਹਾਲ ਹੈ
0: ਤੇ ਰਸ਼ੀਆ ਨੇ ਹੁਣ ਦੇਖੋ ਮਤਲਬ ਗਲਤ ਟਾਈਮ ਤੇ ਸਟਾਰਟ ਕਰ ਲਿਆ ਸਰ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਹੁੰਦਾ
1: ਮਤਲਬ ਤੁਸੀਂ ਸਟਾਰਟ ਕਰਦੇ ਤੇ ਪਰ ਹਲੇ ਕੱਢਣਾ ਨਹੀਂ ਸੀ ਬਾਹਰ ਹਾਂ ਬਾਅਦ ਚ ਦੱਸਦੇ ਹਾਂ ਨਹੀਂ ਤਾਂ ਹੁਣ ਕਿੱਥੇ ਆਣਾ ਹੈ
0: ਪੁਦੀਨ ਸਾਹਿਬ ਕਹਿੰਦੇ ਲੈਟਸ ਪੁੱਟ ਦੈਮ ਇਨ
1: ਰਸ਼ੀਆ
0: ਜਿਹੜੀ ਖਬਰ ਆਪਣੀ ਇੱਥੇ ਦੀ ਆਈ ਹੈ ਜਿਹਦਾ ਨਾਂ ਦਿੱਤਾ ਗਿਆ ਬੇਬੀ ਮਿਰੈਕਲ 21 ਹਫ਼ਤਿਆਂ ਦੀ ਬੱਚੀ ਹੈ ਭਾਜੀ 21 ਹਫ਼ਤਿਆਂ ਦੀ ਮੋਸਟ ਪ੍ਰੀਮੈਚਿਓਰ ਬੇਬੀ ਇਨ ਆਸਟ੍ਰੇਲੀਆ ਪੈਦਾ ਹੋਇਆ ਹੁਣ ਉਹ ਚੱਕਣ ਜੋਗੀ ਹੋਈ ਹੈ ਕਹਿੰਦੇ
1: ਪੂਰਾ ਫਿਰ ਉਹਦੇ ਵਿੱਚ ਰੱਖਿਆ ਹੋਏਗਾ
0: ਇਨਕਿਊਬੇਟਰ ਦੇ ਵਿੱਚ ਔਰ ਕਾਫੀ ਜ਼ਿਆਦਾ ਕਈ ਮਹੀਨਿਆਂ ਤੱਕ ਉਹਨੂੰ ਉੱਥੇ ਰੱਖਿਆ ਗਿਆ ਬਰਥ ਵੇਲੇ 350 ਗ੍ਰਾਮ ਦੀ ਸੀਗੀ
1: 350
0: ਟੋਂਗਾ ਜਾਂ ਸਮੋਨ ਬੈਕਗ੍ਰਾਉਂਡ ਦੇ ਪੇਰੈਂਟਸ ਹੈਗੇ ਨੇ ਉਹਦੇ ਤੇ ਉਹ ਤੋਂ ਬਾਅਦ ਉਹ ਕਹਿੰਦੇ ਵੱਡਾ ਵੱਡਾ ਕਰਕੇ ਉਹਨਾਂ ਨੇ ਫੇਰ ਹੁਣ ਦਿੱਤਾ ਔਰ ਸਿਰਫ ਇਹ ਨਹੀਂ ਕਿ ਇਹ ਮੋਸਟ ਪ੍ਰੀ ਮੈਚਿਓਰ ਬੇਬੀ ਹੈ
1: ਹਾਂਜੀ
0: ਅਸਲ ਦੇ ਵਿੱਚ ਪ੍ਰੀ ਮੈਚਿਓਰ ਬੇਬੀ ਹੁੰਦੇ ਨੇ ਬਟ ਉਹ ਸਰਵਾਈਵ ਨਹੀਂ ਕਰਦੇ
1: ਅੱਛਾ ਇਹ ਹਾਂ
0: ਇਹ ਕੇਸ ਹੈ ਇਸ ਕਰਕੇ
1: ਖਬਰਾਂ ਚ ਆ ਗਿਆ ਔਰ ਗ੍ਰੇਟ ਬਣਿਆ
0: ਕਿਉਂਕਿ ਉਹ ਮੋਸਟ ਪ੍ਰੀ ਮੈਚਿਓਰ ਬੇਬੀ ਇਨ ਆਸਟ੍ਰੇਲੀਆ ਟੂ
1: ਸਰਵਾਈਵ
0: ਉਹਦਾ ਟਾਈਟਲ ਉਹਨੂੰ
1: ਜਾਂਦਾ ਸਹੀ ਗੱਲ ਹਾਂ ਨਹੀਂ ਤੇ ਹਾਂ
0: ਨਾਰਮਲੀ 40 ਵੀਕ ਦੀ ਪ੍ਰੈਗਨੈਂਸੀ ਹੁੰਦੀ ਮੰਨੀ ਜਾਂਦੀ ਹੈ ਇਹ 21 ਵੀਕ ਦੀ ਮਤਲਬ ਅੱਧੀ ਪ੍ਰੈਗਨੈਂਸੀ ਜਦ ਤੱਕ ਉਹਨੂੰ ਪਤਾ ਲੱਗਿਆ ਮੈਂ ਪ੍ਰੈਗਨੈਂਟ ਜਦ ਤੱਕ ਜਵਾਕ ਹੋ ਗਿਆ
1: ਸਹੀ ਗੱਲ ਯਾਰ ਕਿੱਦਾਂ ਵੇਖ ਲਓ ਰੱਬ ਦੇ ਨਿਆਰੇ ਆ ਸਾਰੇ ਰੱਬ ਦਾ ਕਿੱਦਾਂ ਕਰਦਾ ਕੀ ਨਹੀਂ ਹੈ
0: ਪਾਣੀ ਦੇ ਆ ਬੁੱਲਿਆ ਵੇ ਇੱਕ ਗਾਣਾ ਸੁਣਾਉਂਦੀ ਆ ਚਮਕੀਲੀ ਲੈ
1: ਜੀ
0: ਫੇਰ ਅੱਜ ਦੇ ਇਸ ਵੀਕਐਂਡ ਦੇ ਤੁਹਾਨੂੰ ਇਵੈਂਟ ਵੀ ਦੇ
1: ਪ੍ਰੋਗਰਾਮ ਵੀ ਦੱਸਾਂਗੇ ਹਾਂ ਬਿਲਕੁਲ

0: ਮਸ਼ੀਨ ਜੀ ਬੁਲਬੁਲਾ ਚੱਕਦਾ ਉਹ ਗਲਬਸ ਤੇ ਰੱਖ ਦੋ ਉਹ ਪੂਰੀ ਬਾਲ ਬਣ ਜਾਂਦੀ ਹੈ ਉਹ ਬੜਾ ਘੈਂਟ ਆ
1: ਇੱਕੋ ਇੰਡੀਆ ਚ ਵੀ ਦਿਖਾਉਂਦੇ ਹੁੰਦੇ ਨੇ ਬੁਲਬੁਲੇ ਉਹ ਐ ਫੂਕ ਮਾਰ ਕੇ ਫੈਲਾ ਦਿੰਦਾ ਇੱਕ ਮੋਰੀ ਪਾਈਪ ਜੀ ਚੋਂ
0: ਬੁਲਬੁਲੇ ਨੂੰ ਐ ਮਾੜਾ ਜਿਹਾ ਫੋੜੋ ਤੇ ਉਹਨੂੰ ਫਿਰ ਇੱਦਾਂ ਹੀ ਫੇਰ ਟਾਂਕਾ ਲਗਾ ਦੋ ਫੇਰ ਜੁੜ ਜਾਂਦਾ ਅੱਛਾ ਇਹ ਵੀ ਨਵੀਂ ਖਬਰ ਹੈ ਉਹ ਬੁਲਬੁਲੇ ਨੂੰ ਐ ਮਚੋਕੇ ਜੇ ਉਹਦੇ ਤੇ ਹੀ ਲਗਾਤਾ ਤੇ ਚੱਲ ਉਹ ਲੈ ਕਿਆ ਬਾਤ ਹੈ ਲੈ ਉਹ ਅੱਜ ਕੱਲ ਉਹਦ ਜੋੜ ਦੋ ਹੈ
1: ਉਦਾਂ ਹੀ ਜੋੜੀ ਚਲੋ
0: ਲੈ
1: ਚਾਈਨੀਜ਼ ਬੁਲਬਲੇ
0: ਕਿਆ ਬਾਤ ਹੈ
1: ਚਲੋ ਇਹ ਬੁਲਬਲੇ ਏਦਾਂ ਜੁੜ ਜਾਂਦੇ ਨੇ ਜੀ
0: ਹਾਂਜੀ
1: ਬੰਦੇ ਨੀ ਏਦਾਂ ਜੁੜਦੇ
0: ਹੈ ਬੰਦੇ ਨੀ ਜੁੜਦੇ
1: ਬੰਦਿਆਂ ਦੇ ਫੱਟ ਨੀ ਏਦਾਂ ਜੁੜਦੇ ਫੱਟ ਜਿਹੜੇ ਇਤਿਹਾਸ ਦੇ ਹੁੰਦੇ ਨੇ ਉਹ ਤਾਂ ਬਿਲਕੁਲ ਹੀ ਨਹੀਂ ਜੁੜਦੇ
0: ਹਾਂਜੀ ਬਿਲਕੁਲ
1: ਗੱਲ ਇਸ ਕਰਕੇ ਕਰ ਰਹੇ ਹਾਂ ਕਿ ਸਿੱਖ ਇਤਿਹਾਸ ਦੀ ਆਖਰੀ ਮਹਾਰਾਣੀ
0: ਹਾਂਜੀ
1: ਜਿੰਦ ਕੌਰ ਜਿਹਨੂੰ ਕਹਿੰਦੇ ਹੁੰਦੇ ਸੀ ਰਾਣੀ ਜਿੰਦਾ ਵੀ ਉਹਨੂੰ ਨਾਮ ਦੇ ਨਾਲ ਜਾਣਿਆ ਜਾਂਦਾ ਉਹਦਾ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਪਲੇ ਜਿਹੜਾ ਉਹ ਬੜੇ ਵਧੀਆ ਢੰਗ ਦੇ ਨਾਲ ਪਿੱਛੇ ਜੇ ਮੈਲਬਨ ਦੇ ਵਿੱਚ ਵੀ ਹੋ ਕੇ ਹਟਿਆ ਪੂਰੀ ਦੁਨੀਆਂ ਦੇ ਵਿੱਚ ਹੋ ਕੇ ਹਟੇ ਹੈਗੇ ਨੇ ਇਸ ਕਿਸਮ ਦੇ ਪਲੇ ਮਹਾਰਾਣੀ ਜਿੰਦਾ ਦੀ ਲਾਸਟ ਕੁਈਨ ਆਫ ਪੰਜਾਬ
0: ਹਾਂਜੀ
1: ਤੇ ਉਹ ਜਿਹੜਾ ਇੱਕ ਕਿਸਮ ਦਾ ਹਿਸਟੋਰੀਕਲ ਡਰਾਮਾ ਐਕਸਪੀਰੀਅੰਸ ਜੇ ਤੁਸੀਂ ਲੈਣਾ ਹੈਗਾ ਲਾਈਵ ਡਰਾਮਾ ਐਕਸਪੀਰੀਅੰਸ ਇੱਕਦਮ ਦੀਆਂ ਫਿਲਮਾਂ
0: ਹਾਂਜੀ
1: ਜੇ ਹਿਸਟੋਰੀਕਲ ਡਰਾਮਾ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਆਪਣੀ ਅੱਖਾਂ ਦੇ ਨਾਲ ਜਾਓ ਆਪਣੇ ਬੱਚਿਆਂ ਦੇ ਨਾਲ ਪਰ ਬੱਚੇ ਤੁਹਾਡੇ ਪ੍ਰੀਮੈਚਿਓਰ ਨਹੀਂ ਹੋਣੇ ਚਾਹੀਦੇ
0: ਪੰਜ
1: ਸਾਲ ਤੋਂ ਛੋਟੇ ਨਹੀਂ ਹੋਣੇ ਚਾਹੀਦੇ ਹੈਗੇ ਤੇ 24 ਅਕਤੂਬਰ ਨੂੰ ਸ਼ਨੀਵਾਰ ਦਾ ਦਿਨ ਪੈਂਦਾ ਸਿਡਨੀ ਦੇ ਵਿੱਚ ਇਹ ਪਰਫਾਰਮੈਂਸ ਹੋਣ ਜਾ ਰਹੀ ਹੈ ਪਲੰਟਨ ਏਰੀਆ ਪੈਂਦਾ ਮੇਰੇ ਖਿਆਲ ਦੇ ਨਾਲ ਮਨਤੇਜ ਭਾਜੀ ਤੁਹਾਨੂੰ ਹੱਥ ਫੜ ਕੇ ਆਪ ਹੀ ਛੱਡ ਆਣਗੇ ਇਹਨਾਂ ਦੇ ਘਰ ਜਾਇਓ ਤੇ ਉੱਥੇ ਆਪ ਹੀ ਲੈ ਜਾਣਗੇ ਜੀ ਡਬਲਯੂ ਸਿਡਨੀ ਪਰਫਾਰਮਿੰਗ ਆਰਟਸ ਸੈਂਟਰ ਪੈਂਦਾ ਵੈਸੇ ਸਰਚ ਕਰ ਲਿਓ ਐਡੀ ਵੀ ਕੋਈ ਗੱਲ ਨਹੀਂ ਹੈਗੀ
0: ਪਲੰਟਨ ਹਾਈ ਸਕੂਲ ਚ ਹੀ ਪੈ ਜਾਂਦਾ
1: ਪਲੰਟਨ ਹਾਈ ਸਕੂਲ
0: ਬਿਲਕੁਲ
1: ਸ਼ਾਮੀ 5 ਵਜੇ ਦੁਬਾਰੇ ਖੁੱਲ ਜਾਣੇ ਨੇ ਪਰ ਜਿਹੜਾ ਸ਼ੋਅ ਹੈ ਉਹ ਸਹੀ 6 ਵਜੇ ਹੋ ਜਾਣਾ ਇਹ ਨਾ ਸੋਚਿਓ ਕਿਤੇ ਕਿ ਲੇਟ ਹੈ ਤੇ ਇਹਦੀਆਂ ਟਿਕਟਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਰੇਡੀਓ ਹਾਂਜੀ ਤੋਂ ਅਦਰਵਾਈਜ਼ ਇਹਦੀਆਂ ਟਿਕਟਾਂ ਜਿਹੜੀਆਂ ਨੇ ਇਵੈਂਟ ਬਾਬਾ .com ਤੇ ਵੀ ਅਵੇਲੇਬਲ ਹੈਗੀਆਂ
0: ਹਾਂਜੀ ਬਿਲਕੁਲ
1: ਪਰ ਰੇਡੀਓ ਹਾਂਜੀ ਦੀ ਰੈਫਰੈਂਸ ਦੇ ਨਾਲ ਤੁਹਾਨੂੰ ਹੋਰ 2-4-5% ਆਪਾਂ ਡਿਸਕਾਊਂਟ ਵੀ ਦੇ ਦਾਂਗੇ ਜੇ ਗਰੁੱਪ ਟਿਕਟਸ ਵੀ ਤੁਸੀਂ ਲੈਣੀਆਂ ਚਾਹੁੰਦੇ ਹੋ ਸਿੱਖ ਇਤਿਹਾਸ ਦੀ ਔਰ ਸੱਭਿਆਚਾਰ ਦੀ ਬੜੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਣੀ ਜਿੰਦਾ ਦੀ ਲਾਸਟ ਕੁਈਨ ਆਫ ਪੰਜਾਬ ਇਹ ਦੇਖ ਕੇ ਆਇਓ ਜੀ ਇਹ ਸ਼ੋ ਇਹ ਤੋਂ ਇਲਾਵਾ ਸਿਡਨੀ ਦੇ ਵਿੱਚ ਹੋਰ ਕਿਹੜੇ ਕਿਹੜੇ ਇਵੈਂਟ ਹੋ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਭਾਜੀ ਤੁਹਾਡੇ ਕੋਲ ਕੋਈ ਇਵੈਂਟ ਹੈ
0: ਭਾਜੀ ਸਿਡਨੀ ਕੀ ਆਪਣੇ ਬਠਿੰਡੇ ਵੀ ਹੋ ਰਿਹਾ ਜੇ ਤੁਸੀਂ ਤਾਂ ਸਿਡਨੀ ਦੱਸੋ ਮੈਂ ਤੁਹਾਨੂੰ ਦੱਸਦਾ ਬਠਿੰਡੇ ਵੀ ਹੋ ਰਿਹਾ ਇੱਕ ਜੀ ਤੇ ਬਠਿੰਡੇ ਹੋ ਰਿਹਾ 8ਵਾਂ ਸਾਡਾ ਸਰਮਾਇਆ 8 ਜਿੱਥੇ ਸਾਡੇ ਬਜ਼ੁਰਗ ਜਿਹੜੇ ਆ ਫੈਡਰੇਸ਼ਨ ਜਿਹੜੀ ਆ ਉਹ ਕਰਾ ਰਹੀ ਹੈ ਤੇ ਇਹ ਹੋ ਰਿਹਾ ਜੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ
1: ਆਡੀਟੋਰੀਅਮ
0: ਹਾਂ ਇਹ ਕਿੰਨੀ ਤਰੀਕ ਨੂੰ ਹੋ ਰਿਹਾ ਇਹ ਹੋ ਰਿਹਾ ਵਾ 22 ਅਗਸਤ ਨੂੰ ਠੀਕ ਹੈ ਸਾਡਾ ਸਰਮਾਇਆ 8 22 ਅਗਸਤ ਤੇ ਇਹਦੇ ਵਿੱਚ ਭਾਜੀ ਵਿਸ਼ੇਸ਼ ਮਹਿਮਾਨ ਜਿਹੜੇ ਆਉਣਗੇ ਮਲਕੀਤ ਰੌਣੀ ਜੀ ਤੇ ਅਮਰਜੀਤ ਸਿੰਘ ਜੀ ਮਹਿਤਾ ਇੱਕ ਉਹ ਸਾਡੇ ਵਿਸ਼ੇਸ਼ ਮਹਿਮਾਨ ਹੈਗੇ ਆ ਉੱਥੇ ਤੇ ਮੁੱਖ ਮਹਿਮਾਨ ਜਿਹੜੇ ਆ ਕੀ ਆ ਰਹੇ ਨੇ ਉਹ ਕੁਲਤਾਰ ਸਿੰਘ ਸਦਵਾ ਕੋਈ ਚਾਰਜ ਨੀ ਹੈਗਾ ਆਓ ਤੁਸੀਂ ਤੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਹੈਗਾ ਤੇ ਇਹ ਹੈਗਾ ਵਾ ਦੁਪਹਿਰੇ 2:30 ਵਜੇ ਤੋਂ ਸ਼ੁਰੂ ਹੋ ਜਾਣਾ ਜੇ ਤੇ 5:30 ਵਜੇ ਤੱਕ ਚੱਲਣਾ 22 ਅਗਸਤ ਇਹ ਵੀ ਦਿਨ ਸ਼ਨੀਵਾਰ
1: ਚਲੋ
0: ਹਾਂ 22 ਅਗਸਤ ਨੂੰ ਆ ਜਾਓ
1: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੁਦਾ ਬੋਲ ਭਾਵੇਂ ਨਾ ਬੋਲ ਤੇ ਮਿਰਜ਼ਾਪੁਰ ਤੇ ਬਟਵਾਰਾ ਅਵਾਰਾਪਨ ਆ ਚੁੱਕੀਆਂ ਹੈਗੀਆਂ ਨੇ ਵੈਸੇ ਇਵੈਂਟ ਜਿਹੜੇ ਨੇ ਸਿਡਨੀ ਦੇ ਵਿੱਚ ਬੜੇ ਸਾਰੇ ਹੋਣ ਜਾ ਰਹੇ ਹੈਗੇ ਨੇ NRL ਦੇ ਮੈਚ ਵੀ ਹੈਗੇ ਨੇ ਰੋਬੀਤੋਸ ਤੇ ਵਾਰੀਅਰਸ ਦਾ ਮੈਚ ਹੈ ਡਰੈਗਨਸ ਤੇ ਬੁਲਡੌਗ ਦਾ ਇਸ ਵੀਕਐਂਡ ਦੇ ਉੱਤੇ ਮੈਚ ਹੈ ਉਹ ਤੋਂ ਇਲਾਵਾ ਕੈਟ ਲਵਰ ਦੇ ਲਈ ਸਿਡਨੀ ਸ਼ੋਅ ਗਰਾਊਂਡ ਦੇ ਵਿੱਚ ਕੈਟ ਫੈਸਟੀਵਲ ਚੱਲ ਰਿਹਾ ਹੈਗਾ ਬਿੱਲੀ ਤੋਂ ਨਾ ਇੱਕ ਗੱਲ ਯਾਦ ਆਈ ਭਾਜੀ
0: ਹਾਂਜੀ
1: ਟਾਈਮ ਹੈਗਾ ਆਪਣੇ ਕੋਲ
0: ਦੇਖੋ ਦੇਖੋ ਬਹੁਤ ਟਾਈਮ ਆਪਣੇ ਕੋਲ
1: ਇਹ 3-4 ਮਿੰਟ ਦੇ ਵਿੱਚ ਇੱਕ ਬਿੱਲੀ ਦੀ ਕਹਾਣੀ
0: ਹਾਂਜੀ
1: ਹੈਗੀ ਹੈ ਤੇ ਮੈਂ ਨਾ ਆਉਂਦੇ ਆਉਂਦੇ ਸੁਣ ਰਿਹਾ ਸੀਗਾ
0: ਅੱਛਾ ਜੀ
1: ਓਸ਼ੋ ਨੇ ਸੁਣਾਈ ਹੈ ਕਹਿੰਦੇ ਇਹ ਕਹਾਣੀ
0: ਅੱਛਾ ਹਾਂ
1: ਤੇ ਓਸ਼ੋ ਕਹਿੰਦਾ ਕਿ ਇੱਕ ਨਾ ਬੜੇ ਪੁਰਾਣੇ ਟਾਈਮਾਂ ਦੇ ਵਿੱਚ ਇੱਕ ਗੁਰੂ ਜੀ ਹੁੰਦੇ ਸੀਗੇ
0: ਅੱਛਾ
1: ਗੁਰੂ ਜੀ ਨੇ ਜਦੋਂ ਦਮ ਤੋੜਨ ਲੱਗੇ ਦਮ ਨਿਕਲਣ ਲੱਗਿਆ ਜਵਾਕਾਂ ਤੋਂ ਗੱਲ ਯਾਦ ਆ ਗਈ ਵੀ ਜਵਾਕ ਕਿੰਨਾ ਤੰਗ ਕਰਦੇ ਨੇ ਤੇ ਗੁਰੂ ਜੀ ਮਤਲਬ ਪਹੁੰਚੇ ਹੋਏ ਗੁਰੂ ਜੀ ਤੇ ਜਦੋਂ ਦਮ ਤੋੜਨ ਲੱਗੇ ਸਾਹ ਛੱਡਣ ਲੱਗੇ ਤੇ ਉਹਨਾਂ ਦਾ ਚੇਲਾ ਕਹਿੰਦਾ ਗੁਰੂ ਜੀ ਸਾਰੀ ਜ਼ਿੰਦਗੀ ਤੁਹਾਡੇ ਮਤਲਬ ਚਰਨਾਂ ਚ ਰਹੇ ਹੈਗੇ ਹਨਾ
0: ਦੱਸੋ
1: ਜਾਣ ਤੋਂ ਪਹਿਲਾਂ ਕੋਈ ਗਿਆਨ ਹੀ ਦੇ ਜੋ ਜਾਣ ਲੱਗੇ ਤੂੰ
0: ਸਾਹ ਛੱਡਣ ਤੋਂ ਪਹਿਲਾਂ ਇੱਕ ਗਿਆਨ ਜਿਹੜਾ ਕਦੇ ਦਿੱਤਾ ਨਾ ਹੋਵੇ
1: ਹਾਂ ਗੱਲ ਦਾ ਜੋ
0: ਹਾਂ
1: ਉਹ ਕਹਿੰਦੇ ਜੋ ਮਰਜ਼ੀ ਕਰੀ ਜ਼ਿੰਦਗੀ ਚ ਬਿੱਲੀ ਨਾ ਕਦੇ ਪਾਲੀ
0: ਅੱਛਾ
1: ਇਹ ਕੀ ਉਹ ਓਸ਼ੋ ਦੀ ਕਹਾਣੀ ਹੈ ਸੁਣਨ ਵਾਲੀ ਹੈ
0: ਅੱਛਾ
1: ਤੇ 2 ਮਿੰਟ ਦਿਓ ਮੈਨੂੰ ਮੈਂ ਤੁਹਾਨੂੰ ਦੱਸ ਦਿੰਦਾ ਕਹਿੰਦੇ ਹੋਇਆ ਕੀ ਤੇ ਉਹ ਬੜਾ ਸਾਰੇ ਲੋਕਾਂ ਨੇ ਨਾ ਜਿੱਥੇ ਪਿੰਡ ਦੇ ਵਿੱਚ ਜਿੱਥੇ ਗੁਰੂ ਜੀ ਰਹਿੰਦੇ ਸੀ ਸਭ ਨੇ ਬਿੱਲੀਆਂ ਜਿਹੜੇ ਜਿਹੜੇ ਪਾਲਦੇ ਸੀ ਛੱਡਤੀਆਂ
0: ਠੀਕ ਹੈ
1: ਵੀ ਗੁਰੂ ਜੀ ਕਹਿ ਗਏ ਉਹ ਜਿਹੜਾ ਬੰਦਾ ਸੀਗਾ ਉਹ ਕਨਫਿਊਜ਼ ਹੋ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਵੀ ਗੁਰੂ ਐਡਾ ਪਹੁੰਚਿਆ ਹੋਇਆ ਬੰਦਾ
0: ਬਿੱਲੀ ਨਾ ਪਾਲੀ
1: ਸਾਰੀ ਜ਼ਿੰਦਗੀ ਉਹਨੇ ਸਾਧਨਾ ਕੀਤੀ ਤੇ ਉਹਨੂੰ ਉਹ ਤੋਂ ਜਦ ਮੈਂ ਪੁੱਛਿਆ ਵੀ ਜ਼ਿੰਦਗੀ ਚ ਗਿਆਨ ਦੀ ਗੱਲ ਕਰਕੇ ਜਾਓ ਕਹਿੰਦਾ ਬਿੱਲੀ ਨਾ ਪਾਲੀ ਉਹਨੇ ਫਿਰ ਆਪਣੇ ਇੱਕ ਹੋਰ ਗੁਰੂ ਭਾਈ ਜਿਹੜਾ ਉਹ ਤੋਂ ਵੱਡਾ ਸੀਗਾ ਉਮਰ ਦੇ ਵਿੱਚ ਜਿਹਨੇ ਉਹ ਤੋਂ ਵੀ ਵੱਧ ਟਾਈਮ ਗੁਰੂ ਦੇ ਨਾਲ ਬਿਤਾਇਆ
0: ਅੱਛਾ ਦੂਜੇ ਗੁਰੂ ਕੋ ਪੁੱਛਿਆ
1: ਕਹਿੰਦਾ ਐਦਾਂ ਕਹਤੇ ਕਿ ਕਹਿੰਦਾ ਠੀਕ ਹੀ ਕਿਹਾ ਫਿਰ
0: ਹਾਂ
1: ਕਹਿੰਦਾ ਅਸਲ 'ਚ ਹੋਇਆ ਕੀ ਕਿ ਜਦੋਂ ਗੁਰੂ ਜੀ ਜਵਾਨ ਹੁੰਦੇ ਸੀਗੇ
0: ਹਾਂਜੀ
1: ਤੇ ਗੁਰੂ ਜੀ ਤਾਂ ਹੁੰਦੇ ਹੀ ਸੀਗੇ ਉਹ ਐਵੇਂ ਲੋਕਾਂ ਨੂੰ ਗਿਆਨ ਦਿੰਦੇ ਹੁੰਦੇ ਸੀਗੇ ਪਰ ਉਦੋਂ ਅਸੀਂ ਭਿੱਖਿਆ ਮੰਗਦੇ ਹੁੰਦੇ ਸੀ
0: ਠੀਕ ਹੈ
1: ਭਿੱਖਿਆ ਮੰਗ ਮੰਗ ਕੇ ਤੇ ਆਪਣਾ ਪੂਰਾ ਆਸ਼ਰਮ ਦਾ
0: ਸਾਰਾ
1: ਗੁਜ਼ਾਰਾ ਚੱਲਦਾ
0: ਸੀ
1: ਭਿੱਖਿਆ ਮੰਗਦੇ ਸੀਗੇ ਤੇ ਅਨਾਜ ਜਿਹੜਾ ਇੱਥੇ ਪਿਆ ਹੁੰਦਾ ਸੀਗਾ ਆ ਕੇ ਚੂਹੇ ਕੁਤਰ ਜਾਂਦੇ ਹੁੰਦੇ ਸੀਗੇ ਗੁਰੂ ਜੀ ਨੇ ਸੋਚਿਆ ਵੀ ਆਹ ਚੂਹੇ ਜਿਹੜੇ ਹੈਗੇ ਨੇ ਉਹਨਾਂ ਨੂੰ ਕੋਈ ਸਿਆਣਾ ਦੱਸ ਗਿਆ ਵੀ ਬਿੱਲੀ ਪਾਲ ਲਓ
0: ਅੱਛਾ ਵੀ ਬਿੱਲੀ
1: ਚੂਹੇ ਖਾ ਜੂ
0: ਹਾਂਜੀ
1: ਬਿੱਲੀ ਪਾਲੀ ਤੇ ਬਿੱਲੀ ਚੂਹੇ ਖਾ ਗਈ
0: ਅੱਛਾ ਜੀ
1: ਚੂਹੇ ਖਾ ਗਈ ਤੇ ਉਸ ਤੋਂ ਬਾਅਦ ਫਿਰ ਮਤਲਬ ਬਿੱਲੀ ਨੂੰ ਕੱਲੇ ਚੂਹੇ ਤਾਂ ਹੁਣ ਜਿਵੇਂ ਖਾਣ ਪੀਣ ਹੁੰਦਾ ਹੁੰਦਾ
0: ਖਾਣਾ
1: ਤਾਂ ਹੈਗਾ ਸੀਗਾ ਬਿੱਲੀ ਨੂੰ ਕਹਿੰਦੇ ਦੁੱਧ ਦਿਓ ਸੋਹਣੀ ਚੱਲਦਾ ਤੁਸੀਂ ਕਹਿੰਦੇ ਦੁੱਧ ਦਿਓ ਉਹ ਕਹਿੰਦੇ ਜੀ ਦੁੱਧ ਦੇਣ ਲੱਗ ਗਏ ਬਿੱਲੀ ਨੂੰ ਹੁਣ ਭਿੱਖਿਆ ਦੇ ਨਾਲ ਨਾਲ ਦੁੱਧ ਵੀ ਮੰਗਣ ਲੱਗ ਗਏ ਵੀ ਸਾਡੀ ਆਸ਼ਰਮ ਚ ਬਿੱਲੀ ਰੱਖੀ ਹੋਈ ਹੈ ਦੁੱਧ ਵੀ ਦਿਓ ਜੀ ਉਹ ਕਰਦੇ ਕਰਦੇ ਕਰਦੇ ਉਹ ਕਹਿੰਦੇ ਵੀ ਇੰਨਾ ਨੀ ਮੰਗ ਹੋਣਾ ਹੈਗਾ ਰੋਜ਼ ਰੋਜ਼ ਐਵੇਂ ਲੋਕਾਂ ਤੋਂ ਮੰਗੀਏ ਤੁਸੀਂ ਐਂ ਕਰੋ ਵੀ ਦੁੱਧ ਦੇ ਲਈ ਇੱਕ ਮੱਝ ਰੱਖ ਲਓ
0: ਠੀਕ ਹੈ
1: ਮੱਝ ਹੀ ਦਿੰਦੀ ਹੁੰਦੀ ਹੈ ਦੁੱਧ
0: ਠੀਕ ਹੈ
1: ਮੱਝ ਰੱਖ ਲਈ ਉਹਨਾਂ ਨੇ ਆਸ਼ਰਮ ਦੇ ਵਿੱਚ ਮੱਝ ਰੱਖ ਲਈ ਤੇ ਮੱਝ ਦਾ ਦੁੱਧ ਚੋਲਿਆ ਕਰਨ ਬਿੱਲੀ ਨੂੰ ਦੇ ਦਿਆ ਕਰਨ ਬਿੱਲੀ ਚੂਹੇ ਖਾ ਜਿਆ ਕਰੇ ਅਨਾਜ ਬਚਿਆ ਰਵੇ ਭਿੱਖੂ ਜਿਹੜੇ ਭਿੱਖੂ ਸੀਗੇ ਉਹ ਵੀ ਖੁਸ਼ ਸਾਰੇ ਖੁਸ਼
0: ਸਾਰੇ ਖੁਸ਼
1: ਹੌਲੀ ਹੌਲੀ ਮੱਝ ਵੀ ਦਲੱਤੀਆਂ ਮਾਰਨ ਲੱਗ ਗਈ ਵੀ ਯਾਰ ਮੈਨੂੰ ਤਾਂ ਖਾਣ ਨੂੰ ਦਿਓ ਕੁਛ ਉਹ ਕਹਿੰਦੇ ਮੱਝ ਦੇ ਲਈ ਚਾਰਾ ਕਹਿੰਦੇ ਵੀ ਹੁਣ ਐਂ ਕਰੋ ਵੀ ਜਿੱਥੇ ਤੁਸੀਂ ਦਾਣੇ ਮੰਗਣ ਜਾਂਦੇ ਹੋ ਅੱਗੇ ਦੁੱਧ ਮੰਗਦੇ ਹੁੰਦੇ ਸੀ ਹੁਣ ਤੁਸੀਂ ਚਾਰਾ ਮੰਗ
0: ਲਓ
1: ਚਾਰਾ ਮੰਗਣ ਲੱਗ ਗਏ ਕੁਝ ਮਹੀਨੇ ਬੀਤੇ ਉਹ ਕਹਿੰਦੇ ਜੀ ਨਹੀਂ ਹੁਣ ਤਾਂ ਬਸ ਹੋ ਗਈ ਵੀ ਹੁਣ ਚਾਰਾ ਨਹੀਂ ਮੰਗਣਾ ਤਾਂ ਉਹ ਕਹਿੰਦੇ ਫਿਰ ਕੀ ਕਰੀਏ ਕਹਿੰਦੇ ਫਿਰ ਐਂ ਕਰਦੇ ਹਾਂ ਕਿ ਆਪਾਂ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਲੈ ਲੈਂਦੇ ਉੱਥੇ ਚਾਰਾ ਆਪ ਹੀ ਬੀਜਣ ਲੱਗ ਜਾਂਦੇ ਚਾਰਾ ਬੀਜਣ ਲੱਗ ਗਏ
0: ਅੱਛਾ ਜੀ
1: ਮੱਝ ਨੂੰ ਚਾਰਾ ਪਾਉਣ ਲੱਗ ਗਏ ਪੱਠੇ ਪਾਉਣ ਲੱਗ ਗਏ ਮੱਝ ਦੁੱਧ ਦੇਣ ਲੱਗ ਗਈ ਦੁੱਧ ਬਿੱਲੀ ਪੀਣ ਲੱਗ ਗਈ
0: ਬਿੱਲੀ ਚੂਹੇ
1: ਖਾਣ ਲੱਗ ਗਈ ਅਨਾਜ ਬਚਿਆ ਰਹਿ ਗਿਆ
0: ਠੀਕ ਹੈ
1: ਉਹ ਕਹਿੰਦੇ ਕਿ ਮੱਝ ਜਦੋਂ ਆਏ ਤੇ ਭਿੱਖੂ ਕਹਿੰਦੇ ਵੀ ਜਦੋਂ ਅਸੀਂ ਮੰਗਣ ਜਾਂਦੇ ਹਾਂ ਤਾਂ ਪਿੱਛੋਂ ਆ ਕੇ ਆਹ ਮਤਲਬ ਪੱਠੇ ਵੀ
0: ਖਰਾਬੋ
1: ਹਨਾ ਚਾਰਾ ਵੀ ਬੀਜੋ ਸਾਰਾ ਕੁਝ ਕਰੋ ਵੀ ਤੁਸੀਂ ਜ਼ਮੀਨ ਦਾ ਟੁਕੜਾ ਤਾਂ ਹੈਗਾ ਹੀ ਇੱਥੇ ਖੇਤੀਬਾੜੀ ਉਹ ਕਰਨ ਲੱਗ ਜਾਓ ਹਨਾ ਫਿਰ ਅਸੀਂ ਭਿੱਖਿਆ ਨਹੀਂ ਮੰਗ ਲਵਾਂਗੇ ਅਨਾਜ ਇੱਥੇ ਕਰਨ ਲੱਗ ਜਾਂਗੇ
0: ਸਹੀ ਗੱਲ ਸਹੀ ਗੱਲ
1: ਉਹ ਕਹਿੰਦੇ ਠੀਕ ਹੈ ਗੱਲ ਜ਼ਮੀਨ ਦਾ ਟੁਕੜਾ ਤਾਂ ਹੈਗਾ ਹੀ ਉਹ ਕਰਨ ਲੱਗ ਗਏ ਜੀ ਖੇਤੀਬਾੜੀ ਕਰਨ ਲੱਗ ਗਏ ਭਿੱਖੂ ਜਿਹੜੇ ਸੀਗੇ ਤੇ ਉੱਥੇ ਫਿਰ ਨਾਲੇ ਚਾਰਾ ਬੀਜਣ ਲੱਗੇ ਚਾਰਾ ਮੱਝ ਖਾਂਦੀ ਸੀ ਮੱਝ ਦੁੱਧ ਦਿੰਦੀ ਸੀ ਦੁੱਧ ਬਿੱਲੀ ਪੀਂਦੀ ਸੀ ਬਿੱਲੀ ਚੂਹੇ ਖਾਂਦੀ ਸੀ ਅਨਾਜ ਬਚਿਆ ਰਹਿ ਗਿਆ ਇਦੋਂ ਬਾਅਦ ਕੀ ਹੋਇਆ ਕਹਿੰਦੇ ਪਿੰਡ ਉਹ ਕਹਿੰਦੇ ਵੀ ਭਿੱਖੂ ਕਹਿੰਦੇ ਵੀ ਹੁਣ ਥੱਕ ਜਾਂਦੇ ਹਾਂ ਅਸੀਂ ਕੋਈ ਕੰਮ ਤੇ ਰੱਖ ਲਓ ਇੱਥੇ ਐ ਹੱਥ ਵਟਾਉਣ ਨੂੰ ਕਿਉਂਕਿ ਕੰਮ ਖਾਸਾ ਵੱਧ ਗਿਆ ਜਨਾਨੀ ਤੋਂ ਬਿਨਾਂ ਗੱਲ ਹੋਣੀ ਨੀ ਇੱਕ ਪਿੰਡ ਚ ਵਿਧਵਾ ਜਨਾਨੀ ਸੀਗੀ ਉਹਨੂੰ ਰੱਖ ਲਿਆ ਉਹ ਉੱਥੇ ਉਹ ਕੰਮ ਕਰਨ ਲੱਗ ਗਈ ਦੋ ਮਹੀਨੇ ਤਿੰਨ ਮਹੀਨੇ ਪਿੰਡ ਵਾਲਿਆਂ ਨੇ ਰੌਲਾ ਪਾ ਲਿਆ ਕਹਿੰਦੇ ਵਿਧਵਾ ਜਨਾਨੀ ਤੁਸੀਂ ਇੱਥੇ ਰੱਖੀ ਬੈਠੇ ਹੋ ਇਹ ਏਦਾਂ ਨੀ ਤੁਸੀਂ ਰੱਖ ਸਕਦੇ ਭਿਕਸ਼ੂ ਭਿਕਸ਼ੂ ਆਲੇ ਦੁਆਲੇ ਇਹਦੇ ਨਾਲ ਵਿਆਹ ਕਰਾਓ ਕੋਈ ਹੋਰ ਅੱਗੇ ਨੀ ਆਇਆ ਸਵਾਮੀ ਜੀ ਨੂੰ ਆਪ ਨੂੰ ਕਰਵਾਉਣਾ ਪਿਆ ਵਿਆਹ
0: ਅੱਛਾ
1: ਹੁਣ ਉਹਨਾਂ ਦਾ ਵਿਆਹ ਹੋ ਗਿਆ ਜਨਾਨੀ ਸਵੇਰੇ ਸ਼ਾਮ ਪੱਠੇ ਪੁੱਠੇ ਕੁਤਰਦੀ ਸੀਗੀ ਫਿਰ ਉਹ ਚਾਰਾ ਆਉਂਦਾ ਸੀ ਚਾਰਾ ਮੱਝ ਖਾਂਦੀ ਸੀ ਮੱਝ ਦੁੱਧ ਦਿੰਦੀ ਸੀ ਦੁੱਧ ਬਿੱਲੀ ਪੀਂਦੀ ਸੀ ਬਿੱਲੀ ਚੂਹੇ ਖਾਂਦੀ ਸੀ ਅਨਾਜ ਬਚਿਆ ਰਹਿ ਜਾਂਦਾ ਇਦੋਂ ਬਾਅਦ ਜੀ ਹੁਣ ਚਲੋ ਉਹਨਾਂ ਦਾ ਵਿਆਹ ਹੋਇਆ ਸੀਗਾ ਜਵਾਕ ਵੀ ਹੋ ਗਏ ਗ੍ਰਹਿਸਤੀ ਚ ਪੈ ਗਏ ਹੁਣ ਗੁਰੂ ਜੀ ਸਵਾਮੀ ਜੀ ਉੱਧਰ ਟਾਈਮ ਘੱਟ ਦੇ ਉਹ ਜਵਾਕ ਜਵੂਕ ਹੋ ਗਏ ਜਵਾਕ ਸਾਰਾ ਦਿਨ ਡੈਡੀ ਘੋੜਾ ਬਣ ਡੈਡੀ ਬਾਂਦਰ ਬਣ ਡੈਡੀ ਦੇ ਬੱਸ ਕਰਾ ਕੇ ਰਾਤੀ ਸਵਾਮੀ ਜੀ ਆਸ਼ਰਮ ਚ ਸਵਾਮੀ ਸੀਗਾ ਜਵਾਕਾਂ ਦੇ ਨਾਲ ਡੈਡੀ ਸੀਗਾ ਅਰਜੇ ਮੌਂਟੀ ਵਾਲਾ ਹੋ ਗਿਆ ਉਹ ਹੁਣ ਕਹਾਣੀ ਇਹ ਮੁੱਕੀ ਇੱਥੇ ਆ ਕੇ ਉਹਨਾਂ ਨੇ ਜਾਂਦੇ ਜਾਂਦੇ ਆਸ਼ਰਮ ਚ ਉਹਨੂੰ ਫਿਰ ਮੁੰਡੇ ਨੂੰ ਕਿਹਾ ਜੋ ਮਰਜ਼ੀ ਗੱਲ ਦਿੱਲੀ ਨਾ ਪਾਈ ਇੱਥੇ ਕਹਾਣੀ ਮੁੱਕਦੀ ਹੈ ਤੇ ਸਾਡੀ ਵੀ ਕਹਾਣੀ ਇੱਥੇ ਮੁੱਕਦੀ ਹੈ ਜੀ ਜੀ ਤੇ ਪ੍ਰੋਗਰਾਮ ਖਬਰ ਬੇਕਾਰ ਹੈ ਇਹਦੇ ਵਿੱਚ ਅੱਜ ਦੇ ਦਿਨ ਇੰਨਾ ਹੀ ਆਪਣੇ ਫੇਵਰੇਟ ਗਾਣੇ ਦੇ ਨਾਲ ਤੁਹਾਨੂੰ ਛੱਡ ਜਾਂਦੇ ਹਾਂ
0: ਚੱਕਦੇ
1: ਉਸਤਾਦਾਂ ਚ ਉਸਤਾਦ ਸਰਦੂਲ ਸਿਕੰਦਰ
0: ਸਾਹਿਬ ਜੀ ਆਏ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ ਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਰਲ ਮਿਲ ਕੇ ਤੇ ਆਪਾਂ ਹੱਸਦੇ ਹਾਂ। ਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
4: ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ 'ਚ ਜੀ ਆਇਆਂ ਨੂੰ। ਵਾਕਈ ਹੱਸਣ ਹਸਾਉਣ ਦਾ ਪ੍ਰਬੰਧ ਹੋ ਚੁੱਕਿਆ, ਇੱਕ ਚੁਟਕਲਾ ਤੁਸੀਂ ਸੁਣਾਓ, ਦੋ ਅਸੀਂ ਸੁਣਾਵਾਂਗੇ।
3: ਚਲੋ ਆਓ ਜੀ ਫਿਰ ਆਪਾਂ ਸੁਣਦੇ ਹਾਂ ਤੇ ਹੱਸਦੇ ਹਾਂ। ਆਪਾਂ ਵਾਅਦਾ ਕਰਦੇ ਹਾਂ ਵੀ ਆਪਾਂ ਜ਼ਰੂਰ ਹੱਸਾਂਗੇ, ਚੁਟਕਲਾ ਨਵਾਂ ਪੁਰਾਣਾ ਪਹਿਲਾਂ ਸੁਣਿਆ ਕੋਈ ਫਰਕ ਨਹੀਂ ਪੈਂਦਾ, ਆਓ ਆਪਾਂ ਰਲ ਮਿਲ ਕੇ ਹੱਸਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਤੇ ਫਤਿਹ ਨੇ, ਸਤਿ ਸ਼੍ਰੀ ਅਕਾਲ ਮੰਨਤ ਫਤਿਹ। ਉਸ ਤੋਂ ਬਾਅਦ ਫਿਰ ਔਜਲਾ ਸਾਹਿਬ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ।
5: ਸਤਿ ਸ਼੍ਰੀ ਅਕਾਲ ਅੰਕਲ ਜੀ, ਮੰਮਾ ਜੀ,
3: ਸਤਿ ਸ਼੍ਰੀ ਅਕਾਲ। ਅੱਜ ਤਾਂ ਫਤਿਹ ਪਹਿਲਾਂ ਵਾਰੀ ਲੈ ਗਿਆ।
5: ਹਾਂਜੀ ਤੇ ਅੱਜ ਮੈਂ ਤੁਹਾਨੂੰ ਬਹੁਤ, ਜਿਹੜੀ ਮੈਂ ਪਿਛਲੀ ਵੈਂਸਡੇ ਕਹਿੰਦਾ ਸੀ ਕਨਿਕ ਸੈਗ ਬਾਰੇ, ਅੱਜ ਮੈਂ ਕਨਿਕ ਸੈਗ ਦੀਆਂ ਗੱਡੀਆਂ ਬਾਰੇ ਦੱਸਣਾ ਵਾ।
4: ਅੱਛਾ, ਹੈ ਕੌਨਫਰਮੇਸ਼ਨ ਟਾਈਪ ਪੂਰੀ ਹੈ।
3: ਇਹ ਕੌਣ ਹੈ, ਇੰਡੀਆ ਦਾ ਕੋਈ ਭਾਈ ਕਿ ਬਾਹਰ ਦਾ ਹੈ ਕੋਈ?
5: ਨਹੀਂ, ਕਨਿਕ ਸੈਗ ਗੱਡੀ ਦਾ ਬ੍ਰਾਂਡ ਆ ਤੇ ਮੈਂ ਹਰ ਵੈਂਸਡੇ ਕੋਈ ਗੱਡੀ ਦਾ ਬ੍ਰਾਂਡ ਬਾਰੇ ਦੱਸਿਆ ਕਰੋ।
3: ਓ ਬੱਲੇ, ਅੱਛਾ ਕਣਕ ਵਾਲੀ ਵੀ ਕੋਈ ਗੱਡੀ ਹੈਗੀ ਆ?
4: ਅਸੀਂ ਐਵੇਂ ਰਾਜਾ ਹਰਸ਼ ਤੇ ਹਰੀਸ਼ ਚੰਦਰ ਤੇ ਕਨਿਸ਼ਕ
5: ਤੁਰੇ ਫਿਰਦੇ। ਮੇਰਾ ਨਾਮ ਕਨਿਕ ਸੈਗ ਆ।
4: ਅੱਛਾ
3: ਅੱਛਾ ਕਨਿਕ ਸੈਗ,
5: ਦੱਸਾਂ?
3: ਹਾਂਜੀ ਹਾਂਜੀ ਹਾਂਜੀ।
5: ਇੱਕ ਕਨਿਕ ਸੈਗ CC8S, ਕਨਿਕ ਸੈਗ CCR, ਕਨਿਕ ਸੈਗ CCX, ਕਨਿਕ ਸੈਗ CCXR ਤੇ ਕਨਿਕ ਸੈਗ ਅਗੇਰਾ, ਉਹ 1 of 1 ਆ ਤੇ ਕਨਿਕ ਸੈਗ ਰਿਗੇਰਾ, ਕਨਿਕ ਸੈਗ ਜਸਕੋ ਐਬਸੋਲੂਟ ਕਨਿਕ ਤੇ ਕਨਿਕ ਸੈਗ ਜਸਕੋ ਅਟੈਕ, ਕਨਿਕ ਸੈਗ ਗੁਮੇਰਾ ਤੇ ਕਨਿਕ ਸੈਗ CC850।
4: ਇਹ ਕਰਨ ਜੋਦਾ, ਇਹਨੂੰ ਇਹੀ ਦੋ ਹੀ ਚੀਜ਼ਾਂ ਆਉਂਦੀਆਂ, ਇੱਕ ਗੇਰਾ ਵਾਲੀ ਇੱਕ ਆਟੋ।
3: ਇਹਦਾ ਨਾਂ ਕਿੱਦਾਂ ਲਿਖੀਦਾ, ਇਹਦਾ ਸੀ ਨਾਲ ਲਿਖੀਦਾ ਕਿ ਕੇ ਨਾਲ ਲਿਖੀਦਾ?
5: ਜਿਹੜੀ ਦੱਸਾਂ ਕਿ ਜਿਹੜੀ ਕਨਿਕ ਸੈਗ ਜੈਸਕੋ ਐਬਸੋਲੂਟ ਆ ਉਹ ਸਭ ਤੋਂ ਤੇਜ਼ ਗੱਡੀ ਆ, ਈਵਨ ਦੋ ਦੇ ਕੋਲ V8 ਇੰਜਨ ਆ, ਓਨਲੀ
3: ਬੋਲੇ
5: 8 ਸਿਲੰਡਰਾਂ ਤੋਂ ਚੱਲਦੀ ਆ ਓਨਲੀ।
3: ਉਹ ਤੇ ਇਹਨੂੰ ਸਪੈਲਿੰਗ ਕਿੱਦਾਂ ਹੁੰਦੇ ਆ, ਸੀ ਨਾ ਕਿ ਕੇ ਨਾ?
5: ਕੇ ਨਾ।
3: ਅੱਛਾ ਕੇ ਨਾ, ਕਨਿਕ ਸੈਗ।
5: ਆਸਟ੍ਰੇਲੀਆ ਚ ਕਨਿਕ ਸੈਗ ਜਸਕੋ ਐਬਸੋਲੂਟ ਮਿਲ ਜਾਂਦੀ ਆ ਤੇ ਸਾਰੀਆਂ ਕਨਿਕ ਸੈਗ ਵਾਲੀਆਂ ਗੱਡੀਆਂ ਮਿਲ ਜਾਂਦੀਆਂ ਨੇ ਆਸਟ੍ਰੇਲੀਆ ਦੇ ਵਿਚ।
3: ਅੱਛਾ, ਕਣਕ ਸੈਗ ਲੱਗੀ ਹੁੰਦੀ ਆ ਸੜਕ ਤੇ, ਉਧਰੋਂ ਚੋਰਸਾਨ ਆਉਂਦੇ ਲੜਦੇ ਲੜਦੇ ਤੇ ਉਹ ਛਾਲ ਮਾਰਦੇ ਕਣਕ ਸੈਗ ਨੂੰ, ਸਾਰੀ ਨੂੰ ਭੰਨ ਕੇ ਤੇ ਗਾਂ ਚਲ ਜਾਂਦੇ। ਉਹੀ ਆ ਨਾ ਕਣਕ ਸੈਗ। ਵੇਖਿਆ ਫਿਰ, ਉਹਦੇ ਨਾਲੋਂ ਤਾਂ ਫਿਰ ਸਾਡੇ ਸਾਨ ਚੰਗੇ ਆ, ਨਾਲੇ ਸਸਤੇ ਆ ਜਾਂਦੇ, ਨਾਲੇ ਗੱਡੀ ਭੁੰਨ ਗਿਆ ਹੋ ਜਾਂਦੇ ਆ।
5: $3 million ਦੀ ਸਭ ਤੋਂ ਤੇਜ਼ ਗੱਡੀ ਹੁੰਦੀ ਹੈ ਕਨਿਕ ਸੈਗ ਜੈਸਕੋ ਐਬਸੋਲੂਟ, $3 million
3: ਦੀ ਉਹ ਆਉਂਦੀ ਆ ਤੇ ਲੱਖ ਦਾ ਝੋਟਾ ਲਾਓ ਤੇ ਭੰਨ ਕੇ ਗੱਡੀ ਹੋ ਜਾਂਦਾ,
4: ਛੂੰ ਛੂੰ ਕਰ
5: ਤੇ ਕਨਿਕ ਸੈਗ ਦੀ ਕਸਟਮਾਈਜ਼ ਕਰਾਉਣੀ ਤਾਂ ਵੱਧ ਮਹਿੰਗੀ ਹੁੰਦੀ ਆ।
3: ਅਜਾ ਹੋਰ ਮਹਿੰਗੀ ਹੁੰਦੀ ਆ ਉਹ ਬੱਲੇ। ਨਹੀਂ ਯਾਰ, ਇੰਨੇ ਪੈਸੇ ਨਹੀਂ ਹੈਗੇ, ਆਪਾਂ ਉੱਦਾਂ ਹੀ ਲੈ ਲਾਂਗੇ।
5: ਹੈਂ,
3: ਕੋਈ ਚੱਲਦੀ ਕੋਈ ਬੇਹਲਾ ਕੋਈ ਸਸਤੀ ਜੀ। ਆਪਾਂ ਵੈਰੀ ਫਸਟ ਆਪਾਂ ਲੈ ਕੇ ਆਵਾਂਗੇ ਨਾ ਮੈਲਬਨ ਚ, ਵੈਰੀ ਫਸਟ ਆਪਾਂ ਲਿਆਵਾਂਗੇ। ਤਾਂਹੀਓ ਤਾਂ ਆਪਾਂ ਲੈਣੀ ਆ।
4: ਸਾਡੇ ਤਾਂ ਸੌਕੇ ਨਾਲ ਕੰਪੈਰੀਜ਼ਨ ਵੀ ਇਦਾਂ ਦੇ ਵੀ ਉਹਨੇ ਝੋਟਾ ਆ ਜਾਂਦਾ।
5: ਜੇਲ ਚ ਜਾਉਂਗੇ ਤੇ ਇੱਕ ਚੀਜ਼ ਦੱਸਾਂ, ਜਿਹੜੇ ਚੋਰ ਕਰ ਦਿੰਦੇ ਆ ਉਹ ਗੱਡੀ ਚੋਰੀ ਕਰਕੇ ਉਹਨੂੰ ਨਵੀਂ ਜਿਹੀ ਬਣਾ ਕੇ ਫੇਸਬੁੱਕ ਮਾਰਕੀਟ ਪਲੇਸ ਚ ਪਾ ਦਿੰਦੇ ਆ, ਜੇ ਲੋਕ ਲੈਂਦੇ ਆ ਤਾਂ ਫੇਰ ਉਹਨਾਂ ਨੰਬਰ ਪਲੇਟ ਦੇਖ ਲੈਂਦੇ ਪੁਲਿਸ ਵਾਲੇ, ਉਹਨਾਂ ਨੂੰ ਅਰੈਸਟ ਕਰ ਦਿੰਦੇ ਜਿਹੜੇ ਲੋਕ ਵਿਚਾਰੇ ਇਹਨੇ
3: ਯਾਰ ਇਹਨਾਂ ਗੱਲਾਂ ਕਰਕੇ ਤਾਂ ਆਪਾਂ ਲਈ ਨੀ ਆ
4: ਨਵੇਂ ਝਾਂਜਟਾਂ ਚ
3: ਏਡੀ ਗਲਤ ਨੀ ਆ ਕੋਈ ਨੀ ਤੇ ਇਨਕਮ ਮਿਲੀਅਨ ਕੀ ਹੁੰਦਾ ਕਦੇ ਇੰਨੇ ਚਿਰ ਦੀ ਮਿਹਨਤ ਕਰਨ ਡੇ ਆ।
4: ਹਾਂਜੀ ਕੱਲ ਹੀ ਨਾਲੇ ਟੈਕਸ ਵਾਲਿਆਂ ਦਾ ਪ੍ਰੋਗਰਾਮ ਕਰਕੇ ਹਟੇ ਆ ਵੀ ਕਲੇਮ ਕਰ ਲਾਂਗੇ, ਕਹਿੰਦਾ ਭਾਜੀ ਆਮਦਨ ਹੋਊਗੀ ਤਾਂ ਕਲੇਮ ਕਰੋਗੇ।
3: ਥੈਂਕ ਯੂ ਬਤੇ ਯਾਰ ਵਧੀਆ ਵਧੀਆ।
5: ਹੁਣ ਮਾਨਸ ਦੀ ਨਾਲ ਗੱਲ ਕਰ ਲਓ,
3: ਮਹਿੰਗੀਆਂ ਗੱਲਾਂ ਸੁਣਾਉਣ ਵਾਲਾ ਮੁੰਡਾ ਆ ਗਿਆ ਸਾਡੇ ਕੋਲ।
4: ਆਪਣੀ ਕੰਪੈਰੀਜ਼ਨ ਵੀ ਇਦਾਂ ਦੀ ਰਣਜੋ, ਜਿਵੇਂ ਉਹ ਨਹੀਂ ਕਹਿੰਦਾ ਆ ਟਾਈ ਕਿੰਨੇ ਦੀ ਆ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
5: ਪਹਿਲਾਂ
3: ਕਿਦਾਂ ਸੁਣਾ ਗਿਆ ਏਡੀ ਮਹਿੰਗੀ ਗੱਲ?
4: ਕੋਈ ਨੀ, ਮਾਣ ਦਿੱਤਾ ਉਹਨੂੰ, ਅੱਜ ਆਨਰ ਕੀਤਾ।
5: ਕੋਈ ਵੀ ਸੁਣਾ ਦੋ,
3: ਸਾਨੂੰ ਪਤਾ ਹੀ ਨੀ
4: ਅੱਗੇ ਵੀਹ ਤੁਰੇ ਫਿਰਦੇ
3: ਤੇ ਕੋਈ ਵੀ ਸੁਣਾ ਦੋ ਬੱਲੇ ਮੰਨ
4: ਵਧੀਆ ਗੱਲ ਸੁਣਾ ਕੇ ਦਿਖਾਵੇ ਕੋਈ।
3: ਆਹੋ
4: ਐਂ ਕਹਿਣਾ ਚਾਹੁੰਦੀ ਹੋਣੀ,
3: ਪਰ ਉਹਨੇ ਮਹਿੰਗੀ ਕਿੱਡੀ ਗੱਲ ਸੁਣਾਈ ਹੈ, 3 million ਦੀ। ਮੰਨਤ ਮੰਨਤ ਤੁਸੀਂ ਕਿੰਨੇ ਦੀ ਸੁਣਾਉਣੀ ਗੱਲ?
5: ਜੀਰੋ
4: ਜਾਣੀ ਗੱਲਾਂ ਬਾਤਾਂ ਦਾ ਕੜਾਈ ਕਰਨਾ ਆਪਣੇ ਕੋ।
3: ਮੰਨਤ ਦੀ ਗੱਲ 5 million ਦੀ ਹੁੰਦੀ ਆ, ਏਡੀਆਂ ਸੋਹਣੀਆਂ ਗੱਲਾਂ ਸੁਣਾਉਂਦੀ ਆ, ਹੈ ਨਾ ਮੰਨਤ? ਕੀ ਸੁਣਾਓਗੇ ਫਿਰ?
4: ਸਵਾ ਸਿਰੇ ਤੇ ਗੱਲ ਗੰਢ ਹੁੰਦੀ ਕਹਿੰਦਾ,
3: ਇਹਦੀ ਵੇਖੋ ਸਹੀ ਗੱਲ ਕਿੱਡੀ ਵਧੀਆ ਹੁੰਦੀ ਆ। ਹਾਂਜੀ
5: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
3: ਹਾਂਜੀ
5: ਓਕੇ। ਇੱਕ ਵਾਰੀ ਪੱਪੂ ਟੀਂਡਾ ਨੂੰ ਕਹਿੰਦਾ, ਮੇਰੀ ਗੱਲ ਸੁਣਿਆ ਟੀਂਡਾ? ਚੁੱਪ ਕਰਕੇ ਖਾਇਦਾ। ਥੋੜੇ ਟਾਈਮ ਬਾਅਦ ਰੋਟੀ ਖਾਣ ਤੋਂ ਬਾਅਦ ਟੀਂਡਾ ਪੁੱਛਦੀ, ਕੀ ਕਹਿਣਾ ਸੀਗਾ ਤੁਸੀਂ ਪੱਪੂ? ਤੁਹਾਡੀ ਤੈਨੂੰ ਤੇਰੀ ਪਲੇਟ ਵਿੱਚ ਕਾਕਰੋਚ ਸੀਗਾ, ਵੱਡੀ ਵੜਦੀ ਸਿਆਣੀ।
4: ਦਿਮਾਗ ਦਾ ਅੰਟੀਨਾ ਵੀ ਖੋਲ ਲਾ ਕਦੇ,
3: ਕਾਕਰੋਚ ਔਗੀ ਸੀ, ਔਗੀ ਸੀ ਉਹਦੀ ਪਲੇਟ ਚ, ਹੈ ਨਾ?
4: ਕਾਕਰੋਚ ਛੋਟਾ ਹੋਣਾ ਦੇਖਿਆ ਨੀ ਹੋਣਾ,
3: ਹੈ ਮਨ?
5: ਹਾਂਜੀ
3: ਹੈ, ਔਗੀ ਦਾ ਜੈਂਟਲਮੈਨ। ਥੈਂਕ ਯੂ,
5: ਥੈਂਕ ਯੂ, ਹੈਵ ਅ ਵੈਰੀ ਗ੍ਰੇਟ ਆਸਮ ਬ੍ਰਿਲੀਅੰਟ ਡੇ, ਬਾਏ।
3: ਓ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਔਜਲਾ ਸਾਹਿਬ। ਔਜਲਾ ਸਾਹਿਬ ਕੀ ਹਾਲ ਚਾਲ ਤੁਹਾਡੇ? ਤੇ ਉਸ ਤੋਂ ਬਾਅਦ ਰੈਡੀ ਰਿਹੋ।
4: ਔਜਲਾ ਨਹੀਂ ਔਜਲਾ,
3: ਔਜਲਾ ਨਹੀਂ ਔਜਲਾ, ਔਜਲਾ ਸਾਹਿਬ ਨੇ ਸ਼ੋਅ ਕੀਤਾ ਰਾਤੀ।
5: ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ। ਔਜਲਾ ਸਾਹਿਬ ਗਏ ਹੋ ਤੁਸੀਂ ਸ਼ੋਅ ਤੇ ਕਿ ਨਹੀਂ ਕੱਲ?
5: ਨਹੀਂ
3: ਯਾਰ, ਤੁਸੀਂ ਔਜਲੇ ਹੋ ਤੇ ਤੁਸੀਂ ਔਜਲਿਆਂ ਦੇ ਸ਼ੋਅ ਤੇ ਨਹੀਂ ਜਾਂਦੇ?
4: ਨਹੀਂ, ਘਰੇ ਮੋਬਾਈਲ ਫੋਨ ਜਗਾ ਕੇ ਦੇਖ ਲਏ।
5: ਅਸੀਂ ਇੱਕ ਵਾਰੀ ਉੱਡ ਗਏ, ਅਸੀਂ ਆਲਰੇਡੀ ਇੱਕ ਵਾਰੀ ਚੱਲ ਗਏ ਸੀਗੇ।
3: ਅੱਛਾ, ਇੱਕ ਵਾਰੀ ਚੱਲ ਗਏ ਸੀ?
5: ਹਾਂਜੀ।
3: ਫੇਰ ਪਸੰਦ ਨਹੀਂ ਆਇਆ ਉਦੋਂ?
5: ਪਸੰਦ ਆਇਆ ਸੀ, ਪਰ ਫਿਰ ਬਹੁਤ ਪਿਆਸ ਲੱਗਿਆ ਸੀਗਾ।
3: ਅੱਛਾ,
4: ਨਾਲੇ ਗਾਣੇ ਵੀ 18 ਪਲੱਸ ਹੁੰਦੇ, ਗੱਭਰੂ ਪੁੱਤ ਪੰਜਾਬ ਦਾ ਟਾਈਪ।
3: ਅੱਛਾ, ਮੈਨੂੰ ਲੱਗਦਾ ਇਹਨਾਂ ਨੂੰ ਪਸੰਦ ਨਹੀਂ ਏਡਾ।
5: ਨਹੀਂ, ਮੈਨੂੰ ਪਸੰਦ ਹੈ।
3: ਤੂੰ ਫਿਰ ਗਏ ਨਹੀਂ?
4: ਮੁਰਲੀ ਸੀਟ ਵੀ ਹੋ ਸਕਦੀ ਸੀ ਅਗਲੇ ਦੀ, ਹਰ ਕਿਸੇ ਨੂੰ ਆਪਣੇ ਵਰਗਾ ਨਾ। ਔਜਲਾ ਸਾਹਿਬ ਕੀ ਸੁਣਾਉਣਾ ਫਿਰ ਅੱਜ?
5: ਮੈਂ ਅੱਜ ਇੱਕ ਚੁਟਕਲਾ ਸੁਣਾਉਂਗਾ, ਪਰ ਮੈਂ ਹੁਣੇ ਸਰਚ ਮਾਰਿਆ ਤੇ ਹਜੇ ਟਿਕਰਾ ਨਹੀਂ ਮੈਂ ਤੇ ਫਿਰ ਅਸੀਂ ਅੱਜ ਮੈਂ ਵੀ ਲਾ ਲੰਗਰ।
3: ਅੱਛਾ ਅੱਛਾ, ਹਲੇ ਟਿਕਟਾਂ ਹੈਗੀਆਂ ਵਾ? ਓਕੇ, ਤੇ ਇਹਨਾਂ ਦਾ ਕਹਿਣ ਦਾ ਮਤਲਬ ਵੀ ਮੈਂ ਅੱਜ ਵਾਲੀਆਂ ਟਿਕਟਾਂ ਮੈਂ ਲੈ ਲਈਆਂ
5: ਹਲੇ ਆ
3: ਬੱਲੇ। ਹਾਂ, ਉਹ ਅੱਜ ਵਾਲੀਆਂ ਵਿਕੀਆਂ ਨਹੀਂ ਨਾ, ਫਿਰ ਉਹ ਸਸਤੀ ਮਿਲ ਜਾਣੀ ਤੁਹਾਨੂੰ।
5: ਉਹਨੇ ਲਿਖਿਆ ਹੋਇਆ ਸੀ 5% ਚੀਪਰ।
3: 5% ਚੀਪਰ
4: ਮੈਨੂੰ ਤਾਂ ਪਾਰਕ ਚ ਖੜ ਕੇ ਦੇਖਣਗੇ ਫਿਰ, ਉਹ ਸਕਰੀਨ ਲੱਗੀ ਹੋਣੀ ਉੱਥੇ। ਉਹ ਵਾਲੀਆਂ ਸੀ ਅਪ ਟੂ 5% ਆਫ।
3: ਕੀ ਸੁਣਾਓਗੇ ਫਿਰ ਅੱਜ?
5: ਅੱਜ ਤਾਂ ਮੈਂ ਚੁਟਕਲਾ ਸੁਣਾਗਾ।
3: ਹਾਂਜੀ।
5: ਇੱਕ ਵਾਰੀ ਅਮਲੀ ਰੇਡੀਓ ਸੁਣ ਰਿਹਾ ਸੀ ਤੇ ਫਿਰ ਉਦੋਂ ਰੇਡੀਓ ਬੰਦ ਹੋ ਗਿਆ ਤਾਂ ਓਹਨੇ ਰੇਡੀਓ ਨੂੰ ਖੋਲਿਆ ਤੇ ਇੱਕ ਮਰੀ ਹੋਈ ਚੂਹੀ ਲੱਗਿਆ ਤੇ ਓਹਨੇ ਇਹ ਕਿਹਾ
4: ਮਿਸ ਪੂਜਾ ਤਾਂ ਬੋਲਦੀ ਨੀ। ਗੱਲ ਵੀ ਸਹੀ।
3: ਥੈਂਕ ਯੂ ਅਲਾ ਸਾਹਿਬ।
5: Thank you. Have a nice day.
3: Thank you. Have a nice day. Thank you. ਨਾਲ ਨੇ ਤੇਗ ਤੇ ਤੇਗ ਬਾਦ ਸ਼੍ਰਿਆ ਤੁਸੀਂ ਡੈਡੀ ਨੂੰ। ਸਤਿ ਸ਼੍ਰੀ ਅਕਾਲ ਤੇਗ। ਸਤਿ ਸ਼੍ਰੀ ਅਕਾਲ ਤੇਗ ਜੀ।
4: ਕੀ ਹਾਲ ਨੇ ਜੀ?
6: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
3: ਸਾਡਾ ਵੀ ਬਹੁਤ ਵਧੀਆ। ਤੁਸੀਂ ਕੀ ਕਰਦੇ ਹੋ?
6: ਸਿਰ
3: ਵਾਹ ਲਿਆ ਤੁਸੀਂ ਬੜੇ
4: ਬ੍ਰੇਕਫਾਸਟ ਬਾਅਦ ਚੋ ਕਰ
6: ਲਿਆ ਸਾਰਾ ਕੁਛ ਕਰ
3: ਲਿਆ ਬਸ ਹੁਣ ਹੁਣ ਗੱਲ ਹੀ ਕਰਨੀ ਹੈ ਨਾ?
6: ਹਾਂਜੀ।
3: ਓਕੇ, ਕਿਹੜੀ ਗੱਲ ਕਰਨੀ ਫਿਰ ਅੱਜ?
4: ਬੋਲ ਗਈ ਗੱਲਾਂ ਚੋਂ ਗੱਲ।
3: ਚੁਟਕਲਾ ਸੀ, ਬੁਝਾਰਤ ਸੀ ਕਿ ਬੋਡੀ ਪਾਰਟ ਸੀ? ਮੈਂ
6: ਚੁਟਕਲਾ ਸੁਣਾਉਣਾ।
3: ਹਾਂਜੀ ਹਾਂਜੀ।
6: ਟੀਚਰ ਪੱਪੂ ਕਹਿੰਦੀ ਤੁਹਾਡੇ ਕੋਲ 10 ਅੰਬ ਨੇ, ਮੈਨੂੰ 2 ਦੇ ਦੋ, ਤੁਹਾਡੇ ਕੋਲ ਕਿੰਨੇ ਅੰਬ ਹੋਣਗੇ? ਪੱਪੂ ਕਹਿੰਦਾ 10। ਟੀਚਰ ਕਹਿੰਦੀ ਕਿਵੇਂ? ਪੱਪੂ ਕਹਿੰਦਾ ਮੈਂ ਦੇਣੇ ਨੀ ਹੈਗੇ।
4: ਆ ਜਾ, ਮੈਂ ਦੇਣੇ ਹੀ ਨਹੀਂ। ਗੱਲ ਹੀ ਨੀ ਪੜੀ
3: ਫਿਰ ਤੇ ਉਹ ਨਹੀਂ ਰਹਿ ਗਏ। ਥੈਂਕ ਯੂ,
6: ਥੈਂਕ ਯੂ। ਅੰਬਰ ਨਾਲ ਵੀ ਗੱਲ ਕਰ ਲਓ।
3: ਹਾਂਜੀ ਹਾਂਜੀ।
6: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ,
3: ਸਤਿ ਸ਼੍ਰੀ ਅਕਾਲ ਅੰਬਰ ਜੀ,
4: ਸਤਿ ਸ਼੍ਰੀ ਅਕਾਲ ਅੰਬਰ ਜੀ।
3: ਕੀ ਹਾਲ ਹੈ?
6: ਮੈਂ ਵਧੀਆ।
3: ਓਕੇ, ਤੁਸੀਂ ਬ੍ਰੇਕਫਾਸਟ ਕਰ ਲਿਆ?
6: ਹਾਂਜੀ।
3: ਓਕੇ, ਕੀ ਖਾਧਾ ਤੁਸੀਂ ਅੱਜ?
6: ਰਾਈਸ ਬੱਬਲ।
3: ਯਮੀ।
6: ਹਾਂਜੀ।
3: ਰਾਈਸ ਦੇ ਬਬਲ ਕਿਦਾਂ ਬਣਾਉਂਦੇ ਆ? ਉਹ ਵਿੱਚ ਉਹਦੇ ਹਵਾ ਭਰ ਦਿੰਦੇ ਆ, ਕੀ ਕਰਦੇ ਆ?
6: ਨਹੀਂ, ਆਪਾਂ ਹਵਾ ਭਰਦੇ ਆ। ਆਪਾਂ ਬਲ ਦੁੱਧ ਪਾ ਕੇ ਫਿਰ ਵੀਡੀਓ ਸ਼ੋ ਪਾ ਕੇ।
3: ਅੱਛਾ।
6: ਫਿਰ ਰਾਈਸ ਬਬਲ ਪਾ ਕੇ ਫਿਰ ਮਾਈਕ੍ਰੋਵੇਵ ਪਾ ਲਈ।
3: ਅੱਛਾ, ਮਾਈਕ੍ਰੋਵੇਵ ਮਾਰ ਕੇ ਕਿੰਨੇ ਕਿੰਨੇ ਮਿੰਟ?
6: 30।
3: ਓਕੇ ਓਕੇ, ਥੋੜਾ ਜਿਹਾ ਗਰਮ ਕਰਕੇ ਫਿਰ
6: ਸਪੂਨ
4: ਘੁਮਾ ਕੇ
3: ਫਿਰ ਯਮ ਯਮ ਯਮ ਯਮ
6: ਸਪੂਨ ਪਾ ਕੇ ਫਿਰ ਨਿਕਾ ਲਿਆ।
3: ਓ, ਤੁਸੀਂ ਆਪੇ ਖਾ ਲੈਂਦੇ ਹੋ ਫਿਰ?
6: ਹਾਂਜੀ।
3: ਫਿਰ ਤਾਂ ਬਿਗ ਹੋ ਗਏ ਤੁਸੀਂ।
6: ਹਾਂਜੀ।
3: ਓ, ਵੈਰੀ ਨਾਈਸ। ਆਹ ਤਾਂ ਮੈਨੂੰ ਬਹੁਤ ਇੰਟਰਸਟਿੰਗ ਲੱਗਾ, ਫਿਰ ਮੈਂ ਵੀ ਕਰਕੇ ਵੇਖੂੰਗਾ ਇਹਦਾ।
4: ਪਰ ਤੁਸੀਂ ਪੀਡੀਐਸ਼ੋਰ ਬਾਅਦ ਚੋਂ ਪਾਉਣਾ, ਉੱਤੇ ਲਿਖਿਆ ਹੋਇਆ ਡੱਬੇ ਤੇ ਮਾਈਕ੍ਰੋਵੇਵ ਪਹਿਲਾਂ ਦੁੱਧ ਕਰਕੇ ਫਿਰ ਪੀਡੀਐਸ਼ੋਰ ਪਾ ਕੇ ਤੇ ਫਿਰ ਉਹਦੇ ਚਮਚਾ ਘੁਮਾ ਕੇ ਤੇ ਫਿਰ ਵਾਲੇ ਆ ਬਬਲ ਟੈਪ ਪਾਉਣੇ।
3: ਅੱਛਾ, ਆਹ ਕੀ ਚੀਜ਼ ਆ ਪੀਡੀਐਸ਼ੋਰ? ਇਹ ਕੀ ਚੀਜ਼ ਹੈ?
4: ਇਹ ਆਈ ਐਮ ਅ ਕੰਪਲੇਨ ਬੋਏ।
3: ਅੱਛਾ,
4: ਉਸ ਟੈਪ ਚ ਫੀਲਿੰਗਾਂ ਨੇ।
3: ਓ ਓਕੇ ਓਕੇ, ਵਾਹ ਵਾਹ, ਫੋਰ ਗਰੋਇੰਗ ਕਿਡਸ।
4: ਇਸਸੇ ਬ੍ਰੇਨ ਕਾ ਵੀ ਵਿਕਾਸ ਹੋਤਾ
3: ਹੈ। ਹਾਂ ਮੰਮੀ, ਮੈਂ ਬੜੀ ਹੋ ਰਹੀ ਹੂੰ।
6: ਹਾਂਜੀ,
3: ਵੈਰੀ ਨਾਈਸ। ਤੇ ਕੀ ਸੁਣਾਓਗੇ ਅੱਜ?
6: ਬਾਤ।
3: ਇੱਕ ਬਾਤ। ਓਕੇ, ਕੀ ਕਹਿੰਦੀ ਭੈਣ? ਹਾਂਜੀ ਫੇਰ ਫੇਰ
6: ਚਿੱਟਾ ਘੋੜਾ ਕਾਲਾ ਮੈਦਾਨ।
3: ਅੱਛਾ ਚਿੱਟਾ ਘੋੜਾ ਤੇ ਕਾਲਾ ਬਦਾਮ ਕਿ ਕਾਲਾ ਮੈਦਾਨ?
6: ਕਾਲਾ ਮੈਦਾਨ।
3: ਅੱਛਾ ਚਿੱਟਾ ਘੋੜਾ
6: ਮੈਦਾਨ।
3: ਓਕੇ ਚਿੱਟਾ ਘੋੜਾ ਤੇ ਕਾਲਾ ਮੈਦਾਨ।
6: ਹਾਂਜੀ
3: ਓ ਮੈਂ ਹੈਲਪ ਲੈ ਲਾਂ ਕਿਸੇ ਦੀ?
6: ਹਾਂਜੀ
3: ਲੈ ਲਈਏ। ਓ ਤੁਸੀਂ ਤੇ ਬੜੇ ਨਾਈਸ ਹੋ, ਤੁਸੀਂ ਤੇ ਹੈਲਪ ਵੀ ਲੈਣ ਨੂੰ ਕਹਿ ਦਿੰਦੇ ਹੋ।
6: ਹਾਂਜੀ
3: ਓ ਇਹ ਔਖੀ ਬੜੀ, ਪਰ ਕੋਈ ਹਿੰਟ ਦੇ ਦਿਓ ਸਾਨੂੰ।
6: ਚੌਕ ਤੇ ਬਲੈਕਬੋਰਡ।
3: ਅੱਛਾ ਚੌਕ ਤੇ ਬਲੈਕਬੋਰਡ, ਓਕੇ
4: ਫਿਰ ਇਹੀ ਹੋਣਾ।
3: ਇਹੋ ਹੀ ਆ ਫਿਰ ਥੈਂਕ ਯੂ ਐਂਬਰ,
6: ਥੈਂਕ ਯੂ, ਥੈਂਕ ਯੂ, ਹੈਵ ਅ ਨਾਈਸ ਡੇ, ਥੈਂਕ ਯੂ,
4: ਥੈਂਕ ਯੂ, ਥੈਂਕ ਯੂ।
3: ਇਹਨੂੰ ਕਹਿੰਦੇ ਮਾਸੂਮੀਅਤ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ, ਉਸ ਤੋਂ ਬਾਅਦ ਅਸੀਸ ਤੁਹਾਡੀ ਵਾਰੀ। ਸ਼੍ਰੇਆ ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਦੋਨੋਂ ਅੰਕਲ।
3: ਸਤਿ
4: ਸ਼੍ਰੀ ਅਕਾਲ ਕੱਲੀ ਸ਼੍ਰੇਆ।
3: ਸ਼੍ਰੇਆ ਇੰਨੇ ਉਹ ਠੀਕ ਹੋ? ਇੰਨੇ ਦਿਨ ਕਿੱਥੇ ਰਹੇ ਤੁਸੀਂ, ਆਏ ਨੀ? ਵੇਅਰ ਯੂ ਵਾਜ ਸੋ ਮੈਨੀ ਡੇਜ਼?
4: ਦੋਨੋ ਹੱਥ ਖੋਲ ਕੇ
3: ਅਲਡੀ ਲੇਟ ਗਏ। ਓਕੇ ਓਕੇ ਓਕੇ ਓਕੇ ਠੀਕ ਠੀਕ ਠੀਕ, ਤਾਂ ਕਰਕੇ। ਤੇ ਅੱਜ ਫਿਰ ਕੀ ਸੁਣਾਓਗੇ? ਹਾਂਜੀ ਹਾਂਜੀ ਚਾਹ ਪੀ ਲਈ ਹੈ ਜੀ, ਚਾਹ ਪੀ ਲਈ, ਪਿੰਨੀ ਖਾ ਲਈ,
4: ਅੱਖਾਂ ਖੁੱਲ ਗਈਆਂ।
3: ਅੱਛਾ ਪਿੰਨੀ ਨਹੀਂ ਖਾਣੀ, ਓਹੋ ਕੀ ਖਾਣਾ ਫਿਰ? ਮਟਰ ਮਟਰੀ ਖਤਮ ਹੋ ਗਈ ਆ, ਕੀ ਖਾਈਏ ਫਿਰ? ਪ੍ਰੀਤ ਅੰਕਲ ਕੋ ਨਹੀਂ ਹੈਗੀ,
4: ਇਹ ਤਾਂ ਪਰੌਂਠੇ ਜੇ ਲਈ ਫਿਰਦਾ ਹੈਗਾ ਮੇਥੀ ਵਾਲੇ।
3: ਓ ਪ੍ਰੀਤ ਅੰਕਲ ਕੋ ਵੀ ਨਹੀਂ ਹੈਗੀ, ਹੁਣ ਕੀ ਕਰੀਏ?
4: ਬਿਸਕੁਟ ਬਿਸਕੁਟ ਖਾ ਲਈਏ।
3: ਹੈਂ
6: ਪਰੌਂਠੇ?
3: ਅੱਛਾ ਪਰੌਂਠੇ, ਉਹ ਤੇ ਹੈਗੇ, ਉਹ ਤੇ ਵਾਧੂ, ਉਹ ਤੇ ਮਾਰੀ ਦੇ ਤਲ ਤਲ ਕੇ
4: ਬਣਾ ਕੇ ਚਾਹ ਤੇ ਕਰਕੇ ਲੱਗੇ ਜੇ ਮਾਈਕਰੋ ਚ
3: ਚਾਹ ਨਾ ਖਾ ਲੇ। ਹਾਂ
4: ਐਗ, ਆਈ ਥਿੰਕ ਇਹ ਜ਼ਿਆਦਾ ਵਧੀਆ ਆਈਡੀਆ।
3: ਐਗ ਪਰੌਂਠਾ ਮਾਰਿਆ ਥੱਲ ਕੇ, ਉਹ ਚੱਕ ਕੇ, ਉਹ ਖਾ ਲਿਆ, ਉਹ ਧਰ ਲਿਆ, ਉਹ ਇਦਾਂ ਕਰਕੇ। ਕੀ ਸੁਣਾਓਗੇ ਫਿਰ? ਹਾਂਜੀ ਕੁਛ ਨੀ,
4: ਅੱਜ ਤਾਂ ਗੱਲਾਂ ਹੀ ਕਰਨੀਆਂ।
3: ਅੱਛਾ ਮੈਥ ਵਾਲਾ ਕੁਐਸਚਨ, ਓਕੇ ਹਾਂਜੀ।
6: And 45 apples and then 10 dot uncle ne kar de and then do preet uncle ne kar de and then which number hoga
3: dasso bhai
6: kinne apple hai ge?
3: Acha total kinne apple hai? Ha
4: acha
3: yeah 1 kilo
6: kinne reh ge?
3: 1 kg nahi 1 kg reh ge.
6: 5 apples and 10 ਜੋਟ ਅੰਕਲ ਨੇ ਕਰਦੇ, 2 ਪ੍ਰੀਤ ਅੰਕਲ ਨੇ ਕਰਦੇ, ਐਂਡ ਨਾਓ ਕਿੰਨੇ ਰਹਿ ਗਏ ਨੰਬਰ?
4: ਨਾਓ
3: ਤਾਂ 1 ਕੇਜੀ ਰਹਿ ਗਏ,
6: ਨਹੀਂ
4: ਹਾਫ ਕੇਜੀ,
3: ਹਾਫ ਕੇਜੀ
6: ਨੋ,
4: ਖਾਲੀ ਲਿਫਾਫਾ
6: ਉਹ ਪਿੱਛੇ ਆਂਦਾ 1 ਦੇ ਬਾਅਦ।
3: ਅੱਛਾ ਅੱਛਾ ਤੇ ਖਾਲੀ ਲਿਫਾਫਾ ਰਹਿ ਗਿਆ ਫਿਰ? ਖਾਲੀ ਲਿਫਾਫਾ ਰਹਿ ਗਿਆ ਨਾ, ਹਾਂਜੀ ਕਰਾ ਦੋ ਕਰਾ ਦੋ, ਸਾਡੇ ਯਾਰੀ ਖਾਲੀ ਲਿਫਾਫਾ ਛੱਡਦਾ।
4: ਲਾਈਫ ਦੇ ਵਿੱਚ ਜਿਹੜੇ ਬੜੇ ਸਿੰਪਲ ਸਵਾਲ ਆ ਉਹਨਾਂ ਚ ਵੀ ਉਲਝ ਜਾਂਦੇ ਆਪਾਂ।
3: ਸਤਿ ਸ੍ਰੀ ਅਕਾਲ ਮਾਣੂ, ਸਤਿ ਸ੍ਰੀ ਅਕਾਲ ਮਾਣੂ ਬਿੱਲੀ, ਹਾਂਜੀ ਅਸੀਂ ਠੀਕ ਹਾਂ, ਤੁਸੀਂ ਕੀ ਠੀਕ ਹੋ?
6: ਹਾਂਜੀ
3: ਉਹ ਕੀ ਕਰਦੇ ਹੋ?
6: ਕੁਛ ਨੀ
3: ਉਹ ਕੁਛ ਕਰ ਲਿਆ ਕਰੋ ਯਾਰ
6: ਜਾਣ ਵਾਲੇ ਸਕੂਲ
3: ਉਹ ਕੁਛ ਕਰ ਲਿਆ ਕਰੋ ਯਾਰ
6: ਕੀ
3: ਸਕੂਲ ਹੀ ਜਾ ਲਓ ਯਾਰ ਜਾਣ ਤੋਂ ਪਹਿਲਾਂ ਸ਼ੂਸ਼ ਵੀ ਕਰ ਲਿਆ ਕਰੋ
6: ਟੁੱਟ
3: ਗਿਆ ਤੋੜਿਆ ਵੀ ਤੁਸੀਂ ਆ ਮੈਨੂੰ ਜਾਪਦਾ
4: ਡਾਇਨਾਸੌਰ ਚ ਵੱਜ ਗਿਆ
3: ਅੱਛਾ ਆਪੇ ਤੋੜਿਆ ਤੇ ਆਪੇ ਫਿਕਸ ਕਰ ਲਿਆ ਮੇਰੇ ਕੋ ਵੀ ਇੱਕ ਟੋਏ ਟਰੱਕ ਹੈਗਾ ਵਾ ਯੈਲੋ ਕਲਰ ਦਾ
6: ਉਹ ਟੁੱਟ ਗਿਆ
3: ਨਾ ਨਾ ਟੁੱਟਾ ਥੋੜੀ ਆ ਉਹ ਪਤਾ ਕਿੱਡਾ ਸੋਲਿਡ ਆ
4: ਉਹ ਹੈਗਾ ਡੰਪ ਟਰੱਕ ਦੇਖਣ ਨੂੰ ਨਹੀਂ ਲੱਗਦਾ ਟੁੱਟਿਆ ਉਹਦਾ ਡਿਜ਼ਾਈਨ ਉਦਾਂ ਦਾ
3: ਉਹ ਡੰਪਿੰਗ ਵਾਲਾ ਵਾ ਉਹਦੇ ਨਾਲ ਮਿੱਟੀ ਚੁੱਕ ਚੁੱਕ ਕੇ ਤੇ ਨਾ ਟੁੱਟਦਾ ਨਹੀਂ ਆ ਉਹ

0: ਤੁਹਾਡੇ ਗਰਾਜ ਚ ਤੇ ਆਉਣਾ ਨੀ, ਇਹ ਟਰੱਕ ਵੱਡਾ ਬੜਾ ਵਾ।
1: ਉਹਨਾਂ ਦੀ ਵਰਕਸ਼ਾਪ ਵੀ ਉਸ ਟਾਈਪ ਦੀ ਹੋਈ ਹੈ,
0: ਐਕਸਪੈਂਡੇਬਲ ਹੈ। ਗਰਾਊਂਡ ਚ ਖੜ ਕੇ ਫਿਕਸ ਕਰ ਦਾਂਗੇ। ਅੱਛਾ ਵੱਡਾ ਵਾ, ਓਕੇ ਓਕੇ ਚਲੋ। ਤੇ ਅੱਜ ਕੀ ਸੁਣਾਓਗੇ? ਓਕੇ
1: ਇੱਕ ਵਾਰ ਦੱਸਣਾ ਪੈਣਾ ਚੰਗੀ ਤਰ੍ਹਾਂ।
2: ਵਿੱਚੋਂ ਕੱਟਦੀ ਫਿਕਸ ਵੀ ਹੁੰਦੀ,
0: ਵਿੱਚੋਂ ਕੱਟਦੀ ਤੇ ਫਿਕਸ ਵੀ ਹੁੰਦੀ, ਏਦਾਂ
1: ਵਰਕਸ਼ਾਪ ਟਾਈਪ ਜਰਤ ਹੋ ਗਈ।
0: ਹਾਂ, ਵਿੱਚੋਂ ਕੱਟਦੀ ਵੀ ਆ ਤੇ ਫਿਕਸ ਵੀ ਹੁੰਦੀ ਆ। ਹੈਂ, ਸਟਿੱਕੀ ਟੇਪ?
1: ਹਿੰਟ ਦੇਣ ਨੂੰ ਕਿਹਾ ਸੀ,
0: ਇਹ ਪਿੱਛੇ ਘਰੇ ਹੀ ਬੈਠੇ ਭੇਤੀ ਹੈ,
1: ਘਰ ਦਾ ਭੇਤੀ ਬਾਜ਼ਾਰ ਪਹੁੰਚੇ।
0: ਵੀਰਾ ਜੀ ਯਾਦ ਬਹੁਤ ਸੋਹਣਾ ਸੀ ਯਾਰ, ਮਾਨੂੰ ਬਿੱਲੀ
1: ਰੇਡੀਓ ਤੇ ਲੱਗੇ।
0: ਹੋਰ ਕੀ, ਸਤਿ ਸ੍ਰੀ ਅਕਾਲ ਅਸੀਸ ਦੀ ਆਉਂਦੇ ਰਹੋ।
2: ਸਤਿ
0: ਸ੍ਰੀ ਅਕਾਲ
1: ਅਸੀਸ ਦਾ ਕੀ ਹਾਲ ਆ?
0: ਪਿਛਲੇ ਦੋ ਦਿਨ ਢਿੱਲੀ ਢਿੱਲੀ ਜੀ ਰਹੀ ਹੈ,
1: ਠੰਡ ਸੀਗੀ ਨਾ, ਅੱਜ ਥੋੜਾ ਮੌਸਮ ਠੀਕ ਹੋ ਗਿਆ
0: ਨਾ। ਇਹਨੂੰ ਕਾਲੀ ਜੀ ਹੁੰਦੀ ਹੈ ਜਾਂ ਸੁਸਤੀ ਜੀ ਹੁੰਦੀ ਹੈ,
1: ਬਾਰੀ ਥੋੜੀ ਲੇਟ ਆਉਂਦੀ ਤਾਂ ਵੀ ਹੋ ਜਾਂਦਾ। ਮੈਨੂੰ ਵੀ ਬੋਲਣ ਦੋ,
2: ਮੈਨੂੰ ਸੁਸਤੀ ਨੀ ਆਈ। ਉਹ ਮੇਰਾ ਵੀਰਾ ਸੁੱਤਾ ਪਿਆ, ਉਹਦਾ ਗਲਾ ਖਰਾਬ, ਤਾਂ ਮੈਂ ਉੱਚੀ ਨੀ ਬੋਲ
0: ਸਕਦੀ। ਤੁਸੀਂ ਦੂਰ ਚਲ ਜਾਓ, ਦੂਰ ਚਲ ਜਾਓ ਨਾ ਵੀਰੇ ਤੋਂ।
2: ਸੋਰੀ ਤਾਂ ਹੈ, ਮੈਂ ਸਟਿਲ ਲਾਊਡਲੀ ਸਕਰੀਮ ਕਰ ਸਕਦੀ, ਬੋਲ ਨੀ ਸਕਦੀ।
0: ਓ ਯਾਰ, ਆਪਣੇ ਘਰ ਚ ਇੰਨੀਆਂ ਰੈਸਟ੍ਰਿਕਸ਼ਨਾਂ, ਤੁਹਾਡਾ ਹੀ ਆ ਘਰ ਭਲਾ? ਮੈਂ ਤੇ ਆਪਣੇ ਘਰ ਪੂਰਾ ਰੌਲਾ ਰੂਲਾ ਪਾਉਣਾ ਵਾ ਆਪਣੇ ਘਰ ਚ, ਤੇ ਬੰਦੇ ਰੌਲਾ ਪਾ ਕੇ ਤੇ ਫੇਰ ਹੀ ਮਜ਼ਾ ਆਉਂਦਾ ਵਾ।
1: ਉਹ ਤਾਂ ਚੱਲ ਵੈਸੇ ਉਹ ਵੀ ਸੁਭਾਅ ਇਹਨਾਂ ਦਾ,
2: ਸਟੱਡੀ ਕਰਦਾ, ਇੱਕ ਪਾਪਾ ਦਾ ਰੂਮ, ਇੱਕ ਦੀਵਰ ਦਾ ਰੂਮ, ਇੱਕ ਮੰਮਾ ਦਾ ਰੂਮ।
0: ਬਾਕੀਆਂ ਦੇ ਕੱਲੇ ਕੱਲੇ ਤੇ ਬਾਬੇ ਵਾਲੇ ਚ ਸਾਰਾ ਕੁਛ ਸਾਰੇ ਆਪਾਂ ਏਦਾਂ ਹੀ ਕਰਦੇ ਵੈ ਲਾ। ਨਿਆਣਿਆਂ ਦੇ ਬੈਗ ਵੀ ਬਾਬੇ ਵਾਲੇ ਚ ਸੁੱਟ ਦਿੰਦੇ ਆ। ਫਿਰ ਇਹੋ ਕਹੀਦਾ ਕਿ ਉਹਨਾਂ ਦਾ ਦਿੱਤਾ
1: ਸਾਰਾ ਕਾਰੋਬਾਰ ਉਹਨਾਂ ਦਾ ਹੀ ਆ।
2: ਸਾਨੂੰ ਯਾਦ ਵੀ ਹੈ, ਤੁਸੀਂ ਤਾਂ ਕਹਿੰਦੇ ਮੈਨੂੰ ਯਾਦ ਨੀ ਰਹੋ।
0: ਕੀ ਯਾਦ ਆ ਤੁਹਾਨੂੰ? ਕੁਛ ਸੁਣਾਉਣਾ ਹੈ ਇਹਨੇ, ਕਹਿੰਦੀ ਸੀ ਮੈਂ ਪ੍ਰੀਤਿੰਦਰ ਅੰਕਲ ਨੂੰ ਕੁਛ ਸੁਣਾਉਣਾ ਜਿੱਦਣ ਆਏ।
2: ਸਾਨੂੰ ਅੰਡਰਸਟੈਂਡ ਨਹੀਂ ਹੁੰਦਾ।
1: ਹੋ ਗਿਆ, ਹੁਣ ਹੋਇਆ, ਹੁਣ
0: ਅਸੀਂ ਪੁੱਤ ਅਸੀਂ ਨਾ ਵਿਆਹੇ, ਅਸੀਂ ਦਬਕੇ ਨਾ ਹੀ ਚੱਲਦੇ ਹਾਂ।
2: ਸਾਡੇ
0: ਸਾਰਿਆਂ ਕੋਈ ਦੋ
1: ਬਾਈ ਦੋ ਬਾਈ ਦੋ ਹਾਂਜੀ, ਟੂ ਬਾਈ ਟੂ ਦਾ ਜਮਾਨਾ ਨਾ।
0: ਮੈਨੂੰ ਲੱਗਦਾ ਵਿਸ਼ਾਲ ਨੂੰ ਛੱਡ ਕੇ ਸਾਰੇ ਕੋ ਦੋ ਬੱਚੇ।
1: ਵਿਸ਼ਾਲ ਆਪ ਬੱਚਾ
0: ਹੈ, ਨਹੀਂ ਜੈਸਮਿਨ ਜੀ ਦੇ ਕੋਲ ਵੀ ਇੱਕ ਆ।
1: ਵਿਸ਼ਾਲ ਆਪ ਗਿਣ ਲੈਂਦਾ ਨਾ ਆਪਣੇ ਆਪ ਨੂੰ ਬੱਚਾ, ਉਹ ਵੀ ਦੋ ਹੀ ਗਿਣੋ ਸੀ।
0: ਹੈ ਕੀ, ਇੰਨੀ ਹੌਲੀ ਨੀ ਸਾਨੂੰ ਸੁਣਦਾ?
2: ਸੁਣਾਵਾ
1: ਫਿਰ,

0: अंकल ने तो सुन गया और ना नहीं, नहीं सुनना।
1: आ की है फूफू की ही है।
0: अंकल भाभी तुसी बोली जाओ, तुमने तो सुनना ही पको है, तुसी सुनो तो कल ही सारा सुन गया।
1: आओ ते इन्हें नु की सुनाना है?
0: प्रीतेंद्र अंकल जी ने सुनना वो कभी उन्हें सुनया नहीं।
1: हाँ जी उन्हें सुनाओ सुनाओ सुनाओ।
0: पहला असी मेरे टीचर दे पार्किंग च गए, फिर बस आई, फिर बस दे मलुआ फार्म च राइड किया, फिर असी मलुआ फार्म दे विच सी, फिर असी पहला फ्रूट खादा पर मैं फ्रूट लेके नहीं गई, फिर मैं स्नैक खा रहा थोड़ा जा, तो फिर असी एनिमल च गए, पैट किया, असी फीड किया, असी ट्रेन ट्रैक्टर ते राइड किया, वेटलैंड च गए, ते बस फिर बस बसा ते जाके बस लंच लेके बसा ते जाके वापस स्कूल च, फिर लीली होम टाइम होंदा।
1: मेरी एक टांग नकली है।
2: नहीं यार बढ़िया बढ़िया एक्सप्लेन करता।
0: तो ना हाफ आवर जो वन एंड हाफ आवर जो थे सी।
1: काफी काफी सोना रहा, वेरी नाइस।
2: मैं तो उदों गया यार 35 टिकट चों 45 दी होगी बाबा, देर तो जा ही नहीं होया।
1: की सुनाओगे फिर आज?
0: एक कहानी।
1: ओके।
0: एक से राजा एक सी रानी। रानी ते राजा कहंदे असी शिकार खेडन जांदे।
1: अच्छा
0: उन्ने क्या ठीक है, उन्ना ते सोल्जर्स ने उन्ना सोल्जर्स नु क्या वे घोड़े तैयार करो, थोड़ा रस रूस बिस्किट बुस्किट क्या नु रेडी करो, उन्ना रेडी करके शिकार खेडन जांदे। जदों उन्ना दूर दिखदा ना एक शेर हिरन दे पिछे भज्जी जांदा, ओ की करदा ना आए अम
1: की
0: राजा आए करके ना
1: मठी सुट देंदा
0: कुछ शेर
1: मठी मारदा
0: डर
1: तीर
0: और शेर डर के भज जांदा और हिरन कोल जांदे हिरन नु कर लैंदे, उन्हें क्या इनू कुछ दो कुछ पी नु दो ऐसी पट्टी लाओ ते दवाई लाओ
1: ते हिरन आईसी पोल खान दे आंदा
0: 15 दिन चो ठीक होंदा। फिर एक ओना मुंडा आंदा, मुंडा आपदे फ्रेंड्स कोल लैंदा ते फिर ओ कहंदे हां तुसी ए हिरन दा ए साडे वीर दा सब बस तुसी साडी बचाता साडे वीर नु, ते ओ की कहंदे मुंडा की कहंदा हुन ता भंगड़ा पाना, भंगड़ा पा के मुंडा घर जावड़े दा
2: साडे वीर दा लिया
0: उतो पागी सवेर
2: हिरन दा व्याह सानू गोडे गोडे चा गल दे लो है।
1: हां नहीं नहीं सही गल है, कार्टून ऐदा ही
2: हुंदे
1: आ, राजा राणी जांदे आ।
2: हां 6 महीने होर वड्डे आपां रेडियो ते आही आपां वी आही को करदे आ, थोड़ी जी वड्डी हो जाए 6 महीने फिर आपां असीं इसनूं रेडियो ते बुला लैणा, 2.5 घंटे तां इवन ही गेड़ा खाण दिंदे,
1: इहना पैरां ते पानी नहीं पैण दिया करना, वेखो होर गलो जो ज़ाल का। हां आ कोई एक होर बेबे आ गई, तमनी सत श्री अकाल।
3: वीर जी ते ताया जी।
1: ओ सत श्री अकाल जी, की हाल है तमनी
3: दा? की हाल है?
1: बहुत वधिया, तुहाडा की हाल है?
3: मेरा ठीक है, तुसीं मैनूं बीबी जी क्यों क्या?
2: क्योंकि तुसी वीर जी कहता है,
1: तानू थोड़ी क्या बीबी जी, मेनू लगा एशली ने आना वा। हैं तुही बीबी नहीं?
2: तुही स्मार्ट नहीं देखलो ना।
3: हैं
1: तुही बीबी नहीं हो? बीबी कुड़ी नहीं है तू?
3: हैगी।
1: हाँ तो फिर
3: बेबे क्या?
1: बेबे थोड़ी बीबी।
3: मम्मा भी मेनू बेबे कहंदे।
1: मम्मा बेबे, मैं तो बीबी क्या?
3: ओके
1: ठीक है। ਇਹ ਫਿਰ ਹੁਣ ਤੁਹਾਨੂੰ ਜ਼ਿਆਦਾ ਪਤਾ ਨਾ,
3: ਪੀਟਿੰਦ ਕੋਲ ਕੋਈ ਡਿਮਾਂਡ ਹੈਗੀ?
1: ਹਾਂਜੀ ਤੁਹਾਡੇ ਕੋਲ ਡਿਮਾਂਡ ਹੈਗੀ ਕੋਈ?
2: ਨਹੀਂ ਅੱਜ ਤਾਂ ਹੈ ਨੀ ਕੋਈ, ਅੱਜ ਠੀਕ ਆ। ਕੋਈ ਰੱਖੀ ਹੈ?
3: ਨਹੀਂ। ਪਤਾ ਜਦੋਂ ਮੰਮਾ ਇੰਡੀਆ ਗਏ ਸੀ ਤੇ ਫਿਰ ਸਾਡਾ ਘਰ ਬਹੁਤ ਕੁਆਇਟ ਹੁੰਦਾ ਬਿਕੋਜ਼ ਮੰਮਾ ਹੀ ਰੋਲਾ ਪਾਉਂਦੇ ਸੀ। ਮੰਮਾ ਇੰਡੀਆ ਗਏ ਸੀ ਫਿਰ ਸਾਡੇ ਇੱਕ ਗਵਾਂਢੀ ਸੀ ਉਹਦਾ ਨਾਮ ਮਾਰੀਓ ਹੈਗਾ,
1: ਉਹਨੂੰ ਰੋਲਾ ਪਾਉਣ ਲਈ ਲਿਆਂਦਾ।
2: ਉਹ ਗੇਮ ਵਾਲਾ ਥੋੜੀ ਸੀ, ਅਸਲ ਮਾਰੀਓ ਸੀ।
3: ਨਹੀਂ
1: ਉਹ ਮੈਂ ਕਿਹਾ ਉਹਨੂੰ ਪੀਜ਼ਾ ਖਵਾ ਕੇ ਰੋਲਾ ਪਾਉਣ ਲਈ ਲਿਆਂਦਾ ਉਹਨੂੰ।
3: ਫਿਰ ਉਹ ਮੰਮਾ ਨੂੰ ਪੁੱਛਦਾ ਸੀ ਦਾ ਤੁਸੀਂ ਕਿਉਂ ਨੀ ਆਏ ਸੀ ਜਦੋਂ ਤੁਸੀਂ ਹੁੰਦੇ ਸੀ ਘਰੇ, ਉਹਦਾ ਬਹੁਤ ਰੋਲਾ ਪੈਂਦਾ ਸੀ ਤੇ ਜਦੋਂ ਤੁਸੀਂ ਚਿੱਲ ਗਏ ਉਹਨੂੰ ਘਰ ਪੂਰਾ ਸ਼ਾਂਤ ਹੋ ਗਿਆ।
2: ਦੇਖ ਲੋ ਮਾਰੀਓ ਵੀ ਸਲਾਮੀ ਦੇ ਗਿਆ ਹੁਣ ਤਾਂ,
1: ਹੋਰ ਕੀ। ਮਾਰੀਓ ਮਸ਼ਰੂਮ ਖਾ ਕੇ ਤੁਹਾਨੂੰ ਸਲਾਹ ਦੇ ਗਿਆ। ਕੀ ਸੁਣਾਓਗੇ ਫਿਰ ਅੱਜ?
3: ਇੱਕ ਬੁਝਾਰਤ।
1: ਓਕੇ
3: ਉਹ ਕਿਹੜੀ ਚੀਜ਼ ਹੈ ਜਿਹਦੀ ਤੁਰ ਨਹੀਂ ਸਕਦੀ ਪਰ ਭੱਜ ਸਕਦੀ?
1: ਹੈਂ, ਤੁਰ ਨਹੀਂ ਸਕਦੀ ਪਰ ਭੱਜ
2: ਸਕਦੀ? ਅੱਛਾ
3: ਹਾਂਜੀ, ਦੋ ਚੀਜ਼ਾਂ ਨੇ।
1: ਅੱਛਾ, ਦੋ ਚੀਜ਼ਾਂ ਨੇ ਜਿਹੜੀਆਂ ਤੁਰ ਨਹੀਂ ਸਕਦੀਆਂ
2: ਪਰ ਭੱਜ ਸਕਦੀਆਂ,
1: ਪਰ ਭੱਜ ਸਕਦੀਆਂ।
3: ਤਿੰਨ।
1: ਅੱਛਾ, ਤਿੰਨ ਚੀਜ਼ਾਂ ਨੇ।
2: ਜਿਵੇਂ ਬੰਦਾ ਜ਼ਬਾਨ ਤੋਂ ਭੱਜ ਜਾਂਦਾ ਉਵੇਂ।
1: ਹਾਂ,
2: ਇੱਕ ਤਾਂ ਹੋ ਗਈ
1: ਤੁਰ ਨਹੀਂ ਸਕਦੀ ਪਰ ਭੱਜ ਜਾਂਦੀ। ਲੱਤ?
3: ਨਹੀਂ।
2: ਜੀਭ?
3: ਤੁਰ ਵੀ ਸਕਦੀ ਤੇ ਭੱਜ ਵੀ
2: ਸਕਦੀ। ਤੁਰ ਵੀ ਸਕਦੀ।
1: ਟੁੱਟੀ ਲੱਤ? ਟੁੱਟੀ ਲੱਤ
2: ਫਿਰ ਭੱਜ ਕਿਵੇਂ ਸਕਦੀ?
1: ਉਹ ਤਾਂ ਬਲਪ ਸਾਡੇ ਕਹਿਣ ਚ ਗਿਰ ਜਾ।
2: ਦਲੀਲ ਸਮਝਾਇਆ ਹੁਣ ਮੈਨੂੰ ਸਮਝ ਆਈ।
1: ਲੱਤ ਪਹਿਲਾਂ ਭੰਨੀ ਆ, ਭੱਜੀ ਆ ਪਹਿਲਾਂ, ਤੇ ਫਿਰ ਉਹ ਤੁਰ ਨੀ ਸਕਦੀ।
2: ਭੱਜੀਆਂ ਬਾਹਾਂ?
1: ਹਾਂ, ਭੱਜ ਕਹਿੰਦੇ ਨੇ ਭੱਜੀਆਂ ਬਾਹਾਂ,
2: ਗੱਲ ਆਉਂਦੀਆਂ,
1: ਗੱਲ ਆਉਂਦੀ। ਬਾਹਾਂ ਵੀ ਹੋ ਸਕਦੀ ਆ? ਹਾਂ,
3: ਬਾਹਾਂ ਨਹੀਂ ਹੋ ਸਕਦੀ, ਉਹ ਤੁਰ ਵੀ ਨਹੀਂ, ਉਹ ਤੁਰ ਵੀ ਨਹੀਂ ਸਕਦੀ।
1: ਤੁਸੀਂ ਆਪੇ ਕਿਹਾ ਵਾ ਵੀ ਤੁਰ ਨਹੀਂ ਸਕਦੀ।
2: ਤੁਸੀਂ ਕਰਦੇ ਹੋ ਸਿੰਬੋਲਿਕ ਗੱਲਾਂ, ਇਹ ਕੋਈ ਅਸਲ ਆਨਸਰ ਹੋਊਗਾ ਇਹਦਾ।
3: ਤੁਰ ਨਹੀਂ ਸਕਦੀ ਪਰ ਭੱਜ ਸਕਦੀ।
1: ਆ ਤੇ ਬਾਹਾਂ ਹੀ ਆ, ਬਾਹਾਂ ਬਾਹਾਂ ਹੀ ਆ, ਬਾਹਾਂ ਤੁਰ ਨਹੀਂ ਸਕਦੀ, ਤੁਸੀਂ ਉਹਨੂੰ ਭੰਨ ਸਕਦੇ ਹੋ ਤੁਸੀਂ।
3: ਓਕੇ, ਬਾਹਾਂ ਚਪੇੜ ਵਾਲੀ ਚਪੇੜਲੀ ਹੁੰਦੀ।
1: ਬਾਹ ਚ ਕੀ ਹੁੰਦੀ? ਚਪੇੜ ਨੀ ਹੁੰਦੀ,
3: ਮੁੱਕਾਲੀ ਹੁੰਦੀ ਬਾਹ।
1: ਅੱਛਾ, ਬਾਹ ਮੁੱਕੇ ਲਈ ਹੁੰਦੀ ਆ। ਅੱਛਾ,
2: ਚਪੇੜਾਂ ਤਾਂ ਭੱਜ ਭੱਜ ਕੇ ਵੱਜਦੀਆਂ ਨਾ
1: ਬਾਹ।
2: ਯਾਰ ਇਹ ਨੀ ਹੋਣਾ ਕੁਛ ਰਣਜੋਤ, ਕੋਈ ਥੋੜਾ ਪ੍ਰੇਮ ਚੋਂ ਡਿਫਰੈਂਟ ਸੋਚ ਕੁਛ।
1: ਹਾਂਜੀ, ਤੁਸੀਂ
3: ਇੱਕ ਆਨਸਰ ਦਿੰਦੇ।
1: ਹਾਂਜੀ,
3: ਸੜਕ।
1: ਹਾਂਜੀ,
2: ਸੜਕ।
1: ਸੜਕ
3: ਸੜਕ ਦੋ ਵੋ ਆਨਸਰ ਨੇ ਹੋਣ।
1: ਅੱਛਾ, ਸੜਕ ਆ ਵੀ ਜਿਹੜੀ ਭੱਜ ਨੀ ਸਕਦੀ ਤੇ ਤੁਰ ਸਕਦੀ ਆ। ਹਾਂ
2: ਸੜਕ
1: ਚ ਟੋਇਆ ਜਿਹੜਾ ਪਿਆ ਉਹ।
2: ਅੱਛਾ, ਦੂਜੀ ਚੀਜ਼ ਫਿਰ? ਇੱਕ ਤਾਂ ਇਹ ਹੋ ਗਈ ਸੜਕ ਹੋ ਗਈ,
1: ਇੱਕ ਸੜਕ ਹੋ ਗਈ ਤੇ ਇੱਕ
2: ਗੱਡੀ। ਨਹੀਂ, ਗੱਡੀ ਤਾਂ ਖੜੀ ਵੀ ਹੁੰਦੀ।
1: ਗੱਡੀ ਹੈਗੀ। ਅੱਛਾ ਅੱਛਾ, ਇੱਕ ਬਜਰੀ ਹੋਊਗੀ ਫਿਰ, ਜਦੋਂ ਆਪਾਂ ਗੱਡੀ ਚਲਾਉਂਦੇ ਆ ਤੇ ਉਹ ਟਾਇਰਾਂ ਦੇ ਨਾਲ ਉੱਡ ਕੇ ਦੂਸਰੀ ਗੱਡੀ ਤੇ ਵੱਜਦੀ ਆ। ਜ਼ਬਾਨ ਜ਼ਬਾਨ ਜ਼ਬਾਨ
3: ਹਾਂ
1: ਮਾਰੀਓ
2: ਮੁੜ ਕੇ ਮੋਮਬੱਤੀ ਰਹਿ ਜਾਣੀ, ਪਹਿਲਾਂ ਕਹਿ ਦਈਏ ਜਾਂਦਾ
1: ਮੋਮਬੱਤੀ ਵੀ ਨਹੀਂ। ਫਿਰ ਟੋਇਸ ਹੋ ਸਕਦਾ ਕਸ਼ੂ ਕੁਮਾ।
2: ਫਿਰ ਖਰਗੋਸ਼ ਕਿਹੜਾ ਪਿੱਛੇ ਰਹਿ ਗਿਆ?
1: ਕਸ਼ੂ ਕੁਮਾ ਕਹਿੰਦਾ ਇਹ ਹੈਗੀ ਆ ਬੁੱਕ। ਬੁੱਕ
2: ਕਛੂ ਘੁੰਮ ਕਲਾਂ
3: ਬੁੱਕ ਨਹੀਂ
1: ਆ। ਬੁੱਕ ਵੀ ਨਹੀਂ ਆ
2: ਯਾਰ, ਇੱਕ ਆਨਸਰ ਰਹਿ ਗਿਆ, ਬਾਕੀ ਦੋ ਤਾਂ ਬੁੱਝ ਹੀ ਦਿੱਤੇ ਆ।
1: ਇਹ ਕੀ ਹੋ ਜਾਂਦਾ ਫਿਰ?
2: ਕਈ ਵਾਰ ਲਾਸਟ ਵਾਲਾ ਕੁਐਸਚਨ ਔਖਾ ਹੁੰਦਾ ਨਾ।
1: ਜੇ ਇਹਨੇ ਸਾਨੂੰ ਦੱਸਤਾ ਨਾ ਫਿਰ ਸਾਨੂੰ ਪਤਾ ਲੱਗ ਜਾਣਾ।
2: ਸੁਖਵਿੰਦਰ ਭੈਣ ਜੀ ਬਿਮਾਰ ਨੇ,
1: ਨਹੀਂ ਉਹਨਾਂ ਨੇ ਬਸ ਸੰਭਾਲ ਰਿਹਾ ਅਸਲ ਚ ਨਾ ਪਹਿਲੀ ਦਾ ਜਵਾਬ ਏਦਾਂ ਦੇ ਦਿੱਤਾ ਬਾਅਦ ਚੋਂ ਕੱਚੇ ਚ ਹੋ ਗਿਆ
0: ਆਰ
2: ਤੋਂ ਸਟਾਰਟ ਹੁੰਦਾ
1: ਆਰ ਤੋਂ ਸਟਾਰਟ ਹੁੰਦਾ ਵਾ ਆਰ ਤੋਂ ਸਟਾਰਟ ਹੁੰਦਾ ਆਰ ਤੋਂ ਫਿਰ ਆਰ ਤੋਂ ਕੀ ਹੋ ਸਕਦਾ
2: ਰੈਟ ਨਹੀਂ
1: ਆਰ ਤੋਂ ਰੈਟ ਵੀ ਹੋ ਸਕਦਾ
2: ਰੈਂਬੋ ਮਾਰੀਓ ਤੋਂ ਬਾਅਦ ਰੈਂਬੋ ਹੀ ਆਉਣਾ
1: ਆਰ ਤੋਂ ਬਾਅਦ ਰੋਬੋ
2: ਰੋਬੋਕੋਪ
1: ਵੈਕਿਊਮ ਵੈਕਿਊਮ ਰੋਬੋ ਵੈਕਿਊਮ
2: ਨਹੀਂ ਹੈ ਵੀ
0: ਨਹੀਂ ਸੈਕਿੰਡ ਲੈਟਰ ਆਈ ਹੈਗਾ ਆਰ ਆਈ
1: ਰਿਕਸ਼ਾ
2: ਰੀਟਾ
0: ਨਹੀਂ
1: ਰਾਖੀ ਰੇਖਾ ਰੇਖਾ ਰੇਖਾ
2: ਨਹੀਂ ਆਈ ਆਉਂਦੀ ਆਰ ਤੋਂ ਬਾਅਦ ਆਈ ਸਪੈਲਿੰਗ ਵੀ ਨਹੀਂ ਆਉਂਦੀ ਤੁਹਾਨੂੰ ਤਾਂ
1: ਰਿਚਾ ਚੱਡਾ
2: ਨਹੀਂ ਐਕਟਰਨੀਆਂ ਦੇ ਨਾਂ ਛੱਡੋ ਤੁਸੀਂ ਹੁਣ ਕੁਛ ਹੋਰ ਸੋਚੋ
1: ਹੋਰ ਕੀ ਹੋ ਸਕਦਾ ਫਿਰ ਆਰੀ ਆਰੀ
2: ਆਊਟ ਆਫ ਦਾ ਬੋਕਸ ਥਿੰਕ ਕਰੋ
1: ਚਲੋ ਹਾਂ ਹਾਂਜੀ ਹਾਂਜੀ ਹਾਰ ਗਿਆ
2: ਹਾਂ ਗਿਵ ਅਪ
1: ਰਿਵਰ
2: ਜਿਹੜੀਆਂ ਚੀਜ਼ਾਂ ਸਿੰਪਲ ਜੀ ਹੁੰਦੀਆਂ ਉਹੀ ਨੀ ਹਨਾ
1: ਸੁਖਵਿੰਦਰ ਭੈਣ ਜੀ ਕਹਿੰਦੇ ਰੇਡੀਓ ਅੱਜ ਇਹਨਾਂ ਦੇ ਵੀ ਟੋਣੇ ਗਲਤ ਲੱਗੇ
0: ਤੁਹਾਡਾ
1: ਕੀ ਖੁੱਲੂਗਾ ਅੱਖਾਂ ਨੈਕਸਟ ਕਿਹਦੀ ਵਾਰੀ ਆ ਪਾਪਾ ਪਾਪਾ ਹੈਗੇ ਅੱਜ ਅੱਛਾ ਡੈਡਾ ਨੇ ਓਕੇ ਲਿਆਓ ਡੈਡਾ ਨਾਲ ਕਰਾਓ ਗੱਲ
0: ਅੰਕਲ
2: ਜੀ
1: ਉਹ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਨੇ
0: ਠੀਕ ਆ
1: ਭਾਜੀ ਕੰਮ ਤੇ ਨੀ ਗਏ ਤੁਸੀਂ ਘਰੇ ਬੈਠੇ ਰਹਿੰਦੇ ਜੀ ਅੱਜ ਕੱਲ
0: ਕੱਲ ਆਏ ਸੀ
1: ਅੱਜ ਗਏ ਕਿਉਂ ਨੀ
0: ਰਾਤੀ 2 ਵਜੇ ਆਏ ਸੀ ਤੇ ਸ਼ਾਮ ਨੂੰ ਜਾਣਾ
2: ਟਰੱਕ ਦਾ ਗੇੜਾ ਹੁੰਦਾ ਨਾ
1: ਅੱਛਾ ਅੱਛਾ ਅੱਛਾ ਹੋਰ ਫਿਰ ਕਿੱਦਾਂ ਰਿਹਾ ਗੇੜਾ ਫਿਰ ਕਿੰਨੇ ਕੁ ਪੈਸੇ ਬਣ ਗਏ
0: ਖਰਚਾ ਹੀ ਨਿਕਲਿਆ
2: ਆ ਦੇਖੋ ਸਹੀ ਜਵਾਬ ਚਲੋ ਜਿਹੜੀਆਂ ਘਰੇ ਗੱਲਾਂ ਹੁੰਦੀਆਂ ਬੱਚਿਆਂ ਤੇ ਅਸਰ ਹੋ ਜਾਂਦਾ ਨਾ ਭਾਰੀ ਅਸਰ ਨੀ ਹੋ ਜਾਂਦਾ ਸੱਚਾਈ ਬਿਆਨ ਕੀਤੀ
1: ਖਰਚਾ ਹੀ ਨਿਕਲਿਆ ਮਾਂ
0: ਤੇਲ ਫਾਈਨ ਵੀ ਨਿਕਲਿਆ
1: ਅਜਾ ਫਾਈਨ ਵੀ ਨਿਕਲਿਆ
0: ਅੱਲੇ ਉਹ ਦੇਣੇ ਪਏ
1: ਉਹ ਤੇਲ ਹੀ ਨਿਕਲਿਆ ਬਸ ਹੈ ਓਹੋ
2: ਇਹਨਾਂ ਟਰੱਕਾਂ 'ਚ ਤੇਲ ਹੈ ਨਹੀਂ
1: ਭਾਈ ਕਿੱਧਰ ਗਏ ਹੋ ਮਤਲਬ ਕਿੱਥੇ ਲਾ ਕੇ ਆਏ ਹੋ ਗੇੜਾ
0: ਸਿਡਨੀ
1: ਅੱਛਾ ਤੁਸੀਂ ਸਿਡਨੀ ਜਾਂਦੇ ਹੋ ਰੋਜ਼
0: ਨਹੀਂ ਕਦੀ ਕਦੀ ਬ੍ਰਿਸਬਨ ਜਾਂਦੇ
1: ਤੇ ਹੋਰ ਵੀ ਕਿਤੇ ਜਾ ਕੇ ਵੇਖ ਲਓ
0: ਕਦੀ ਕਦੀ ਲੋਕਲ ਵੀ ਰਹਿੰਦੇ
1: ਕਦੀ ਕਦੀ ਲੋਕਲ ਵੀ
0: ਰਹਿੰਦੇ
1: ਤੁਹਾਨੂੰ ਕਿੱਥੇ ਮਜ਼ਾ ਆਉਂਦਾ ਜ਼ਿਆਦਾ ਜਾ ਕੇ
0: ਬ੍ਰਿਸਬਨ
1: ਅੱਛਾ ਬ੍ਰਿਸਬਨ ਮਜ਼ਾ ਆਉਂਦਾ ਜ਼ਿਆਦਾ ਮੈਨੂੰ ਪਤਾ ਲੱਗਾ ਤੁਹਾਨੂੰ ਕੈਨੇਡਾ ਜਾ ਕੇ ਜ਼ਿਆਦਾ ਮਜ਼ਾ ਆਇਆ ਸੀ ਹੈਂ
0: ਹੋਰ ਤੱਕ ਸੁਣਨ ਦਿਆ
1: ਕੀ
0: ਹੋਰ ਤੱਕ ਸੁਣਨ ਦਿਆ
1: ਅੱਛਾ ਹੁਣ ਤੱਕ ਅੱਛਾ ਉੱਥੇ ਉੱਥੇ ਫਿਰ ਨਜ਼ਾਰਾ ਜ਼ਿਆਦਾ ਸੀ
0: ਹਾਂਜੀ
1: ਉਹ ਯਾਰਾਂ
0: ਇਕੱਲੇ ਗਏ ਸੀ
1: ਇਕੱਲੇ ਗਏ
0: ਹੋਰ ਨਾਲ
1: ਨਹੀਂ ਪਰ ਤੁਹਾਡੇ ਯਾਰ ਦੋਸਤ ਵੀ ਨਾ ਤੁਸੀਂ ਜਿੱਥੇ ਜਾ ਕੇ ਚਾਂਬਲੇ ਹੋ
0: ਪਤਾ ਹੀ ਆ ਫਿਰ
1: ਉਹ ਪਤਾ ਹੀ ਆ ਫਿਰ ਭਾਜੀ ਕੀ ਸੁਣਾਓਗੇ ਫਿਰ ਅੱਜ
0: ਇੱਕ ਬੋਲੀ
1: ਹਾਂਜੀ
0: ਜੀਜੇ ਨੇ ਪਾਣੀ ਮੰਗਿਆ ਸਾਲੀ ਦੁੱਧ ਦਾ ਗਲਾਸ ਫੜਾ ਦੇ ਜੀਜੇ ਦੇ
2: ਪੱਪੀ ਬਾਈਲੀ ਦਾ ਕੁੜਤਾ ਬੋਲੀਆਂ ਪਾਵੇ, ਨਾ ਚਾਦਰੇ ਤੋਂ ਬੋਲੀਆਂ ਪਵਾ ਛੱਡੀਆਂ ਨੇ।
1: ਥੈਂਕ ਯੂ ਭਾਜੀ,
2: ਸਵਾਦ ਲਿਆ ਤਾ ਬਾਈ।
1: ਤੁਸੀਂ ਫੇਰ ਟ੍ਰਿਕ ਕਰਤਾ ਸਾਨੂੰ। ਓਹੋ, ਤੁਸੀਂ ਬੜਾ ਸੋਹਣਾ ਡੈਡੀ ਬਣਦੇ ਹੋ।
0: ਅੰਕਲ ਜੀ ਨਾਲ ਗੱਲ ਕਰ ਲੋ।
1: ਹਾਂਜੀ ਅੰਕਲ ਜੀ ਨਾਲ ਗੱਲ ਕਰੋ।
0: ਅੰਕਲ ਜੀ, ਅੰਕਲ ਜੀ,
2: ਬੇਟਾ ਜੀ ਕਹੋ ਤੁਸੀਂ, ਬੇਟਾ ਜੀ।
1: ਸਤਿ ਸ੍ਰੀ ਅਕਾਲ ਅੰਕਲ ਜੀ। ਅੰਕਲ ਜੀ ਕੱਲ ਪਾਰਕ ਨੀ ਆਏ ਤੁਸੀਂ? ਠੰਡ ਬੜੀ ਆ। ਗੋਡੇ ਠੀਕ ਆ ਤੁਹਾਡੇ? ਗੋਡੇ ਪੀੜ ਠੀਕ ਆ?
2: ਅੰਕਲ
1: ਜੀ ਤਾਸ਼ ਖੇਡਦੇ ਹੁੰਦੇ ਹੋ?
2: ਇਹਦਾ ਬਾਪੂ ਕਹਿੰਦਾ ਗੋਡੇ ਦੁਖਦੇ, ਕਹਿੰਦਾ ਉੱਥੇ ਤਾਸ਼ ਤੂੰ ਪੈਰਾਂ ਭਰ ਬੈਠ ਕੇ ਖੇਡਦਾ। ਬੇਗੀ ਐ ਲਿਆ ਕੇ ਸਿੱਟੂ ਸਮਾਨ ਤੋਂ ਥੱਲੇ।
1: ਹਾਂਜੀ ਹਾਂਜੀ ਭਾਜੀ,
0: ਤੁਸੀਂ ਰੋਟੀ ਖਾ ਲਈ?
1: ਹਾਂਜੀ ਹਾਂਜੀ ਰੋਟੀ ਖਾ ਲਈ ਅੰਕਲ ਜੀ। ਤੁਸੀਂ ਖਾ ਲਈ? ਤੁਸੀਂ ਦਵਾਈ ਖਾ ਲਈ? ਤੁਸੀਂ ਦਵਾਈ ਖਾ ਲਈ
2: ਰੋਟੀ ਤੋਂ ਬਾਅਦ?
1: ਓਕੇ ਓਕੇ।
2: ਜਰਨੇ ਕਾਲ ਜੇ ਖਾਂਦਾ ਕੋਈ ਕਾਕਾ?
1: ਓਹੋ, ਕੀ ਸੁਣਾਓਗੇ ਫਿਰ? ਓਕੇ ਹਾਂਜੀ,
0: ਗਾਣਾ ਗਾਣਾ।
1: ਓਕੇ
0: ਬੱਲੇ ਬੱਲੇ।

0: ਜਦੀਆਂ ਚਿੜੇ ਲਾਈਆਂ ਬੇੜੇ ਵਿੱਚ ਰਹਿਣ ਰੌਣਕਾਂ
1: ਬਲਬਲ ਬਲਬਲ ਬਲੇ ਢੋਲੀਆ ਉਹ ਬੱਲੇ ਅੰਕਲ ਜੀ ਉਹ ਸ਼ਾਗੇ ਅੰਕਲ ਜੀ ਸਰਦਾਰ ਜੀ ਮੈਨੂੰ ਲੱਗਦਾ ਹੈ ਕਿ ਇਹ ਸਰਦਾਰ ਜੀ ਹੈਗੇ ਆ
2: ਛੋਟੀ ਦੀਦੀ ਪਤਾ ਜਦੋਂ ਕਿਸੇ ਦਿਨ ਅਸੀਂ ਇੰਡੀਆ ਗਏ ਸੀ
1: ਫਿਰ ਉੱਥੇ ਗੋਰੇ ਪੁਲਿਸ ਲੈ ਕੇ
2: ਜਾਣੀ
1: ਸਰਦਾਰ ਜੀ ਜਿੰਦਾਬਾਦ
0: ਬੱਲੇ
1: ਬੱਲੇ ਜਿੰਦਾਬਾਦ ਥੈਂਕ ਯੂ
0: ਕਿਹੜਾ
1: ਗਾਣਾ ਲਾਉਣਾ ਤੁਸੀਂ
2: ਸਤਿ
1: ਸ੍ਰੀ ਅਕਾਲ
0: ਨਿਆਣੇ ਬਹੁਤ ਕਮਾਲ ਰੌਣਕਾਂ ਲਾ ਦਿੰਦੇ ਆ ਮੈਂ ਜੇ ਇਹਨੂੰ ਸਕੂਲ ਚ ਆ ਗਿਆ ਕਿਤੇ ਫਰੈਂਡ ਫਰੁੰਡ ਦਾ ਲੇਖ ਇਹ ਲੇਖ ਤਾਂ ਨਹੀਂ ਸ਼ਾਮ ਤੱਕ ਮੁੱਕਦਾ ਇਹਨੇ ਬੱਚੇ ਹੀ ਇਸ ਦੇ ਚਾਰ ਲੱਤਾਂ ਟੇਬਲ ਟੂਬਲ ਵਿੱਚ ਹੀ ਲਿਖਿਆ ਹੋਣਾ ਚਾਨਣ ਇਹਨਾਂ ਨਾਲ ਹੀ ਆ ਘਰਾਂ ਚ
1: ਘੁੰਮਣ ਸਾਹਿਬ ਕਹਿੰਦੇ ਵੀ ਨਾ ਕੋਈ ਰਿਸ਼ਤਾ ਤੇ ਨਾ ਕੋਈ ਨਾਤਾ ਫਿਰ ਵੀ ਸਭ ਦਾ ਭਾਰ ਹੈ ਉਠਾਉਂਦਾ ਮਿਹਨਤ ਦੀ ਭਾਵੇਂ ਖਾਵੇ ਰੁੱਖੀ ਸੁੱਖੀ ਤੇ ਪਰ ਕਿਸੇ ਅੱਗੇ ਹੱਥ ਨਹੀਂ ਫੈਲਾਉਂਦਾ ਹੱਕ ਸੱਚ ਦੀ ਗੱਭਰੂ ਕਰੇ ਕਮਾਈ ਤੇ ਹਰ ਪਲ ਅਕਾਲ ਪੁਰਖ ਦਾ ਸ਼ੁਕਰ ਮਨਾਉਂਦਾ ਧੰਨਵਾਦ ਤੁਹਾਡਾ ਘੁੰਮਣ ਸਾਹਿਬ ਤੇ ਸੇਠੀ ਸਾਹਿਬ
0: ਕੋਈ ਰਿਸ਼ਤਾ ਨਾਤਾ ਨਹੀਂ ਮੈਂ ਕਿਹਾ ਲੈ ਪੈ ਗਿਆ ਪਟਾਕਾ ਤੂੰ ਗੱਲ ਹੋ ਗਈ ਆਪਾਂ ਤੋਂ
1: ਸੇਠੀ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਹੈਲੋ ਜੀ ਯੂ ਆਰ ਗ੍ਰੇਟ ਭਾਜੀ ਸੋ ਫਨੀ ਟੂਡੇ ਲਵ ਇਟ ਕੀਪ ਇਟ ਅਪ ਥੈਂਕ ਯੂ ਜੀ ਥੈਂਕ ਯੂ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਦੇ ਲਈ ਮਾਨਾ ਜੀ ਲੱਕੀ ਆਸੀ ਜੀ ਕਹਿੰਦੇ ਨੇ ਕਿ ਬਰਥਡੇ ਵਿਸ਼ੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੱਜ ਮੇਰੇ ਮਿੱਠੇ ਦਿਲ ਵਾਲੀ ਸਰਦਾਰਨੀ ਅਮਨਦੀਪ ਕੌਰ ਆਸੀ ਦਾ ਜਨਮ ਦਿਨ ਆ ਆਪ ਵੱਲੋਂ ਦਿੱਤੀਆਂ ਦੁਆਵਾਂ ਹਮੇਸ਼ਾ ਵਾਂਗ ਬਹੁਤ ਮਾਇਨੇ ਰੱਖਦੀਆਂ ਨੇ ਤੇ ਵਾਹਿਗੁਰੂ ਜੀ ਇਹ ਪਿਆਰ ਸਤਿਕਾਰ ਇਵੇਂ ਬਣਾਈ ਰੱਖਣ ਲੱਕੀ ਆਸੀ ਅੱਛਾ ਕੱਲ ਇਹਨਾਂ ਦਾ ਜਨਮ ਦਿਨ ਸੀ ਤੇ ਅੱਜ ਇਹਨਾਂ ਦੇ ਵੋਟਿੰਗ
0: ਮੈਂ ਪਿਆਰ ਸਤਿਕਾਰ ਇਦਾਂ ਹੀ ਬਣਾਈ ਰੱਖਣਾ ਆਪਸ ਚ ਘਰ ਦੀ ਗੱਲ ਘਰੀ ਰੱਖ ਲਈ ਦਿਲ ਮੈਂ ਕਿਤੇ ਆਪਾਂ ਨੂੰ ਕਹਿਣਗੇ ਵੀ ਤੁਸੀਂ ਅਰਦਾਸ ਕਰਿਓ ਮੈਂ ਤਾਂ ਜਿੰਨੀ ਕੁ ਕਰਨੀ ਸੀ ਸਾਡੀ ਚੜ੍ਹਦੀ ਕਲਾ ਦੀ
1: ਇਹ ਜਨਮ ਦਿਨ ਵੀ ਜਿੱਦ ਰੀਸ ਨਾਲ ਮਨਾਉਂਦੇ ਪਤਾ ਕੱਲ ਉਹਨਾਂ ਦਾ ਅੱਜ ਇਹਨਾਂ ਰੱਖ ਲਿਆ
0: ਇਹ ਘਰ ਦੀਆਂ ਲੜਾਈਆਂ ਲੈ ਲੈ ਲੋਕ
1: ਬਹੁਤ ਬਹੁਤ ਵਧਾਈਆਂ ਜੀ ਅਮਨ ਅਮਨਦੀਪ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੰਦਰੁਸਤੀ ਦੇਵੇ ਚੜ੍ਹਦੀ ਕਲਾ 'ਚ ਰੱਖੇ ਅਤੇ ਢੇਰ ਸਾਰੀਆਂ ਖੁਸ਼ੀਆਂ ਅਤੇ ਬਸ ਜਿੱਦਾਂ ਲੱਕੀ ਜੀ ਨੇ ਕਿਹਾ ਇੱਦਾਂ ਹੀ ਤੁਹਾਡਾ ਪਿਆਰ ਆਪਸ ਦੇ ਵਿੱਚ ਬਣਿਆ ਰਹੇ ਚੜ੍ਹਦੀ ਕਲਾ 'ਚ ਰਹੋ
0: ਮੈਨੂੰ ਲੱਗਦਾ ਇਹਨਾਂ ਨੇ ਉਹ ਕਿਹਾ ਵੀ ਉੱਦਾਂ ਦੀ ਰੇਡੀਓ ਵਾਲੀ ਟੋਨ ਜੀ 'ਚ ਵਧਾਈਆਂ ਦਿਓ ਜਿਵੇਂ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਿਗੁਰਨ ਕਰੇ
1: ਬਹੁਤ ਬਹੁਤ ਵਧਾਈਆਂ ਜੀ ਅਤੇ ਬਲੇਟਿਡ ਹੈਪੀ ਬਰਥਡੇ ਤੁਹਾਨੂੰ ਵੀ ਲੱਕੀ ਆਸੀ ਜੀ ਅਤੇ ਮਨਦੀਪ ਜੀ ਸਤਿ ਸ਼੍ਰੀ ਅਕਾਲ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਪਿਆ ਜੀ 188 ਹੋ ਗਿਆ ਅੱਛਾ ਘਟੇ $2 ਹੈ ਅਤੇ ਮਨਜੀਤ
0: ਫਿਰ ਤੁਹਾਨੂੰ ਕੱਲ੍ਹ ਵਾਲਾ ਚੇਤੇ ਹੋਣਾ ਇਹਦਾ ਹਾਂ
1: ਅਤੇ ਸਤਿ ਸ਼੍ਰੀ ਅਕਾਲ ਮਨਜੀਤ ਬਟਾਲਾ ਜੀ ਭੇਜਦੇ ਨੇ ਰੁਪਿੰਦਰ ਜੀ ਕਹਿੰਦੇ ਕਿ ਟੂਡੇ ਮਾਈ ਸਨ ਰੂਬਲਪ੍ਰੀਤ ਸਿੰਘ ਗਿੱਲ ਦਾ 21ਵਾਂ ਜਨਮ ਦਿਨ
0: ਕਿਆ ਬਾਤ ਹੈ ਜੀ
1: ਅਤੇ ਸੁੱਖ ਦੇ ਨਾਲ ਮਤਲਬ ਜਵਾਨ ਹੋ ਗਿਆ ਮੁੰਡਾ ਵੋਟ ਯੋਗਾ ਹੋ ਗਿਆ ਅਤੇ ਬਹੁਤ ਬਹੁਤ ਵਧਾਈਆਂ ਭਾਈ ਤੁਹਾਨੂੰ ਰੂਬਲਪ੍ਰੀਤ ਜੀ ਢੇਰ ਖੁਸ਼ੀਆਂ ਮਾਣੋ, ਤੁਸੀਂ ਜਵਾਨੀਆਂ ਮਾਣੋ, ਤਰੱਕੀਆਂ ਕਰੋ ਖੂਬ, ਮੰਮੀ ਪਾਪਾ ਦਾ ਨਾਂ ਰੋਸ਼ਨ ਕਰੋ, ਤੇ ਬਹੁਤ ਬਹੁਤ ਵਧਾਈਆਂ ਭਾਈ ਸਾਰੇ ਪਰਿਵਾਰ ਨੂੰ,
0: ਕਿਤੇ ਕਿਤੇ ਉਹਨਾਂ ਦੀ ਗੱਲ ਵੀ ਮੰਨੋ।
1: ਤੇ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ, ਚਾਹ ਕੌਫੀ ਭੇਜਦੇ ਨੇ ਤਤੂਰਾ ਤੋਂ, ਤੇ ਅੰਮ੍ਰਿਤ ਭੈਣ ਜੀ ਗੁੱਡ ਮਾਰਨਿੰਗ ਭੇਜਦੇ, ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਸੁਖਵਿੰਦਰ ਭੈਣ ਜੀ ਕਿਆ ਭੇਜਦੇ ਹੈ, ਸੁਖਵਿੰਦਰ ਭੈਣ ਜੀ ਭੇਜਦੇ ਹੈ, ਕਹਿੰਦੇ ਕਿ ਅਧਿਆਪਕ ਬੱਚੇ ਬੱਚੋ ਕਸਮ ਖਾਓ ਕਿ ਕਭੀ ਸ਼ਰਾਬ ਸਿਗਰਟ ਨਹੀਂ ਪੀਓਗੇ, ਨਾਨ ਵੈਜ ਨਹੀਂ ਖਾਓਗੇ, ਬੱਚੇ ਨਹੀਂ ਖਾਏਂਗੇ, ਨਹੀਂ ਖਾਏਂਗੇ ਸਰ ਜੀ, ਅਧਿਆਪਕ ਕਈ ਲੜਕੀਆਂ ਨਹੀਂ, ਕਭੀ ਲੜਕੀਆਂ ਨਹੀਂ ਛੇੜੇਂਗੇ, ਬੱਚੇ ਠੀਕ ਹੈ ਸਰ, ਅਧਿਆਪਕ ਕਭੀ ਜੂਆ ਨਹੀਂ ਖੇਲੇਂਗੇ, ਬੱਚੇ ਜੀ ਸਰ, ਅਧਿਆਪਕ ਦੇਸ਼ ਕੇ ਲੀਏ ਜਾਨ ਵੀ ਦੇ ਦੇਂਗੇ, ਪੱਪੂ ਦੇ ਹੀ ਦੇਂਗੇ ਸਰ, ਭਲਾ ਐਸੀ ਜਾਨ ਕਾ ਕਰੇਂਗੇ ਵੀ ਕਿਆ। ਥੈਂਕ ਯੂ ਪਰਮਜੋਤ,
0: ਸਮਾਜ ਕਿੰਨਾ ਬਦਲ ਗਿਆ ਰਣਜੋਤ।
1: ਹਰਮਨ ਸਿੰਘ ਜੀ ਕਹਿੰਦੇ ਸਭ ਚੜ੍ਹਦੀ ਕਲਾ 'ਚ ਤੰਦਰੁਸਤੀ ਚ ਰਹਿਣ। ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਹਾਣੀ ਅੱਜ ਵਧੀਆ ਸੀ, ਗੀਤ ਵਧੀਆ ਸੀ, ਅਤੇ ਵੈਡਨਸਡੇ ਦੀਆਂ ਵਧਾਈਆਂ। ਅਤੇ ਜਤਿੰਦਰਪਾਲ ਸਿੰਘ ਜੀ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਬਖਸ਼ੇ, ਢੇਰ ਖੁਸ਼ੀਆਂ ਲੈ ਕੇ ਆਵਾ, ਅੱਜ ਦਾ ਦਿਨ ਅਤੇ ਕਹਾਣੀ ਵਧੀਆ ਲੱਗੀ ਅਤੇ ਵਧੀਆ ਢੰਗ ਨਾਲ ਸੁਣਾਈ। ਅਤੇ ਪਿੰਡ ਟਾਰਨੇਟ ਤੋਂ ਕਹਿੰਦੇ ਕਿ ਈਟ ਹੈਲਦੀ ਅਤੇ ਲਿਵ ਹੈਲਦੀ, ਅਤੇ ਧੰਨਵਾਦ। ਅਤੇ ਹੁਣ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਬਈ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM
3: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
6: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
5: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
9: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
10: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
9: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
10: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
9: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
11: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
12: ਜੋ ਹੁਕਮ ਮੇਰੀ ਸਰਕਾਰ।
11: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
12: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
11: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
12: ਆਹੋ ਜੀ ਆਹੋ,
11: ਅਕਸ਼ਰਾ
9: Raja Jeweler, apni duji location, 56 Garfield Road, East Riverston, Vichwi, Tuhadi Seva Vich.

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी
2: रेडियो हांजी 1674 आस करदे हां दिन तुहाडा वधिया जा रहा होएगा चढ़दी कला च होगे समा हो चुका अज दी कहानी दा अज दे विचार दा कहिंदे ने एक वारी एक पिओ अपने काम दे विच काफी बिजी ते बच्चा नूं वार वार तंग करी जांदा बच्चा वार वार आउंदा ते प्यो नूं काम करदे नूं डिस्टर्ब करदा प्यो चाहुंदा कि उहनूं थोड़ा जिहा आरे ला के रखां अपना काम कार नबेड़ना इसे वजह दे करके आस पास ध्यान मारदा की वेखदा कि लागे एक रसाला पिया अखबार पई है कोई चित्र पिया उहदे ते वेखदा कि एक दुनिया का नक्शा इस तों पहलां कि हुण पुत फिर आ के डिस्टर्ब करे उस पेज नूं पाड़ के दुनिया के नक्शे नूं पाड़ के छोटे छोटे टुकड़ियां दे विच बच्चे नूं दे देंदा ते नाल कहिंदा कि जा इहनूं तूं आपस दे विच जोड़ के लिया ए वर्ल्ड मैप आ दुनिया का नक्शा जा इहनूं आपस दे विच फिर दोबारा तो जोड़ के लिया मन दे विच सी कि थोड़ी देर आरे लगा रहूगा उन्नी देर दे विच मैं अपना काम कार नबेड़ लेना थोड़ा जिहा ध्यान इहदा होर पासे लगूगा मेरे विचों हटूगा जिन्ना क प्यो ने सोचा ही उन्ना समा नहीं लगा बच्चे की उम्र भी इन्नी नहीं लगता है कि शायद उन्नी काबलीयत बच्चे दे विच हले नहीं होगी उन्नी सूझबूझ तो हले नहीं होगी कि दुनिया के नक्शे नूं सही जोड़ सके इस करके जिन्ना क कर पाऊगा ठीक है उन्नी देर तक मैं अपना काम नबेड़ लूंगा पर बच्चा उहदे सोचण तों भी ज़्यादा तेज निकलिया तो दुनिया का नक्शा बिल्कुल ऐन सही जोड़ के थोड़ी देर दे विच प्यो दे सामने लिया धरता प्यो ने वेख्या ते हैरानी का कोई टिकाणा नहीं रहा इन्नी छेती ते इन्ने सही तरीके दे नाल इह दुनिया का नक्शा जोड़ किवें लिया इन्हें हुण काम कार सारा भुल गया क्योंकि ये चीज़ उहदे तों भी वड्डी है पुछदा बच्चे नूं बच्चे किद्दां किदां ये तू जोड़िया तेनू तो पता भी नहीं है दुनिया दे विच केड़ा देश केड़े पासे लगना इस दुनिया दे नक्शे नू जोड़न दे लई किहड़ी चीज़ दा इस्तेमाल कीता तू तो बच्चा कहन लगा पापा इहदे दूसरे पासे तुसीं वेखो तो एक बंदे दी तस्वीर है मैनू तो पता ही नहीं है इस पासे की है मैं दूसरा पासा पलट के वेख्या तेना टुकड़ियां दे विच दूसरे पासे एक बंदे दी तस्वीर मैं तां उस बंदे दी तस्वीर नूं पूरा कीता मैं उधरले पासे बंदा बनाया ते बंदा बना के तुहानूं देता मैनूं थोड़ी ना पता कि इधर दुनिया बन गई है ये छोटी जी कहानी पर मैंने बहुत वड्डे जे बंदा बन जाए ते दुनिया आपे बन जाए हर एक बंदा हर एक इकाई अपनी अपनी जिम्मेवारी निभावे तो फिर उदां दी दुनिया बन जाए जिदा की आप सुपनों के वेखते हैं ये निक्की जी कहानी पर संदेश मैसेज बहुत वड्डा कोई भी चीज़ है वह छोटी तो छोटी इकाई नूं लैके बनती है इंसान भी बनता तो उहदे अंग अंग जोड़ के फिर एक संपूर्ण इंसान बनता कहिंदे ने तुबका तुबका इकट्ठा होकर तो फिर जाके समुंदर बनता एक छोटी तो छोटी इकाई में जो आप जोड़ना शुरू कर दें तो फिर जाके वो कोई वड्डा रूप धारण कर दी रेत का छोटे तो छोटे कणका इकट्ठा करिए तो फिर जाके रेगिस्तान बनता उस तरह दुनिया के इस बड़े खूबसूरत नक्शे के उत्ते इन्ने सारे आपां रंग बिरंगे इंसान पाए ने तो फिर जाके दुनिया वसी फिर जाके दुनिया बनती तो जे आपो अपने पद्धर दे उत्ते हर एक इकाई कोशिश करे कि मैं अपना बनदा फर्ज निभावां ਜਿਹਨੂੰ ਕਹਿੰਦੇ ਨੇ ਨਾ ਬੰਦਾ ਬਣ, ਜੇ ਬੰਦਾ ਬੰਦਾ ਹੀ ਬਣ ਜੇ, ਬੰਦਾ ਸ਼ੈਤਾਨ ਦਾ ਰੂਪ ਧਾਰਨ ਨਾ ਕਰੇ, ਬੰਦਾ ਇੱਕ ਬੰਦਾ ਨਾ ਹੋਵੇ, ਅਤੇ ਇਸੇ ਤਰ੍ਹਾਂ ਦੇ ਨਾਲ ਸੋਹਣੇ ਇਨਸਾਨ ਮਿਲ ਕੇ ਇੱਕ ਬੜੀ ਸੋਹਣੀ ਧਰਤੀ ਸਿਰਜੂ, ਬੜਾ ਸੋਹਣਾ ਦੁਨੀਆ ਦਾ ਨਕਸ਼ਾ ਸਿਰਜੂ, ਜਿਹਦੇ ਉੱਤੇ ਰਹਿਣ ਦਾ ਤੁਸੀਂ ਆਨੰਦ ਮਾਣੋਗੇ, ਤੁਸੀਂ ਆਪ ਵੀ ਆਨੰਦ ਮਾਣੋਗੇ, ਤੁਹਾਡੇ ਆਸ ਪਾਸ ਵੀ ਲੋਕ ਆਨੰਦ ਮਾਣਨਗੇ, ਤੁਹਾਡਾ ਪਰਿਵਾਰ, ਇਹ ਸਾਰਾ ਸਮਾਜ। ਲੋੜ ਹੈ ਸਾਨੂੰ ਬੰਦੇ ਬਣਨ ਦੀ, ਜਿੱਥੇ ਜਿੱਥੇ ਵੀ ਕਿਤੇ ਕੋਈ ਉਣਤਾਈ ਆਪਾਂ ਆਪਣੇ ਸੁਭਾਅ ਦੇ ਵਿੱਚ ਵੇਖਦੇ ਹਾਂ, ਜਿੱਥੇ ਵੀ ਕਿਤੇ ਆਪਾਂ ਇਸ ਚੀਜ਼ ਨੂੰ ਰਿਲਾਈਜ਼ ਕਰਦੇ ਹਾਂ ਕਿ ਸਾਡੀ ਵਜ੍ਹਾ ਦੇ ਕਰਕੇ ਸਾਡੇ ਤੋਂ ਬਾਹਰ ਹੋਰ ਵੀ ਲੋਕ ਤੰਗ ਹੁੰਦੇ ਨੇ, ਉੱਥੇ ਉਹਦੇ ਵਿੱਚ ਸੁਧਾਰ ਕਰ ਲੈਣਾ ਚਾਹੀਦਾ। ਬੜੀ ਵਾਰੀ ਬੜੇ ਲੋਕ ਆਪਾਂ ਕਹਿੰਦੇ ਸੁਣੇ ਹੋਣਗੇ, ਮੇਰੀ ਜ਼ਿੰਦਗੀ, ਮੇਰੀ ਲਾਈਫ, ਕਿਸੇ ਨੂੰ ਕੀ, ਮੈਂ ਤਾਂ ਇੱਦਾਂ ਹੀ ਕਰੂੰ। ਪਰ ਅਸਲ ਦੇ ਵਿੱਚ ਇੱਦਾਂ ਹੁੰਦਾ ਨਹੀਂ। ਕਿਸੇ ਦੀ ਵੀ ਜ਼ਿੰਦਗੀ ਉਹਦੀ ਆਪਣੀ ਨਿੱਜੀ ਮਲਕੀਅਤ ਕਦੀ ਹੋ ਹੀ ਨਹੀਂ ਸਕਦੀ। ਸੰਪੂਰਨ ਤੌਰ ਦੇ ਉੱਤੇ ਇਹ ਗੱਲ ਬਿਲਕੁਲ ਸਹੀ ਮੰਨੀ ਜਾ ਸਕਦੀ। ਇੱਕ ਬੰਦਾ ਇਹ ਕਿ ਛੁਟਕਾਰਾ ਨਹੀਂ ਪਾ ਸਕਦਾ ਕਿ ਉਹਦੀ ਆਪਣੀ ਲਾਈਫ ਆ, ਉਹਦੀ ਆਪਣੀ ਜ਼ਿੰਦਗੀ ਆ, ਉਹ ਜਿੱਦਾਂ ਚਾਹੂਗਾ ਉੱਦਾਂ ਜੀਊਗਾ। ਉਹਦੇ ਕੀਤੇ ਕਾਰਨਾਮੇ ਆਸ ਪਾਸ ਦੇ ਉੱਤੇ ਅਸਰ ਪਾਉਂਦੇ ਨੇ, ਜਿੱਦਾਂ ਜਿੱਦਾਂ ਉਹਦੀ ਆਪਣੀ ਜ਼ਿੰਦਗੀ ਦੇ ਉੱਤੇ ਅਸਰ ਪੈਂਦਾ, ਉਹਦੇ ਪਰਿਵਾਰ ਦੇ ਉੱਤੇ ਅਸਰ ਪੈਂਦਾ, ਪਰਿਵਾਰ 'ਤੇ ਪੈਂਦਾ, ਅਤੇ ਬਾਹਰ ਉਹ ਲੋਕ ਜਿਨ੍ਹਾਂ ਦੇ ਨਾਲ ਉਹ ਵਿਚਰਦਾ, ਜਿਨ੍ਹਾਂ ਦੇ ਨਾਲ ਉਹਦਾ ਬੋਲਚਾਲ, ਉਹਨਾਂ ਦੇ ਉੱਤੇ ਅਸਰ ਪੈਂਦਾ, ਅਤੇ ਹੌਲੀ ਹੌਲੀ ਇਹ ਅਸਰ ਦੂਰ ਤੱਕ ਅਸਰ ਕਰਦਾ। ਇਸ ਕਰਕੇ ਕਹਿ ਦੇਣਾ ਕਿ ਮੇਰੀ ਜ਼ਿੰਦਗੀ, ਮੇਰੀ ਲਾਈਫ, ਮੈਂ ਜੋ ਮਰਜ਼ੀ ਕਰਾਂ, ਇੱਕ ਬਹੁਤਾ ਵਾਜਬ ਨਹੀਂ। ਕਿਉਂਕਿ ਇੱਕ ਇਨਸਾਨ ਇਕੱਲਾ ਰਹਿ ਹੀ ਨਹੀਂ ਸਕਦਾ, ਸਾਨੂੰ ਇੱਕ ਦੂਸਰੇ ਦੀ ਜ਼ਰੂਰਤ ਹਮੇਸ਼ਾ ਪੈਂਦੀ ਰਹਿੰਦੀ ਹੈ। ਕਿੰਨੀਆਂ ਵੀ ਕਹਿੰਦੇ ਨੇ ਸੁੱਖ ਸਹੂਲਤਾਂ ਤੁਸੀਂ ਕਿਸੇ ਬੰਦੇ ਨੂੰ ਦੇ ਦਿਓ, ਕਿੰਨੇ ਵੀ ਉਹਦੇ ਖਾਣ ਪੀਣ ਦੇ, ਉਹਦੇ ਰਹਿਣ ਸਹਿਣ ਦੇ ਪੈਸੇ ਉਹਨੂੰ ਦੇ ਦਿਓ, ਉਹਦੇ ਇੰਤਜ਼ਾਮ ਕਰ ਦਿਓ, ਪਰ ਫਿਰ ਵੀ ਉਹਨੂੰ ਇਸ ਦੁਨੀਆਂ ਦੇ ਵਿੱਚ ਰਹਿਣ ਦੇ ਲਈ, ਜ਼ਿੰਦਾ ਰਹਿਣ ਦੇ ਲਈ ਦੂਸਰਿਆਂ ਦੇ ਨਾਲ ਤਾਲੁਕ ਰੱਖਣਾ ਹੀ ਪੈਂਦਾ। ਅਤੇ ਜੇਕਰ ਦੂਸਰਿਆਂ ਦੇ ਨਾਲ ਤਾਲੁਕ ਰੱਖਣਾ ਹੀ ਪੈਂਦਾ, ਅਤੇ ਫਿਰ ਉਹਦੀ ਜ਼ਿੰਦਗੀ, ਉਹਦੀ ਆਪਣੀ, ਜਾਂ ਫਿਰ ਉਹਦੇ ਕੀਤੇ ਕਾਰਨਾਮੇ, ਉਹਦੇ ਜੀਵਨ ਦਾ ਢੰਗ, ਇਹ ਉਹਦਾ ਆਪਣਾ ਨਹੀਂ ਹੋ ਸਕਦਾ। ਇਹਦੇ ਵਿੱਚ ਵੀ ਉਹਦੀ ਜ਼ਿੰਮੇਵਾਰੀ ਆ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਕਿ ਜੋ ਆਪਾਂ ਕਰਦੇ ਹਾਂ ਉਹ ਐਸਾ ਕਰੀਏ ਕਿ ਕਿਸੇ ਦੂਸਰੇ ਦੇ ਉੱਤੇ ਮਾੜਾ ਅਸਰ ਨਾ ਹੋਵੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਅਤੇ ਧੰਨਵਾਦ ਜਸਵਾਲ ਸਾਹਿਬ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਨਾਲ ਸਾਂਝੀ ਕੀਤੀ, ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡੇ ਕੋਲ ਵੀ ਹੋਵੇ ਕੋਈ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਜੇਕਰ ਸਮੇਂ ਦੇ ਮੁਤਾਬਿਕ ਪ੍ਰੋਗਰਾਮ ਦੇ ਵਿੱਚ ਫਿੱਟ ਬਹਿੰਦੀ ਹੋਈ ਤਾਂ ਜ਼ਰੂਰ ਇਸ ਹਿੱਸੇ ਦੇ ਵਿੱਚ ਆਪਾਂ ਸ਼ਾਮਿਲ ਕਰਿਆ ਕਰਾਂਗੇ। ਅਤੇ ਇੱਕ ਚੀਜ਼ ਹੋਰ ਕਿ ਜੇਕਰ ਪਹਿਲਾਂ ਉਹ ਨਾ ਹੋਈ ਹੋਵੇ ਤਾਂ ਫਿਰ ਵੀ ਜ਼ਰੂਰ ਕਹਾਣੀ ਭੇਜਣ ਦੇ ਲਈ ਤੁਸੀਂ ਸਾਡੇ ਵਟਸਐਪ ਦੀ ਵਰਤੋਂ ਕਰ ਸਕਦੇ ਹੋ 0447171674, ਅਤੇ ਜਾਂ ਫਿਰ ਸਾਨੂੰ ਫੇਸਬੁੱਕ 'ਤੇ ਭੇਜ ਸਕਦੇ ਹੋ, ਈਮੇਲ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ, ਚੜ੍ਹਦੀ ਕਲਾ 'ਚ ਰਹੋ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

रेडियो हाँ जी 1674 AM दे उत्ते प्रोग्राम न्यूज़ रूम यानी खबरां दे आज दे इस बुलेटिन दे विच तुहाडा स्वागत जी। मैं गौतम कपिल रेडियो हाँ जी दे उत्ते आज अगस्त महीने साल 2026 दी तारीख 19 बुधवार दी शाम खबरां दे इस बुलेटिन दे विच हमेशा दी तरह इंटरनेशनल न्यूज़ दे नाल शुरुआत करदे हो ते फिर भारत दीआं खबरां दसदे आया आस्ट्रेलिया दीआं खबरां दी सांझ पावांगे। और खिडारियों दे लई कोई बहुता वधिया हफ्ता नहीं चल रहा आस्ट्रेलिया दे विच खास तौर दे उत्ते उस सांझा नूं वी पाणा है। पर भारत दे विच इक पासे फाइटर जैट बनाउण दीआं गल्लां चल रहीआं ने ते दूसरे पासे हाइड्रोलिक मैलफंक्शनिंग जहाजा दे विच फिर भी देखण नूं मिल रही है। की ने भारत आस्ट्रेलिया दुनिया जहान दीआं खबरां आओ सांझ पाने इंटरनेशनल न्यूज़ दे नाल। पहली खबर अफ्रीकी मुल्क सोमालिया तो जिथे फैडरल फौजी ताकतां ते खेतरी विरोधी धड़ियां दे विचकार सियासी तनाव ते हिंसक झड़पां जारी ने। पिछले कई सालों तो सोमालिया दे विच इस किस्म की एक घरेलू ग्रह जंग वर्गे हालात बने हुए ने। ताज़ा हुए मामले दे विच दो दर्जन तो वधेरे मौतां होण दी खबर सामने आ रही है। देश दे साउथ वैसट सूबे दे विच बैडोवा नाम का जिहड़ा इलाका है उत्थे कंट्रोल लैन नूं लैके फौज ते अहुदे तो हटाए गए खेतरी नेता अब्दियाज हसन मोहम्मद लाफ्तगारेन इन्हां दे हमायती लड़ाकियां दे विचकार भारी गोलीबारी हुई धमाके होए। रक्षा मंत्रालय दे मुताबक विरोधियों ने धमाका खेज पदार्थां दे नाल भरे वाहनां दी वरतों करके फौज दे टिकाणियां नूं निशाना बनाया। सोमालिया दी सरकार ने दोष मढ़िया है कि इन्हां हमलों दे विच विरोधी धड़ियां दे नाल नाल अल शबा नाम दी जमात दे कट्टरपंथी भी शामिल सी। कई घंटियां तक चली भयानक लड़ाई तो बाद सोमाली फैडरल फौज दी तरफ तो विरोधी लड़ाकियां नूं शहर दे विचों खदेड़ भी दिता गया ते बैडोवा दे उत्ते पूरा कंट्रोल स्थापित कर लिया गया। पर उदों तक इह खूनी जंग काफ़ी वड्डा नुकसान कर चुकी सी। संयुक्त अरब अमीरात यानी UAE ने ईरान दे नाल सारे व्यापारक ते वित्ती लैन देन नूं अगले हुक्मां तक हुण बर्खास्त कर दिता है या खत्म कर दिता है। खबर एजेंसियां दे मुताबक UAE दे विदेश मंत्री ने तनाव बदन दे चलदियां और सुरक्षा दे लई खतरा पैदा होने दे मद्देनज़र यह फैसला लिया। इस तो कुछ घंटे पहला UAE दे रक्षा मंत्रालय ने दावा किया कि ईरान ने UAE दे वल दो बलैस्टिक मिजाइलां दागियां सी। हालांकि ईरान के विदेश मंत्रालय के बुलारे इस्माइल बाकाई ने UAE के इस दावे को खारिज कर दिता जबकि UAE ने कहा कि मिजाइल UAE के खेतरी जल खेत्र के बाहर डिगी सी जबकि दूसरी देश के जल खेत्र के अंदर दुबई के लागे जाके डिगी सी। जिक्रयोग है कि मध्य पूर्व के जंग शुरू होने बाद UAE उन्होंने देशों के शामिल रहा जिसने ईरान के उत्ते हमलों का सब तो वध ईरान के द्वारा किए गए हमलों का सब तो वध सामना किया है। वैसे ईरान ने साउदी अरब के उत्ते हाले तक सीधे हमले नहीं किए ने पर ईरान ने जॉर्डन कतर सने होरना दूसरे मुल्कों के उत्ते हमले जरूर किए। उत्थे दूसरे पासे एक होर खबर है जिथे फ्रांस ने दो ईरानी डिप्लोमैट्स नूं देश दे विचों कढ़न दा फैसला लिया। फ्रांस दे विदेश मंत्री जीन नोएल बैरोट ने मंगलवार दे दिन सोशल मीडिया प्लेटफॉर्म एक्स दी वरतों करदे होए जानकारी दित्ती। खबर यह है अदारे BBC दे मुताबक कि इस तो पहला ईरान ने फ्रांसीसी सफारतखाने नूं दो कर्मचारियों नूं वापस ईरान दे विच आन तो रोक दिता सी। ईरान दे विदेश मंत्रालय ने सोमवार दे दिन इस तो पहला कहा सी कि जुलाई महीने दे विच हुई एक डिप्लोमैटिक कंट्रोवर्सी तो बाद इन्हां दोहां कर्मचारियों नूं ईरान दे विच परतन दी इजाजत नहीं होएगी। 20 जुलाई नूं फ्रांस दे विदेश मंत्री ने ईरानी सुरक्षा बलां दे उत्ते दोष मढ़िया कि उन्होंने सफारतखाने दे दो कर्मचारियों नूं डराया ते धमकाया भी सी। दूसरे पासे ईरान ने फ्रांस के उत्ते ईरान के अंदरूनी मामलों के दखल अंदाजी करन दा दोष मढ़दिया होया इस मामले दे विच सारा दा सारा दोष फ्रांस का ही कढ दिता सी। खैर इत्थे कौमांतरी खबरां तो हुण सांझ भारत दीआं खबरां दी वी पांदे चलीए जिथे भारत दे विच सब तो पहलां तां हवाई खेतर दे नाल जुड़ी हुई खबर और ब्रिक्स दी वी इक खबर है। आने वाले दिनों वैसे ब्रिक्स का एक महत्वपूर्ण सम्मेलन भारत दे विच होण जा रहे। साउथ अफ्रीकी न्यूज़ वैबसाइट IOL दे विच प्रकाशित एक लेख दे मुताबक भारत ने ब्रिक्स मैंबर देशों दे GDP नैटवर्क्स नूं आपस दे विच जोड़न दे लई एक डिजिटल ब्रिज बनाउण दा प्रस्ताव रखिया। इस दा उद्देश मैंबर देशों दे विचकार स्थानक मुद्रावां दे तहत सिद्धे ते तेज़ भुगतान नूं करन दा एक सुझाव है।
ਲੇਖ ਦੇ ਵਿੱਚ ਕਿਹਾ ਗਿਆ ਕਿ ਬ੍ਰਿਕਸ ਦੇਸ਼ ਊਰਜਾ ਵਪਾਰ ਅਤੇ ਕੌਮਾਂਤਰੀ ਵਿੱਤੀ ਪ੍ਰਣਾਲੀ ਦੇ ਵਿੱਚ ਡਾਲਰ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰ ਰਹੇ ਨੇ। ਉਹ ਡਾਲਰ ਜਿਹੜਾ ਕਿ ਅਮਰੀਕਾ ਦੀ ਤਰਫ ਤੋਂ ਕੰਟਰੋਲ ਕੀਤਾ ਜਾਂਦਾ ਹੈ। ਮੱਧ ਪੂਰਬ ਦੇ ਵਿੱਚ ਤਣਾਅ ਵਧਣ ਦੇ ਚੱਲਦਿਆਂ ਤੇਲ ਦੀਆਂ ਕੀਮਤਾਂ ਵੀ ਵੱਧ ਜਾਂਦੀਆਂ ਨੇ, ਪੂੰਜੀ ਪ੍ਰਭਾਵ ਪ੍ਰਭਾਵਿਤ ਹੁੰਦਾ ਹੈ ਅਤੇ ਸਥਾਨਕ ਮੁਦਰਾਵਾਂ ਦੇ ਉੱਤੇ ਦਬਾਅ ਪੈਂਦਾ। ਵੈਸੇ ਭਾਰਤ ਦੇ ਪ੍ਰਧਾਨ ਮੰਤਰੀ ਪਹਿਲਾਂ ਭਾਰਤ ਦੇ ਲੋਕਾਂ ਨੂੰ ਵੀ ਇਹ ਕਹਿ ਚੁੱਕੇ ਨੇ ਕਿ ਉਹ ਵਿਦੇਸ਼ੀ ਸਫ਼ਰ ਨਾ ਕਰਨ, ਸੋਨਾ ਨਾ ਖਰੀਦਣ, ਕਿਉਂਕਿ ਇਸ ਦੇ ਨਾਲ ਵਿਦੇਸ਼ੀ ਮੁਦਰਾ ਭੰਡਾਰ ਦੇ ਉੱਤੇ ਭਾਰਤ ਦੇ ਅੰਦਰ ਬੋਝ ਪੈ ਰਿਹਾ। ਭਾਰਤ ਇਸ ਵਕਤ ਫੋਰੈਕਸ ਦਾ ਬਹੁਤ ਵੱਡਾ ਸੰਕਟ ਝੱਲ ਰਿਹਾ ਔਰ ਬ੍ਰਿਕਸ ਦੇਸ਼ਾਂ ਦੀ ਅਰਥ ਵਿਵਸਥਾਵਾਂ ਦੇ ਵਿੱਚ ਵੀ ਇਹੀ ਸੰਕਟ ਲਗਭਗ ਕੁਝ ਇਸੇ ਤਰੀਕੇ ਦੇ ਨਾਲ ਮਹਿਸੂਸ ਕੀਤਾ ਜਾ ਰਿਹਾ। ਪੱਛਮੀ ਪਾਬੰਦੀਆਂ ਦੇ ਕਾਰਨ ਹੁਣ ਰੂਸ ਸਵਿਫਟ ਵਰਗੇ ਕੌਮਾਂਤਰੀ ਵਿੱਤੀ ਪ੍ਰਣਾਲੀਆਂ ਤੋਂ ਅੱਡ ਹੋ ਚੁੱਕੇ। ਚੀਨ ਦੇ ਲਈ ਵੀ ਮਹਿੰਗਾ ਤੇਲ ਲੈਣਾ ਇਸ ਵਕਤ ਕਾਫੀ ਜ਼ਿਆਦਾ ਮੁਸ਼ਕਲ ਹੋਇਆ ਪਿਆ। ਇਸ ਦਰਮਿਆਨ ਬ੍ਰਾਜ਼ੀਲ, ਸਾਊਥ ਅਫਰੀਕਾ, ਮਿਸਰ, ਇਥੋਪੀਆ ਵਰਗੀਆਂ ਅਰਥ ਵਿਵਸਥਾਵਾਂ ਦੇ ਉੱਤੇ ਵੀ ਡਾਲਰ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ ਔਰ ਮੁਦਰਾ ਦਾ ਉਤਾਰ ਚੜ੍ਹਾਅ ਦੇਖਣ ਨੂੰ ਮਿਲ ਰਿਹਾ। ਲੇਖ ਦੇ ਵਿੱਚ ਭਾਰਤ ਦੇ ਉੱਤੇ ਮੁਦਰਾ ਦਾ ਦਬਾਅ ਵੱਧ ਰਿਹਾ ਇਸ ਦਾ ਜ਼ਿਕਰ ਵੀ ਕੀਤਾ ਗਿਆ ਹੈ। ਡਾਲਰ ਦੇ ਮੁਕਾਬਲੇ ਰੁਪਏ ਦੇ ਵਿੱਚ ਗਿਰਾਵਟ ਆਈ ਹੈ। ਭਾਰਤ ਦੀ ਡਾਲਰ ਦੇ ਵਿੱਚ ਮਾਪੀ ਜਾਣ ਵਾਲੀ GDP ਦਾ ਆਕਾਰ ਵੀ ਘੱਟ ਦਿਖ ਸਕਦਾ ਹੈ ਇਸ ਦੇ ਚੱਲਦਿਆਂ ਔਰ ਇਸ ਦੇ ਕਾਰਨ ਭੁਗਤਾਨ ਪ੍ਰਣਾਲੀਆਂ ਨੂੰ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦੀ ਤਰਫ ਤੋਂ ਜਿਹੜਾ ਇਹ ਇੱਕ ਸੁਨੇਹਾ ਦਿੱਤਾ ਜਾ ਰਿਹਾ, ਵੈਸੇ ਇਹ ਪ੍ਰਸਤਾਵ ਬ੍ਰਿਕਸ ਦੀ ਸਾਂਝੀ ਮੁਦਰਾ ਬਣਾਉਣ ਦੇ ਪ੍ਰਸਤਾਵ ਤੋਂ ਥੋੜ੍ਹਾ ਜਿਹਾ ਵੱਖਰਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਮੈਂਬਰ ਦੇਸ਼ ਆਪਣੀਆਂ ਕੌਮੀ ਮੁਦਰਾਵਾਂ ਨੂੰ ਖਤਮ ਕਰ ਦੇਣ ਅਤੇ ਇੱਕ ਨਵੀਂ ਕੌਮਨ ਕਰੰਸੀ ਸਟਾਰਟ ਕਰ ਲੈਣ। ਪ੍ਰਸਤਾਵ ਦੇ ਤਹਿਤ ਵਿੱਤੀ ਤਕਨੋਲੋਜੀ ਐਸੀ ਵਿਕਸਿਤ ਕੀਤੀ ਜਾਵੇ ਕਿ ਮੌਜੂਦਾ ਅਲੱਗ ਅਲੱਗ ਦੇਸ਼ ਡਿਜੀਟਲ ਜਾਂ ਘਰੇਲੂ ਮੁਦਰਾਵਾਂ ਨੂੰ ਜੋੜ ਕੇ ਆਪਸ ਦੇ ਵਿੱਚ ਟ੍ਰੇਡ ਕਰ ਸਕਣ। ਲੇਖ ਦੇ ਮੁਤਾਬਕ ਬ੍ਰਿਕਸ ਦੇਸ਼ਾਂ ਦੇ ਵਿੱਚ ਮੌਜੂਦਾ ਕੌਮਾਂਤਰੀ ਭੁਗਤਾਨ ਦਾ ਅਕਸਰ ਅਮਰੀਕੀ ਬੈਂਕਾਂ ਦੇ ਰਾਹੀਂ ਹੀ ਹੁੰਦਾ ਹੈ। ਟ੍ਰਾਂਜੈਕਸ਼ਨ ਉਸੇ ਦੇ ਜ਼ਰੀਏ ਹੁੰਦੀਆਂ ਨੇ ਔਰ ਇਸ ਦੇ ਨਾਲ ਦੇਰੀ ਦੇ ਚੱਲਦਿਆਂ ਜਿਹੜੀਆਂ ਵਾਧੂ ਫੀਸਾਂ ਲੱਗਦੀਆਂ ਨੇ ਉਹ ਵੀ ਅੱਡ ਤੋਂ ਝੱਲਣਾ ਪੈਂਦਾ ਹੈ। ਲੇਖ ਦੇ ਵਿੱਚ ਅਜਿਹੇ ਲੈਣ ਦੇਣ ਦੇ ਉੱਤੇ 3-5% ਫੀਸ ਦਾ ਵੀ ਜ਼ਿਕਰ ਕੀਤਾ ਗਿਆ ਜਿਹੜੀ ਕਿ ਬਚ ਸਕਦੀ ਹੈ ਜੇਕਰ ਬ੍ਰਿਕਸ ਦੇਸ਼ ਆਪਣੀ ਸਥਾਨਕ ਮੁਦਰਾ ਦੇ ਵਿੱਚ ਵਪਾਰ ਕਰਨਾ ਸ਼ੁਰੂ ਕਰ ਦਿੰਦੇ ਨੇ। ਉੱਥੇ ਵਿੱਤ ਵਰ੍ਹੇ 2024-25 ਦੇ ਦਰਮਿਆਨ PM ਕੇਅਰਸ ਦੇ ਵਿੱਚ ਮਿਲਣ ਵਾਲੇ ਘਰੇਲੂ ਚੰਦੇ ਦੇ ਅੰਦਰ 30% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ 480 ਕਰੋੜ ਰੁਪਏ ਰਹਿ ਗਿਆ ਜਦਕਿ ਵਿਦੇਸ਼ੀ ਚੰਦਾ 18% ਗਿਰਾਵਟ ਦੇ ਨਾਲ 92 ਲੱਖ ਰੁਪਏ ਹੀ ਰਹਿ ਗਏ। PM ਕੇਅਰਸ ਫੰਡ ਦਾ ਆਡੀਟ ਰਿਪੋਰਟ ਦੇ ਵਿੱਚ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ। PM ਕੇਅਰਸ ਫੰਡ ਯਾਨੀ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਰਾਹਤ ਕੋਸ਼ ਫੰਡ ਜਿਸ ਦੇ ਵਿੱਚ 31 ਮਾਰਚ 2025 ਨੂੰ ਕੁੱਲ 8,452 ਕਰੋੜ ਰੁਪਏ ਦੱਸੇ ਗਏ ਸੀ ਜਦਕਿ ਇੱਕ ਸਾਲ ਪਹਿਲਾਂ ਇਹ ਰਾਸ਼ੀ 7,173 ਕਰੋੜ ਰੁਪਏ ਸੀ। ਇਸ ਦਾ ਮਤਲਬ ਇਸ ਦੇ ਵਿੱਚ ਕੁਝ ਇਜ਼ਾਫਾ ਤਾਂ ਜ਼ਰੂਰ ਹੋਇਆ ਸੀ ਪਰ ਰਿਪੋਰਟ ਦੇ ਮੁਤਾਬਕ ਇਸ ਦੇ ਵਿੱਚੋਂ 7,846 ਕਰੋੜ ਰੁਪਏ ਫਿਕਸ ਡਿਪੋਜ਼ਿਟ ਅਤੇ 605 ਕਰੋੜ ਸੇਵਿੰਗ ਅਕਾਊਂਟ ਦੇ ਵਿੱਚ ਰੱਖੇ ਗਏ ਨੇ। ਵਿੱਤ ਵਰ੍ਹੇ 2023-24 ਦੇ ਵਿੱਚ PM ਕੇਅਰਸ ਫੰਡ ਨੂੰ ਮਿਲਿਆ ਘਰੇਲੂ ਚੰਦਾ 681 ਕਰੋੜ ਰੁਪਏ ਦਾ ਸੀ ਜਦੋਂ ਕਿ ਉਸ ਨੂੰ ਕੁੱਲ 1,13,00,000 ਰੁਪਏ ਦਾ ਵਿਦੇਸ਼ੀ ਚੰਦਾ ਵੀ ਹਾਸਲ ਹੋਇਆ ਸੀ। ਇਸ ਫੰਡ ਨੇ 2024-25 ਦੇ ਦਰਮਿਆਨ PM ਕੇਅਰਸ ਫੰਡ ਫਾਰ ਚਿਲਡਰਨ ਸਕੀਮ ਦੇ ਉੱਤੇ 87 ਲੱਖ ਰੁਪਏ ਦਾ ਖਰਚ ਵੀ ਦੇਖਿਆ ਜੋ ਕਿ ਇਸ ਤੋਂ ਇੱਕ ਸਾਲ ਪਹਿਲਾਂ 15 ਕਰੋੜ ਰੁਪਏ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਹੈ। ਵਰ੍ਹੇ 2024-25 ਦੇ ਵਿੱਚ ਕੁੱਲ ਭੁਗਤਾਨ 87,85,000 ਰੁਪਏ ਤੱਕ ਹੀ ਦੱਸਿਆ ਗਿਆ ਜਦਕਿ ਉਸ ਤੋਂ ਪਿਛਲੇ ਵਰ੍ਹੇ ਇਹ 15,60,00,000 ਦੇ ਆਸ ਪਾਸ ਦੱਸਿਆ ਗਿਆ ਸੀ। ਉੱਥੇ ਹੀ ਜਦੋਂ ਭਾਰਤ ਦੇ ਵਿੱਚ ਵਿੱਤੀ ਘਾਟੇ ਦੀਆਂ ਜੁੜੀਆਂ ਖ਼ਬਰਾਂ ਦੀ ਸਾਂਝ ਪੈਂਦੀ ਹੈ ਤਾਂ ਇਸ ਤੋਂ ਬਾਅਦ ਇੱਕ ਇਹ ਵੀ ਖ਼ਬਰ ਸਾਹਮਣੇ ਆਉਂਦੀ ਹੈ ਕਿ ਸਰਕਾਰ ਫਾਈਟਰ ਜੈਟਸ, ਟੈਂਕ ਅਤੇ ਮਿਜ਼ਾਈਲ ਇਹਨਾਂ ਦੇ ਜ਼ਿਆਦਾਤਰ ਖਲਪੁਰਜੇ ਪਾਰਟਸ ਭਾਰਤ ਦੇ ਵਿੱਚ ਹੀ ਬਣਾਉਣਾ ਚਾਹੁੰਦੀ। ਰੱਖਿਆ ਮੰਤਰਾਲੇ ਨੇ ਮੰਗਲਵਾਰ ਦੇ ਦਿਨ 405 ਫੌਜੀ ਸਾਜੋ ਸਮਾਨ ਦੀ 6ਵੀਂ ਸੂਚੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਇਹ ਸਮਾਨ ਦੇਸ਼ ਦੀ ਕੰਪਨੀਆਂ ਹੀ ਬਣਾਉਂਦੀਆਂ ਨੇ ਤਾਂ ਕੁੱਲ 3,070 ਕਰੋੜ ਰੁਪਏ ਦਾ ਬਚਤ ਹੋ ਸਕਦਾ ਹੈ। ਇਸ ਦਾ ਮਕਸਦ ਇਹ ਵੀ ਹੈ ਕਿ ਰੱਖਿਆ ਖੇਤਰ ਦੇ ਵਿੱਚ ਦਰਾਮਦ ਘਟੇਗੀ, ਆਤਮ ਨਿਰਭਰ ਭਾਰਤ ਹੋਰ ਵਧੇਗਾ ਰੱਖਿਆ ਖੇਤਰ ਦੇ ਵਿੱਚ। ਰੱਖਿਆ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਇਸ ਸੂਚੀ 'ਚ ਭਾਰਤੀ ਕੋਸਟ ਗਾਰਡ ਯਾਨੀ ICG ਅਤੇ 16 ਜਨਤਕ ਖੇਤਰ ਦੇ ਰੱਖਿਆ ਉੱਦਮਾਂ ਜਿਨ੍ਹਾਂ ਨੂੰ DPSU ਕਹਿ ਲਿਆ ਜਾਂਦਾ ਉਹਨਾਂ ਦੇ 390 ਦੇ ਕਰੀਬ ਫੌਜੀ ਸਾਜੋ ਸਮਾਨ ਸ਼ਾਮਲ ਨੇ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਤਿਆਰ ਕੀਤਾ ਜਾਣਾ ਚਾਹੀਦਾ। ਇਸ ਦੇ ਵਿੱਚ ਐਡਵਾਂਸਡ ਲਾਈਟ ਹੈਲੀਕਾਪਟਰ, ਲਾਈਟ ਯੂਟੀਲਿਟੀ ਹੈਲੀਕਾਪਟਰ, Sukhoi-30, MKI ਹਲਕੇ ਲੜਾਕੂ ਜਹਾਜ਼ ਜਿਨ੍ਹਾਂ 'ਚ AL-31 FP,
ਇੰਜਨ ਵਰਗੇ ਜਿਹੜੇ ਏਅਰ ਪਲੈਟਫਾਰਮ ਨੇ ਉਹ ਵੀ ਸ਼ਾਮਲ ਨੇ। ਇਸ ਤੋਂ ਇਲਾਵਾ T-72, T-90 ਅਤੇ BMP-2 ਸਣੇ ਬਖਤਰਬੰਦ ਪਲੈਟਫਾਰਮ, ਜੰਗੀ ਜਹਾਜ਼, ਤੋਪ ਜਾਂ ਟੈਂਕਰ ਜਿਹੜੇ ਨੇ ਉਹ ਵੀ ਭਾਰਤ ਦੇ ਵਿੱਚ ਹੀ ਬਣਾਏ ਜਾਣ। ਕੌਂਕਰਸ ਐਮ ਅਤੇ ਇਨਵਾਰ ਅਤੇ MRA ਵਰਗੀਆਂ ਮਿਜ਼ਾਈਲ ਪ੍ਰਣਾਲੀਆਂ, ਰਡਾਰ, ਸੋਨਾਰ, ਅੱਗ ਕੰਟਰੋਲ ਕਰਨ ਵਾਲਾ ਸਿਸਟਮ, ਉਪਗ੍ਰਹਿ ਸੰਚਾਰ ਪ੍ਰਣਾਲੀ ਸਣੇ ਰੱਖਿਆ ਇਲੈਕਟ੍ਰੋਨਿਕਸ, ਉੱਚ ਵਿਸਫੋਟਕ, ਐਂਟੀ ਟੈਂਕ, ਗੋਲਾ ਬਾਰੂਦ ਅਤੇ ਹੋਰ ਮਹੱਤਵਪੂਰਨ ਉਪਕਰਨ ਸ਼ਾਮਲ ਨੇ। ਇਹਨਾਂ ਸਾਰੇ ਸਾਜ਼ੋ ਸਮਾਨਾਂ ਦੀ ਵਿਸਥਾਰਤ ਸੂਚੀ ਸਿਰਜਣ ਪੋਰਟਲ ਦੇ ਉੱਤੇ ਵੀ ਉਪਲਬਧ ਹੈ। ਹਰੇਕ ਸਾਜ਼ੋ ਸਮਾਨ ਦੇ ਸਵਦੇਸ਼ੀਕਰਨ ਦੇ ਲਈ ਇੱਕ ਸੰਕੇਤਕ ਸਮਾਂ ਹੱਦ ਵੀ ਤੈਅ ਕੀਤੀ ਗਈ ਹੈ। ਸਵਦੇਸ਼ੀਕਰਨ ਸਫਲ ਹੋਣ ਦੇ ਉੱਤੇ ਇਹਨਾਂ ਵਸਤਾਂ ਦੀ ਖਰੀਦ ਭਾਰਤੀ ਰੱਖਿਆ ਉਦਯੋਗ ਤੋਂ ਕੀਤੀ ਜਾਏਗੀ। ਜਨਤਕ ਖੇਤਰ ਦੀ ਇਹ ਅਦਾਰਾ ਹੈ ਜੋ ਕਿ ਸਰਕਾਰ ਦੇ ਅਧੀਨ ਹੈ ਔਰ ਭਾਰਤ ਦੀ ਅਲੱਗ ਅਲੱਗ ਫੌਜਾਂ ਯਾਨੀ ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ ਯਾਨੀ ਹਵਾਈ ਫੌਜ ਦੇ ਲਈ ਹਥਿਆਰਾਂ ਦੀ ਸਪਲਾਈ ਜਿਹੜੇ ਨੇ ਇਹ ਕਰਦੇ ਨੇ ਅਲੱਗ ਅਲੱਗ ਦੇਸ਼ਾਂ ਤੋਂ ਲੈ ਕੇ। ਉੱਥੇ ਹੀ ਜਦੋਂ ਇੱਕ ਪਾਸੇ ਭਾਰਤ ਫਾਈਟਰ ਜੈਟਸ ਬਣਾਉਣਾ ਚਾਹੁੰਦਾ, ਦੂਸਰੇ ਪਾਸੇ ਪਿਛਲੇ 10 ਦਿਨਾਂ ਦੇ ਵਿੱਚ ਇੱਕ ਹੋਰ ਜਹਾਜ਼ 'ਚ ਖਰਾਬੀ ਸਾਹਮਣੇ ਆਈ ਹੈ। ਬੈਂਕਾਕ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੇ ਵਿੱਚ ਉਡਾਨ ਭਰਨ ਤੋਂ ਠੀਕ ਪਹਿਲਾਂ ਇੱਕ ਵੱਡੀ ਤਕਨੀਕੀ ਖਾਮੀ ਆਈ, ਜਿਸ ਤੋਂ ਬਾਅਦ ਪਾਇਲਟਸ ਨੇ ਟੇਕ ਆਫ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਪਾਇਲਟਸ ਦੀ ਇਸ ਸੂਝਬੂਝ ਦੇ ਚੱਲਦਿਆਂ ਇੱਕ ਵੱਡਾ ਹਾਦਸਾ ਟਲ ਗਿਆ। ਜਹਾਜ਼ ਦੇ ਵਿੱਚ ਉਸ ਵਕਤ 250 ਤੋਂ ਵਧੇਰੇ ਯਾਤਰੀ ਸਵਾਰ ਸੀ। ਪਿਛਲੇ 10 ਦਿਨਾਂ ਦੇ ਵਿੱਚ ਏਅਰ ਇੰਡੀਆ ਦੇ ਜਹਾਜ਼ਾਂ 'ਚ ਹਾਈਡ੍ਰੋਲਿਕ ਮੈਲਫੰਕਸ਼ਨਿੰਗ ਦੀ ਇਹ ਦੂਸਰੀ ਘਟਨਾ ਵਾਪਰੀ ਦੱਸੀ ਗਈ। ਰਿਪੋਰਟ ਦੇ ਮੁਤਾਬਕ ਫਲਾਈਟ ਨੰਬਰ AI-2335 ਵੀਰਵਾਰ ਦੇ ਦਿਨ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ 6:30 ਬੈਂਕਾਕ ਤੋਂ ਦਿੱਲੀ ਦੇ ਲਈ ਰਵਾਨਾ ਹੋਣ ਵਾਲੀ ਸੀ। ਜਹਾਜ਼ ਹਾਲੇ ਰਨਵੇ ਦੇ ਉੱਤੇ ਦੌੜਨ ਹੀ ਲੱਗਿਆ ਸੀ ਕਿ ਕਾਕਪਿਟ ਕਰੂ ਨੂੰ ਹਾਈਡ੍ਰੋਲਿਕ ਸਿਸਟਮ ਦੇ ਵਿੱਚ ਖਰਾਬੀ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ਬ੍ਰੇਕ ਲਗਾ ਕੇ ਜਹਾਜ਼ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਜਹਾਜ਼ ਨੂੰ ਰਨਵੇ ਦੇ ਨੇੜੇ ਇੱਕ ਸਾਈਡ ਬੇ ਦੇ ਵਿੱਚ ਲਿਜਾਇਆ ਗਿਆ, ਜਿੱਥੇ ਐਂਬੂਲੈਂਸ ਅਤੇ ਬਚਾਅ ਵਾਹਨਾਂ ਨੇ ਤੁਰੰਤ ਤੈਨਾਤੀ ਕਰਕੇ ਇਸ ਜਹਾਜ਼ ਦੇ ਵਿੱਚੋਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਹਾਜ਼ 'ਚ ਸਵਾਰ ਯਾਤਰੀਆਂ ਨੂੰ ਲਗਭਗ 90 ਮਿੰਟ ਤੋਂ ਵੱਧ ਤੱਕ ਜਹਾਜ਼ ਦੇ ਅੰਦਰ ਹੀ ਬੈਠਣਾ ਪਿਆ, ਜਿਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਏਅਰ ਇੰਡੀਆ ਦੇ ਮੁਤਾਬਕ ਜਹਾਜ਼ ਦੇ ਵਿੱਚ ਹਾਈਡ੍ਰੋਲਿਕ ਖਰਾਬੀ ਆਈ ਸੀ, ਹਾਲਾਂਕਿ ਇਸ ਤਕਨੀਕੀ ਖਰਾਬੀ ਨੂੰ ਲਗਭਗ 3 ਘੰਟਿਆਂ 'ਚ ਠੀਕ ਕਰ ਲਿਆ ਗਿਆ ਸੀ। ਪਰ ਚਾਲਕ ਦਲ ਦੇ ਮੈਂਬਰਾਂ ਦੀ ਫਲਾਈਟ ਡਿਊਟੀ ਜਿਹੜੀ ਸੀਮਾ FDTL ਕਹਿ ਲਿਆ ਜਾਂਦਾ ਉਹ ਖਤਮ ਹੋਣ ਦੇ ਕਰਕੇ ਜਹਾਜ਼ ਉਡਾਨ ਨਹੀਂ ਭਰ ਸਕਿਆ। ਏਅਰ ਇੰਡੀਆ ਦੇ A320 ਬੇੜੇ ਦੇ ਵਿੱਚ ਹਾਈਡ੍ਰੋਲਿਕ ਫੇਲੀਅਰ ਦੀ ਇਹ 10 ਦਿਨਾਂ ਦੇ ਵਿੱਚ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 4 ਅਗਸਤ ਨੂੰ ਫੁਕੇਤ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਨ ਦੇ ਵਿੱਚ ਵੀ ਅਚਾਨਕ ਹਾਈਡ੍ਰੋਲਿਕ ਪ੍ਰੈਸ਼ਰ ਘੱਟ ਹੋਣ ਦੇ ਚੱਲਦਿਆਂ ਜਹਾਜ਼ ਤੇਜ਼ੀ ਦੇ ਨਾਲ ਹੇਠਾਂ ਡਿੱਗ ਪਿਆ ਸੀ, ਜਦੋਂ 24 ਲੋਕ ਜ਼ਖਮੀ ਵੀ ਹੋ ਗਏ ਸੀ। ਏਅਰਬੱਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਉਸ ਘਟਨਾ ਦੇ ਵਿੱਚ ਜਹਾਜ਼ ਦੇ 3 ਹਾਈਡ੍ਰੋਲਿਕ ਸਿਸਟਮਸ ਬਹੁਤ ਘੱਟ ਸਮੇਂ ਦੇ ਵਿੱਚ ਕੰਮ ਕਰਨਾ ਬੰਦ ਕਰ ਗਏ ਸੀ। ਏਅਰ ਇੰਡੀਆ ਦਾ ਕਹਿਣਾ ਹੈ ਕਿ ਬੈਂਕਾਕ ਦੀ ਘਟਨਾ ਦੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਜਿਹੜੀ ਤਾਜ਼ਾ ਘਟਨਾ ਵਾਪਰੀ ਹੈ ਔਰ ਖਾਮੀ ਨੂੰ ਵੀ 3 ਘੰਟਿਆਂ ਦੇ ਅੰਦਰ ਅੰਦਰ ਠੀਕ ਕਰ ਲਿਆ ਗਿਆ। ਭਾਜਪਾ ਦੇ ਤੇਜ਼ ਤਰਾਰ ਫਾਇਰ ਬ੍ਰਾਂਡ ਨੇਤਾ ਕਹੇ ਜਾਂਦੇ ਨੌਜਵਾਨ ਸ਼ਹਿਜ਼ਾਦ ਪੂਨਾਵਾਲਾ ਨੇ ਪਾਰਟੀ ਬੁਲਾਰੇ ਦੀ ਭੂਮਿਕਾ ਤੋਂ ਅਚਾਨਕ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੇ ਪਿੱਛੇ ਵੱਡਾ ਕਾਰਨ ਉਹਨਾਂ ਨੇ ਪਰਿਵਾਰਕ ਵਜੋਹਾਤ ਨੂੰ ਦੱਸਿਆ। ਸ਼ਹਿਜ਼ਾਦ ਨੇ ਬੇਹੱਦ ਬੇਬਾਕੀ ਦੇ ਨਾਲ ਸਵੀਕਾਰ ਕੀਤਾ ਕਿ ਉਹ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਅਤੇ ਰਾਜਨੀਤੀ 'ਚ ਰਹਿੰਦੇ ਹੋਏ ਉਹਨਾਂ ਦੇ ਕੋਲ ਆਪਣਾ ਕਿਰਾਏ ਦਾ ਘਰ ਲੈਣ ਦੇ ਲਈ ਵੀ ਪੈਸੇ ਨਹੀਂ ਬਚੇ ਨੇ। ਘਰ ਚਲਾਉਣਾ ਮੁਸ਼ਕਿਲ ਹੋ ਰਿਹਾ, ਇਸ ਲਈ ਭਾਜਪਾ ਦਾ ਸਾਥ ਛੱਡਣ ਦਾ ਉਹਨਾਂ ਨੇ ਫੈਸਲਾ ਲਿਆ। ਹਾਲਾਂਕਿ ਪੂਨਾਵਾਲਾ ਨੇ ਸਪਸ਼ਟ ਕੀਤਾ ਹੈ ਕਿ ਭਾਜਪਾ ਛੱਡੀ ਹੈ, ਵਿਚਾਰਧਾਰਾ ਨਹੀਂ ਛੱਡੀ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੀ ਤਰਫ ਤੋਂ ਸਵਾਲ ਜ਼ਰੂਰ ਉਠਾਏ ਜਾ ਰਹੇ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਅਤੇ ਥਾਈਲੈਂਡ ਦੇ ਦਰਮਿਆਨ ਸਾਂਝੇ ਸਮਝੌਤਿਆਂ ਨੂੰ ਲੈ ਕੇ ਹਸਤਾਖਰ ਕੀਤੇ ਗਏ ਨੇ। ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਮ ਚਰਨਾਵਿਰਾਕੁਲ ਜਿਹੜੇ ਨੇ ਉਹ ਆਸਟ੍ਰੇਲੀਆ ਦੌਰੇ ਦੇ ਉੱਤੇ ਨੇ ਔਰ ਦੱਸ ਦਈਏ ਕਿ ਉਹਨਾਂ ਦਾ ਪਹਿਲਾ ਦੌਰਾ 2025 ਦੇ ਵਿੱਚ ਸ਼ੁਰੂ ਹੋਇਆ ਸੀ। ਇਸ ਦਰਮਿਆਨ ਉਹਨਾਂ ਨੇ ਆਸਟ੍ਰੇਲੀਆ ਦੇ ਆਪਣੇ ਹਮਰੁਤਬਾ ਐਂਥਨੀ ਐਲਬਨੀਜ਼ ਦੇ ਨਾਲ ਕੈਨਬਰਾ ਦੇ ਵਿੱਚ ਕੱਲ੍ਹ ਦੇ ਦਿਨ ਮੁਲਾਕਾਤ ਵੀ ਕਰਨੀ ਹੈ। ਦੋਵਾਂ ਦੇ ਦਰਮਿਆਨ ਦੋਹਾਂ ਦੇਸ਼ਾਂ ਦੇ ਵਿਚਕਾਰ ਹੋਣ ਵਾਲੇ ਸਮਝੌਤਿਆਂ ਨੂੰ ਲੈ ਕੇ ਚਰਚਾ ਹੋਏਗੀ। ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਨੂੰ ਥਾਈਲੈਂਡ ਦੇ ਨਾਲ ਕਿਤੇ ਸਮਝੌਤਿਆਂ ਦੇ ਵਿੱਚ ਕੁਝ ਮੁਨਾਫਾ ਹੋ ਸਕਦਾ, ਕੁਝ ਫਾਇਦਾ ਹੋ ਸਕਦਾ। ਆਸਟ੍ਰੇਲੀਆ ਦੀ ਫਿਊਲ ਸਿਕਿਉਰਿਟੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਥਾਈਲੈਂਡ ਜਿਹੜਾ ਜੈੱਟ ਫਿਊਲ ਆਇਲ ਆ ਉਸਦੀ ਸਪਲਾਈ ਨੂੰ ਯਕੀਨੀ ਬਣਾਉਣ ਵਾਸਤੇ ਆਸਟ੍ਰੇਲੀਆ ਨਾਲ ਸਮਝੌਤਾ ਕਰ ਸਕਦਾ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਦੇ ਦਰਮਿਆਨ ਸਿਕਿਉਰਿਟੀ ਰਿਲੇਸ਼ਨਸ਼ਿਪ ਨੂੰ ਵੀ ਹੋਰ ਮਜ਼ਬੂਤ ਕੀਤਾ ਜਾਏਗਾ, ਬਲਕਿ ਤਰਜੀਹ ਦਿੱਤੀ ਜਾਏਗੀ।
ਸਾਲ 2007 ਚ ਆਸਟ੍ਰੇਲੀਆ ਤੇ ਥਾਈਲੈਂਡ ਆਪਣੇ ਸੰਬੰਧਾਂ ਦੇ 75 ਕੂਟਨੀਤਕ ਸਕਸੈਸਫੁਲ ਯਾਨੀ ਸਫਲਤਾਪੂਰਵਕ ਵਰ੍ਹਿਆਂ ਦਾ ਇੱਕ ਜਸ਼ਨ ਵੀ ਮਨਾਉਣ ਜਾ ਰਿਹਾ। ਦੋਹਾਂ ਦੇਸ਼ਾਂ ਦੇ ਦਰਮਿਆਨ 75 ਸਾਲ ਪੂਰੇ ਹੋ ਜਾਣਗੇ ਕੂਟਨੀਤਕ ਸੰਬੰਧਾਂ ਦੀ ਸਾਂਝ ਪਿਆਂ ਨੂੰ। ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਨੇ ਇਹ ਵੀ ਗੱਲ ਕਹੀ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਹੋਏ ਸਮਝੌਤੇ ਦਾ ਫਾਇਦਾ ਦੋਹਾਂ ਦੇਸ਼ਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਦੇ ਉੱਤੇ ਵੀ ਪਏਗਾ। ਉਹਨਾਂ ਕਿਹਾ ਕਿ ਮੈਂ ਇਸ ਦੇ ਖਾਤਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਗਰਮਜੋਸ਼ੀ ਦੇ ਨਾਲ ਮੇਰਾ ਸਵਾਗਤ ਕੀਤਾ। ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਅਪਰਾਧਕ ਗੈਂਗ ਜਿਹੜੇ ਇੱਕ ਦੂਜੇ ਦੇਸ਼ਾਂ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੀਆਂ ਜਾਣਕਾਰੀਆਂ ਹੁਣ ਦੋਹਾਂ ਦੇਸ਼ਾਂ ਦੀ ਸੁਪਰੀਮ ਪੁਲਿਸ ਯਾਨੀ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ ਆਸਟ੍ਰੇਲੀਅਨ ਫੈਡਰਲ ਪੁਲਿਸ ਦਿਨ ਨੂੰ ਥਾਈਲੈਂਡ ਦੀ ਸੁਪਰੀਮ ਪੁਲਿਸ ਦੇ ਨਾਲ ਸਾਂਝੀ ਕਰਨੀ ਹੋਏਗੀ ਅਤੇ ਥਾਈਲੈਂਡ ਦੇ ਖੁਫੀਆ ਮਹਿਕਮੇ ਜਿਹੜੇ ਨੇ ਆਸਟ੍ਰੇਲੀਅਨ ਏਜੰਸੀਆਂ ਦੇ ਨਾਲ ਆਪਣੀ ਜਾਣਕਾਰੀਆਂ ਸਾਂਝੀਆਂ ਕਰਨਗੇ। ਵੈਸੇ ਆਸਟ੍ਰੇਲੀਅਨ ਫੈਡਰਲ ਪੁਲਿਸ ਸਾਲ 2025 ਦੀ ਉਸ ਪੜਤਾਲ ਦੇ ਵਾਸਤੇ ਥਾਈਲੈਂਡ 'ਤੇ ਕਾਫ਼ੀ ਨਿਰਭਰ ਕਰ ਰਹੀ ਹੈ ਜਿਸ ਦੇ ਵਿੱਚ 5 ਆਸਟ੍ਰੇਲੀਆਈ ਲੋਕ ਸ਼ਾਮਲ ਸੀ। ਇਸ ਤੋਂ ਇਲਾਵਾ ਬਰਤਾਨੀਆ, ਕੈਨੇਡਾ, ਸਾਊਥ ਅਫਰੀਕਾ ਦੇ ਵੀ ਲੋਕ ਸ਼ਾਮਲ ਸੀ ਜਿਨ੍ਹਾਂ ਨੇ ਬੈਂਕਾਕ ਦੇ ਵਿੱਚ ਬੋਇਲਰ ਰੂਮ ਨਾਮ ਦੇ ਇੱਕ ਸਕੈਮ ਨੂੰ ਅੰਜਾਮ ਦਿੱਤਾ ਸੀ ਔਰ ਉਸੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਆਪਣੇ ਇਹਨਾਂ ਨਾਗਰਿਕਾਂ ਦੀ ਜਿਹੜੀ ਹਵਾਲਗੀ ਹੈ ਉਸਨੂੰ ਲੈਣ ਦੇ ਲਈ ਥਾਈਲੈਂਡ ਦੇ ਨਾਲ ਗੱਲ ਕਰ ਸਕਦਾ। ਉੱਥੇ ਪਾਰਲੀਮੈਂਟ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ। ਪਾਰਲੀਮੈਂਟ 'ਚ ਆਸਟ੍ਰੇਲੀਆ ਦੇ ਅੰਦਰ ਅੱਜ ਦੇ ਦਿਨ ਫਿਰ ਤੋਂ ਪ੍ਰਸ਼ਨ ਕਾਲ ਦਾ ਦਿਨ ਸੀ ਪਰ ਅਗਲੀ ਖਬਰ ਜਿਹੜੀ ਦੱਸਣ ਜਾ ਰਹੇ ਹਾਂ ਉਸ ਤੋਂ ਕਦੇ ਕਦੇ ਇੰਝ ਲੱਗਦਾ ਹੈ ਕਿ

ਜਿਹੜੇ ਪ੍ਰਵਾਸੀ ਨੇ ਆਸਟ੍ਰੇਲੀਆ 'ਚ ਰਹਿੰਦੇ ਟੈਂਪਰੇਰੀ ਰੈਜ਼ੀਡੈਂਟਸ ਨੇ, ਉਹਨਾਂ ਨੂੰ ਇਹ ਛੋਟ ਕਿਉਂ ਦਿੱਤੀ ਜਾਂਦੀ ਹੈ? ਆਸਟ੍ਰੇਲੀਅਨ ਟੈਕਸਪੇਅਰਸ ਦਾ ਪੈਸਾ ਉਹਨਾਂ 'ਤੇ ਕਿਉਂ ਵਰਤਿਆ ਜਾਂਦਾ? ਜਵਾਬ ਦੇ ਵਿੱਚ ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਕਿਹਾ ਕਿ ਅਜਿਹਾ ਕੋਈ ਵੀ ਕੇਸ ਆਸਟ੍ਰੇਲੀਆ 'ਚ ਨਹੀਂ ਹੈ, ਬਲਕਿ ਇਹ ਫਸਟ ਹੋਮ ਬਾਇਰ ਗਰੰਟੀ ਸਕੀਮ ਜਿਹੜੀ ਹੈ ਪ੍ਰਧਾਨ ਮੰਤਰੀ ਦੀ ਤਰਫ ਤੋਂ ਸਿਰਫ ਔਰ ਸਿਰਫ ਆਸਟ੍ਰੇਲੀਆ ਦੇ ਨਾਗਰਿਕ ਅਤੇ ਪੱਕੇ ਵਸਨੀਕ ਯਾਨੀ ਪਰਮਾਨੈਂਟ ਰੈਜ਼ੀਡੈਂਟਸ ਦੇ ਵਾਸਤੇ ਹੀ ਰੱਖੀ ਗਈ ਹੈ। ਟੈਂਪਰੇਰੀ ਰੈਜ਼ੀਡੈਂਟਸ ਇਸ ਸਕੀਮ ਦੇ ਵਿੱਚ ਵੀ ਐਲੀਜੀਬਲ ਨਹੀਂ ਹੋ ਸਕਦੇ ਜੇਕਰ ਕੋਈ ਵੀ ਸ਼ਰਤ ਕਿਉਂ ਨਾ ਹੋਵੇ। ਟੈਂਪਰੇਰੀ ਰੈਜ਼ੀਡੈਂਟਸ ਨੂੰ ਇਸ ਸਕੀਮ ਦਾ ਲਾਭ ਨਹੀਂ ਦਿੱਤਾ ਜਾਂਦਾ। ਅਜਿਹੇ ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਸਵਾਲ ਕਰਨ ਤੋਂ ਪਹਿਲਾਂ ਸੋਚ ਵਿਚਾਰ ਲੈਣਾ ਚਾਹੀਦਾ ਸੀ, ਜਵਾਬ ਦੇ ਵਿੱਚ ਉਹਨਾਂ ਦਾ ਬਚਾਅ ਕਰਦਿਆਂ ਲਿਬਰਲ ਪਾਰਟੀ ਦੇ ਆਪਣੇ ਐਮ ਪੀ ਦਾ ਬਚਾਅ ਕਰਦਿਆਂ ਓਪੋਜੀਸ਼ਨ ਦੇ ਬਿਜ਼ਨਸ ਪ੍ਰੋਫਾਈਲ ਦੇ ਜਿਹੜੇ ਲੀਡਰ ਨੇ ਡੈਂਟਹਾਨ, ਜਿਹੜਿਆਂ ਦੇ ਕੋਲ ਇਹ ਬੁਲਾਰਾ ਹੈ, ਮਾਫ ਕਰਨਾ ਇਹ ਮਹਿਕਮਾ ਹੈ, ਬਿਜ਼ਨਸ ਮਹਿਕਮਾ, ਲਿਬਰਲ ਨੈਸ਼ਨਲ ਗੱਠਜੋੜ ਦੇ ਵਿੱਚ ਸ਼ੈਡੋ ਮਿਨਿਸਟਰ ਨੇ, ਉਹਨਾਂ ਨੇ ਕਿਹਾ ਕਿ ਮੰਤਰੀ ਨੂੰ ਸਵਾਲ ਦੇ ਉੱਤੇ ਫੋਕਸ ਕਰਨਾ ਚਾਹੀਦਾ, ਨਾ ਕਿ ਇਸ ਗੱਲ ਦੇ ਉੱਤੇ ਕਿ ਵਿਰੋਧੀ ਧਿਰ ਦੇ ਨੇਤਾ ਤਿਆਰੀ ਦੇ ਨਾਲ ਆਉਂਦੇ ਨੇ ਕਿ ਨਹੀਂ। ਜਵਾਬ ਦੇ ਵਿੱਚ ਪ੍ਰਧਾਨ ਮੰਤਰੀ ਵੀ ਵਿਚਾਲੇ ਕੁੱਦ ਪਏ। ਉਹਨਾਂ ਕਿਹਾ ਕਿ ਜਦੋਂ ਕਲੇਅਰ ਓਨੀਲ ਨੇ ਸਪਸ਼ਟ ਹੀ ਕਰ ਦਿੱਤਾ ਹੈ ਕਿ ਟੈਂਪਰੇਰੀ ਰੈਜ਼ੀਡੈਂਟਸ ਨੂੰ ਇਸ ਦੇ ਤਹਿਤ ਲਾਭ ਨਹੀਂ ਦਿੱਤਾ ਜਾਂਦਾ, ਤਾਂ ਇਸ ਦੇ ਵਿੱਚ ਸਵਾਲ ਕਰਨ ਵਾਲੇ ਨੂੰ ਹੀ ਸਮਝਣਾ ਚਾਹੀਦਾ ਹੈ ਕਿ ਇਸਦਾ ਹੋਰ ਕੋਈ ਜਵਾਬ ਨਹੀਂ ਹੋ ਸਕਦਾ। ਅਜਿਹੇ ਦੇ ਵਿੱਚ ਇੱਕ ਹੋਰ ਬਹਿਸਾ ਬਹਿਸੀ ਜਿਹੜੀ ਸੀਗੀ ਉਹ ਅੱਜ ਦੇ ਦਿਨ ਦੇਖਣ ਨੂੰ ਮਿਲੀ। ਇਸ ਦਰਮਿਆਨ ਕੁਝ ਇੱਕ ਜਿਹੜੀ ਸ਼ਬਦੀ ਜੰਗ ਦੀਆਂ ਜਿਹੜੀਆਂ ਖਬਰਾਂ ਵੀ ਸਾਹਮਣੇ ਆਈਆਂ, ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਕਲੇਅਰ ਓਨੀਲ ਜਿਹੜੇ ਕਿ ਹਾਊਸਿੰਗ ਮਿਨਿਸਟਰ ਵੀ ਨੇ, ਉਹਨਾਂ ਦੇ ਉੱਤੇ ਸਵਾਲ ਖੜ੍ਹੇ ਹੁੰਦੇ ਨੇ। ਲਿਬਰਲ ਦੇ ਫਰੰਟ ਬੈਂਚਰ ਮੈਲੀਸ਼ਾ ਮੈਕਿੰਟੋਸ਼ ਨੇ ਕਿਹਾ ਕਿ ਜਦੋਂ ਇਹ ਗੱਲਾਂ ਇਹ ਖਬਰਾਂ ਸਾਹਮਣੇ ਆਉਂਦੀਆਂ, ਉਦਾਹਰਣ ਦੇ ਤੌਰ ਦੇ ਉੱਤੇ ਰੇ ਵਾਈਟ ਨੇ ਇੱਕ ਫੋਰਕਾਸਟ ਕੀਤਾ ਸੀ ਕਿ ਦੇਸ਼ ਦੇ ਵਿੱਚ ਰੈਂਟ 30% ਵਧਣ ਜਾ ਰਹੇ ਨੇ, ਔਰ ਇਸ ਦੇ ਖਾਤਰ ਉਹਨਾਂ ਨੇ ਨੈਬ ਦੀ ਪ੍ਰੈਡਿਕਸ਼ਨ ਨੂੰ ਸਾਂਝਾ ਕੀਤਾ ਸੀ। ਜਦਕਿ ਬਾਅਦ ਦੇ ਵਿੱਚ ਨੈਬ ਨੇ ਇਸ ਦਾ ਸਪਸ਼ਟੀਕਰਨ ਵੀ ਦੇ ਦਿੱਤਾ ਕਿ ਉਹ 30% ਰੈਂਟ ਵਧਣ ਦੇ ਵੱਲ ਇਸ਼ਾਰਾ ਨਹੀਂ ਸੀ ਕਰ ਰਹੇ। ਇਸ ਖਬਰ ਦੇ ਵਿੱਚ ਤਕਨੀਕੀ ਖਾਮੀ ਹੈ। ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਕਿਹਾ ਕਿ ਜਦੋਂ ਇਸ ਦੇ ਬਾਰੇ ਸਪਸ਼ਟੀਕਰਨ ਦੇ ਹੀ ਦਿੱਤਾ ਗਿਆ ਹੈ ਤਾਂ ਇੱਥੇ ਦੇਸ਼ ਦੀ ਹਾਊਸਿੰਗ ਪ੍ਰੋਬਲਮ ਨਹੀਂ ਹੈ, ਦੇਸ਼ ਦੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਅਪੋਜੀਸ਼ਨ, ਜਿਨ੍ਹਾਂ ਨੂੰ ਇਹ ਸਮਝਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਸਵਾਲ ਕਦੋਂ ਪੁੱਛੇ ਜਾਣੇ ਚਾਹੀਦੇ ਨੇ। ਉੱਥੇ ਸਿਡਨੀ ਦੇ ਦੋ ਕੈਸੀਨੋਜ਼ ਦੇ ਉੱਤੇ ਭਾਰੀ ਜੁਰਮਾਨੇ ਲਗਾਏ ਗਏ ਨੇ, ਲਗਭਗ $2 million ਤੋਂ ਵੱਧ ਦੇ ਜੁਰਮਾਨੇ ਜਿਹੜੇ ਨੇ ਲੱਗੇ ਨੇ। ਵਜ੍ਹਾ ਇਹ ਦੱਸੀ ਗਈ ਹੈ ਕਿ ਇਹਨਾਂ ਦੇ ਕੈਸੀਨੋ ਦੇ ਵਿੱਚ ਅੰਡਰ ਏਜ ਜਿਹੜੇ ਬੱਚੇ ਸੀ ਉਹ ਘੁੰਮਦੇ ਹੋਏ ਦਿਖਾਈ ਦਿੱਤੇ ਸੀ 20 ਅਲੱਗ-ਅਲੱਗ ਮੌਕਿਆਂ ਦੇ ਉੱਤੇ, ਕੋਈ ਇੱਕ ਵਾਰ ਨਹੀਂ ਹੋਇਆ, ਐਸੇ 20 ਅਲੱਗ-ਅਲੱਗ ਮੌਕੇ ਰਹੇ ਨੇ ਪਿਛਲੇ ਸਿਰਫ 4 ਮਹੀਨਿਆਂ ਦੇ ਵਿੱਚ, ਜਿੱਥੇ ਇਸ ਕੈਸੀਨੋ ਦੇ ਅੰਦਰ ਇਹ ਨਾਬਾਲਗ ਬੱਚੇ ਜਿਹੜੇ ਘੁੰਮ ਰਹੇ ਸੀ। ਦੱਸ ਦਈਏ ਕਿ ਇਸ ਕੈਸੀਨੋ ਦੀ ਐਂਟਰੀ ਜੇ ਮੈਂਬਰਸ਼ਿਪ 'ਤੇ ਲਈ ਜਾਂਦੀ ਹੈ ਤਾਂ ਉਸ ਦੇ ਵਿੱਚ ਅਲਕੋਹਲਿਕ ਡਰਿੰਕ ਜਿਹੜੇ ਨੇ ਉਹ ਕੰਪਲੀਮੈਂਟਰੀ ਹੁੰਦੇ ਨੇ। ਅਜਿਹੇ 'ਚ NSW ਦੀ ਗੇਮਿੰਗ ਰੈਗੂਲੇਟਰ ਦੀ ਤਰਫ ਤੋਂ ਸਿਡਨੀ ਦੇ ਸਟਾਰ ਕੈਸੀਨੋ ਅਤੇ ਕਰਾਊਨ ਕੈਸੀਨੋ ਦੇ ਖਿਲਾਫ ਇੱਕ ਕਦਮ ਚੁੱਕਿਆ ਗਿਆ। 18 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੀ ਬਗੈਰ ID ਦੇਖਿਆਂ ਉਹਨਾਂ ਨੂੰ ਕੈਸੀਨੋਜ਼ ਦੇ ਅੰਦਰ ਇਜਾਜ਼ਤ ਦਿੱਤੀ ਵੀ ਕਿਵੇਂ ਗਈ। ਇਸ ਮਾਮਲੇ 'ਚ NSW ਇੰਡੀਪੈਂਡੈਂਟ ਕੈਸੀਨੋ ਕਮਿਸ਼ਨ ਯਾਨੀ NICC ਦੀ ਤਰਫ ਤੋਂ ਕੁਝ ਇੱਕ ਜਿਹੜੀਆਂ CCTV ਫੁਟੇਜ ਨੇ ਉਹਨਾਂ ਦੀ ਘੋਖ ਪੜਤਾਲ ਕੀਤੀ ਜਾ ਰਹੀ ਹੈ, ਮਗਰੋਂ ਇਹਨਾਂ ਕੰਪਨੀਆਂ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਸਕਦਾ ਹੈ। ਸਿਡਨੀ ਸਵਾਨਸ ਨਾਮ ਦੀ ਜਿਹੜੀ ਰਗਬੀ ਦੀ ਮਾਫ ਕਰਨਾ ਫੁੱਟੀ ਦੀ ਜਿਹੜੀ ਇੱਕ ਟੀਮ ਹੈ ਉਸਦੇ ਕਲੱਬ ਦੀ ਤਰਫ ਤੋਂ ਸਿਡਨੀ ਸਵਾਨਸ ਦੀ ਤਰਫ ਤੋਂ ਹੁਣ ਵੱਡਾ ਫੈਸਲਾ ਲਿਆ ਗਿਆ ਕਿ ਪਿਛਲੇ ਇਸ ਹਫ਼ਤੇ ਦੇ ਸ਼ੁਰੂਆਤ ਦੇ ਦਰਮਿਆਨ ਹੋਟਲ ਦੇ ਕਮਰੇ ਦੇ ਵਿੱਚ ਜਿਹੜਾ ਸੱਦ ਕੇ ਲੜਕੀਆਂ ਨੂੰ ਕੁਝ ਗਲਤ ਕਾਰਵਾਈ ਕਰਨ ਦਾ ਜਿਹੜਾ ਦੋਸ਼ ਲੱਗਿਆ ਸੀ, ਰਾਈਲੀ ਬਾਈਸ, ਨਿਕ ਬਲੈਕੀ, ਇਸਾਕ ਹੀਨੀ ਅਤੇ ਜੇਮਸ ਜੋਰੀਡਨ ਤੋਂ ਇਲਾਵਾ ਚੈਟ ਵਾਰਨਰ, ਇਹਨਾਂ ਦੇ ਉੱਤੇ 2026 ਦੇ AFL ਸੀਜ਼ਨ ਨੂੰ ਖੇਡਣ ਦਾ ਫਿਲਹਾਲ ਬੈਨ ਲਗਾ ਦਿੱਤਾ ਗਿਆ। ਦੱਸ ਦਈਏ ਕਿ 5 ਖਿਡਾਰੀਆਂ ਨੂੰ ਦੋਸ਼ੀ ਪਾਇਆ ਗਿਆ ਸੀ ਸੈਕਸ਼ੁਅਲ ਅਸੌਲਟ ਦੀ। ਇਹ ਘਟਨਾ ਪੁਲਮੈਨ ਹੋਟਲ ਦੇ ਵਿੱਚ ਵਾਪਰੀ ਦੱਸੀ ਗਈ ਹੈ ਔਰ ਇਸ ਘਟਨਾ ਦੇ ਬਾਰੇ ਹਾਲੇ ਹੋਰ ਵਧੇਰੇ ਜਾਣਕਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੀਆਂ। ਉੱਧਰ ਆਸਟ੍ਰੇਲੀਅਨ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਡੇਵਿਡ ਵਾਰਨਰ ਦੇ ਉੱਤੇ ਡਰਿੰਕ ਡਰਾਈਵਿੰਗ ਦੇ ਮਾਮਲੇ 'ਚ $1500 ਦੇ ਜੁਰਮਾਨੇ ਦੀ ਖਬਰ ਸਾਹਮਣੇ ਆਈ ਹੈ। ਉਹਨਾਂ ਦੇ ਨਾਲ ਇਹ ਉਹਨਾਂ ਦੀ ਕਾਰ ਦੇ ਵਿੱਚ ਇੰਟਰਲੋਕ ਡਿਵਾਈਸ ਲਗਵਾਉਣ ਦੇ ਹੁਕਮ ਤੋਂ ਬਾਅਦ ਇਹ ਜਿਹੜਾ
ਹੁਕਮ ਦਿੱਤਾ ਗਿਆ ਕਿ ਉਹਨਾਂ ਨੂੰ ਇਹ ਜੁਰਮਾਨਾ ਸਹਿਣਾ ਪਵੇਗਾ। ਇਹ ਦੱਸਦੀ ਹੈ ਕਿ ਇਹ ਇੰਟਰਲੋਕ ਡਿਵਾਈਸ ਉਹਨਾਂ ਦੇ ਸਰੀਰ ਦੇ ਵਿੱਚ ਸ਼ਰਾਬ ਦੀ ਮੌਜੂਦਗੀ ਦਾ ਪਤਾ ਲਗਾਉਣ

ਦੇ ਲਈ ਪਤਾ ਲਗਾਏਗਾ ਔਰ ਇਸ ਦਰਮਿਆਨ ਇੱਕ ਪ੍ਰੋਗਰਾਮ ਦੇ ਵਿੱਚ ਆਪਣੇ ਪਰਿਵਾਰ ਨੂੰ ਘਰ ਲੈ ਕੇ ਜਾ ਰਹੇ ਡੇਵਿਡ ਵਾਰਨਰ ਦੇ ਉੱਤੇ ਖੂਨ ਦੇ ਵਿੱਚ ਅਲਕੋਹਲ ਦੀ ਮਾਤਰਾ ਜ਼ਿਆਦਾ ਪਾ ਲਈ ਗਈ ਸੀ ਜਿਸ ਦਰਮਿਆਨ ਅਦਾਲਤ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਅਦਾਲਤ ਦੇ ਵਿੱਚ ਉਹਨਾਂ ਦੱਸਿਆ ਕਿ ਈਸਟਰ ਸੰਡੇ ਦੇ ਦਿਨ ਡੇਵਿਡ ਵਾਰਨਰ ਨੇ ਸੜਕ ਦੇ ਕਿਨਾਰੇ ਪੁਲਿਸ ਦੀ ਜਾਂਚ ਦੇਖ ਕੇ ਆਪਣੀ ਕਾਰ ਖੁਦ ਹੀ ਰੋਕ ਦਿੱਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਇੱਕ ਮਹਿਲਾ ਦੇ ਨਾਲ ਸੀਟ ਬਦਲਣ ਦੀ ਕੋਸ਼ਿਸ਼ ਵੀ ਕੀਤੀ ਜੱਜ ਕਲੇਅਰ ਫਾਰਨਰ ਨੇ ਸੁਣਵਾਈ ਦੇ ਦਰਮਿਆਨ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਡੇਵਿਡ ਵਾਰਨਰ ਅਜਿਹਾ ਅਪਰਾਧ ਮੁੜ ਕੇ ਨਹੀਂ ਕਰਨਗੇ ਹਾਲਾਂਕਿ ਉਹਨਾਂ ਕਿਹਾ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਸੜਕੀ ਦੁਰਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਵੀ ਡਰਿੰਕ ਡਰਾਈਵਿੰਗ ਹੈ ਵਾਰਨਰ ਨੇ ਸਾਲ 2024 ਦੇ ਵਿੱਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਫਿਲਹਾਲ ਉਹ ਫੌਕਸ ਸਪੋਰਟਸ ਆਸਟ੍ਰੇਲੀਆ ਦੇ ਲਈ ਕਮੈਂਟੇਟਰ ਦੇ ਤੌਰ ਦੇ ਉੱਤੇ ਕੰਮ ਕਰਦੇ ਨੇ ਉੱਥੇ ਮੌਸਮ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਵਿਕਟੋਰੀਆ ਦੇ ਵਿੱਚ ਰਹਿ ਰਹੇ ਲੱਖਾਂ ਲੋਕਾਂ ਦੇ ਲਈ ਇਹ ਖਬਰ ਪ੍ਰਭਾਵਿਤ ਕਰ ਸਕਦੀ ਹੈ ਤੇਜ਼ ਹਵਾਵਾਂ ਬਾਰਿਸ਼ ਦਾ ਇੱਕ ਪ੍ਰਕੋਪ ਵਿਕਟੋਰੀਆ ਦੇ ਵਿੱਚ ਬਿਊਰੋ ਆਫ ਮੈਟਰੋਲੋਜੀ ਦੀ ਤਰਫ ਤੋਂ ਅੱਜ ਦੇ ਦਿਨ ਜਾਰੀ ਕੀਤਾ ਗਿਆ ਦੱਸਿਆ ਗਿਆ ਹੈ ਕਿ ਸਾਊਥ ਗਿਪਸਲੈਂਡ ਨੌਰਥ ਸੈਂਟਰਲ ਵੈਸਟ ਅਤੇ ਸੈਂਟਰਲ ਜਿਹੜੇ ਏਰੀਆਜ਼ ਨੇ ਉਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਅਸਰ ਪਏਗਾ ਤੇਜ਼ ਹਵਾਵਾਂ ਜਿਹੜੀਆਂ ਨੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੀ ਤੇਜ਼ ਵਗਣਗੀਆਂ ਅਤੇ ਨੁਕਸਾਨ ਕਰਨਗੀਆਂ ਵੈਸੇ ਕ੍ਰਿਕਟ ਦੇ ਵਿੱਚ ਲਾਈਵ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਨਹੀਂ ਕਰ ਸਕਦੇ ਲਾਈਵ ਦੇ ਵਿੱਚ ਜਿਸ ਵਕਤ ਇਹ ਖਬਰਾਂ ਦਾ ਬੁਲੇਟਿਨ ਚੱਲ ਰਿਹਾ ਕਿਉਂਕਿ ਕ੍ਰਿਕਟ ਦੇ ਵਿੱਚ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ ਪਹਿਲਾ ਟੈਸਟ ਮੈਚ ਜਿਹੜਾ ਖੇਡਿਆ ਜਾ ਰਿਹਾ ਉਸ ਦੇ ਵਿੱਚ ਹਾਲਾਤ ਭਾਰਤ ਦੇ ਕੰਟਰੋਲ ਦੇ ਵਿੱਚ ਹੀ ਨਜ਼ਰ ਆ ਰਹੇ ਨੇ ਸ਼੍ਰੀਲੰਕਾ ਦੀ ਅੱਧੀ ਟੀਮ ਜਿਹੜੀ ਹੈ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਪੈਵੇਲੀਅਨ ਰਵਾਨਾ ਹੋ ਗਈ ਸੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 AM ਬਾਕੀ ਦੇ ਪ੍ਰੋਗਰਾਮ ਖਬਰਾਂ ਅਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.

0: ਅਜਨਬੀ ਬਣ ਗਏ ਆ, ਵਿਆਹ ਤੋਂ ਬਾਅਦ ਸਾਰੇ ਅਜਨਬੀ ਹੋ ਜਾਂਦੇ ਆ ਤੁਹਾਨੂੰ ਮੈਂ ਦੱਸਾਂ। ਇਹ ਜਿਹੜਾ ਨਾ ਪਹਿਲਾਂ ਹੀ ਹੁੰਦਾ ਤੁਹਾਨੂੰ ਮੈਂ ਦੱਸਾਂ।
1: ਹਾਂਜੀ ਦੇਖੋ ਤੁਸੀਂ ਅੱਗੇ ਪ੍ਰੋਗਰਾਮ ਦੇ ਐਂਡ ਤੇ ਮੇਰੇ ਤੇ ਇਲਜ਼ਾਮ ਲਗਾਉਂਦੇ ਹੁੰਦੇ ਵੀ ਤੁਸੀਂ ਅੱਜ ਸ਼ੁਰੂਆਤ
0: ਅੱਜ ਮੈਂ ਆਪ ਤੱਪਿਆ ਪਿਆ, ਅੱਜ ਮੈਂ ਆਪ ਲੜਾਈ ਕਰਨਾ ਚਾਹੁੰਦਾ ਵਾ। ਆਓ ਤੇ ਸਹੀ, ਕਿੰਨਾ ਬੰਦਾ ਡਰ ਡਰ ਕੇ ਰਵੇ
1: ਯਾਰ,
0: ਕਿੰਨਾ ਬੰਦਾ ਜੀ ਜੀ ਕਰੇ ਯਾਰ, ਹੱਦ ਹੋ ਗਈ।
1: ਜੀ ਜੀ ਕਰੇ
0: ਨਹੀਂ, ਜੀ ਜੀ ਮਤਲਬ ਆਪਾਂ ਜੀ ਜੀ ਕਰਦੇ, ਕਿੰਨਾ ਬੰਦਾ ਜੀ ਜੀ ਕਰੇ, ਜੀ ਜੀ ਕਰ ਕਰ ਕਰਕੇ ਵੀ ਸਾਡੀ ਜੀ ਜੀ ਹੁੰਦੀ ਹੈ ਬਸ। ਨਹੀਂ ਨਹੀਂ ਨਹੀਂ ਭਾਜੀ, ਅੱਜ ਆਪਾਂ ਅੰਦੋਲਨ ਦੇਖਿਆ, ਇਹ
1: ਮਾਈਕ ਵੀ ਇਹ ਵੀ ਇਹ ਘਰ ਵਾਲਾ ਘਰ ਵਾਲੀ ਤਾਂ ਹੀ ਟੁੱਟਿਆ ਜੇ, ਜਿਹੜਾ ਤੁਹਾਡੇ ਵਾਲੇ ਪਾਸੇ ਉਹ ਫੀਮੇਲ ਮਾਈਕ,
0: ਫੀਮੇਲ ਮਾਈਕ ਇਹ ਵਧੀਆ ਤੇ ਇਹਨੂੰ ਬਹੁਤ ਸੁਰਖੀ ਬਿੰਦੀ ਲਾਈ ਹੈ।
1: ਇਹ ਤਾਂ ਸੁਣਦਾ ਵੱਧ ਹੈ ਕਿਉਂਕਿ ਬੋਲਦਾ ਬਹੁਤ,
0: ਇਸ ਕਰਕੇ ਵਾਈਫ ਨੂੰ ਹਮੇਸ਼ਾ ਇਦਾਂ ਹੀ ਕਿਉਂ ਕਿਹਾ ਵੀ ਬੋਲਦੀ ਬਹੁਤ ਹੈ
1: ਸਪੀਕਰ?
0: ਨਹੀਂ ਕਿਉਂ ਕਿਹਾ ਗਿਆ ਤੁਹਾਨੂੰ ਪਤਾ ਕਿਉਂ? ਇਹਦਾ ਰੀਜ਼ਨ ਕੀ ਹੈ? ਕਿਉਂਕਿ ਇਹ ਪ੍ਰੈਕਟੀਕਲ ਹੋ ਗਿਆ। ਹੁਣ ਸਪੋਜ਼ ਕਰੋ ਮੈਂ ਤੁਹਾਨੂੰ ਕਾਲ ਕਰਾਂ, ਸਾਡੀ ਗੱਲ ਹੋਏਗੀ, ਹੈਲੋ ਭਾਜੀ ਠੀਕ ਹੈ, ਕੱਲ ਆਪਾਂ ਰੈਡੀ ਤੇ ਹੋਣਾ, ਚਲੋ ਓਕੇ ਬਾਏ ਟਾਟਾ। ਇਹੋ ਹੀ ਸਾਡੀਆਂ ਘਰ ਦੀਆਂ ਗੱਲਾਂ ਕਰਨ?
1: ਨਹੀਂ ਤੁਸੀਂ ਥੋੜਾ ਜਿਹਾ ਗਲਤ ਕਹਿ ਰਹੇ ਹੋ,
0: ਕਿਹੜਾ
1: ਐਡੀ ਲੰਬੀ ਸਾਡੀ ਗੱਲ ਨਹੀਂ ਹੁੰਦੀ।
0: ਹੋਰ ਭਾਜੀ ਠੀਕ ਹੈ, ਦਸ ਵਾਰੀ ਕਹਿ ਦਿੰਦੇ ਹੋਰ ਭਾਜੀ ਹੋਰ ਸੁਣਾਓ ਹੋਰ ਸੁਣਾਓ,
1: ਇਹਦਾ ਮਤਲਬ ਇਹੀ ਹੁੰਦਾ ਵੀ ਫੋਨ ਕੱਟੋ।
0: ਇਹਦਾ ਮਤਲਬ ਕੋਈ ਗੱਲ ਕੋਈ ਹੈ ਨੀ, ਪਰ ਲੇਡੀਜ਼ ਨੂੰ ਕਿੱਥੋਂ ਗੱਲਾਂ ਆ ਜਾਂਦੀਆਂ ਮੈਨੂੰ ਇਹ ਨੀ ਸਮਝ ਲੱਗਦੀ ਹੈ। ਮਤਲਬ ਉਹ ਪਤਾ ਨੀ ਭਾਵੇਂ ਗੱਲ ਨਾ ਕੁਝ ਕੁਝ ਨਾ ਕਹਿਣਾ ਹੋਵੇ, ਹੈ ਇੱਕ ਘੰਟਾ ਤੇ ਆਰਾਮ ਨਾਲ ਗਿਆ ਸਮਝੋ, ਬਾਅਦ ਚੋਂ ਕਹਿੰਦੇ ਸਾਡਾ ਟਾਈਮ ਦਾ ਪਤਾ ਨੀ ਲੱਗਾ।
1: ਤੁਸੀਂ ਖੁਸ਼ ਕਿਸ ਦਿਨ ਸਭ ਤੋਂ ਵੱਧ ਹੁੰਦੇ ਹੋ? ਜਿੱਦਣ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹੁੰਦੀਆਂ, ਜਾਂ ਫਿਰ ਜਿੱਦਣ ਲੜਾਈ ਹੋ ਰਹੀ ਹੈ, ਕੋਈ ਗੱਲ ਨੀ ਹੋ ਰਹੀ।
0: ਨਹੀਂ ਜਿੱਦਣ ਮੈਂ ਚੁੱਪ ਰਹਿਣਾ, ਜਿੱਦਣ ਕੋਈ ਡਿਸਟਰਬ ਨੀ ਮੈਨੂੰ ਕਰਦਾ,
1: ਤਾਂ ਤੁਸੀਂ ਰੋਜ਼ ਹੀ ਹੁੰਦੇ। ਮੌਂਟੀ ਐਂਟਰਟੇਨਰ ਚੁੱਪ ਹੋ ਗਿਆ ਤੇ ਫਿਰ ਕੀ ਹੋ ਗਿਆ?
0: ਮੌਂਟੀ ਐਂਟਰਟੇਨਰ ਅੱਜ ਮੈਂ ਕੀ ਬਣਿਆ ਸੀ? ਨਹੀਂ ਅੱਜ ਤਾਂ ਮੈਂ ਕੁਛ ਨਹੀਂ ਬਣਿਆ,
1: ਅੱਜ
0: ਮੈਂ
1: ਬੰਦਾ ਬਣਿਆ। ਆਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਕੀ ਬਣੇ ਸੀਗੇ? 15 ਅਗਸਤ ਨੂੰ
0: 15 ਅਗਸਤ ਨੂੰ
1: ਝੰਡੇ ਬਣੇ,
0: ਮਹਾਤਮਾ ਗਾਂਧੀ
1: ਆਜ਼ਾਦੀ ਦੇ ਦਿਹਾੜੇ ਦੇ ਮੌਕੇ ਅਸ਼ੋਕ ਚੱਕਰ
0: ਆਇਆ ਕੀਤਾ ਯਾਰ,
1: ਗੋਲ ਹੋ ਕੇ ਬੈਠਾ।
0: ਨਹੀਂ ਭਾਈ ਉਹ ਨਾ ਜਿੱਦਾਂ ਫੇਸਬੁੱਕ ਦੀ ਮੈਮਰੀਜ਼ ਆਉਂਦੀ ਆ, ਇੱਕ ਤਾਂ ਫੇਸਬੁੱਕ ਵੈਸੇ ਜਿਨ੍ਹਾਂ ਨੇ ਬਣਾਇਆ, ਥੈਂਕ ਯੂ ਜੀ ਤੁਹਾਡਾ, ਤੁਸੀਂ ਮੈਮਰੀਜ਼ ਭੇਜਦੇ ਰਹਿੰਦੇ ਆ ਸੋਹਣੀਆਂ ਸੋਹਣੀਆਂ।
1: ਤੁਹਾਡੇ ਤਾਂ ਨਾਂ ਨੀ ਲਿਆ ਹੁੰਦਾ ਮਾਰਕ ਜ਼ਕਰਬਰਗ?
0: ਉਹ ਨਹੀਂ, ਮਾਰਕ ਤੱਕ ਤਾਂ ਠੀਕ ਹੀ, ਜਗਰ ਬਰਗਰ ਕਰਕੇ, ਇਹ ਕੀ ਬਰਗਰ ਕਿਹੜਾ ਕੀ ਜਗਰ ਬਰਗਰ? ਨਹੀਂ ਮਾਰਕ ਤੇ ਓਕੇ ਆ, ਜਗਰ ਕੀ?
1: ਤੁਸੀਂ ਮੈਮਰੀ ਦੱਸੋ ਪਹਿਲਾਂ,
0: ਜਗਰ ਮੈਮਰੀ ਹੋਈ
1: ਤਾਂ ਅੱਧਾ ਘੰਟਾ ਲੱਗ ਜਾਣਾ,
0: ਪਤਾ ਮੈਨੂੰ ਫੇਰ ਨੀ ਲੱਗਣਾ ਤੈਨੂੰ ਦੱਸਾਂ। ਭੰਗੜਾ ਪਾਇਆ ਸੀ ਤੇ ਨਾਲ ਗੈਸਟ ਸੀ, ਉਹਨਾਂ ਨੇ ਵੀ ਭੰਗੜਾ ਪਾਇਆ ਸੀ, ਉਦੋਂ ਇੰਨੀ ਵਾਇਰਲ ਨੀ ਹੋਈ ਜਿੰਨੀ ਹੁਣ ਹੋ ਗਈ ਆ। ਮੈਂ ਕਿਹਾ ਯਾਰ ਆਹ ਤੇ ਬਹੁਤ ਵਧੀਆ ਫੇਸਬੁੱਕ ਨੇ ਕੀਤਾ, ਮਤਲਬ ਹੁਣ ਮਤਲਬ ਸਾਰੇ ਜਣੇ ਕਹਿੰਦੇ ਭਾਜੀ ਸਪਾਈਡਰਮੈਨ ਦਾ ਭੰਗੜਾ ਇੱਕ ਵਾਰੀ ਫੇਰ ਹੋਣਾ ਚਾਹੀਦਾ,
1: ਤੁਹਾਨੂੰ ਆਪਣੇ ਆਪ ਨੂੰ ਯਾਦ ਰਹਿ ਜਾਂਦਾ,
0: ਮੈਨੂੰ ਆਪ ਦੇਖਣਾ
1: ਮੈਂ ਵੀ ਕੀਤੇ,
0: ਮੈਂ ਕਹਿੰਦਾ ਨਾ ਹੈ ਇਹ ਮੈਂ ਕੀਤਾ।
1: ਤੁਹਾਨੂੰ ਹੈਰਾਨੀ ਹੁੰਦੀ ਹੈ ਕਿ ਪਰੇਸ਼ਾਨੀ ਹੁੰਦੀ ਹੈ?
0: ਮੈਨੂੰ ਹੈਰਾਨੀ ਵੀ ਹੁੰਦੀ ਹੈ ਤੇ ਪਰੇਸ਼ਾਨੀ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਹੋਰ ਕੋਈ ਕਰਦਾ ਨਹੀਂ ਹੈ।
1: ਵਿਆਹ ਵਾਲੀ ਐਲਬਮ ਦੇਖੀਏ ਕਦੇ ਦੁਬਾਰਾ?
0: ਨਹੀਂ ਵਿਆਹ ਵਾਲੀ ਐਲਬਮ, ਓਏ ਹੋਏ ਹੋਏ ਹੋਏ, ਵਿਆਹ ਵਾਲੀ ਐਲਬਮ ਦਾ ਕੀ ਸੀ ਭਲਾ? ਅੱਛਾ ਵਿਆਹ ਐਲਬਮ, ਵਿਆਹ ਵਾਲੀ
1: ਐਲਬਮ ਕਦੇ ਕਹਿੰਦੇ?
0: ਕਿਉਂਕਿ ਬਾਅਦ ਚੋਂ ਬੰਬ ਹੀ ਫੁੱਟਦੇ ਆ, ਕਿਉਂਕਿ ਪਹਿਲਾਂ ਐਲ ਐਲ ਹੁੰਦਾ ਹੈ ਬਾਜੀ, ਉਹਦੇ ਐਲ ਬੈਂਬ ਬੈਂਬ। ਹਾਂ ਆਪਣੀ ਥੱਲੇ ਵਾਲੀ
1: ਪਾਰਕਿੰਗ ਵਾਲੀ,
0: ਉਹ ਥੱਲੇ ਐ ਪਤਾ ਹੀ ਨੀ ਲੱਗਦਾ ਕਿੱਧਰ ਚੱਲ ਗਏ, ਲੱਗਦਾ ਬੰਦੇ ਗੱਡੀਆਂ ਲਾ ਕੇ ਸੋ ਗਏ ਕਿਤੇ ਜਾ ਕੇ।
1: ਉਹ ਏਦਾਂ ਹੀ ਕਰਨਾ ਚਾਹੀਦਾ ਤੁਹਾਨੂੰ, ਮਤਲਬ ਉਹ ਡਿਪੈਂਡ ਕਰਦਾ ਕਿ ਕਿਹੜੇ ਟਾਈਮ ਹੋ, ਜਿਵੇਂ ਤੁਸੀਂ ਆਹ ਟਾਈਮ ਜੇ ਆ ਰਹੇ ਹੋ ਤਾਂ ਇਹ ਟਾਈਮ ਤੁਸੀਂ ਉੱਥੇ ਲਿਆ ਕੇ ਇੱਕ ਸਾਈਡ ਤੇ ਖੜੇ ਹੋ ਜਾਓ।
0: ਅੱਛਾ ਜੀ,
1: ਪਹਿਲੇ ਪਹਿਲੇ ਪਹਿਲੇ ਫਲੋਰ ਤੇ,
0: ਬੀ ਵਨ ਤੇ, ਬੀ ਟੂ ਤੇ, ਠੀਕ ਹੈ, ਬੀ ਵਨ ਤੇ। ਅੱਛਾ ਬੀ ਵਨ ਤੇ
1: ਪਹਿਲੇ ਤੇ,
0: ਅੱਛਾ ਹਾਂ, ਕਿਉਂਕਿ ਜਿਹੜੇ ਪਹਿਲੇ ਆਣਗੇ ਉਹਨਾਂ ਨੇ ਬੀ ਵਨ
1: ਲਈ, ਕਿਉਂਕਿ ਸਵੇਰ ਦੇ ਆਏ ਹੋਏ ਨੇ ਉਹ, ਹੁਣ ਜਾਣ ਦੇ ਟਾਈਮ ਤੇ ਨੇ।
0: ਆ ਗੁੱਡ ਆਈਡੀਆ,
1: ਜੇ ਤੁਸੀਂ ਸਵੇਰੇ ਸਵੇਰੇ ਹੋ ਤੇ ਫੇਰ ਉਹ ਹੇਠਲਿਆਂ ਤੇ ਜਾਓ, ਕਿਉਂਕਿ ਉੱਥੇ ਆ ਸਿਰਫ ਆ ਡਾਕਟਰਾਂ ਦੇ ਆਣ ਜਾਣ ਕਰਨ ਵਾਲੇ ਜ਼ਿਆਦੇ ਹੁੰਦੇ ਨੇ।
0: ਓ ਅੱਛਾ ਅੱਛਾ, ਤੇ ਜਦੋਂ ਤੁਸੀਂ ਆਉਂਦੇ ਉਦੋਂ ਮਿਲ ਜਾਂਦੀ ਪਾਰਕਿੰਗ ਤੁਹਾਨੂੰ?
1: ਸਰ ਮੈਂ ਕਮਾਲ ਦੀ ਗੱਲ, 5 ਮਿੰਟ 5 ਮਿੰਟ ਨੀ ਮੈਨੂੰ ਮਿਲਦੀ, ਮੈਨੂੰ ਘੱਟੋ ਘੱਟ ਅੱਧਾ ਘੰਟਾ ਖੜਨਾ ਪੈਂਦਾ।
0: ਮੈਂ ਨਾ ਜਦੋਂ ਅੱਜ ਮੈਂ ਸਵੇਰੇ ਲਾਉਂਦੇ ਪਾਰਕਿੰਗ ਲਾ ਕੇ ਆਇਆ ਨਾ, ਤੇ ਮੈਂ ਐ ਕਰਕੇ ਵੇਖਣਾ, ਸਾਰੇ ਨਾ ਐ ਕਰਕੇ ਵੇਖੀ ਜਾ ਰਹੇ, ਮੈਂ ਜਿਹੜਾ ਐ ਵੇਖਣ ਡਿਆ
1: ਨਾ, ਇਹਦੇ ਤੋਂ ਗਾਹ ਚੱਲੋ,
0: ਜਿਹੜਾ ਬੰਦਾ ਸਿੱਧਾ ਜਾ ਰਿਹਾ ਨਾ ਇਹਦਾ ਮਤਲਬ ਉਹਨੇ ਕਿਤੇ ਸਪੋਟ ਖਾਲੀ ਕੀਤਾ, ਦੇਖੋ ਕਿੱਥੋਂ ਕੀਤਾ। ਜਿਹੜੇ ਐ ਕਰਕੇ ਵੇਖਣਾ ਉਹਨਾਂ ਨੂੰ ਵੇਖਣ ਦਾ ਫਾਇਦਾ ਹੀ ਨਹੀਂ ਹੈ। ਕਈ ਤੇ ਅੱਜ ਕੱਲ ਉੱਥੇ ਵੀ ਲਾ ਕੇ ਚੱਲ ਗਏ, ਅੱਜ ਨਾ ਇੱਕ ਹੁਣੇ ਹੀ ਮੈਂ ਲਾਇਆ ਤੇ ਉਹ ਜਿਹੜੀ ਚਾਰਜਿੰਗ ਵਾਲੀ ਆ ਉਹ ਚ ਲਾ ਕੇ ਚੱਲ ਗਿਆ,
1: ਚਾਰਜਿੰਗ ਵਾਲੀ,
0: ਫਾਈਨ ਲੱਗਦਾ ਹੈ ਨਾ ਜੇ ਉਹ ਉੱਥੇ ਲਾ ਦਈਏ ਤਾਂ।
1: ਮਤਲਬ ਉਹ ਜੇ ਕੌਂਸਲ ਵਾਲੇ ਲਗਾਉਣਾ ਚਾਹੁਣ ਉਹਨਾਂ
0: ਦੇ ਲਾ ਸਕਦੇ ਨਾ, ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਚਾਰਜ ਪੁਆਇੰਟ ਲਾਉਂਦੇ ਤੇ ਤੁਸੀਂ ਦੂਜੀ ਗੱਡੀ ਲਾ ਦਿਓ ਮੇਰੇ ਵਰਗੀ ਜਿਹੜੀ ਆ
1: ਕੈਮਰੀ।
0: ਅੱਛਾ ਜਿਹੜੀਆਂ ਗੱਡੀਆਂ ਚਾਰਜ ਹੁੰਦੀਆਂ ਤੇ ਉਹ ਮਤਲਬ ਹੋਰ ਕਿਤੇ ਵੀ ਲੱਗ ਸਕਦੀਆਂ।
1: ਮੈਨੂੰ ਲੱਗਿਆ ਸੀਗਾ ਤੁਸੀਂ ਪੁੱਛੋਗੇ ਕਿ ਸਿਰਫ ਗੱਡੀਆਂ ਹੀ ਚਾਰਜ ਹੁੰਦੀਆਂ ਜਾਂ ਇੱਥੇ ਇੰਜਨਾਂ ਵੀ ਲਗਾ ਸਕਦੇ ਚਾਰਜ।
0: ਭਾਈ ਉਹਦੇ ਆਲਰੇਡੀ ਚਾਰਜ ਹੁੰਦੀ ਆ ਯਾਰ, ਬੰਦਿਆਂ ਨੂੰ ਪੁੱਛੋ ਜਿਹੜੇ ਬੰਦੇ ਹੋ ਜਾਂਦੇ। ਅੱਛਾ ਮੁੱਦੇ ਤੇ ਗੱਲ ਆਈ,
1: ਆਪਾਂ ਜਿਹੜੇ ਆਪਾਂ ਦੀ ਗੱਲ ਕਰ ਰਹੇ, ਕਿੱਥੇ ਕਿੱਥੇ ਗਏ ਫਿਰ ਤੁਸੀਂ?
0: 15 ਅਗਸਤ ਵਾਲੇ ਦਿਨ ਮੈਂ ਆਈ ਵੈਂਟ ਟੂ ਪੌਂਡਸ ਕਮਿਊਨਿਟੀ ਸੈਂਟਰ ਦੇ ਲਾਗੇ ਇੱਕ ਹੋਇਆ ਸੀ, ਝੰਡਾ ਆਪਣਾ ਲਹਿਰਾਇਆ ਗਿਆ ਸੀ। ਉਦੋਂ ਪਰ ਥੋੜਾ ਮੀਂਹ ਵੀ ਆ ਗਿਆ ਸੀ, ਕਿਣ ਮਿੰਟ ਮੀਂਹ ਆ ਗਿਆ ਸੀ। ਤੇ ਫਿਰ ਮੈਂ ਗਿਆ ਭਾਜੀ, ਫਿਰ ਮੈਂ 16 ਤਰੀਕ ਨੂੰ ਵੀ ਗਿਆ, 16 ਅਗਸਤ ਨੂੰ। 15 ਅਗਸਤ ਨੂੰ ਤੇ ਗਿਆ,
1: 16 ਨੂੰ ਕਿਹਦਾ ਜਾਂਦੀ ਦਿਹਾੜਾ?
0: 16 ਅਗਸਤ ਨੂੰ ਮਾਸਟਰ ਪਾਰਕ ਸੀ।
1: ਅੱਛਾ
0: ਹਾਂ, 16
1: ਅਗਸਤ ਲੇਟ ਆਈ ਸੀਗੀ ਅਜਾ, ਖਬਰ ਬੜੀ ਬੇਕਾਰ ਹੈ ਇਹਦੇ ਵਿੱਚ ਕਿ ਹਾਲੇ ਵੀ ਦੁਨੀਆਂ ਚ 17 ਐਸੇ ਦੇਸ਼ ਨੇ ਜਿਹੜੇ ਆਜ਼ਾਦ ਨਹੀਂ ਹੋਏ ਹੈਗੇ। ਡੂ ਯੂ ਨੋ ਦੈਟ?
0: ਹਾਲੇ ਵੀ? ਅੱਛਾ
1: ਹਾਲੇ ਵੀ ਜੀਓਗ੍ਰਾਫਿਕਲ ਲੋਕੇਸ਼ਨ ਹੈਗੀਆਂ ਨੇ ਜਿਹੜੀਆਂ ਆਜ਼ਾਦ ਨਹੀਂ ਹੋਈਆਂ ਹੈਗੀਆਂ,
0: ਮਤਲਬ ਹਾਲੇ ਵੀ ਉਹਨਾਂ ਤੇ ਕਬਜ਼ਾ ਕਿਸੇ ਦਾ
1: ਕਬਜ਼ਾ ਹੈਗਾ, ਜਦੋਂ ਆਜ਼ਾਦੀ ਦੇ ਲਈ ਮੰਗ ਕਰ ਰਹੀਆਂ ਨੇ। ਫੋਰ ਐਗਜ਼ਾਮਪਲ ਬਰਮੂਡਾ,
0: ਬਰਮੂਡਾ
1: ਪਾਣ ਵਾਲਾ ਨੀ
0: ਹਾਂ
1: ਜ਼ਮੀਨ, ਉੱਥੇ ਹੈਗਾ ਇੱਕ ਟਾਪੂ ਹੈ।
0: ਸੱਚ ਮੈਂ ਬਰਮੂਡਾ ਹੈ, ਕੋਈ ਖਾਣ ਵਾਲਾ ਵੀ ਕੋਈ ਹੁੰਦਾ? ਉਹ ਮੁਰਮੁਰਾ ਹੁੰਦਾ ਸੱਚ, ਹਨਾ?
1: ਮੁਰੁੰਡਾ ਹੁੰਦਾ,
0: ਮੁਰੁੰਡਾ ਨਹੀਂ, ਅਸੀਂ ਮੁਰਮੁਰਾ ਕਹਿੰਦੇ ਹਾਂ।
1: ਅੱਛਾ,
0: ਤੁਸੀਂ ਮੁਰੁੰਡਾ ਕਹਿੰਦੇ ਹੋ? ਕੀ ਤੁਸੀਂ ਉਹਦੀ ਮੁੰਡੀ ਤੋੜਦੀ ਹੈ? ਮੁਰੁੰਡਾ ਹੈ, ਮੁਰਮੁਰਾ ਮੁਰਮੁਰਾ। ਅੱਛਾ, ਬਰਮੁੰਡਾ,
1: ਬਰਮੁੰਡਾ ਨੀ ਬਰਮੂਡਾ,
0: ਬਰਮੂਰਾ।
1: ਹਾਂ, ਤੁਸੀਂ ਉਹ
0: ਰਹਿਣ, ਤੁਹਾਨੂੰ ਰਹਿਣ ਦੋ ਉੱਥੇ, ਨਾ ਔਖਾ ਜਿਹਾ
1: ਕਿਸੇ ਹੋਰ ਕੰਟਰੀ ਚੱਲ ਜਾਓ,
0: ਤੇ ਉਹ ਸੌਖਾ ਨਾ ਦੱਸੋ ਕੋਈ। ਹਾਂ,
1: ਦੂਜਾ ਹੈਗਾ ਫਾਕਲੈਂਡ ਆਈਲੈਂਡ, ਅਟਲਾਂਟਿਕ ਚ ਪੈਂਦਾ, ਇਹ ਵੀ ਬ੍ਰਿਟੇਨ ਤੋਂ ਆਜ਼ਾਦੀ।
0: ਇੱਥੇ ਬੰਦੇ ਰਹਿੰਦੇ ਵੀ ਹੈਗੇ ਕਿ ਨਹੀਂ?
1: ਹਾਂਜੀ ਹਾਂਜੀ ਸਰ,
0: ਵੈਰੀ ਗੁੱਡ।
1: ਕਾਇਦਾ ਕੇਮਨ ਆਈਲੈਂਡ ਹੈ, ਕੇਮਨ
0: ਆਈਲੈਂਡ।
1: ਹਾਂ, ਕੇਮਨ ਆਈਲੈਂਡ ਕਹਿੰਦੇ ਕਿ ਟੈਕਸ ਫ੍ਰੀ, ਜੇ ਤੁਸੀਂ ਆਪਣੀ ਜਿਵੇਂ ਕੰਪਨੀਆਂ ਬਣਾਉਣੀਆਂ ਉੱਥੇ ਬਣਾ ਦੋ।
0: ਓਕੇ,
1: ਕਿ ਮੇਰੀ ਕੇਮਨ ਆਈਲੈਂਡ ਦੇ ਵਿੱਚ ਹੈ, ਤੁਹਾਨੂੰ ਕੋਈ ਵੀ ਕੰਟਰੀ ਟੈਕਸ ਨਹੀਂ ਲੱਗਦਾ,
0: ਟੈਕਸ ਨਹੀਂ ਲੱਗਦਾ।
1: ਪਰ ਇਹ ਬ੍ਰਿਟੇਨ ਦੇ ਹਲੇ ਵੀ ਕੰਟਰੋਲ ਚ ਹੈ।
0: ਭਾਈ
1: ਰਾਜਾ ਨਹੀਂ ਹੈਗਾ, ਰਾਜਾ ਜਾਣਦੇ ਹੋ ਤੁਸੀਂ?
0: ਉਹ ਬ੍ਰਿਟੇਨ ਵਾਲਾ
1: ਕਿੰਗ ਚਾਰਲਸ,
0: ਕਿੰਗ ਨਹੀਂ, ਉਹ ਤੇ ਤਾਸ਼ ਵਿੱਚ
1: ਮੇਰਾ ਛੋਟਾ ਭਰਾ ਗੰਦੇ ਕੰਮ ਕਰਦਾ ਫੜਿਆ ਗਿਆ ਸੀ।
0: ਓ ਵੈਰੀ ਗੁੱਡ,
1: ਉਹ ਵਾਲਾ ਉਹਨਾਂ ਦੇ ਕੰਟਰੋਲ ਚ ਹੈ।
0: ਅੱਛਾ, ਠੀਕ ਹੈ ਠੀਕ ਹੈ, ਮਤਲਬ ਹੈ ਗੋਰਿਆਂ ਦੇ ਕੰਟਰੋਲ ਚ ਹੀ ਹੈ?
1: ਗੋਰੇ
0: ਮੈਂ ਕਹਿੰਦਾ ਸ਼ਾਦੀ
1: ਨਹੀਂ, ਆ ਸਪੇਨ ਦੇ ਕੰਟਰੋਲ ਚ ਵੀ ਹੈ, ਜਿਨ੍ਹਾਂ ਨੇ ਵਰਲਡ ਕੱਪ ਜਿੱਤਿਆ ਸੀ।
0: ਸਾਡੇ ਲਈ ਤੇ ਸਪੇਨ ਵੀ ਗੋਰਾ ਹੀ ਹੈ।
1: ਜਿਬਰਾਲਟਰ,
0: ਜਿਬਰਾਲਟਰ,
1: ਜਿਬਰਾਲਟਰ,
0: ਜਿਬਰਾਲਟਰ, ਇਹ ਰਹਿਣੀ ਦੋ ਫਿਰ।
1: ਚਲੋ,
0: ਸਾਰੇ ਏਦਾਂ ਦੇ ਕੰਟਰੀ ਹੈਗੇ ਆ, ਕੋਈ ਸੌਖਾ ਜਿਹਾ ਹੈਗਾ?
1: ਸੌਖਾ ਹੈਗਾ ਇੱਕ,
0: ਕਿਹੜਾ?
1: ਇਹ ਹੈਗਾ ਟਰਕਸ ਕਾਇਕੋਸ ਆਈਲੈਂਡ।
0: ਇਹ ਤਿੰਨ ਹੋ ਗਏ, ਇਹ ਤਿੰਨ ਦੱਸਦੇ ਤੁਸੀਂ ਇਕੱਠੇ, ਇੱਕ ਦਾ ਨਾਂ ਦੱਸਿਆ ਜਾਵੇ ਪਲੀਜ਼।
1: ਓਕੇ, ਇੱਕ ਦਾ ਨਾਂ ਦੱਸ ਦਿੰਦਾ, ਇਹ ਹੈਗਾ ਐਂਗੂਈਆ।
0: ਇਹ ਮੈਂ ਜਿਹੜੇ ਸਾਨੂੰ ਸੁਣਦੇ ਪਏ ਆ, ਪਲੀਜ਼ ਇੱਕ ਵਾਰੀ ਦੇਖ ਵੀ ਲਓ, ਇਹ ਹੈਗੇ ਵੀ ਆ ਕੰਟਰੀ ਕੇ ਲੈ ਕੇ, ਤੁਸੀਂ ਆਪਣੇ ਇੰਗੂਈਆ ਉਂਗੂਈਆ ਲਾਈ ਜਾਂਦੇ ਹੋ।
1: ਨਹੀਂ, ਕਿਤੇ ਵੀ ਆਪਣੇ ਆਸਟ੍ਰੇਲੀਆ ਦੇ ਲਾਗੇ ਵੀ ਇੱਕ ਪਿਟਕੇਨ, ਉਂਗਲੀਆਂ ਤੇ ਨੀ ਗਿਣੇ ਜਾਂਦੇ
0: ਉਹ ਤੇਰੀ। ਅੱਛਾ, ਜਾਣੀ ਕਿ
1: ਤੁਹਾਨੂੰ 3 ਜਾਂ 4 ਬੰਦੇ ਚਾਹੀਦੇ ਨੇ ਗਿਣਨ ਦੇ, ਕਿਉਂਕਿ ਉਹਨਾਂ ਦੀ ਉਂਗਲੀਆਂ ਤੇ ਗਿਣੇ ਜਾਣਗੇ।
0: ਓ ਅੱਛਾ, ਜਾਣੀ ਕਿ ਉਹਨੇ ਕੀ ਹੈਗੇ?
1: 50 ਜਾਣੇ ਰਹਿੰਦੇ ਨੇ ਇੱਥੇ,
0: 50 ਜਾਣੇ। ਓ ਲੈ,
1: ਆਜ਼ਾਦੀ ਨੀ ਮੰਗ ਰਹੇ ਹੈਗੇ, ਪਰ
0: ਸਾਨੂੰ ਇੱਥੇ ਰਹਿ ਦੋ ਫੈਮਿਲੀ ਨੂੰ।
1: ਹਾਂ, ਬਸ ਇਹ ਦੁਨੀਆ ਦੀ ਸਭ ਤੋਂ ਮਤਲਬ ਛੋਟੀ ਆਬਾਦੀ ਵਾਲਾ ਇੱਕ ਟਾਪੂ ਹੈਗਾ।
0: ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਵਾ ਵੀ ਇਹ ਸੱਚੇ ਹੀ ਕੰਟਰੀ ਹੈਗੇ, ਜੋ ਸਹੀ ਕੰਟਰੀ ਹੈ ਨਾ ਭਾਜੀ, ਤੁਸੀਂ ਕਿਤੇ ਮੈਸੇਜ ਆ ਰਹੇ ਭਾਈ।
1: ਇਹ ਜ਼ਿਆਦਾਤਰ ਅਮੈਰੀਕਾ, ਸੋਰੀ, ਇੰਗਲੈਂਡ, ਸਪੇਨ ਵਾਲੇ ਨੇ, ਅਮੈਰੀਕਾ ਵਾਲੇ ਵੀ ਹੈਗੇ ਨੇ, ਜਿਵੇਂ ਗੁਆਮ ਹੋ ਗਿਆ, ਅਮੈਰੀਕਨ ਸਮੋਆ ਹੋ ਗਿਆ, ਯੂਐਸ ਵਰਜਿਨ ਆਈਲੈਂਡ ਹੋ ਗਿਆ, ਇਹ ਸੌਖੇ ਨੇ। ਫਿਰ ਫਰਾਂਸ ਦੇ ਕੰਟਰੋਲ ਵਾਲੇ ਹੈਗੇ ਨੇ, ਨਿਊ ਕੈਲੇਡੋਨੀਆ, ਉਹਦਾ ਤਾਂ ਐਡੀ ਗੱਲ ਸੁਣੀ ਹੈ, ਫ੍ਰੈਂਚ ਪੋਲੀਨੇਸ਼ੀਆ,
0: ਉਹ
1: ਜਿੱਥੋਂ ਲੋਕ ਕਿਸ਼ਤੀਆਂ ਚ ਜਾਂਦੇ ਨੇ।
0: ਓਕੇ,
1: ਫਿਰ ਨਿਊਜ਼ੀਲੈਂਡ ਦੇ ਕੋਲ ਵੀ ਇੱਕ ਹੈਗਾ ਇਲਾਕਾ, ਨਿਊਜ਼ੀਲੈਂਡ ਤੋਂ ਆਜ਼ਾਦੀ ਮੰਗ ਰਹੇ ਨੇ ਉਹ।
0: ਅੱਛਾ, ਨਿਊਜ਼ੀਲੈਂਡ ਵਾਲੇ ਕੋਲ ਆਜ਼ਾਦੀ ਮੰਗ ਰਹੇ ਨੇ? ਯਾਰ ਪੰਜਾਬੀ ਹੋ,
1: ਟੋਕੇ ਲਾਓ,
0: ਟੋਕੀ ਲਾਓ,
1: ਟੋਕੇ ਲਾਓ,
0: ਟੋਕੀ ਲਾਓ।
1: ਹਾਂ, ਇਹ 3 ਛੋਟੇ ਛੋਟੇ ਟਾਪੂ ਨੇ, ਉਹਨਾਂ ਦਾ ਹੈਗਾ ਇਹ ਸਮੂਹ, ਔਰ 1500 ਦੀ ਆਬਾਦੀ।
0: ਮੇਰੀ ਗੱਲ ਸੁਣੋ, ਜਿੱਦਾਂ ਟਾਕੀ ਲਾਓ ਹੈਗਾ ਨਾ, ਉੱਥੇ ਕੋਈ ਨਾ ਕੋਈ ਹੈਡ ਹੋ ਗਿਆ ਹੋਣਾ, ਕਹਿੰਦਾ ਹੋਣਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ,
1: ਤੇ ਉਹ ਕਹਿੰਦਾ ਨਹੀਂ, ਇਹ 3 ਅੱਡ ਅੱਡ ਟਾਪੂ ਨੇ, ਇਹਨਾਂ ਨੂੰ ਟਾਕੇ ਲਾਓ,
0: ਟਾਂਕੇ ਲਾਓ,
1: ਟਾਕੇ ਲਾਓ, ਤੇ
0: ਜੋੜੋ, ਜੋੜ ਕੇ ਦੱਸੋ ਕੀ ਬਣਦਾ,
1: ਫਿਰ ਆਪਾਂ ਯਾਦ ਹੋ।
0: ਇਹ ਤੇ ਉਹੀ ਆ ਵੀ ਜਿੱਦਾਂ ਮੈਂ ਗੇਮ ਖਿਡਾਉਣਾ, ਲੱਖਾਂ ਬੰਦ ਕਰਕੇ ਉਹ ਚੀਜ਼ਾਂ ਜਿਹੀਆਂ ਜੋੜਨ ਵਾਲੀਆਂ ਵੀ ਕੀ ਬਣਦਾ।
1: ਤੁਸੀਂ ਮੈਨੂੰ ਦੱਸੀ ਸੀਗੀ ਗੱਲ ਵੀ ਜਿੱਥੇ ਜਿਵੇਂ ਆਪਾਂ ਦੁਬਈ, ਹਰ ਵਾਰ ਪਤਾ ਨੀ ਕਿਉਂ ਆਉਂਦਾ, ਤੁਸੀਂ ਦੱਸਿਆ ਸੀਗਾ ਵੀ 7 ਅਲੱਗ ਅਲੱਗ ਕੰਟਰੀਆਂ ਨੇ ਰਲ ਕੇ, ਐਮੀਰੇਟਸ ਨੇ ਰਲ ਕੇ, ਹਨਾ, ਉਹ ਇੱਕ ਕੰਟਰੀ ਬਣਾਈ।
0: ਅੱਛਾ ਅੱਛਾ, ਨਹੀਂ ਨਹੀਂ, ਅਲੱਗ ਅਲੱਗ ਹੈ, ਜਿੱਦਾਂ
1: ਅੱਛਾ ਹਲੇ ਵੀ ਅੱਡ
0: ਅੱਜ ਅਜਮਾਨ, ਉਮਰ ਕਵੀਨ,
1: ਸ਼ਾਰਜਾ,
0: ਸ਼ਾਰਜਾ, ਹਾਂ, ਦੁਬਈ, ਸ਼ਾਰਜਾ, ਯੂਏਈ, ਉਹ ਸਾਰੇ ਛੋਟੇ ਛੋਟੇ ਹੈਗੇ।
1: ਇੱਕ ਅਲਫਕ ਕੁਛ ਸਹਿਜਾ ਵੀ ਕੁਛ ਹੈਗਾ
0: ਅਲ ਤੋਂ ਹੀ ਹੁੰਦੇ ਆ ਸਾਰੇ ਹਾਂ ਸਾਰੇ ਅਲ ਤੋਂ ਹੁੰਦੇ ਆ ਕੀ ਇੱਕ ਹੋਰ ਹੈਗਾ ਸੀ ਅਲ ਕਵੀਨ ਤੋਂ ਤਾਂ ਮੇਰੇ ਆਉਂਦੇ ਹੁੰਦੇ ਸੀ ਉਹ ਸਾਰੇ ਡਰਾਈਵਰ ਨੀ ਸਾਡੇ ਜਿੱਦਾਂ ਆਪਣੀ ਕੰਪਨੀ ਚ ਹੁੰਦੇ ਜ਼ਿਆਦਾਤਰ ਉੱਥੇ ਰਹਿੰਦੇ ਹੁੰਦੇ ਸੀ ਬੈਕ ਟੂ ਦੀ ਪੁਆਇੰਟ ਛੱਡੂਗਾ
1: ਹਾਂ ਇਸ ਕਰਕੇ ਦੱਸਣ
0: ਦੁਬਈ ਦੀ ਖਬਰ ਆ ਗਈ
1: ਹਾਂ ਦੁਬਈ ਦੀ ਖਬਰ ਇਸ ਕਰਕੇ ਦੱਸਣ ਲੱਗਿਆ ਸੀ ਇੱਕ ਨਾ ਰੀਲ ਅੱਜ ਕੱਲ ਬਹੁਤ ਵਾਇਰਲ ਹੋ ਰਹੀ ਹੈ ਆਪਣਾ ਦੇਸੀ ਹੈ ਮੁੰਡਾ
0: ਠੀਕ ਹੈ ਜੀ
1: ਤੇ ਹੋ ਸਕਦਾ ਹਰਿਆਣਾ ਹਰਿਆਣੇ ਦਾ ਹੋਵੇ ਕੋਈ ਬੋਲਬਾਣੀ ਤੋਂ ਏਦਾਂ ਲੱਗਦਾ
0: ਹਾਂਜੀ
1: ਉਹਨੇ ਨਾ ਇੱਕ ਰੀਲ ਬਣਾਈ ਜਿਵੇਂ ਉਹ ਸੈਲਫੀ ਸਟਾਈਲ ਚ ਮੋਦੀ ਸਾਹਿਬ ਨੀ ਅੱਜ ਕੱਲ ਬਣਾ ਰਹੇ
0: ਉਹ ਅੱਜ ਕੱਲ ਹਾਂਜੀ ਹਾਂਜੀ
1: ਫਰਾਂਸ ਉਹ ਪਤਾ ਨੀ ਲੱਗਦਾ ਫਰਾਂਸ ਨੂੰ ਬੁਲਾ ਰਹੇ ਨੇ ਕਿ ਫਰੈਂਡਸ ਨੂੰ ਬੁਲਾ ਰਹੇ ਹਾਂ ਫਰਾਂਸ
0: ਅੱਛਾ
1: ਤੇ ਉਹ ਉਹਨੇ ਚਲੋ ਵੀਡੀਓ ਪਾਈ ਉਹਦੇ ਤੇ ਤੇ ਵੀਡੀਓ ਦੇ ਵਿੱਚ ਉਹਨੇ ਲਿਖਿਆ ਕਿ ਦੁਬਈ ਸਿਰਫ ਲਗਜ਼ਰੀ ਨਹੀਂ ਹੈਗਾ ਦੋਸਤੋ
0: ਹਾਂਜੀ
1: ਤੇ ਤੁਸੀਂ ਦੇਖੋ ਮੈਂ ਕਹਿੰਦਾ ਕੰਮ ਤੋਂ ਤੁਰਿਆ ਹੋਇਆ ਆ ਰਿਹਾ ਰਾਤ ਦੇ 9 ਵਜੇ ਦਾ ਮੈਂ ਪਸੀਨੋ ਪਸੀਨੀ ਹੋ ਗਿਆ
0: ਗਰਮੀ ਬਹੁਤ ਜ਼ਿਆਦਾ ਉੱਥੇ ਪਰ ਉੱਥੇ ਰੂਲ ਵੀ ਹੈਗਾ ਵਾ ਜਦੋਂ
1: ਜਿਹਨਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਮਿਲਦਾ ਉਹਨਾਂ ਨੂੰ ਨਾਲ ਏਸੀ ਵੀ ਦਿੰਦੀ ਹੈ ਸਰਕਾਰ ਉਹਨਾਂ ਦੀ ਏਸੀ ਦੀ ਤੇਸੀ ਕਰਕੇ ਰੱਖ
0: ਦਿੰਦੇ ਉੱਥੇ ਸੱਚੀ ਗੱਲ ਆ ਉੱਥੇ ਏਦਾਂ ਦਾ 2-3 ਮਹੀਨੇ ਏਦਾਂ ਦੇ ਹੁੰਦੇ ਆ ਜਿੱਥੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਨਾ ਕੋਈ ਬੰਦਾ ਬਾਹਰ ਹੀ ਨੀ ਨਿਕਲਦਾ
1: ਬਸ 2 ਘੰਟਿਆਂ ਲਈ
0: ਬਸ 2-3 ਘੰਟੇ ਜਿਹੜੇ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਪੈਂਦੀ ਆ
1: ਬਸ 2 ਘੰਟਿਆਂ ਦੀ ਗਰਮੀ ਠੀਕ ਹੋ ਜਾਂਦੀ ਹੈ
0: ਨਾ ਨਾ ਗਰਮੀ ਤਾਂ ਜ਼ਿਆਦਾ ਹੀ ਪੈਣੀ ਆ ਉਹ ਜਿਹੜਾ ਟਾਈਮ ਹੈ ਨਾ ਉੱਥੇ ਮਤਲਬ ਬੰਦਾ ਕੰਮ ਹੀ ਨਹੀਂ ਕਰ ਸਕਦਾ ਕੋਈ ਕੰਮ ਨਹੀਂ ਕਰ ਸਕਦਾ ਸਾਰੀਆਂ ਰੁਕ ਜਾਂਦੀ ਹੈ ਸਾਰਾ ਰੁਕ ਜਾਂਦਾ ਸਾਰੇ ਅੰਦਰ ਹੋਣਗੇ ਕੋਈ ਬਾਹਰ ਨਹੀਂ ਹੋਏਗਾ
1: ਬ੍ਰੇਕ 2 ਘੰਟਿਆਂ ਦੀ ਹੁੰਦੀ ਹੈ
0: ਮਤਲਬ ਆਰਾਮ ਨਾਲ ਮਤਲਬ ਮੇਰੇ ਖਿਆਲ ਨਾਲ 2 ਵੀ ਜ਼ਿਆਦਾ ਘੰਟਿਆਂ ਦੀ
1: ਫਿਰ ਉਹ 2 ਘੰਟਿਆਂ ਦੇ ਪੇ ਕਰਦੇ ਨੇ
0: ਹਾਂ ਪੇ ਹੁੰਦੀ ਹੈ ਪੇ ਹਾਂ ਇਹ ਨਹੀਂ ਹੈ ਵੀ ਪੇ ਹੁੰਦੇ ਨਹੀਂ ਹੈ ਪਰ ਉੱਥੇ ਗਰਮੀ ਉੱਥੇ ਤਾਂ ਸਰਦੀ ਹੈ ਹੀ ਨਹੀਂ ਹੈ ਸਮਝੋ ਸਾਰਾ ਦਿਨ ਗਰਮੀ ਹੀ ਗਰਮੀ ਹੈ ਬਸ ਸ਼ਾਮ ਨੂੰ ਗਰਮੀ ਸਵੇਰੇ ਗਰਮੀ ਓਏ ਹੋਏ ਹੋਏ ਬਹੁਤ ਗਰਮੀ
1: ਇਹ ਫਿਰ ਥੋੜੀ ਗੱਲ ਕਰਨ ਉਹਦੇ ਨਾਲ ਕੈਨੇਡਾ ਦੇ ਨਾਲ
0: ਉਹਦੇ ਵੀ ਬਰਬਰ ਭੇਜੇ
1: ਚਲੋ ਇਹਦੀ ਗੱਲ ਕਰਦੇ ਹਾਂ ਤੇ ਅੱਜ ਦੀਆਂ ਆਪਣੀਆਂ ਖਬਰਾਂ ਜਿਹੜੀਆਂ ਹੋਣਗੀਆਂ ਭਾਜੀ ਅੱਜ
0: ਅੱਜ ਉਹ ਵੀ ਸੱਚ ਜਿਹੜੀਆਂ ਸੁਰਖੀਆਂ ਪਹਿਲਾਂ ਦੱਸੋਗੇ ਤੁਸੀਂ ਕਿ ਪਹਿਲਾਂ ਸੁਰਖੀ ਬਿੰਦੀ ਲਈ ਆਪਾਂ
1: ਸੁਰਖੀ ਬਿੰਦੀ ਦੱਸ ਦਿੰਦੇ ਤੁਹਾਨੂੰ ਅੱਜ ਦੱਸਣਾ ਤੁਹਾਨੂੰ ਡਾਰਕ ਟੂਰਿਜ਼ਮ ਦੇ ਬਾਰੇ
0: ਡਾਰਕ ਟੂਰਿਜ਼ਮ
1: ਕੀ ਹੈਗਾ ਉਹਦੇ ਬਾਰੇ
0: ਹਨੇਰੇ ਚ ਆਪਾਂ ਕਿੱਦਾਂ ਘੁੰਮਣਾ ਫਿਰਦਾ ਡਾਰਕ ਟੂਰਿਜ਼ਮ
1: ਅੱਗੇ ਚੱਲ ਕੇ ਕਿਉਂਕਿ ਉਹਦੇ ਬਾਰੇ ਜੇ ਮੈਂ ਦੱਸਤਾ ਤਾਂ ਫਿਰ ਉਹ ਪੂਰੀ ਖਬਰ
0: ਨਹੀਂ ਫਿਰ ਭੱਜਦਾ ਸਾਰਿਆਂ ਨੇ
1: ਇੱਕ ਤੁਹਾਨੂੰ ਦੱਸਣਾ ਹੈ ਕਿ ਦੁਨੀਆ ਦਾ ਜਿਵੇਂ ਪਿਛਲੀ ਵਾਰ ਸਭ ਤੋਂ ਵੱਧ ਬੱਚਿਆਂ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ ਸੀ ਨਾ ਆਪਾਂ ਖਬਰ ਲਿਆਂਦੀ ਸੀਗੀ ਦੁਨੀਆ ਦਾ ਸਭ ਤੋਂ ਛੋਟਾ ਪ੍ਰੀ ਮੈਚੋਰ ਬੱਚੇ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ ਫਿਰ ਸਭ ਤੋਂ ਛੋਟਾ 21 ਹਫ਼ਤਿਆਂ ਚ ਜਵਾਕ ਹੋ ਗਿਆ
0: 21 ਹਫ਼ਤਿਆਂ
1: ਜਿਹੜਾ ਤੁਹਾਡਾ ਕੱਪ ਹੈ
0: ਹਾਂਜੀ
1: ਐਡਾ ਜਵਾਕ ਹੈ
0: ਚੱਲ ਮੈਂ ਪਾਣੀ ਵੀ ਯਾਦ ਆ ਗਿਆ ਮੈਂ ਪਾਣੀ ਪੀ ਲੈਣਾ
1: ਨਹੀਂ ਵਾਕਈ ਐਡਾ ਕਹਿੰਦੇ ਕੋਕੋ ਕੋਲਾ ਦੇ ਕੇਨ ਜਿੱਡਾ ਜਵਾਕ ਹੋਇਆ
0: ਐਡਾ ਇਹ ਤਾਂ ਜਿੱਦਾਂ ਬਿੱਲੀ ਦਾ ਬਲੂੰਗੜਾ ਨੀ ਹੁੰਦਾ ਛੋਟਾ
1: ਬਸ ਬਸ ਬਸ
0: ਇਹ ਬਈ ਸੁਣ ਕੇ ਜਾਣਾ ਖਬਰ ਬਹੁਤ ਵਧੀਆ ਖਬਰ
1: ਇੱਕ ਨਿਊਜ਼ ਤੁਹਾਨੂੰ ਦੱਸਣੀ ਹੈਗੀ ਹੈ ਕਿ ਪੰਜਾਬੀ ਕੈਨੇਡਾ ਦੇ ਵਿੱਚ ਰੇਲਵੇ ਟਰੈਕ ਤੇ ਹੀ ਲੰਬਾ ਪੈ ਗਿਆ ਤੇ ਉਹਨੇ ਜੋ ਉੱਥੇ ਘਸਮਾਨ ਪਾਇਆ ਇਸੇ ਕਰਕੇ ਤਾਂ ਕਹਿ ਰਹੇ ਨੇ ਵੀ ਕੈਨੇਡਾ ਚ ਇਹਨਾਂ ਨੂੰ ਕੱਢੋ ਬਾਹਰ ਅੱਛਾ ਕੈਨੇਡਾ ਤੋਂ ਜਦੋਂ ਸਾਰੇ ਨਿਕਲ ਗਏ ਤੇ ਆਖਰੀ ਖਬਰ ਸਾਡੀ ਇਹੀ ਹੈ ਵੀ ਹੁਣ ਕਿਹੜੀ ਕੰਟਰੀ ਚ ਜਾਣਗੇ ਰਸ਼ੀਆ ਨੇ ਟੈਲੈਂਟ ਵੀਜ਼ਾ ਸ਼ੁਰੂ ਕਰਤਾ ਪੰਜਾਬੀਆਂ ਕੋਲ ਤਾਂ ਤੁਹਾਨੂੰ ਪਤਾ ਟੈਲੈਂਟ ਬਹੁਤ ਰਸ਼ੀਅਨ ਪਸੰਦ ਵੀ ਬਹੁਤ ਹੈ
0: ਰੂਸ ਜਾਣਾ ਮੈਂ ਰੂਸ ਹੀ ਜਾਣਾ
1: ਨਹੀਂ ਉਹ ਰੁਸਣ ਵਾਲਾ ਹੀ ਗਾਣਾ
0: ਰੁਸਣ ਵਾਲਾ ਹੀ ਹੈ ਐਵੇਂ ਰੁਸ ਕੇ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਹੋਣਾ ਤੇਰੇ ਵਿੱਚ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਹੁਣ ਦੇਖਿਓ ਹੁਣ ਕਿਵੇਂ ਚੱਕਿਆ ਜਾਂਦਾ ਗਾਣਾ। ਨਹੀਂ ਹਲੇ ਨੀ, ਹਲੇ ਨੀ। ਸ਼ੇਰ ਬਹੁਤ ਵੱਡਾ ਹੋ ਗਿਆ, ਹੁਣ ਸੁਣਾ ਅਸਲੀ ਗਾਣਾ।

0: ਮੈਂ ਕਦੀ ਖਾਧਾ ਨੀ ਨਾ ਜੂਠਾ ਸੇਬ।
1: ਮੈਨੂੰ ਪਤਾ ਤੁਸੀਂ ਕਿਹੜੀ ਜ਼ਹਿਰੀਲੀਆਂ ਗੱਲਾਂ ਕਰ ਰਹੇ
0: ਹੋ। ਰੱਬ ਕਰੇ ਮੈਂ ਉਹ ਜੇ ਮੈਂ ਤੇਰਾ ਸੇਬ ਖਾਵਾਂ ਮੈਂ ਤੈਨੂੰ ਦੋ ਸੇਬ ਦਵਾਂ, ਏਦਾਂ ਥੋੜੀ ਆ ਭਾਜੀ। ਮੈਂ ਜੇ ਕਿਸੇ ਦੀ ਚੀਜ਼ ਖਾ ਲੈਂਦਾ ਹੁੰਦਾ ਨਾ, ਮੈਂ ਅਗਲੇ ਨੂੰ ਫਿਰ ਦੋ ਉਹਨਾਂ ਨੂੰ ਡਬਲ ਕਰਕੇ ਦੇਣਾ। ਮਤਲਬ ਸਾਨੂੰ ਇਹ ਸਿਖਾਇਆ ਗਿਆ,
2: ਮਤਲਬ ਆਹ ਵਾਲਾ ਸੇਬ ਦਊਂਗੇ
0: ਐਪਲ ਅੱਧਾ ਵਾਲਾ। ਉਹ ਇਹ ਜਿਹੜਾ ਐਪਲ ਕਿੰਨੇ ਬਣਾਇਆ ਹੋਇਆ ਜਿਹੜਾ ਅੱਧਾ ਐਪਲ ਖਾ ਕੇ ਇੰਨਾ ਮਤਲਬ ਕਰਦਾ।
2: ਇਹਦੀ ਸਟੋਰੀ ਨੀ ਪਤਾ
0: ਤੁਹਾਨੂੰ? ਨਹੀਂ ਇਹ ਹੈਗੀ ਸਟੋਰੀ ਸੱਚੀ ਹੈ?
2: ਲੈ ਵਾਕਈ ਇਹਦੀ ਸਟੋਰੀ
0: ਯਾਰ ਭਾਜੀ, ਇਹ ਲੱਗਦਾ ਤੁਹਾਡਾ ਹਿੱਲ ਗਿਆ।
2: ਇਹ ਪਹਿਲਾਂ ਪੂਰਾ ਐਪਲ ਹੁੰਦਾ ਸੀ।
0: ਅੱਛਾ ਪੂਰਾ ਐਪਲ ਹੁੰਦਾ ਸੀ
2: ਜਦੋਂ ਐਪਲ ਕੰਪਨੀ ਆਈ ਸੀ,
0: ਫਿਰ ਚੂਹਾ ਆਇਆ,
2: ਫਿਰ ਇਹਦੇ ਚੋਂ ਜਿਹੜੇ ਦੋ ਪਾਰਟਨਰ ਹੁੰਦੇ ਸੀ ਉਹ ਇੱਕ ਪਾਰਟਨਰ ਨਿਕਲ ਗਿਆ,
0: ਉਹ ਆਪਣੀ ਆਪਣਾ ਪੀਸ ਲੈ ਕੇ ਛੋਟਾ ਜਿਹਾ ਨਿਕਲ ਗਿਆ।
2: ਫਿਰ ਉਹਨੇ ਉਹਦੇ ਚੋਂ ਖਾਦੇ ਹੋਏ ਦਾ ਸਾਈਨ ਬਣਾਇਆ ਵੀ ਆਹ ਦੇਖੋ।
0: ਦੇਖ ਲਓ ਉਹ ਜਿਹੜਾ ਇੱਕੋ ਬੁਰਕੀ ਲੈ ਕੇ ਗਿਆ, ਇੱਕੋ ਪੀਸ, ਬਾਕੀ ਸਾਰਾ ਮੇਰੇ ਕੋਲ ਹੈਗਾ।
2: ਹਾਂ ਤੇ ਫਿਰ ਅੱਜ ਦੇ ਪ੍ਰੋਗਰਾਮ ਦੀ
0: ਸ਼ੁਰੂਆਤ।
2: ਪ੍ਰੋਗਰਾਮ ਖਬਰ ਬੜੀ ਬੇਕਾਰ ਦੇ ਵਿੱਚ ਹੁਣ ਅੱਜ ਦੇ ਦਿਨ ਤੁਹਾਡੇ ਤੱਕ ਪਹਿਲੀ ਖਬਰ ਲੈ ਕੇ। ਓ ਮੈਂ ਤਾਂ ਮਿਊਜ਼ਿਕ ਹੀ ਗਲਤ ਚਲਾ ਆਤਾ ਜੀ।
0: ਓ ਦੋ ਜੀ
2: ਮਿਊਜ਼ਿਕ ਨਾ ਚਲਾਉਣਾ।
0: ਚਲੋ

0: ਚਲੀ
1: ਮੈਂ ਪਲੇਟਾਂ ਸੱਚੀ ਲੈ ਆਉਣੀ ਆ ਕਿਸੇ ਦੇ ਸੱਚੀ ਮਾਰਾਂਗੇ
0: ਤੁਹਾਡੇ ਕੋਲ ਡਫਲੀ ਤਾਂ ਹੈਗੀ ਓ ਇੱਥੇ
1: ਉਹ ਸੱਚ ਡਬਲਯੂ ਪਈ ਹੌਲੀ ਹੌਲੀ ਮੈਂ ਸਾਰਾ ਇਕੱਠਾ ਸਮਾਨ ਕਰ ਲੈਂਦਾ ਸਾਰਾ ਕੁਝ ਨਾ
0: ਆਰਕੈਸਟਰਾ
1: ਐਕਚੁਅਲੀ ਕੀ ਹੁੰਦਾ
2: ਹੁਣ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ ਮਿਸ ਪੂਜਾ ਦੇ ਬੁਆਏਫ੍ਰੈਂਡ ਮੋਡੀ ਮੋਡੀ ਮੋਡੀ
1: ਇੱਕ ਕਹਿਣਾ ਜ਼ਰੂਰੀ ਸੀ ਪੂਜਾ ਤਾਂ ਸਹੀ ਨਹੀਂ ਸੀ ਤੁਸੀਂ ਹੈ
0: ਕਿਉਂਕਿ ਹੈ ਨਹੀਂ ਸਾਡੇ ਕੋਲ ਨੱਚਣਾ
1: ਨਹੀਂ ਨਹੀਂ ਬੁਆਏਫ੍ਰੈਂਡ ਦਾ ਮਤਲਬ ਕੀ ਆ ਤੁਸੀਂ ਕਹਿ ਸਕਦੇ ਹੋ ਪੂਜਾ ਦੇ ਫਰੈਂਡ ਬਸ ਹਾਂ
0: ਅੱਛਾ
1: ਹਾਂ
2: ਮਿਸ ਪੂਜਾ ਦੇ ਫਰੈਂਡ ਜਿਹੜੇ ਬੁਆਏ ਨੇ
1: ਇਹ ਜੇ ਤੁਸੀਂ ਮੈਨੂੰ ਵੈਸੇ ਕਹਿੰਦੇ ਰੇਡੀਓ ਤੋਂ ਇੱਧਰ ਉੱਧਰ ਨਾ ਫਿਰ ਮੈਨੂੰ ਬਹੁਤ ਸਕੂਨ ਮਿਲਦਾ ਹੁਣ ਇਹ ਰੇਡੀਓ ਤੇ ਜਦੋਂ ਤੁਸੀਂ ਬੋਲ ਦਿੰਦੇ ਹੋ ਨਾ ਉਦੋਂ ਯਾਰ ਮਜ਼ਾ ਜਿਹਾ ਨੀ ਆਉਂਦਾ ਉਦੋਂ ਨਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੇ ਗੱਲ ਬਣਦੀ ਨੀ
0: ਭਾਈ ਜੀ ਖਬਰ ਇਹ ਨੀ ਸੀਗੀ ਵੀ ਤੁਸੀਂ ਪੂਜਾ ਦੇ ਬੁਆਏਫ੍ਰੈਂਡ ਹੋ
1: ਸੋਰੀ
0: ਖਬਰ ਇਹ ਸੀਗੀ
1: ਹਾਂਜੀ
0: ਕਿ ਡਾਰਕ ਟੂਰਿਜ਼ਮ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਅੱਜ ਕੱਲ੍ਹ
1: ਹਨੇਰੇ ਚ
0: ਚਾਈਨਾ ਚ
1: ਚਾਈਨਾ ਅੱਛਾ ਉੱਥੇ ਵੀ ਤਾਂ ਹਨੇਰਾ ਹੀ ਹੈ ਉੱਧਰ ਹੀ ਪਤਾ ਲੱਗਦਾ ਕੀ ਹੋ ਰਿਹਾ
0: ਚਾਈਨਾ ਕਾ ਮਾਰਸ ਤੇ
1: ਭਾਜੀ ਆਪਾਂ ਚਾਈਨਾ ਵੀ ਜਾਣਾ ਸੀ ਸੱਚ
0: ਆਪਾਂ ਜਾਣਾ ਹਲੇ
1: ਤੁਸੀਂ ਕਹਿ ਰਹੇ ਨਾ ਵੀ ਆਪਾਂ ਕਿਸੇ ਦਿਨ ਪਲਾਨ ਬਣਾਉਂਦੇ ਆ
0: ਹਾਂਜੀ
1: ਟਿਕਟਾਂ ਕਰਾ ਲਓ ਫਿਰ ਤੁਸੀਂ
0: ਟਿਕਟਾਂ ਆਪਣਾ
1: ਟਿਕਟਾਂ ਦੋ ਲੈ ਲੈ ਵੀ ਬਸ
0: ਬਲੈਕ ਟਾਊਨ ਤੋਂ ਜਾਊਗੀ
1: ਬਲੈਕ ਨਹੀਂ ਨਹੀਂ ਵੈਸੇ ਵੈਸੇ ਚਾਈਨਾ ਦੇਖਣਾ
0: ਆਪਾਂ ਚੈਟ ਸੂਟ ਚੱਲਦੇ ਆ ਇੱਕੋ ਹੀ ਗੱਲ
1: ਉਹ ਵੀ ਸੀ ਤੋਂ ਇਹ ਵੀ ਸੀ ਤੋਂ ਆ ਚੈਟ ਸੂਟ
0: ਉੱਥੇ ਸਾਰੇ ਚਾਈਨੀਜ਼ ਹੀ ਨੇ
1: ਅੱਛਾ ਹਾਂਜੀ ਕਮ ਬੈਕ ਟੂ ਦੀ
0: ਚੈਟ ਸੂਟ ਚ ਭਾਜੀ ਅਸੀਂ ਨਾ ਦੋ ਹਫ਼ਤੇ ਪਹਿਲਾਂ ਗਏ ਸੀਗੇ
1: ਚੈਟ ਸੂਟ
0: ਹਾਂ ਬੜੀਆਂ ਘੈਂਟ ਖਾਣ ਪੀਣ ਨੂੰ ਚੀਜ਼ਾਂ ਯਾਰ
1: ਉੱਥੇ ਇੱਕ ਮੇਲਾ ਵੀ ਲੱਗਦਾ ਹੁੰਦਾ ਉੱਥੇ ਜਿਹੜਾ
0: ਉਹ ਲੱਗੇ ਹਰ ਵਾਰੀ ਲੱਗਿਆ ਹੁੰਦਾ
1: ਮੈਟਰੋ ਜਿਹੜਾ ਹਨਾ ਉੱਥੇ ਗਲੀ
0: ਉਹ ਬਾਹਰ ਗਲੀ ਦੇ ਵਿੱਚ ਹਰ ਵਾਰੀ ਲੱਗਿਆ ਹੁੰਦਾ
1: ਹਾਂ ਉੱਥੇ ਸਹੀ
0: ਜਦੋਂ ਮਰਜ਼ੀ ਜਿਹੜੇ ਮਰਜ਼ੀ ਵੀਕਐਂਡ ਤੇ ਚਲੇ ਜਾਓ ਪਰ ਉੱਥੇ ਨਾ ਇੱਕ ਚੈਟ ਸੂਟ ਦੇ ਵਿੱਚ ਵੈਸਟ ਪੁਆਇੰਟ ਨਾ ਜਾਇਓ ਅਮੀਰਾਂ ਦਾ ਸ਼ਾਪਿੰਗ ਸੈਂਟਰ ਐਲੀਟ ਕਲਾਸ ਉੱਥੇ ਗੁੱਚੀ ਲੁੱਚੀ ਬ੍ਰਾਂਡ ਤੁਹਾਨੂੰ ਮਿਲਣਗੇ ਕਿ ਤੁਹਾਡੇ ਹੋਸ਼ ਫਾਖਤਾ ਹੋ
1: ਜਾਣਗੇ
0: ਜਾ ਕੇ ਕੱਪੜੇ ਨੀ ਲੈਣੇ
1: ਕੀ ਲੈਣਾ ਫਿਰ
0: ਬ੍ਰਾਂਡ ਨੀ ਲੈਣੇ
1: ਲੈਣਾ ਕੀ
0: ਜਮਾਈ
1: ਥੱਲੇ ਜਾਣਾ
0: ਹਾਂ
1: ਥੱਲੇ ਕਿੱਥੇ ਪਾਰਕਿੰਗ ਤੇ
0: ਨਹੀਂ ਪਾਰਕਿੰਗ ਉੱਤੇ ਆ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਪਰ ਉੱਥੇ ਇੱਕ ਬੇਕਰੀ ਆ ਉਹਦਾ ਕਾਇਓਸ ਕਿਓਸਕ ਜਿਹੜਾ ਲੱਗਿਆ ਹੋਇਆ ਗੱਬਰੇ ਗੱਬੇ
1: ਜਿਵੇਂ
0: ਵਾਮਿਕਾ ਗੱਬੀ ਹੈ ਉਵੇਂ ਗੱਬੇ ਇੱਕ ਕਿਓਸ ਲੱਗਿਆ ਹੋਇਆ
1: ਖਾਣ ਪੀਣ ਲਈ
0: ਉੱਥੇ ਉਹ ਦਿੰਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਕੁਕੀਜ਼

0: ਉਹ ਨਹੀਂ ਅੱਜ ਕੱਲ ਟ੍ਰੈਂਡ ਨਹੀਂ ਚੱਲਦਾ ਉਹ ਕੜਛੀ ਜੀ ਲੈ ਕੇ ਐ ਕੱਟ ਕਰਦੇ ਆ ਸਿੱਧਾ
1: ਓ
0: ਫਿਰ ਸੱਜੇ ਫਿਰ ਖੱਬੇ ਫਿਰ ਐ ਚੱਕ ਕੇ ਫਿਰ ਐ ਪਲੇਟ ਦੇ ਵਿੱਚ ਧਰਦੇ
2: ਨੇ ਭਾਈ ਇਹ ਗੱਲ ਦੱਸੋ ਮੈਨੂੰ ਐ ਕੋ ਲੱਗਦਾ ਤੁਹਾਨੂੰ ਵੀ ਇਹ ਚੀਜ਼ ਕਿਸੇ ਨੇ ਦੱਸੀ ਜਾਂ ਤੁਸੀਂ ਖਾਧੀ ਸੀ
0: ਨਹੀਂ ਮੈਂ ਖਾ ਗਿਆ ਮੈਂ ਸਟ੍ਰਾਬੇਰੀ
2: ਤੁਸੀਂ
0: ਸਪੰਜ ਕੇਕ ਖਾ ਕੇ ਆਇਆ ਸਟ੍ਰਾਬੇਰੀ
2: ਦਾ ਕੱਲਾ ਹੀ ਸਪੰਜ ਕੇਕ
0: ਸਟ੍ਰਾਬੇਰੀਆਂ ਉੱਤੇ ਸੀਗੀਆਂ ਸਪੰਜ ਕੇਕ
2: ਸੱਚੀ $300-$400 ਲੱਗ ਜਾਂਦਾ ਜੇ ਇੰਨਾ
0: ਮਤਲਬ ਜੇ ਤੁਸੀਂ ਕੱਲੀ ਕੱਲੀ ਚੀਜ਼ ਟਰਾਈ ਕਰੋਗੇ ਤਾਂ $300 ਤਾਂ ਲੱਗ
2: ਜਾਊਗਾ ਉੱਥੇ ਥਾਲੀ ਸਿਸਟਮ ਨਹੀਂ ਹੈਗਾ $50 ਦੀ ਜਿੰਨੇ ਮਰਜ਼ੀ ਖਾਓ ਜਿੱਦਾਂ ਹੋਣਾ ਚਾਹੀਦਾ ਯਾਰ ਇਹ ਸਾਰਾ ਥਾਲੀ ਸਿਸਟਮ ਸਾਡੇ ਘਰ ਆਜੀ ਇੱਧਰ ਹੀ ਰਹਿ ਗਿਆ ਬਲੈਕ ਐਂਡ ਵਾਈਟ
0: ਸਬਰਬਸ ਦੇ ਵਿੱਚ
2: ਇੱਧਰ ਉਹਨਾਂ ਨੂੰ ਪਤਾ
0: ਵੈਰੀ ਵੈਸਟਰਨ ਸਬਰਬਸ
2: ਇਹ ਪੰਜਾਬੀਆਂ ਨੂੰ ਪਤਾ ਲੱਗ ਗਿਆ ਨਾ ਥਾਲੀ ਸਿਸਟਮ ਦਾ
0: ਨਹੀਂ ਪਰ ਉੱਥੇ ਜੋ ਜੋ ਚੀਜ਼ਾਂ ਹੈਗੀਆਂ ਨੇ ਖਾਣ ਵਾਲੀ ਮਤਲਬ ਚੈਟਸਵੁੱਡ ਚੇਜ਼ ਚ ਤੁਸੀਂ ਜਾਓਗੇ ਨਾ ਇੱਕ ਵਾਰ ਤੁਸੀਂ ਬਾਹਰ ਨਹੀਂ ਨਿਕਲੋਗੇ ਤੁਸੀਂ ਕਹੋਗੇ ਯਾਰ ਅੱਜ ਇੱਥੇ ਦਿਹਾੜੀ ਲਗਾ ਲਈਏ
2: ਵਾਹ ਜੀ ਵਾਹ
0: ਗੁੱਡ ਹੈ
2: ਅੱਛਾ ਜੀ
0: ਐਨੀਵੇਜ਼ ਬੜੇ ਜਾਣੇ ਗਏ ਹੋਣਗੇ ਆਪਾਂ ਪਹਿਲੀ ਵਾਰ ਗਏ ਹਾਂ
2: ਇਹਦਾ ਹਲੇ ਵੀ ਨਹੀਂ ਜਾਣਾ
0: ਤੇ ਆਪਾਂ ਆ ਜਾਈਏ ਇੱਥੇ ਚਾਈਨਾ
2: ਚਾਈਨਾ ਹਾਂਜੀ ਚਾਈਨਾ ਚ
0: ਚਾਈਨਾ ਦੇ ਵਿੱਚ ਇੱਥੇ ਨਾ ਹਾਂਗਜ਼ੂ ਸ਼ਹਿਰ ਹੈ ਇੱਕ ਹਾਂਗਜ਼ੂ
2: ਹਾਂਗਜ਼ੂ
0: ਹਾਂਗਜ਼ੂ ਜਿਵੇਂ ਤੁਹਾਨੂੰ ਛਿੱਕ ਵੱਜਦੀ ਹੈ ਤੁਸੀਂ ਕੀ ਕਹਿੰਦੇ
2: ਆਪਾਂ ਸ਼ੀ ਕਹਿੰਦੇ ਸ਼ੂ ਜਦੋਂ ਬਾਹਰ
0: ਉੱਥੇ ਹਾਂਗਜ਼ੂ ਦੇ ਵਿੱਚ ਹੈਗਾ ਲਿਕਸਿੰਗ ਬੇਸ ਨਾਮ ਦਾ ਇੱਕ ਏਰੀਆ
2: ਓਕੇ
0: ਤੇ ਉਹ ਇੱਕ ਕਿਸਮ ਦਾ ਡਿਜ਼ਾਸਟਰ ਸਿਮੂਲੇਸ਼ਨ ਸੈਂਟਰ ਹੈ ਡਿਜ਼ਾਸਟਰ ਸਟਿਮੂਲੇਸ਼ਨ ਦਾ ਮਤਲਬ ਵੀ ਜਿਹੜੀ ਨਕਲੀ ਡਿਜ਼ਾਸਟਰ ਕ੍ਰੀਏਟ ਉੱਥੇ ਤੁਸੀਂ ਲੋਕ ਜਾਂਦੇ ਨੇ
2: ਤੈਸ ਨੈਸ ਹੋਇਆ
0: $890 $890 ਦਿੰਦੇ ਨੇ
2: ਠੀਕ ਹੈ ਉਹ ਜਿਹੜੀ ਚਾਈਨਾ ਦੀ
0: ਚਾਈਨਾ ਦੀ ਕਰੰਸੀ $890 ਚ ਤੁਹਾਨੂੰ ਇੱਕ ਐਕਸਪੀਰੀਅੰਸ ਮਿਲੂਗਾ ਤੁਸੀਂ ਚਾਹੇ ਸੁਨਾਮੀ ਦਾ ਲੈ ਲਓ ਚਾਹੇ ਭੂਚਾਲ ਦਾ ਲੈ ਲਓ
2: ਅੱਛਾ ਉਹ ਸਾਰੇ ਕਾਕੇ ਦਿੰਦੇ ਆ
0: ਉਹ ਨੈਚੁਰਲ ਡਿਜ਼ਾਸਟਰ ਦਾ ਇੱਕ ਐਕਸਪੀਰੀਅੰਸ ਤੁਹਾਨੂੰ ਦੇਣਗੇ ਆ ਤੁਸੀਂ ਬਰਕ ਦੇਣੇ ਕੰਧ ਦੇ ਨਾਲ
2: ਯਾਰ ਜੇ ਸਾਡਾ ਸੂਟ ਨਹੀਂ ਲੱਗਦੀ ਫਿਰ ਜੇ
0: ਬੰਦਾ ਵੀ ਉਹਦੇ ਤੇ ਪਹਿਲਾਂ ਤੁਸੀਂ ਸਾਈਨ ਕਰਕੇ ਜਾਣੇ ਨੇ
2: ਉਹ ਵੇਵਰ ਫਾਰਮ ਪਹਿਲਾਂ ਜਿਹੜਾ ਹੁੰਦਾ
0: ਨਹੀਂ ਬੇਸਿਕਲੀ ਉਹ ਸੂਟ ਇੱਕ ਕਿਸਮ ਦਾ ਹੁੰਦਾ ਤੇ ਉਹ ਜਿਵੇਂ ਉਹ ਨਹੀਂ ਹੁੰਦਾ ਹੈਗਾ ਕਿ ਸੂਟ ਪਹਿਨਾ ਕੇ ਕੁੱਤਿਆਂ ਦੇ ਅੱਗੇ ਛੱਡ ਦਿੰਦੇ ਨੇ
2: ਆਹ ਅੱਛਾ
0: ਕੁੱਤਾ ਜਾਲ ਵੱਢੂਗਾ
2: ਤੇਰੀ ਇਦਾਂ ਵੀ ਹੁੰਦਾ ਤੇ ਅੱਛਾ ਫਿਰ ਉਹ ਸੂਟ ਸਾਟ ਪੂਰਾ ਪਵਾ ਕੇ ਫਿਰ ਸੱਟ ਨਾ ਲੱਗੇ
0: ਪੂਰਾ ਪੂਰਾ ਪੂਰਾ ਸੂਟ ਪਵਾ ਕੇ ਐਨ ਪੂਰੀ ਪ੍ਰੋਪਰ ਟ੍ਰੇਨਿੰਗ ਹੈਗੀ ਹੈ ਫਲੈਸ਼ ਫਲੱਡਿੰਗ ਹੁੰਦੀ ਹੈ ਵੀ ਜਿਵੇਂ ਜਦੋਂ ਐਨ ਜਿਵੇਂ ਹੜ ਆਊਗਾ ਤਾਂ ਕਿਸ ਕਿਸ ਔਰ ਉਹ ਐਗਜੈਕਟ ਉਸੇ ਇੰਟੈਂਸਿਟੀ ਦੇ ਨੇ
2: ਬਦਲ ਫਟਿਆ ਮੀਂਹ ਮੂਹ ਆ ਗਿਆ ਉਹ ਵੀ ਸਾਰਾ ਸਾਰੀ ਅਲੱਗ ਅਲੱਗ ਚੀਜ਼ਾਂ
0: ਅਲੱਗ ਅਲੱਗ ਨੇ ਹਲੇ ਮੈਨੂੰ ਇਹ ਨਹੀਂ ਪਤਾ ਕਿੰਨੀਆਂ ਨੇ ਟੋਟਲ ਪਰ ਹੁਣ ਤੱਕ ਕਹਿੰਦੇ 2024 ਤੋਂ ਹੁਣ ਤੱਕ 1.5 ਲੱਖ ਲੋਕਾਂ ਨੇ ਟਿਕਟਾਂ ਲੈ ਕੇ ਬਕਾਇਦਾ ਵਿਜ਼ਿਟ ਕੀਤਾ ਹੈਗਾ ਉੱਥੇ ਹੁਣ ਤੱਕ ਜਾ ਚੁੱਕੇ ਨੇ ਲੋਕ
2: ਜਿਹੜੇ
0: ਇਹਨੂੰ ਕਹਿੰਦੇ ਨੇ ਡਿਜ਼ਾਸਟਰ ਐਂਟਰਟੇਨਮੈਂਟ
2: ਡਿਜ਼ਾਸਟਰ
0: ਬਰਬਾਦੀ ਦੇ ਵਿੱਚੋਂ ਆਨੰਦ ਲੈਣਾ
2: ਲਾਲੇ ਬਰਬਾਦੀ
0: ਕਰਵਾ ਤੁਸੀਂ ਵਿਆਹ ਤੋਂ ਬਾਅਦ ਆਨੰਦ ਲੈ
2: ਮੈਂ ਬਹੁਤ ਖੁਸ਼ ਹਾਂ ਤੁਹਾਨੂੰ ਕੀ ਲੱਗਦਾ
0: ਮੈਂ ਇਹ ਵੀ ਖੁਸ਼ ਨੇ
2: ਇਹ ਵੀ ਖੁਸ਼ ਨੇ
0: ਇਹ $890 ਦੇ ਦਿੱਤੇ ਸੀ
2: ਤੇ ਮਾਇਆ ਦਾ ਸਾਰੀ ਜ਼ਿੰਦਗੀ ਦੇ ਗਿਆ
0: ਤੁਹਾਡੇ ਵਿਆਹ ਤੇ $1,00,000 ਦਾ ਖਰਚਾ ਤਾਂ ਹੋ ਹੀ ਗਿਆ
2: ਹਾਂ ਬਹੁਤ ਜ਼ਿਆਦਾ ਖਰਚ ਹੋ ਗਿਆ ਸੀ
0: ਸੋ ਇਹ ਮਤਲਬ ਇਸ ਕਿਸਮ ਦਾ ਹੈਗਾ ਤੇ ਇਹਨੂੰ ਅੱਜ ਕੱਲ ਕਹਿ ਰਹੇ ਨੇ ਡਾਰਕ ਟੂਰਿਜ਼ਮ ਹੁਣ ਚਾਈਨਾ ਤੋਂ ਬਾਅਦ ਇਹ ਹੋਰ ਕੰਟਰੀਆਂ ਦੇ ਵਿੱਚ ਵੀ ਆਊਗਾ ਦੇਖਿਓ
2: ਜੀ ਹਾਂ ਜੀ ਹੁਣ ਤੇ ਆਪਾਂ ਨਿਊਜ਼ ਵੀ ਦੇਤੀ ਸਾਰਿਆਂ ਨੂੰ ਦੱਸਦਾ ਹੁਣ ਤੇ ਸਾਡੇ ਕਰਕੇ ਕਿਸੇ ਨੇ ਖੋਲ ਲੈਣਾ ਦੇਖ ਭਾਜੀ ਆਪਾਂ ਹੀ ਖੋਲ ਲੈਣੇ
0: ਬਰਬਾਦ ਕਰੀਏ
2: ਨਹੀਂ ਭਾਜੀ ਵੈਸੇ ਆਈਡੀਆ ਗੁੱਡ ਹੈਗਾ ਜੀ ਹਨਾ ਜੇ ਇਹੋ ਜਿਹੀ ਕੋਈ ਲੈ ਕੇ ਨਾ ਆਪਾਂ ਕਿਸੇ ਨੂੰ ਨਾ ਅਮੀਰ ਅਸਾਮੀ ਨੂੰ ਫੜਦੇ ਹਾਂ ਭਾਜੀ ਆ ਜਾ ਸਾਡੇ ਕੋਲ ਆਪਣੇ ਕੋਲ ਆਈਡੀਆ ਬਹੁਤ ਹੈਗੇ ਆ ਪਰ ਅਸੀਂ ਨਾ ਖਰਚੇ ਦੇ ਨਹੀਂ ਆ ਪੈਸੇ ਜੇ ਹੋਣਗੇ ਤੇ ਖਰਚਾਂਗੇ
0: ਅਸੀਂ ਦੇਣੇ ਨਹੀਂ ਆਈਡੀਆ ਕਿਸੇ
2: ਨੂੰ ਆਪਾਂ
0: ਸਾਡੇ ਕੋਲ ਆਈਡੀਆ ਬਹੁਤ ਹੈ ਅਸੀਂ 10 ਵੀ ਦੇਣੇ ਆ ਪਰ ਅਸੀਂ ਤੁਹਾਨੂੰ ਇਹ ਨਹੀਂ ਦੱਸਣਾ ਵੀ ਕੰਮ ਕਿਵੇਂ ਹੋਊਗਾ
2: ਲੇਡੀਜ਼ ਕੋਲ ਬੋਲਦੀਆਂ ਪਈਆਂ
0: ਪਿੱਛੇ ਇਹ ਕੀ ਹੋ ਗਿਆ
2: ਲੇਡੀਜ਼ ਬੋਲਦੀਆਂ ਪਈਆਂ ਇਹ ਚਾਈਨਾ ਵਾਲਾ ਗਾਣਾ ਲਾਤਾ ਤੁਸੀਂ
0: ਹਾਂ
2: ਇਹ ਕੀ ਹੈ ਉਹ ਚਾਈਨਾ ਵਾਲਾ ਹੀ
0: ਮੌਨ ਹੈ ਫਕੀਰਾਂ ਦੀ

0: ਅੱਛਾ ਮੈਂ ਕਹਿੰਦਾ ਤੁਸੀਂ ਵੈਸੇ ਮੈਨੂੰ ਕਿਹਾ ਵਾ ਭਾਈ ਦੱਸਿਆ ਕਰੋ ਜਦੋਂ ਮੈਂ ਕੱਲ ਕੁਦਰਤ ਲਾ ਕੇ ਮੈਂ ਤਿਆਰ ਹੋ ਜਾ ਕਰ ਹਾਂ
1: ਅੱਛਾ ਭਾਈ ਤੁਹਾਨੂੰ ਕਿਉਂ ਦੱਸਿਆ ਕਰੋ ਤੁਸੀਂ ਸੁਖਬੀਰ ਬਾਦਲ
0: ਪ੍ਰਧਾਨਮੰਤਰੀ
1: ਬਣਨ ਲਈ ਤਾਂ ਖਾਸੀ ਕੁੱਟ ਖਾਣੀ ਚਾਹੀਦੀ।
0: ਅੱਛਾ ਭਾਜੀ ਅੱਜ ਤੁਸੀਂ ਨੋਟ ਕੀਤਾ ਇੱਕ,
1: ਹਾਂਜੀ
0: ਅੱਜ ਗਰਮੀ ਬਹੁਤ ਹੋ ਗਈ ਜਿਵੇਂ।
1: ਅੱਛਾ
0: ਅੱਜ ਬਾਹਰ ਮੈਂ ਤਾਂ ਕਿਹਾ ਮੌਸਮ
1: ਲਿਆਓ ਲਿਮਕਾ ਫਿਰ ਬਰਫ਼ ਪਾ ਕੇ।
0: ਓਏ ਹੋਏ ਹੋਏ ਉਹ ਵਾਲਾ ਪੀਤਾ ਤੁਸੀਂ ਬੱਤੇ ਉਹ ਬਰਥਡੇ ਵਾਲਾ?
1: ਹਾਂਜੀ ਹਾਂਜੀ
0: ਯਾਰ, ਹੁਣ ਇੱਥੇ ਮਿਲਦਾ ਕਿਤੇ? ਇੱਥੇ ਤੁਹਾਨੂੰ ਯਾਦ ਹੈ ਤੁਹਾਨੂੰ ਤੇ ਸਾਰੀਆਂ ਖਾਣ ਪੀਣ ਲਈ ਚੀਜ਼ਾਂ ਯਾਦ
1: ਮਿਲਦਾ ਮਿਲਦਾ ਇੱਥੇ ਇੱਥੇ ਵੀ
0: ਬਰਥਡੇ ਉਹ ਬਰਥਡੇ ਵਾਲਾ ਜਿਹੜਾ ਹੁੰਦਾ ਨਾ
1: ਇੱਥੇ ਵੀ ਮਿਲਦੇ ਹੈਗੇ।
0: ਓ ਯਾਰ ਉਹ ਉਹਨੂੰ ਬਹੁਤ ਮਿਸ ਕਰੀਦਾ ਭਾਜੀ ਆਪਾਂ
1: ਉਹਨੂੰ। ਹਾਂ
0: ਉਹ ਕੀ ਪੀਤਾ ਕਦੀ ਦੁੱਧ ਸੋਡਾ?
1: ਦੁੱਧ ਸੋਡਾ ਵੀ ਪੀਤਾ,
0: ਦੁੱਧ ਸੋਡਾ
1: ਉਹ ਤਾਂ ਘਰੇ ਹੀ ਬਣਾ ਲਈਦਾ ਆਪਾਂ।
0: ਹਾਂ ਨਹੀਂ ਪਰ ਉਦੋਂ ਵੱਖਰਾ ਹੁੰਦਾ ਜਿੱਦਾਂ ਜਿਹੜਾ ਇੱਕ ਵੱਡੇ ਵਾਲੀ ਬੋਤਲ ਚ ਲਾਲ ਵਾਲਾ ਹੁੰਦਾ ਸੀ ਉਹ ਚ ਦੁੱਧ ਵਾਲਾ ਪਾਈਦਾ ਸੀ ਉਹ ਸੋਡਾ ਬਣ ਗਿਆ, ਪਰ ਜਿਹੜਾ ਦੂਜਾ ਹੁੰਦਾ ਸੀ ਵਾਈਟ ਉਹਦਾ ਕਲਰ ਦਾ ਉਹ ਚ ਨੀ ਦੁੱਧ ਪਾਈਦਾ।
1: ਅੱਛਾ
0: ਮਤਲਬ ਉਹ ਅਲੱਗ, ਉਹ ਵੈਸੇ ਪੀ ਪੂ ਲਈਦਾ ਸੀ।
1: ਓਕੇ
0: ਤੇ ਕੱਲ ਪਰਸੋਂ ਮੈਂ ਗੱਲ ਕਰ ਰਿਹਾ ਸੀ ਭਈ ਆਹ ਜਿਹੜੀ ਕੋਕ ਆ ਜਿਹੜੀ ਸ਼ਾਇਦ ਕਹਿੰਦੀ ਕੋਕ ਦੀ ਰੈਸਪੀ ਕਿਸੇ ਤੇ ਛੁਪਾ ਕੇ ਰੱਖੀ ਹੈ, ਇਹ ਸੱਚੀ ਗੱਲ ਹੈ?
1: ਕੋਕ ਦੀ ਰੈਸਪੀ ਛੁਪਾ ਲਓ
0: ਜੇ ਜਿਹੜੀ ਆ ਕੋਕ ਆਪਾਂ ਪੀਂਦੇ ਆ ਨਾ ਉਹ ਕਿਸੇ ਨੇ ਨਾ ਕਿੱਦਾਂ ਬਣਦੀ ਆ ਕੋਕ ਰੈਸਪੀ ਨਾ ਕਿਸੇ ਛੁਪਾ ਕੇ ਰੱਖੀ ਹੈ। ਨਹੀਂ
1: ਪਾਣੀ ਲਓ,
0: ਪਾਣੀ ਲਿਆ
1: ਤੇ 8-10 ਚਮਚੇ ਖੰਡ ਦੇ ਲਓ, ਕਾਰਬੋਨੇਟਿਡ ਗੈਸ ਲੋ ਕਾਰਬੋਨੇਟਿਡ ਹੈ ਨਾ ਉਹ ਚ ਬੁਲਬੁਲੇ ਭਰੋ
0: ਜਿਹੜੇ ਬੁਲਬੁਲੇ, ਹਾਂ
1: ਤੇ ਥੋੜਾ ਬਹੁਤ ਇਧਰ ਉਧਰੋਂ ਪੈਸਟੀਸਾਈਡਸ ਵਗੈਰਾ ਹੋਰ ਜਿੰਨੇ ਵੀ ਤੁਸੀਂ ਗੰਦ ਮੰਦ ਤੁਸੀਂ ਲੈ ਸਕਦੇ
0: ਬਸ
1: ਸਾਰੇ ਰਲਾਓ।
0: ਹਾਂਜੀ
1: ਕਰੋ ਪੀਜੋ
0: ਲਓ। ਮੈਂ ਨਾ ਇੱਕ ਬੰਦਾ ਹੈਗਾ ਕੋਕ ਦਾ ਇੱਥੇ ਮੈਨੇਜਰ, ਮੈਂ ਕਿਹਾ ਸੀ ਵੀ ਅਸੀਂ ਤਾਂ ਤੇਰੀ ਤਾਰੀਫ ਕਰਾਂਗੇ, ਆ ਕੱਲ ਆ ਸੁਣ ਲਾ ਬਈ ਤਾਰੀਫ ਤੇਰੀ ਹੋ ਗਈ ਤਾਰੀਫ,
1: ਪਹਿਲਾਂ ਦੱਸਣਾ ਸੀ
0: ਇਹੋ ਤਾਰੀਫ ਸੁਣਨਾ ਚਾਹੁੰਦਾ ਸੀ ਤੁਸੀਂ ਬਈ ਬਾ ਲੈਣ ਵੈਸੇ ਸੀ ਗੱਲ ਆ ਕੋਕ ਆ ਕੇ ਤਾਂ ਮੈਂ
1: ਤਾਰੀਫ ਤੋਂ ਗੱਲ ਯਾਦ ਆਈ।
0: ਹਾਂ ਇੱਕ ਹੋਰ ਆ ਗਈ
1: ਅਗਲੀ ਖਬਰ ਤਾਂ ਸਿੱਧੀ ਕੈਨੇਡਾ ਤੋਂ ਆ ਰਹੀ ਹੈ,
0: ਉਹਦਾ ਦੀ ਤਾਰੀਫ ਕਰੀਏ ਹੁਣ,
1: ਤਾਰੀਫ ਕਰਨੀ ਪੈਂਦੀ ਹੈ ਭਾਈ ਸਾਹਿਬ ਦੀ।
0: ਲਓ ਜੀ ਲਓ
1: ਭਾਈ ਸਾਹਿਬ, ਉੱਥੇ ਨਾ ਵੈਨਕੂਵਰ ਦੇ ਵਿੱਚ ਏਅਰਪੋਰਟ ਹੈ ਜਿਹੜਾ ਉੱਥੇ ਦਾ,
0: ਹਾਂਜੀ
1: ਵੈਨਕੂਵਰ ਦਾ, ਤੇ ਉੱਥੇ ਉਹ ਸਕਾਈ ਜਿਵੇਂ ਟ੍ਰੇਨਾਂ ਨੀ ਚੱਲਦੀਆਂ ਹੁੰਦੀਆਂ ਸਕਾਈ ਟ੍ਰੇਨ ਜਿਵੇਂ ਸਿੰਗਾਪੁਰ ਏਅਰਪੋਰਟ
0: ਸਿੰਗਾਪੁਰ ਵਾਲੀ
1: ਸਾਰੇ ਦੁਬਈ ਸਾਰੇ ਕਿਤੇ ਹੀ ਚੱਲਦੀਆਂ ਨੇ, ਤੇ ਉਹ ਸਕਾਈ ਟ੍ਰੇਨ ਦੇ ਵਿੱਚ ਹੀ ਕਹਿੰਦੇ ਉੱਥੇ ਗੱਬੇ ਬਹਿ ਗਿਆ ਟਰੈਕ ਦੇ ਉੱਤੇ ਪੰਜਾਬੀ ਬੰਦਾ,
0: ਆਪਣਾ ਬੰਦਾ।
1: ਹਾਂਜੀ ਹਾਂਜੀ
0: ਉਹ
1: ਖਾਸੀ ਉਹਦੀ ਵੀਡੀਓ ਵੀ ਖਾਸੀ ਜਿਹੜੀ ਵਾਇਰਲ ਹੋ ਰਹੀ ਹੈਗੀ ਆ
0: ਉਹਦੇ। ਉਹਨੂੰ ਲੱਗਦਾ ਉਹਦਾ ਜਹਾਜ ਉਹ ਲੇਟ ਹੋ ਗਿਆ ਸੀ ਜਾਂ ਮਤਲਬ ਉਹਨੇ ਕੀ ਕੀਤਾ ਸੀ ਫਿਰ?
1: ਜਾਂ ਤਾਂ ਪੀਤੀ ਪੂਤੀ ਹੋਣੀ ਹੈ ਹਨਾ,
0: ਉਹਦੇ ਲੱਗਦਾ
1: ਜਾਂ ਫਿਰ ਉਹਦਾ ਵੈਸੇ ਹੀ ਆਖਰੀ ਦਿਨ ਹੋਣਾ ਹੈ ਤੇ ਉਹ ਬਾਕੀਆਂ ਦਾ ਵੀ ਆਖਰੀ ਬਣਾ ਕੇ ਚਲਾ ਗਿਆ ਕਿ ਹਮ ਤੋ ਡੂਬੇਂਗੇ ਸਰ ਹਮ ਤੁਮੇਂ ਵੀ ਲੇ ਡੂਬੇਂਗੇ।
0: ਲੈ ਪਿਛਲੀ ਵਾਰੀ ਇਹੀ ਕਰਾਈ ਬੱਚੇ ਕਰਕੇ ਜਹਾਜ਼ ਰੁਕ ਗਿਆ।
1: ਅੱਛਾ ਹੈ ਵੀ ਸਕਾਈ ਜਿਹੜੀ ਉਹ ਟ੍ਰੇਨ ਸੀਗੀ ਜਿਹੜੀ ਜਾਂਦੀ ਆ ਉਹ ਉਹਨਾਂ ਦਾ ਸਿੰਗਲ ਸਿੰਗਲ ਟਰੈਕ ਹੁੰਦਾ ਚੱਕ ਕੇ ਧੂਕੇ ਲੈ ਕੇ ਗਏ, ਬਟ
0: ਧੋਣਾ ਹੀ ਪੈਣਾ ਸੀ ਏਦਾਂ ਤੇ
1: ਮਤਲਬ ਕਾ ਬਾਤ ਹੋਈ ਸਾਜਨ ਐਸੇ ਕਿਉਂ ਕਰਤੇ ਹੋ
0: ਏਦਾਂ ਕਿਉਂ ਕਰਦੇ ਹੋ ਭਾਜੀ
1: ਕਮਾਲੀ ਗੱਲ
0: ਹੈ। ਦੱਸੋ ਜੇ ਤੁਸੀਂ ਟ੍ਰੇਨ ਤੇ ਝੂਟਾ ਲੈਣਾ ਤੇ ਅਸੀਂ ਝੂਟਾ ਦਵਾ ਦਾਂਗੇ ਤੁਹਾਨੂੰ।
1: ਫਿਰ ਕਹਿੰਦੇ ਆ ਪੰਜਾਬੀਆਂ ਦੇ ਨਾਲ ਧੱਕਾ ਹੁੰਦਾ, ਆਏ ਪੰਜਾਬੀਆਂ ਦੇ ਨਾਲ ਧੱਕਾ ਹੋ ਵੀ ਗਿਆ ਭਾਜੀ ਇੱਥੇ ਨਾ ਆਪਣੇ ਆਪਣੇ ਇੱਧਰ ਸਾਊਥ ਵਾਲੇ ਪਾਸੇ ਕੈਂਬਲ ਟਾਊਨ ਤੋਂ ਅੱਗੇ ਬਲੇਅਰ ਐਥੋਲ ਕਰਕੇ ਇੱਕ ਏਰੀਆ।
0: ਅੱਛਾ ਜੀ,
1: ਉੱਥੇ ਪੰਜਾਬੀ ਬੰਦਿਆਂ ਦੇ ਕਾਰੋਬਾਰਾਂ ਦੇ ਉੱਤੇ ਸਪੈਸ਼ਲੀ ਚੋਰੀਆਂ ਡਾਕੇ ਪਏ ਨੇ ਦੋ ਦਿਨ ਪਹਿਲਾਂ ਹਨ
0: ਯਾਰ ਭਾਜੀ। ਇੱਥੇ ਸੇਮ ਗੱਲ ਇੱਥੇ ਵੀ
1: ਗਲੈਨਵੁੱਡ ਚ ਵੀ ਹੋਈ ਸੀ, ਸੇਮ ਸੇਮ ਸੇਮ।
0: ਅੱਛਾ ਸੇਮ,
1: ਇੱਥੇ ਵੀ $1,200-$2,000 ਦੀ ਚੋਰੀ ਅਲੱਗ ਅਲੱਗ ਦੁਕਾਨਾਂ ਤੋਂ ਹੋਈ ਹੈਗੀ,
0: ਉਹ ਵੀ ਇਕੱਠੀ ਮਤਲਬ
1: ਇਕੱਠੀ।
0: ਅੱਛਾ,
1: ਦੋ ਤਿੰਨ ਦੁਕਾਨਾਂ ਕਹਿੰਦੇ ਲੁੱਟ ਕੇ ਲੈ ਕੇ ਗਏ
0: ਹੈਗੇ। ਇਹ ਤਾਂ ਮਾੜੀ ਗੱਲ ਆ ਵੀ, ਇਹ ਲੱਗਦਾ ਇਹ ਅਟੈਕ ਹੀ ਉਹਨਾਂ ਤੇ ਕਰਦੇ ਪਏ ਆਪਣੇ ਦੂਜੀ ਕਮਿਊਨਿਟੀ ਤੇ ਨਾ,
1: ਇੰਡੀਅਨ ਦੇ ਉੱਤੇ।
0: ਹਾਂ ਇੰਡੀਅਨ ਤੇ, ਹਾਂ ਮਤਲਬ ਇਹਨਾਂ ਨੂੰ ਕਹਿ ਦਈਏ।
1: ਸੋ ਇਸ ਕਰਕੇ ਚਲੋ ਰਸ਼ੀਆ।
0: ਅੱਛਾ ਰਸ਼ੀਆ ਚਲੀਏ ਫਿਰ।
1: ਹਾਂ ਉਹ ਮਤਲਬ ਅੱਜ ਕੱਲ ਉਹ ਆ ਰਹੀ ਹੈ ਨਾ
0: ਜਾ ਕੇ, ਤੇ ਉਹਨਾਂ ਨੇ ਕੀ ਦਿੱਤਾ ਰਸ਼ੀਆ ਚ ਤੁਸੀਂ ਲਾਸਟ ਕਿਹਾ ਸੀ ਉਹਦੀ, ਉਹ ਵੀ ਖਬਰ ਹੈਗੀ ਆ। ਨਹੀਂ ਨਹੀਂ ਉਹ ਕਿਹੜਾ ਟੈਲੈਂਟ ਵੀਜ਼ਾ,
1: ਟੈਲੈਂਟ ਵੀਜ਼ਾ ਦੀ ਬਾਰੇ ਤੁਹਾਨੂੰ ਮੈਂ ਦੱਸਦਾ ਅੱਗੇ ਚੱਲ ਕੇ।
0: ਹਾਂ
1: ਇੱਕ ਗਾਣਾ ਸੁਣ ਲਓ ਆਹ ਵਾਲਾ।

0: ਸੁਣਿਆ ਨੇ 76 ਇਸ ਤੋਂ ਵਧੀਆ ਨੀ ਤੁਸੀਂ ਸੁਣਿਆ
1: ਵਾਹ ਵਾਹ ਵਾਹ
0: ਤੇ ਦੋ ਕੁ ਖਬਰਾਂ ਭਾਜੀ ਤੁਹਾਨੂੰ ਦੇ ਜਾਈਏ ਤੇ ਫਿਰ ਟ੍ਰੈਡੀਸ਼ਨ ਦੇ ਮੁਤਾਬਕ ਖਬਰਾਂ ਦਾ ਸਮਾਂ ਹੋ ਗਿਆ
1: ਚੱਕਦੇ ਫਿਰ ਵੀ ਮਿਊਜ਼ਿਕ ਚੱਲ ਗਿਆ
0: ਆ ਫੋਨ ਸਾਰੇ ਸ਼ੋਅ ਦੇ ਟਾਈਮ ਹੀ ਕਿਉਂ ਆਉਂਦੇ ਹੁੰਦੇ ਨੇ ਰਸ਼ੀਆ ਨੇ ਹੁਣ ਦੁਨੀਆ ਭਰ ਦੇ ਵਿੱਚੋਂ ਹੁਨਰਮੰਦ ਲੋਕਾਂ ਨੂੰ ਬੁਲਾਉਣਾ ਸ਼ੁਰੂ ਕੀਤਾ
1: ਓਕੇ
0: ਸੋ ਤੁਹਾਡੇ ਤਾਂ ਬਹੁਤ ਹੁਨਰ ਤਾਂ ਤੁਹਾਡੇ ਚ ਕੁੱਟ ਕੁੱਟ ਕੇ ਭਰਿਆ
1: ਸਪਾਈਡਰਮੈਨ ਬਣ ਕੇ
0: ਕੋਸ਼ਿਸ਼ ਕਰੋ ਰਸ਼ੀਆ ਦਾ ਵੀਜ਼ਾ ਲਓ ਪੱਕੇ ਪੁੱਕੇ ਹੋਵੋ
1: ਓਕੇ
0: ਤੇ ਟੈਲੈਂਟ ਵੀਜ਼ਾ ਦੇ ਨਾਂ ਦੇ ਉੱਤੇ ਉਹਨਾਂ ਨੇ ਕਹਿੰਦੇ ਕਿ ਸਾਇੰਸ ਟੈਕਨੋਲੋਜੀ ਮੈਨੂਫੈਕਚਰਿੰਗ ਸਪੋਰਟਸ ਐਜੂਕੇਸ਼ਨ ਇੰਡਸਟਰੀ ਵਟਐਵਰ ਮਾਈਟ
1: ਮੇਰੀ ਨਹੀਂ ਹੈਗੀ ਇੰਟਰਟੇਨਮੈਂਟ
0: ਤੁਸੀਂ ਆ ਜਾਓ ਕਹਿੰਦੇ ਉਦੋਂ ਬਾਅਦ ਯੂਕਰੇਨ ਨੇ ਗੋਲੇ ਗੋਲੇ ਸੁੱਟ ਕੇ ਤੁਹਾਨੂੰ ਮਾਰਤਾ ਦੇਣਾ ਹੀ
1: ਅੱਛਾ
0: ਆ ਜਾਓ ਇੱਕ ਵਾਰ
1: ਇੱਕ ਵਾਰੀ ਆ ਜਾਓ ਗੋਲੇ ਤੁਹਾਡੇ
0: ਜਾਨ ਦੀ ਗਾਰੰਟੀ ਸਾਡੀ ਨਹੀਂ ਹੈ
1: ਆ ਜਾ
0: ਜਿਹੜਾ ਬੰਦਾ ਇੱਕ ਵਾਰ ਆ ਗਿਆ ਰੂਸ ਚ ਉਹ ਪੱਕਾ ਹੀ ਰੂਸ ਚ ਰਹਿ ਜੂਗਾ
1: ਪੁਦੀਨ
0: ਸਾਹਿਬ
1: ਕਹਿੰਦੇ
0: ਜਿਹੜੀ ਖਬਰ ਆਪਣੀ ਇੱਥੇ ਦੀ ਆਈ ਹੈ ਜਿਹਦਾ ਨਾਂ ਦਿੱਤਾ ਗਿਆ ਬੇਬੀ ਮਿਰੈਕਲ 21 ਹਫ਼ਤਿਆਂ ਦੀ ਬੱਚੀ ਹੈ ਭਾਜੀ 21 ਹਫ਼ਤਿਆਂ ਦੀ ਮੋਸਟ ਪ੍ਰੀਮੈਚਿਓਰ ਬੇਬੀ ਇਨ ਆਸਟ੍ਰੇਲੀਆ ਪੈਦਾ ਹੋਇਆ
1: ਮੋਸਟ ਪ੍ਰੀਮੈਚਿਓਰ
0: ਮੋਸਟ
1: ਕੱਪ ਜਿੱਡੀ ਹੈ
0: ਹਾਂ ਕੋਕੋ ਕੋਲਾ ਦੇ ਕੇਨ ਜਿੱਡੀ ਹਾਈਟ ਆ ਉਹਦੀ
1: ਉਹ ਇੰਨੀ ਛੋਟੀ ਹੈ ਪਰ ਠੀਕ ਹੈ
0: ਤੇ ਰਾਇਲ ਬ੍ਰਿਸਬੇਨ ਹਸਪੀਟਲ ਦੇ ਵਿੱਚ 25 ਮਾਰਚ ਨੂੰ ਕਹਿੰਦੇ ਇਹ ਪੈਦਾ ਹੋਈ ਸੀ ਖਬਰ ਸਾਡੇ ਤੱਕ ਅੱਜ ਕਿਉਂ ਤੇ ਪਹੁੰਚੀ ਆ ਓਕੇ ਹੁਣ ਉਹ ਚੱਕਣ ਜੋਗੀ ਹੋਈ ਹੈ ਕਹਿੰਦੇ
1: ਓਹੋ ਅੱਛਾ ਉਹਨੂੰ ਪੂਰਾ ਫਿਰ ਉਹਦੇ ਵਿੱਚ ਰੱਖਿਆ ਹੋਏਗਾ ਨਾ
0: ਹਾਂ ਇਨਕਿਊਬੇਟਰ ਦੇ ਵਿੱਚ ਔਰ ਕਾਫੀ ਜ਼ਿਆਦਾ ਕਈ ਮਹੀਨਿਆਂ ਤੱਕ ਉਹਨੂੰ ਉੱਥੇ ਰੱਖਿਆ ਗਿਆ ਬਰਥ ਵੇਲੇ 350 ਗ੍ਰਾਮ ਦੀ ਸੀਗੀ 350 ਗ੍ਰਾਮ ਸਿਰਫ ਇਹ ਨੀ ਕਿ ਇਹ ਮੋਸਟ ਪ੍ਰੀ ਮੈਚਿਓਰ ਬੇਬੀ ਹੈ
1: ਹਾਂਜੀ
0: ਅਸਲ ਦੇ ਵਿੱਚ ਪ੍ਰੀ ਮੈਚਿਓਰ ਬੇਬੀ ਹੁੰਦੇ ਨੇ ਬਟ ਉਹ ਸਰਵਾਈਵ ਨਹੀਂ ਕਰਦੇ
1: ਅੱਛਾ ਇਹ ਹਾਂ
0: ਇਹ ਕੇਸ ਹੈ ਇਸ ਕਰਕੇ
1: ਖਬਰਾਂ ਚ ਆ ਗਿਆ ਔਰ ਗ੍ਰੇਟ ਬਣਿਆ
0: ਕਿਉਂਕਿ ਉਹ ਮੋਸਟ ਪ੍ਰੀ ਮੈਚਿਓਰ ਬੇਬੀ ਇਨ ਆਸਟ੍ਰੇਲੀਆ ਟੂ ਸਰਵਾਈਵ ਉਹਦਾ ਟਾਈਟਲ ਉਹਨੂੰ
1: ਜਾਂਦਾ ਸਹੀ ਗੱਲ ਨਹੀਂ ਤੇ ਹਾਂ
0: ਨਾਰਮਲੀ 40 ਵੀਕ ਦੀ ਪ੍ਰੈਗਨੈਂਸੀ ਹੁੰਦੀ ਮੰਨੀ ਜਾਂਦੀ ਹੈ ਇਹ 21 ਵੀਕ ਦੀ ਮਤਲਬ ਅੱਧੀ ਪ੍ਰੈਗਨੈਂਸੀ ਜਦ ਤੱਕ ਉਹਨੂੰ ਪਤਾ ਲੱਗਿਆ ਮੈਂ ਪ੍ਰੈਗਨੈਂਟ ਜਦ ਤੱਕ ਜਵਾਕ ਹੋ ਗਿਆ
1: ਸਹੀ ਯਾਰ ਕਿੱਦਾਂ ਵੇਖ ਲਓ ਰੱਬ ਦੇ ਨਿਆਰੇ ਆ ਸਾਰੇ ਰੱਬ ਦਾ ਕਿੱਦਾਂ ਕਰਦਾ ਕੀ ਨਹੀਂ ਹੈ
0: ਪਾਣੀ ਦੇ ਬੁੱਲਿਆ ਵੇ ਇੱਕ ਗਾਣਾ ਸੁਣਾਉਂਦੀ
1: ਚਮਕੀਲੀ ਲੈ ਜੀ
0: ਫੇਰ ਅੱਜ ਦੇ ਇਸ ਵੀਕਐਂਡ ਦੇ ਤੁਹਾਨੂੰ ਇਵੈਂਟ ਵੀ ਦੇ
1: ਪ੍ਰੋਗਰਾਮ ਵੀ ਦੱਸਾਂਗੇ ਹਾਂ ਬਿਲਕੁਲ

0: ਮਸ਼ੀਨ ਜੀ ਬੁਲਬੁਲਾ ਚੱਕਦਾ ਉਹ ਗਲਬਸ ਤੇ ਰੱਖ ਦੋ ਉਹ ਪੂਰੀ ਬਾਲ ਬਣ ਜਾਂਦੀ ਹੈ ਉਹ ਬੜਾ ਘੈਂਟ ਆ
1: ਇੰਡੀਆ ਚ ਵੀ ਦਿਖਾਉਂਦੇ ਹੁੰਦੇ ਨੇ ਬੁਲਬੁਲੇ ਉਹ ਐ ਫੂਕ ਮਾਰ ਕੇ ਫੈਲਾ ਦਿੰਦਾ ਇੱਕ ਮੋਰੀ ਪਾਈਪ ਜੀ ਚੋਂ
0: ਗੱਠ
1: ਗੁੱਟ ਬੰਨਣ ਦੀ ਲੋੜ ਨੀ ਪੈਂਦੀ ਉਹਨੂੰ ਐ ਫੁਲਾਇਆ ਉਹ ਤੋਂ ਬਾਅਦ ਉਹੀ ਬੁਲਬੁਲੇ ਨੂੰ ਐ ਮਚੋਕੇ ਜੇ ਉਹਦੇ ਤੇ ਹੀ ਲਗਾਤਾ ਤੇ ਚੱਲ
0: ਉਹਦੇ
1: ਚ ਜੇ ਕਿਸੇ ਨੇ ਫੋੜ ਵੀ ਦਿੱਤਾ ਉਹਨੂੰ ਫੇਰ ਏਦਾਂ ਹੀ ਸੀਲ ਕਰ ਦੋ ਉਸੇ ਹੀ ਬੁਲਬੁਲੇ ਦੇ ਨਾਲ
0: ਬੰਦੇ
1: ਨੀ ਏਦਾਂ ਜੁੜਦੇ ਬੰਦਿਆਂ ਦੇ ਫੱਟ ਨੀ ਏਦਾਂ ਜੁੜਦੇ ਤੇ ਫੱਟ ਜਿਹੜੇ ਇਤਿਹਾਸ ਦੇ ਹੁੰਦੇ ਨੇ ਉਹ ਤਾਂ ਬਿਲਕੁਲ ਹੀ ਨੀ ਜੁੜਦੇ
0: ਹਾਂਜੀ ਬਿਲਕੁਲ
1: ਗੱਲ ਇਸ ਕਰਕੇ ਕਰ ਰਹੇ ਹਾਂ ਕਿ ਸਿੱਖ ਇਤਿਹਾਸ ਦੀ ਆਖਰੀ ਮਹਾਰਾਣੀ
0: ਹਾਂਜੀ
1: ਜਿੰਦ ਕੌਰ ਜੀ ਨੂੰ ਕਹਿੰਦੇ ਹੁੰਦੇ ਸੀ ਰਾਣੀ ਜਿੰਦਾ ਵੀ ਉਹਨੂੰ ਨਾਮ ਦੇ ਨਾਲ ਜਾਣਿਆ ਜਾਂਦਾ ਉਹਦਾ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਪਲੇ ਜਿਹੜਾ ਉਹ ਬੜੇ ਵਧੀਆ ਢੰਗ ਦੇ ਨਾਲ ਪਿੱਛੇ ਜੇ ਮੈਲਬਨ ਦੇ ਵਿੱਚ ਵੀ ਹੋ ਕੇ ਹਟਿਆ ਪੂਰੀ ਦੁਨੀਆ ਦੇ ਵਿੱਚ ਹੋ ਕੇ ਹਟੇ ਹੈਗੇ ਨੇ ਇਸ ਕਿਸਮ ਦੇ ਪਲੇ ਮਹਾਰਾਣੀ ਜਿੰਦਾ ਦੀ ਲਾਸਟ ਕੁਈਨ ਆਫ ਪੰਜਾਬ
0: ਹਾਂਜੀ
1: ਤੇ ਉਹ ਜਿਹੜਾ ਇੱਕ ਕਿਸਮ ਦਾ ਹਿਸਟੋਰੀਕਲ ਡਰਾਮਾ ਐਕਸਪੀਰੀਅੰਸ ਜੇ ਤੁਸੀਂ ਲੈਣਾ ਹੈਗਾ ਲਾਈਵ ਡਰਾਮਾ ਐਕਸਪੀਰੀਅੰਸ ਇੱਕਦਮ ਹੁੰਦੀਆਂ ਫਿਲਮਾਂ
0: ਹਾਂਜੀ
1: ਜੇ ਹਿਸਟੋਰੀਕਲ ਡਰਾਮਾ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਆਪਣੀ ਅੱਖਾਂ ਦੇ ਨਾਲ ਜਾਓ ਆਪਣੇ ਬੱਚਿਆਂ ਦੇ ਨਾਲ ਪਰ ਬੱਚੇ ਤੁਹਾਡੇ ਪ੍ਰੀ ਮੈਚਿਓਰ ਨਹੀਂ ਹੋਣੇ ਚਾਹੀਦੇ
0: ਪੰਜ
1: ਸਾਲ ਤੋਂ ਛੋਟੇ ਨਹੀਂ ਹੋਣੇ ਚਾਹੀਦੇ ਹੈਗੇ ਤੇ 24 ਅਕਤੂਬਰ ਨੂੰ ਸ਼ਨੀਵਾਰ ਦਾ ਦਿਨ ਪੈਂਦਾ ਸਿਡਨੀ ਦੇ ਵਿੱਚ ਇਹ ਪਰਫਾਰਮੈਂਸ ਹੋਣ ਜਾ ਰਹੀ ਹੈ ਪਲੰਟਨ ਏਰੀਆ ਪੈਂਦਾ ਮੇਰੇ ਖਿਆਲ ਦੇ ਨਾਲ ਮਨਤੇਜ ਭਾਜੀ ਤੁਹਾਨੂੰ ਹੱਥ ਫੜ ਕੇ ਆਪ ਹੀ ਛੱਡ ਆਣਗੇ ਇਹਨਾਂ ਦੇ ਘਰ ਜਾਇਓ ਤੇ ਉੱਥੇ ਆਪ ਹੀ ਲੈ ਜਾਣਗੇ ਜੀ ਡਬਲਿਊ ਸਿਡਨੀ ਪਰਫਾਰਮਿੰਗ ਆਰਟਸ ਸੈਂਟਰ ਪੈਂਦਾ ਵੈਸੇ ਸਰਚ ਕਰ ਲਿਓ ਐਡੀ ਵੀ ਕੋਈ ਗੱਲ ਨਹੀਂ ਹੈਗੀ
0: ਪਲੰਟਨ ਹਾਈ ਸਕੂਲ ਚ ਹੀ ਪੈ ਜਾਂਦਾ ਉਹ
1: ਪਲੰਟਨ ਹਾਈ ਸਕੂਲ
0: ਬਿਲਕੁਲ
1: ਸ਼ਾਮੀ 5 ਵਜੇ ਦੁਬਾਰੇ ਖੁੱਲ ਜਾਣੇ ਨੇ ਪਰ ਜਿਹੜਾ ਸ਼ੋਅ ਹੈ ਉਹ ਸਹੀ 6 ਵਜੇ ਹੋ ਜਾਣਾ ਇਹ ਨਾ ਸੋਚਿਓ ਕਿਤੇ ਕਿ ਲੇਟ ਹੈ ਤੇ ਇਹਦੀਆਂ ਟਿਕਟਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਰੇਡੀਓ ਹਾਂਜੀ ਤੋਂ ਅਦਰਵਾਈਜ਼ ਇਹਦੀਆਂ ਟਿਕਟਾਂ ਜਿਹੜੀਆਂ ਨੇ ਇਵੈਂਟ ਬਾਬਾ .com ਤੇ ਵੀ ਅਵੇਲੇਬਲ ਹੈਗੀਆਂ
0: ਹਾਂਜੀ ਬਿਲਕੁਲ
1: ਪਰ ਰੇਡੀਓ ਹਾਂਜੀ ਦੀ ਰੈਫਰੈਂਸ ਦੇ ਨਾਲ ਤੁਹਾਨੂੰ ਹੋਰ 2-4-5% ਆਪਾਂ ਡਿਸਕਾਊਂਟ ਵੀ ਦੇ ਦਾਂਗੇ ਜੇ ਗਰੁੱਪ ਟਿਕਟਸ ਵੀ ਤੁਸੀਂ ਲੈਣੀਆਂ ਚਾਹੁੰਦੇ ਹੋ ਸਿੱਖ ਇਤਿਹਾਸ ਦੀ ਔਰ ਸੱਭਿਆਚਾਰ ਦੀ ਬੜੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਣੀ ਜਿੰਦਾ ਦੀ ਲਾਸਟ ਕੁਈਨ ਆਫ ਪੰਜਾਬ ਇਹ ਦੇਖ ਕੇ ਆਇਓ ਜੀ ਇਹ ਸ਼ੋ ਇਹ ਤੋਂ ਇਲਾਵਾ ਸਿਡਨੀ ਦੇ ਵਿੱਚ ਹੋਰ ਕਿਹੜੇ ਕਿਹੜੇ ਇਵੈਂਟ ਹੋ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਭਾਜੀ ਤੁਹਾਡੇ ਕੋਲ ਕੋਈ ਇਵੈਂਟ ਹੈ
0: ਭਾਜੀ ਸਿਡਨੀ ਕੀ ਆਪਣੇ ਬਠਿੰਡੇ ਵੀ ਹੋ ਰਿਹਾ ਜੇ ਤੁਸੀਂ ਤਾਂ ਸਿਡਨੀ ਦੱਸੋ ਮੈਂ ਤੁਹਾਨੂੰ ਦੱਸਦਾ ਬਠਿੰਡੇ ਵੀ ਹੋ ਰਿਹਾ ਇੱਕ ਜੀ ਤੇ ਬਠਿੰਡੇ ਹੋ ਰਿਹਾ 8ਵਾਂ ਸਾਡਾ ਸਰਮਾਇਆ 8 ਜਿੱਥੇ ਸਾਡੇ ਬਜ਼ੁਰਗ ਜਿਹੜੇ ਆ ਆਰੀ ਆਰੀ ਫੈਡਰੇਸ਼ਨ ਜਿਹੜੀ ਆ ਉਹ ਕਰਾ ਰਹੀ ਹੈ ਤੇ ਇਹ ਹੋ ਰਿਹਾ ਜੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ
1: ਆਡੀਟੋਰੀਅਮ
0: ਹਾਂ ਇਹ ਕਿੰਨੀ ਤਰੀਕ ਨੂੰ ਹੋ ਰਿਹਾ ਇਹ ਹੋ ਰਿਹਾ ਵਾ 22 ਅਗਸਤ ਨੂੰ ਠੀਕ ਹੈ ਸਾਡਾ ਸਰਮਾਇਆ 8 22 ਅਗਸਤ ਤੇ ਇਹਦੇ ਵਿੱਚ ਭਾਜੀ ਵਿਸ਼ੇਸ਼ ਮਹਿਮਾਨ ਜਿਹੜੇ ਆਉਣਗੇ ਮਲਕੀਤ ਰੋਣੀ ਜੀ ਤੇ ਅਮਰਜੀਤ ਸਿੰਘ ਜੀ ਮਹਿਤਾ ਇੱਕ ਉਹ ਸਾਡੇ ਵਿਸ਼ੇਸ਼ ਮਹਿਮਾਨ ਹੈਗੇ ਆ ਉੱਥੇ ਤੇ ਮੁੱਖ ਮਹਿਮਾਨ ਜਿਹੜੇ ਆ ਕੀ ਆ ਰਹੇ ਨੇ ਉਹ ਕੁਲਤਾਰ ਸਿੰਘ ਸਦਵਾ ਕੋਈ ਚਾਰਜ ਨੀ ਹੈਗਾ ਆਓ ਤੁਸੀਂ ਤੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਹੈਗਾ ਤੇ ਇਹ ਹੈਗਾ ਵਾ ਦੁਪਹਿਰੇ 2:30 ਵਜੇ ਤੋਂ ਸ਼ੁਰੂ ਹੋ ਜਾਣਾ ਜੇ ਤੇ 5:30 ਵਜੇ ਤੱਕ ਚੱਲਣਾ 22 ਅਗਸਤ ਇਹ ਵੀ ਦਿਨ ਸ਼ਨੀਵਾਰ
1: ਚਲੋ
0: ਹਾਂ 22 ਅਗਸਤ ਨੂੰ ਆ ਜਾਓ
1: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੁਦਾ ਬੋਲ ਭਾਵੇਂ ਨਾ ਬੋਲ ਤੇ ਮਿਰਜ਼ਾਪੁਰ ਤੇ ਬਟਵਾਰਾ ਅਵਾਰਾਪਨ ਆ ਚੁੱਕੀਆਂ ਹੈਗੀਆਂ ਨੇ ਵੈਸੇ ਇਵੈਂਟ ਜਿਹੜੇ ਨੇ ਸਿਡਨੀ ਦੇ ਵਿੱਚ ਬੜੇ ਸਾਰੇ ਹੋਣ ਜਾ ਰਹੇ ਹੈਗੇ ਨੇ NRL ਦੇ ਮੈਚ ਵੀ ਹੈਗੇ ਨੇ ਰੋਬੀਤੋਸ ਤੇ ਵਾਰੀਅਰਸ ਦਾ ਮੈਚ ਹੈ ਡਰੈਗਨਸ ਤੇ ਬੁਲਡੌਗ ਦਾ ਇਸ ਵੀਕਐਂਡ ਦੇ ਉੱਤੇ ਮੈਚ ਹੈ ਉਹ ਤੋਂ ਇਲਾਵਾ ਕੈਟ ਲਵਰਸ ਦੇ ਲਈ ਸਿਡਨੀ ਸ਼ੋਅ ਗਰਾਊਂਡ ਦੇ ਵਿੱਚ ਕੈਟ ਫੈਸਟੀਵਲ ਚੱਲ ਰਿਹਾ ਹੈਗਾ ਬਿੱਲੀ ਤੋਂ ਨਾ ਇੱਕ ਗੱਲ ਯਾਦ ਆਈ ਭਾਜੀ
0: ਹਾਂਜੀ
1: ਟਾਈਮ ਹੈਗਾ ਆਪਣੇ ਕੋਲ
0: ਦੇਖੋ ਦੇਖੋ ਬਹੁਤ ਟਾਈਮ ਆਪਣੇ ਕੋਲ
1: ਇਹ 3-4 ਮਿੰਟ ਦੇ ਵਿੱਚ ਇੱਕ ਬਿੱਲੀ ਦੀ ਕਹਾਣੀ
0: ਹਾਂਜੀ
1: ਹੈਗੀ ਹੈ ਤੇ ਮੈਂ ਨਾ ਆਉਂਦੇ ਆਉਂਦੇ ਸੁਣ ਰਿਹਾ ਸੀਗਾ
0: ਅੱਛਾ ਜੀ
1: ਓਸ਼ੋ ਨੇ ਸੁਣਾਈ ਹੈ ਕਹਿੰਦੇ ਇਹ ਕਹਾਣੀ
0: ਅੱਛਾ ਹਾਂ
1: ਤੇ ਓਸ਼ੋ ਕਹਿੰਦਾ ਕਿ ਇੱਕ ਨਾ ਬੜੇ ਪੁਰਾਣੇ ਟਾਈਮਾਂ ਦੇ ਵਿੱਚ ਇੱਕ ਗੁਰੂ ਜੀ ਹੁੰਦੇ ਸੀਗੇ।
0: ਅੱਛਾ।
1: ਗੁਰੂ ਜੀ ਨੇ ਜਦੋਂ ਦਮ ਤੋੜਨ ਲੱਗੇ, ਦਮ ਨਿਕਲਣ ਲੱਗਿਆ, ਜਵਾਕਾਂ ਤੋਂ ਗੱਲ ਯਾਦ ਆ ਗਈ ਵੀ ਜਵਾਕ ਕਿੰਨਾ ਤੰਗ ਕਰਦੇ ਨੇ, ਤੇ ਗੁਰੂ ਜੀ ਮਤਲਬ ਪਹੁੰਚੇ ਹੋਏ ਗੁਰੂ ਜੀ, ਤੇ ਜਦੋਂ ਦਮ ਤੋੜਨ ਲੱਗੇ, ਸਾਹ ਛੱਡਣ ਲੱਗੇ, ਤੇ ਉਹਨਾਂ ਦਾ ਚੇਲਾ ਕਹਿੰਦਾ ਗੁਰੂ ਜੀ ਸਾਰੀ ਜ਼ਿੰਦਗੀ ਤੁਹਾਡੇ ਮਤਲਬ ਚਰਨਾਂ ਚ ਰਹੇ ਹੈਗੇ, ਹਨਾ,
0: ਦੱਸੋ
1: ਜਾਣ ਤੋਂ ਪਹਿਲਾਂ ਕੋਈ ਗਿਆਨ ਹੀ ਦੇ ਜੋ, ਜਾਣ ਲੱਗੇ ਤੋਂ ਸਾਹ ਛੱਡਣ ਤੋਂ ਪਹਿਲਾਂ
0: ਇੱਕ ਗਿਆਨ ਜਿਹੜਾ ਕਦੇ ਦਿੱਤਾ ਨਾ ਹੋਵੇ।
1: ਹਾਂ ਗੱਲ ਦੱਸ।
0: ਹਾਂ
1: ਉਹ ਕਹਿੰਦੇ ਜੋ ਮਰਜ਼ੀ ਕਰੀ ਜ਼ਿੰਦਗੀ ਚ, ਬਿੱਲੀ ਨਾ ਕਦੇ ਪਾਲੀ।
0: ਅੱਛਾ,
1: ਇਹ ਕੀ ਹੈ? ਉਹ ਓਸ਼ੋ ਦੀ ਕਹਾਣੀ ਹੈ, ਸੁਣਨ ਵਾਲੀ ਹੈ।
0: ਅੱਛਾ,
1: ਤੇ 2 ਮਿੰਟ ਦਿਓ ਮੈਨੂੰ, ਮੈਂ ਤੁਹਾਨੂੰ ਦੱਸ ਦਿੰਦਾ। ਕਹਿੰਦੇ ਹੋਇਆ ਕੀ, ਤੇ ਉਹ ਬੜਾ ਸਾਰੇ ਲੋਕਾਂ ਨੇ ਨਾ, ਜਿੱਥੇ ਪਿੰਡ ਦੇ ਵਿੱਚ ਜਿੱਥੇ ਗੁਰੂ ਜੀ ਰਹਿੰਦੇ ਸੀ, ਸਭ ਨੇ ਬਿੱਲੀਆਂ ਜਿਹੜੇ ਜਿਹੜੇ ਪਾਲਦੇ ਸੀ ਛੱਡਤੀਆਂ।
0: ਠੀਕ ਹੈ,
1: ਵੀ ਗੁਰੂ ਜੀ ਕਹਿ ਗਏ। ਉਹ ਜਿਹੜਾ ਬੰਦਾ ਸੀਗਾ ਉਹ ਕਨਫਿਊਜ਼, ਉਹ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਵੀ ਗੁਰੂ ਐਡਾ ਪਹੁੰਚਿਆ ਹੋਇਆ ਬੰਦਾ,
0: ਬਿੱਲੀ ਨਾ ਪਾਲੀ,
1: ਸਾਰੀ ਜ਼ਿੰਦਗੀ ਉਹਨੇ ਸਾਧਨਾ ਕੀਤੀ, ਤੇ ਉਹਨੂੰ ਉਹ ਤੋਂ ਜਦੋਂ ਮੈਂ ਪੁੱਛਿਆ ਵੀ ਜ਼ਿੰਦਗੀ ਚ ਗਿਆਨ ਦੀ ਗੱਲ ਕਰਕੇ ਜਾਓ, ਕਹਿੰਦਾ ਬਿੱਲੀ ਨਾ ਪਾਲੀ। ਉਹਨੇ ਫਿਰ ਆਪਣੇ ਇੱਕ ਹੋਰ ਗੁਰੂ ਭਾਈ ਜਿਹੜਾ, ਉਹ ਤੋਂ ਵੱਡਾ ਸੀਗਾ ਉਮਰ ਦੇ ਵਿੱਚ, ਜਿਹਨੇ ਉਹ ਤੋਂ ਵੀ ਵੱਧ ਟਾਈਮ ਗੁਰੂ ਦੇ ਨਾਲ ਬਿਤਾਇਆ,
0: ਦੂਜੇ ਗੁਰੂ ਕੋ ਪੁੱਛਿਆ,
1: ਕਹਿੰਦਾ ਇਦਾਂ ਕਹਤੇ ਕਿਹਾ, ਕਹਿੰਦਾ ਠੀਕ ਹੀ ਕਿਹਾ ਫਿਰ। ਕਹਿੰਦਾ ਅਸਲ ਚ ਹੋਇਆ ਕੀ ਕਿ ਜਦੋਂ ਗੁਰੂ ਜੀ ਜਵਾਨ ਹੁੰਦੇ ਸੀਗੇ,
0: ਹਾਂਜੀ,
1: ਤੇ ਗੁਰੂ ਜੀ ਤਾਂ ਹੁੰਦੇ ਹੀ ਸੀਗੇ, ਉਹ ਐਵੇਂ ਲੋਕਾਂ ਨੂੰ ਗਿਆਨ ਦਿੰਦੇ ਹੁੰਦੇ ਸੀਗੇ, ਪਰ ਉਦੋਂ ਅਸੀਂ ਭਿੱਖਿਆ ਮੰਗਦੇ ਹੁੰਦੇ ਸੀ, ਭਿੱਖਿਆ ਮੰਗ ਮੰਗ ਕੇ, ਤੇ ਆਪਣਾ ਪੂਰਾ ਆਸ਼ਰਮ ਦਾ
0: ਸਾਰਾ
1: ਗੁਜ਼ਾਰਾ ਚੱਲਦਾ
0: ਸੀ, ਭਿੱਖਿਆ
1: ਮੰਗਦੇ ਸੀਗੇ, ਤੇ ਅਨਾਜ ਜਿਹੜਾ ਇੱਥੇ ਪਿਆ ਹੁੰਦਾ ਸੀਗਾ ਆ ਕੇ ਚੂਹੇ ਕੁਤਰ ਜਾਂਦੇ ਹੁੰਦੇ ਸੀਗੇ। ਗੁਰੂ ਜੀ ਨੇ ਸੋਚਿਆ ਵੀ ਆਹ ਚੂਹੇ ਜਿਹੜੇ ਹੈਗੇ ਨੇ, ਉਹਨਾਂ ਨੂੰ ਕੋਈ ਸਿਆਣਾ ਦੱਸ ਗਿਆ ਵੀ ਬਿੱਲੀ ਪਾਲ ਲਓ।
0: ਅੱਛਾ, ਵੀ ਬਿੱਲੀ
1: ਚੂਹੇ ਖਾ ਜੂ।
0: ਹਾਂਜੀ,
1: ਬਿੱਲੀ ਪਾਲੀ ਤੇ ਬਿੱਲੀ ਚੂਹੇ ਖਾ ਗਈ।
0: ਅੱਛਾ ਜੀ,
1: ਚੂਹੇ ਖਾ ਗਈ, ਤੇ ਉਸ ਤੋਂ ਬਾਅਦ ਫਿਰ ਮਤਲਬ ਬਿੱਲੀ ਨੂੰ ਕੱਲੇ ਚੂਹੇ ਤਾਂ, ਹੁਣ ਜਿਵੇਂ ਖਾਣ ਪੀਣ ਹੁੰਦਾ ਹੁੰਦਾ,
0: ਖਾਣਾ
1: ਤਾਂ ਹੈਗਾ ਸੀਗਾ, ਬਿੱਲੀ ਨੂੰ ਕਹਿੰਦੇ ਦੁੱਧ ਦੋ, ਸੁਣੀ ਚਲੋ ਤੁਸੀਂ, ਕਹਿੰਦੇ ਦੁੱਧ ਦੋ, ਉਹ ਕਹਿੰਦੇ ਜੀ ਦੁੱਧ ਦੇਣ ਲੱਗ ਗਏ ਬਿੱਲੀ ਨੂੰ, ਹੁਣ ਭਿੱਖਿਆ ਦੇ ਨਾਲ ਨਾਲ ਦੁੱਧ ਵੀ ਮੰਗਣ ਲੱਗ ਗਏ ਵੀ ਸਾਡੀ ਆਸ਼ਰਮ ਚ ਬਿੱਲੀ ਰੱਖੀ ਹੋਈ ਹੈ, ਦੁੱਧ ਵੀ ਦਿਓ ਜੀ। ਉਹ ਕਰਦੇ ਕਰਦੇ ਕਰਦੇ ਉਹ ਕਹਿੰਦੇ ਵੀ ਇੰਨਾ ਨੀ ਮੰਗ ਹੋਣਾ ਹੈਗਾ, ਰੋਜ਼ ਰੋਜ਼ ਐਵੇਂ ਲੋਕਾਂ ਤੋਂ ਮੰਗੀਏ, ਤੁਸੀਂ ਐਂ ਕਰੋ ਵੀ ਦੁੱਧ ਦੇ ਲਈ ਇੱਕ ਮੱਝ ਰੱਖ ਲਓ।
0: ਠੀਕ ਹੈ,
1: ਮੱਝ ਹੀ ਦਿੰਦੀ ਹੁੰਦੀ ਹੈ ਦੁੱਧ,
0: ਠੀਕ ਹੈ,
1: ਮੱਝ ਰੱਖ ਲਈ ਉਹਨਾਂ ਨੇ ਆਸ਼ਰਮ ਦੇ ਵਿੱਚ, ਮੱਝ ਰੱਖ ਲਈ ਤੇ ਮੱਝ ਦਾ ਦੁੱਧ ਚੋਲਿਆ ਕਰਨ, ਬਿੱਲੀ ਨੂੰ ਦੇ ਦਿਆ ਕਰਨ, ਬਿੱਲੀ ਚੂਹੇ ਖਾ ਜਿਆ ਕਰੇ, ਅਨਾਜ ਬਚਿਆ ਰਹੇ, ਭਿੱਖੂ ਜਿਹੜੇ ਭਿੱਖੂ ਸੀਗੇ ਉਹ ਵੀ ਖੁਸ਼, ਸਾਰੇ ਖੁਸ਼,
0: ਸਾਰੇ ਖੁਸ਼।
1: ਹੌਲੀ ਹੌਲੀ ਮੱਝ ਵੀ ਦਲੱਤੀਆਂ ਮਾਰਨ ਲੱਗ ਗਈ ਵੀ ਯਾਰ ਮੈਨੂੰ ਤਾਂ ਖਾਣ ਨੂੰ ਦਿਓ ਕੁਛ। ਉਹ ਕਹਿੰਦੇ ਮੱਝ ਦੇ ਲਈ ਚਾਰਾ, ਕਹਿੰਦੇ ਵੀ ਹੁਣ ਐਂ ਕਰੋ ਵੀ ਜਿੱਥੇ ਤੁਸੀਂ ਦਾਣੇ ਮੰਗਣ ਜਾਂਦੇ ਹੋ ਅੱਗੇ ਦੁੱਧ ਮੰਗਦੇ ਹੁੰਦੇ ਸੀ, ਹੁਣ ਤੁਸੀਂ ਚਾਰਾ ਮੰਗ
0: ਲਓ।
1: ਚਾਰਾ ਮੰਗਣ ਲੱਗ ਗਏ, ਕੁਝ ਮਹੀਨੇ ਬੀਤੇ, ਉਹ ਕਹਿੰਦੇ ਜੀ ਨਹੀਂ ਹੁਣ ਤਾਂ ਬਸ ਹੋ ਗਈ ਵੀ ਹੁਣ ਚਾਰਾ ਨਹੀਂ ਮੰਗਣਾ। ਤਾਂ ਉਹ ਕਹਿੰਦੇ ਫਿਰ ਕੀ ਕਰੀਏ, ਕਹਿੰਦੇ ਫਿਰ ਐਂ ਕਰਦੇ ਹਾਂ ਕਿ ਆਪਾਂ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਲੈ ਲੈਂਦੇ, ਉੱਥੇ ਚਾਰਾ ਆਪ ਹੀ ਬੀਜਣ ਲੱਗ ਜਾਂਦੇ, ਚਾਰਾ ਬੀਜਣ ਲੱਗ ਗਏ।
0: ਅੱਛਾ ਜੀ,
1: ਮੱਝ ਨੂੰ ਚਾਰਾ ਪਾਉਣ ਲੱਗ ਗਏ, ਪੱਠੇ ਪਾਉਣ ਲੱਗ ਗਏ, ਮੱਝ ਦੁੱਧ ਦੇਣ ਲੱਗ ਗਈ, ਦੁੱਧ ਬਿੱਲੀ ਪੀਣ ਲੱਗ ਗਈ,
0: ਬਿੱਲੀ ਚੂਹੇ
1: ਮਾਰਨ ਲੱਗ ਗਈ, ਅਨਾਜ ਬਚਿਆ ਰਹਿ ਗਿਆ।
0: ਠੀਕ ਹੈ,
1: ਉਹ ਕਹਿੰਦੇ ਕਿ ਮੱਝ ਜਦੋਂ ਆਏ ਤੇ ਭਿੱਖੂ ਕਹਿੰਦੇ ਵੀ ਜਦੋਂ ਅਸੀਂ ਮੰਗਣ ਜਾਂਦੇ ਹਾਂ ਤਾਂ ਪਿੱਛੋਂ ਆ ਕੇ ਆਹ ਮਤਲਬ ਪੱਠੇ ਵੀ
0: ਖਰਾਬ
1: ਹਨਾ, ਚਾਰਾ ਵੀ ਬੀਜੋ, ਸਾਰਾ ਕੁਛ ਕਰੋ ਵੀ ਤੁਸੀਂ ਜ਼ਮੀਨ ਦਾ ਟੁਕੜਾ ਤਾਂ ਹੈਗਾ ਹੀ, ਇੱਥੇ ਖੇਤੀਬਾੜੀ ਉਹ ਕਰਨ ਲੱਗ ਜਾਓ ਹਨਾ, ਫਿਰ ਅਸੀਂ ਭਿੱਖਿਆ ਨਹੀਂ ਮੰਗ ਲਾਵਾਂਗੇ, ਅਨਾਜ ਇੱਥੇ ਕਰਨ ਲੱਗ ਜਾਂਗੇ।
0: ਸਹੀ ਗੱਲ, ਸਹੀ ਗੱਲ।
1: ਉਹ ਕਹਿੰਦੇ ਠੀਕ ਹੈ ਗੱਲ, ਜ਼ਮੀਨ ਦਾ ਟੁਕੜਾ ਤਾਂ ਹੈਗਾ ਹੀ, ਉਹ ਕਰਨ ਲੱਗ ਗਏ ਜੀ ਖੇਤੀਬਾੜੀ ਕਰਨ ਲੱਗ ਗਏ, ਭਿਕਸ਼ੂ ਜਿਹੜੇ ਸੀਗੇ ਤੇ ਉੱਥੇ ਫਿਰ ਨਾਲੇ ਚਾਰਾ ਬੀਜਣ ਲੱਗੇ, ਚਾਰਾ ਮੱਝ ਖਾਂਦੀ ਸੀ, ਮੱਝ ਦੁੱਧ ਦਿੰਦੀ ਸੀ, ਦੁੱਧ ਬਿੱਲੀ ਪੀਂਦੀ ਸੀ, ਬਿੱਲੀ ਚੂਹੇ ਖਾਂਦੀ ਸੀ, ਅਨਾਜ ਬਚਿਆ ਰਹਿ ਗਿਆ। ਇਦੋਂ ਬਾਅਦ ਕੀ ਹੋਇਆ, ਕਹਿੰਦੇ ਪਿੰਡ ਉਹ ਕਹਿੰਦੇ ਵੀ ਭਿਕਸ਼ੂ ਕਹਿੰਦੇ ਵੀ ਹੁਣ ਥੱਕ ਜਾਂਦੇ ਹਾਂ ਅਸੀਂ, ਕੋਈ ਕੰਮ ਤੇ ਰੱਖ ਲਓ ਇੱਥੇ, ਐਂ ਹੱਥ ਵਟਾਉਣ ਨੂੰ, ਕਿਉਂਕਿ ਕੰਮ ਖਾਸਾ ਵੱਧ ਗਿਆ, ਜਨਾਨੀ ਤੋਂ ਬਿਨਾਂ ਗੱਲ ਹੋਣੀ ਨੀ। ਇੱਕ ਪਿੰਡ ਚ ਵਿਧਵਾ ਜਨਾਨੀ ਸੀਗੀ, ਉਹਨੂੰ ਰੱਖ ਲਿਆ, ਉਹ ਉੱਥੇ ਉਹ ਕੰਮ ਕਰਨ ਲੱਗ ਗਈ। 2 ਮਹੀਨੇ 3 ਮਹੀਨੇ ਪਿੰਡ ਵਾਲਿਆਂ ਨੇ ਰੌਲਾ ਪਾ ਲਿਆ, ਕਹਿੰਦੇ ਵਿਧਵਾ ਜਨਾਨੀ ਤੁਸੀਂ ਇੱਥੇ ਰੱਖੀ ਬੈਠੇ ਹੋ, ਇਹ ਏਦਾਂ ਨੀ ਤੁਸੀਂ ਰੱਖ ਸਕਦੇ, ਭਿਕਸ਼ੂ ਭਿਕਸ਼ੂ ਆਲੇ ਦੁਆਲੇ ਇਹਦੇ ਨਾਲ ਵਿਆਹ ਕਰਾਓ, ਕੋਈ ਹੋਰ ਅੱਗੇ ਨੀ ਆਇਆ, ਸਵਾਮੀ ਜੀ ਨੂੰ ਆਪ ਨੂੰ ਕਰਵਾਉਣਾ ਪਿਆ ਵਿਆਹ।
0: ਅੱਛਾ,
1: ਹੁਣ ਉਹਨਾਂ ਦਾ ਵਿਆਹ ਹੋ ਗਿਆ। ਜਨਾਨੀ ਸਵੇਰੇ ਸ਼ਾਮ ਪੱਠੇ ਪੁੱਠੇ ਕੁਤਰਦੀ ਸੀਗੀ, ਫਿਰ ਉਹ ਚਾਰਾ ਆਉਂਦਾ ਸੀ, ਚਾਰਾ ਮੱਝ ਖਾਂਦੀ ਸੀ, ਮੱਝ ਦੁੱਧ ਦਿੰਦੀ ਸੀ, ਦੁੱਧ ਬਿੱਲੀ ਪੀਂਦੀ, ਬਿੱਲੀ ਚੂਹੇ ਖਾਂਦੀ ਸੀ, ਅਨਾਜ ਬਚਿਆ ਰਹਿ ਜਾਂਦਾ। ਇਦੋਂ ਬਾਅਦ ਜੀ ਹੁਣ ਚਲੋ ਉਹਨਾਂ ਦਾ ਵਿਆਹ ਹੋਇਆ ਸੀਗਾ, ਜਵਾਕ ਵੀ ਹੋ ਗਏ, ਗ੍ਰਹਿਸਤੀ ਚ ਪੈ ਗਏ, ਹੁਣ ਗੁਰੂ ਜੀ ਸਵਾਮੀ ਜੀ ਉੱਧਰ ਟਾਈਮ ਘੱਟ ਦੇ, ਉਹ ਜਵਾਕ ਜਵੂਕ ਹੋ ਗਏ, ਜਵਾਕ ਸਾਰਾ ਦਿਨ ਡੈਡੀ ਘੋੜਾ ਵਰ, ਡੈਡੀ ਬਾਂਦਰ ਵਰ, ਡੈਡੀ ਦੇ ਬੱਸ ਕਰਾ ਕੇ ਰਾਤੀ, ਸਵਾਮੀ ਜੀ ਆਸ਼ਰਮ ਚ ਸਵਾਮੀ ਸੀਗਾ, ਜਵਾਕਾਂ ਦੇ ਨਾਲ ਡੈਡੀ ਸੀਗਾ, ਅਰਜੇ ਮੌਂਟੀ ਵਾਲਾ ਹੋ ਗਿਆ ਉਹਦਾ। ਉਹ ਹੁਣ ਕਹਾਣੀ ਇਹ ਮੁੱਕੀ, ਇੱਥੇ ਆ ਕੇ ਉਹਨਾਂ ਨੇ ਜਾਂਦੇ ਜਾਂਦੇ ਆਸ਼ਰਮ ਚ ਉਹਨੂੰ ਫਿਰ ਮੁੰਡੇ ਨੂੰ ਕਿਹਾ ਜੋ ਮਰਜ਼ੀ ਗੱਲ ਦਿੱਲੀ ਨਾ ਪਾਈ, ਇੱਥੇ ਕਹਾਣੀ ਮੁੱਕਦੀ ਹੈ, ਤੇ ਸਾਡੀ ਵੀ ਕਹਾਣੀ ਇੱਥੇ ਮੁੱਕਦੀ ਹੈ ਜੀ। ਇਹ ਜੀ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ, ਅੱਜ ਦੇ ਦਿਨ ਇੰਨਾ ਹੀ ਆਪਣੇ ਫੇਵਰੇਟ ਗਾਣੇ ਦੇ ਨਾਲ ਤੁਹਾਨੂੰ ਛੱਡ ਜਾਂਦੇ
0: ਚੱਕਦੇ
1: ਉਸਤਾਦਾਂ ਚ ਉਸਤਾਦ ਸਰਦੂਲ ਸਿਕੰਦਰ
0: ਸਾਹਿਬ ਜੀ ਆਏ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
4: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ, ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਫੁਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Hanji Radio.
3: ਅੱਜ ਦਾ ਵਿਚਾਰ, ਅੱਜ ਦੀ ਕਹਾਣੀ। ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 ਤੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਮੰਗਤੇ ਦੇ ਘਰ ਇੱਕ ਬੜਾ ਪਿਆਰਾ ਫੁੱਲ ਉੱਗਿਆ, ਕਮਲ ਦਾ ਫੁੱਲ। ਤੇ ਇਹਦੇ ਉੱਗਣ ਦੇ ਉੱਤੇ ਇੰਨੀ ਖੁਸ਼ੀ ਵੀ ਕਾਹਦੀ। ਛੋਟਾ ਜਿਹਾ ਘਰ ਆ, ਉਹ ਵੀ ਪਤਾ ਨਹੀਂ ਕਿਸੇ ਦੀ ਜਗ੍ਹਾ ਦੇ ਵਿੱਚ, ਇੱਕ ਛੋਟੀ ਜਿਹੀ ਕੁਟੀਆ। ਖੁਸ਼ੀ ਇਸ ਕਰਕੇ ਕਿਉਂਕਿ ਫੁੱਲ ਉੱਗਿਆ ਬੇਮੌਸਮ। ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਨੇ ਕਦੀ ਕਮਲ ਦਾ ਫੁੱਲ ਨਹੀਂ ਉੱਗਦਾ, ਜੇ ਉੱਗੇ ਵੀ ਤੇ ਰਹਿ ਨਹੀਂ ਸਕਦਾ, ਸਰਵਾਈਵ ਨਹੀਂ ਕਰਦਾ। ਬੜੀ ਖੁਸ਼ੀ ਹੋਈ ਉਹਨੂੰ, ਲੱਗਾ ਜਿਵੇਂ ਮੈਂ ਸਾਰੀ ਦੁਨੀਆ ਦੀ ਦੌਲਤ ਪਾ ਲਈ ਹੋਵੇ। ਹਰ ਰੋਜ਼ ਸਵੇਰੇ ਸਵੇਰੇ ਬਾਹਰ ਨਿਕਲਦਾ ਔਰ ਵੇਖਦਾ, ਪਰ ਸਮਝ ਨਹੀਂ ਆਉਂਦੀ ਕਿ ਹੁਣ ਇਹਨੂੰ ਕਰਾਂ ਕੀ। ਇੱਕ ਦਿਨ ਅਚਾਨਕ ਮਨ ਦੇ ਵਿੱਚ ਆਇਆ ਕਿ ਇੱਦਾਂ ਮੰਗ ਮੰਗ ਕੇ ਕਿੱਦਾਂ ਗੁਜ਼ਾਰਾ ਕਦੋਂ ਤੱਕ ਕਰੂੰਗਾ। ਆਖਿਰਕਾਰ ਇਸ ਫੁੱਲ ਨੇ ਇੱਕ ਦਿਨ ਆਪਣੇ ਜੋਬਨ ਦੇ ਉੱਤੇ ਪਹੁੰਚਣਾ ਅਤੇ ਉਸ ਤੋਂ ਬਾਅਦ ਫਿਰ ਢਲਾਣ ਵੱਲ ਨੂੰ ਹੋਵੇ ਨਾ, ਤਾਂ ਇਸ ਬੇਮੌਸਮੇ ਫੁੱਲ ਦੀ ਕੀਮਤ ਵੱਟ ਲਵਾਂ। ਇੱਕ ਦਿਨ ਮਨ ਦੇ ਵਿੱਚ ਕੀ ਆਇਆ, ਫੁੱਲ ਤੋੜਿਆ ਅਤੇ ਤੁਰ ਪਿਆ। ਮਨ ਦੇ ਵਿੱਚ ਸੋਚ ਰਿਹਾ ਕਿ ਜੇ ਕਿਤੇ ਮੈਨੂੰ 10 ਕਦਮੜੇ ਮਿਲ ਜਾਣ ਤਾਂ ਬੜਾ ਵਧੀਆ ਗੁਜ਼ਾਰਾ ਹੋ ਜਾਏਗਾ। ਅੱਜ ਕੱਲ੍ਹ ਇਹ ਫੁੱਲ ਲੱਭਦਾ ਵੀ ਕਿੱਥੇ ਆ, ਇਸ ਮੌਸਮ ਦੇ ਵਿੱਚ ਇਹ ਫੁੱਲ ਬਿਲਕੁਲ ਨਹੀਂ। ਰਸਤੇ ਦੇ ਵਿੱਚ ਜਾਂਦਾ ਸੋਚ ਹੀ ਰਿਹਾ ਕਿ ਅਚਾਨਕ ਇੱਕ ਰੱਥ ਆ ਕੇ ਰੁਕਦਾ। ਇਹ ਰੱਥ ਆ ਰਾਜੇ ਦੇ ਮੰਤਰੀ ਦਾ। ਅਚਾਨਕ ਉਹਦਾ ਫੁੱਲ ਦੇ ਉੱਤੇ ਸ਼ਾਇਦ ਧਿਆਨ ਪਿਆ। ਮੰਤਰੀ ਨੇ ਕਿਹਾ, ਉਹ ਭਾਈ ਇਹ ਫੁੱਲ ਕੀ ਤੂੰ ਮੈਨੂੰ ਦੇ ਸਕਦਾ, ਕਿੰਨੇ ਦਾ ਦਏਗਾ? ਤੇ ਉਸ ਗਰੀਬ ਬੰਦੇ ਨੇ ਕਿਹਾ, ਜੀ ਮੈਂ 10 ਕਦਮੜੇ। ਮੰਤਰੀ ਨੇ ਕਿਹਾ, ਮੈਂ ਤੈਨੂੰ 100 ਮੋਹਰਾਂ ਦਊਂਗਾ, ਉਹ ਵੀ ਸੋਨੇ ਦੀਆਂ, ਇਹ ਤੂੰ ਮੈਨੂੰ ਦੇ ਦੇ। ਇੱਕਦਮ ਮਨ ਦੇ ਵਿੱਚ ਗੱਲ ਟਣਕੀ ਕਿ ਪਤਾ ਨਹੀਂ ਕਿੱਡੀ ਕੁ ਵਡਮੁੱਲੀ ਚੀਜ਼ ਹੈ ਮੇਰੇ ਕੋਲ, ਪਤਾ ਨਹੀਂ ਕਿੱਡੀ ਕੁ ਕੀਮਤੀ ਆ ਇਹ। ਇੱਕਦਮ 100 ਮੋਹਰਾਂ ਦੇ ਉੱਤੇ ਪਹੁੰਚ ਗਿਆ, ਇਹਨਾਂ 'ਤੇ ਮੈਂ ਕਦੀ ਸੋਚਿਆ ਵੀ ਨਹੀਂ। ਅੱਗੋਂ ਜਵਾਬ ਦਿੱਤਾ, ਨਹੀਂ ਸਰ, ਮੈਂ ਫੁੱਲ ਨਹੀਂ ਵੇਚਣਾ ਚਾਹੁੰਦਾ, ਮੈਨੂੰ ਲੱਗਦਾ ਕਿ ਇਹਦੀ ਕੀਮਤ ਇਸ ਤੋਂ ਵੀ ਕਿਤੇ ਵਧੇਰੀ ਹੈ। ਮੰਤਰੀ ਨੇ ਬਥੇਰਾ ਜ਼ੋਰ ਲਾਇਆ ਕਿ ਮੈਂ ਇਸ ਤੋਂ ਵੀ ਹੋਰ ਵਧੇਰੇ ਤੈਨੂੰ ਪੈਸੇ ਦੇ ਦੂੰਗਾ, ਹੋਰ ਵਧੇਰੇ ਮੋਹਰਾਂ ਲੈ ਲਾ, ਜਿੰਨੀਆਂ ਤੂੰ ਮੰਗਣੀਆਂ ਮੰਗ ਲੈ, ਮੈਨੂੰ ਇਹ ਬੇਮੌਸਮਾਂ ਫੁੱਲ ਦੇ ਦੇ। ਪਰ ਉਸ ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ ਅੜ ਚੁੱਕੀ ਸੀ ਕਿ ਸ਼ਾਇਦ ਇਹਦੀ ਕੀਮਤ ਇਸ ਤੋਂ ਵੀ ਜ਼ਿਆਦਾ ਵਧੇਰੀ ਹੈ। ਮੰਤਰੀ ਚਲੇ ਗਿਆ ਅਤੇ ਮਨ ਦੇ ਵਿੱਚ ਸੋਚ ਰਿਹਾ ਕਿ ਇਸ ਤੋਂ ਵਧੇਰੇ ਕੀਮਤ ਹੁਣ ਮੈਨੂੰ ਬਾਜ਼ਾਰ ਤੋਂ ਤਾਂ ਮਿਲਣੀ ਨਹੀਂ, ਹੋਵੇ ਨਾ ਤਾਂ ਮੈਂ ਰਾਜੇ ਦੇ ਮਹਿਲਾਂ ਵੱਲ ਨੂੰ ਜਾਵਾਂ। ਜੇਕਰ ਮੰਤਰੀ ਨੇ ਇੰਨੀ ਕੀਮਤ ਲਾਈ ਆ ਤਾਂ ਰਾਜਾ ਤਾਂ ਹੋਰ ਵੀ ਵਧੇਰੇ ਕੀਮਤ ਲਾਊਗਾ। ਹਲੇ ਮਨ ਦੇ ਵਿੱਚ ਸੋਚ ਵਿਚਾਰ ਕਰ ਹੀ ਰਿਹਾ ਕਿ ਥੋੜ੍ਹੀ ਦੇਰ ਬਾਅਦ ਧੂੜ ਉੱਡਦੀ ਨਜ਼ਰ ਆਉਂਦੀ ਆ, ਰਾਜਾ ਵੀ ਉੱਧਰੇ ਰਾਹ ਤੋਂ ਲੰਘ ਰਿਹਾ। ਮੰਤਰੀ ਦੇ ਪਿੱਛੇ ਪਿੱਛੇ ਰਾਜੇ ਦਾ ਰੱਥ ਵੀ ਆ ਰਿਹਾ। ਅੱਗੇ ਹੋ ਕੇ ਰੋਕਿਆ, ਨਮਸਕਾਰ ਕੀਤੀ, ਰਾਜੇ ਨੂੰ ਫੁੱਲ ਵਿਖਾਇਆ ਤੇ ਕਿਹਾ, ਮਹਾਰਾਜ ਇਹ ਮੇਰੇ ਘਰ ਦੇ ਪਿਛਵਾੜੇ ਦੇ ਵਿੱਚ ਕਮਲ ਦਾ ਫੁੱਲ ਉੱਗਿਆ, ਵੇਖੋ ਕਿੰਨਾ ਸੋਹਣਾ ਹੈ, ਕੀ ਕੀਮਤ ਲਾਓਗੇ? ਮੈਂ ਤੁਹਾਨੂੰ ਦੇਣਾ ਚਾਹੁੰਦਾ। ਰਾਜੇ ਨੇ ਕਿਹਾ, ਮੰਗ ਕੀ ਮੰਗਦਾ, ਜੋ ਵੀ ਤੇਰੇ ਮਨ ਦੇ ਵਿੱਚ ਆ ਉਹ ਮੰਗ ਲੈ, ਉਸ ਤੋਂ ਵੀ ਕਿਤੇ ਵਧੇਰੇ ਤੈਨੂੰ ਮੈਂ ਦੇਣ ਦੇ ਲਈ ਤਿਆਰ ਹਾਂ, ਇਹ ਫੁੱਲ ਤੂੰ ਮੈਨੂੰ ਦੇ ਦੇ। ਸਮਝ ਨਹੀਂ ਆ ਰਹੀ ਮੈਂ ਕੀ ਮੰਗਾਂ, ਰਾਜੇ ਨੇ ਫੇਰ ਕਿਹਾ, जो भी तू मंगेगा मैं वादा करदा उस तों 10 गुणा वधेरे तैनू दऊंगा। मन दे विच हिसाब किताब करके वेखदा जे मैं 1000 मोहरा मंग लिया तो 10 गुणा होर वधेरे मेरे ते वारे नहरे हो जाएंगे। पर फिर मन दे विच सोचदा कि इहो जिहा फुल दे विच है कि इन्ना महंगा ये लोग लै के रहे ने। आखिरकार राजे नू पुछ लिया, राजन मैं भी जानता इन्ना महंगा फुल हैगा तो नहीं है, जो बुरा ना मनाओ तो मैनू दस दौ इन्ना महंगा फुल तुसीं लै के रहे हो। राजे दे संगियां ने दसिया ये रस्ता जिहड़े पासे नू जा रहा वा इत्थे बुद्ध आके बैठे ने। थोड़े दिनों तो बुद्ध इस जंगल दे विच बैठे ने, राजा मंत्री ते होर बहुत सारे लोग बुद्ध दे दर्शनां नू जा रहे ने। राजा बुद्ध दा बड़ा तकड़ा उपासक सी। राजा चाहुंदा सी कि मैं बुद्ध दे लई ओह लैके जावां जो बहुत कीमती होवे, पर समझ नहीं आउंदी कि पैसे धेले दी बुद्ध नू कोई लालच नहीं। इस करके मन दे विच आया कि मैं बुद्ध दे लई ओह फुल लैके जावां जिहड़ा फुल इस मौसम दे विच हुंदा ही नहीं है। इहदे तों वड्डा होर की गिफ्ट हो सकता, होर की तोहफा हो सकता। राजे ने उस गरीब आदमी नू कहा वेख ये जिहड़ा तेरे घर दे विच फुल उगया ना, ये उगया ही इस करके आ कि बुद्ध की आमद हुई है, नहीं तो इस सीजन दे विच ये फुल कित्थे लभदा। इस वजह दे करके मंत्री भी ये फुल लैके जाना चाहुंदा सी ते मैं भी लैके जाना चाहुंदा बुद्ध दे चरणां दे विच भेट करां। गरीब बंदे ने कहा महाराज जे तुसी बुरा ना मनाओ तो यह फुल फिर मेरे को ही रहन दिओ, तुसी मैनू पैसे तो मूँह मंगे दे दोगे, पर मैं जाके वेखना चाहुंदा कि जिहड़े बंदे दे लई तुसी इन्ने ज़्यादा पैसे खर्च रहे हो जिन्हें दी ये चीज़ हैगी भी नहीं है, वह बंदा है कौन, कौन है वह इंसान। जे तुसी लखां मोहरां इस एक फुल दे उत्ते खर्च रहे हो तो उस इंसान नू मिलना तो बनता, तो फिर क्यों ना यह फुल मैं आप ही उन्हें भेट चढ़ावा। कहिंदे ने यह गरीब बंदा उत्थे बुद्ध दे चरणां दे विच पहुंच गया, जाके फुल धरिया। बुद्ध बहुत खुश होए ने फुल वेख के। होर जो भी कीमती शायां जो राजे ने लियांदियां, मंत्री ने लियांदियां, जां होर अमीर लोग जो बैठे ही, वह सारियां शायां हुण एक पासे पईआं ने ते उह फुल गरीब बंदे दा बुद्ध दे हाथ दे विच। बुद्ध फुल वल वेख रहे ने ते मुस्करा रहे ने। यह एक इशारा मात्र है कि उहनां नूं फुल सब तो वध पसंद आया। एक तो वध एक सारे तोहफे लैके पहुंचे सी। हर एक नूं लगदा ही कि शायद मेरा तोहफा ज़्यादा पसंद किया जाएगा। बुद्ध खुश होणगे, प्रसन्न होणगे, कोई वधिया गल कोई दसणगे, कोई सीसां देणगे, अपने चरणां नाल लाउणगे, जां जो भी उहनां दे मन दी मनसा होगी। पर यह कि इस फुल ने सारा कुछ फिक्का पा दिता। तो गरीब आदमी छाती चौड़ी करके हुण सारयां दे विच बैठा कि मेरी शै कबूल हुई है। एक कहानी हले तो होर भी अगे जाती है, पर जे अज आपां इत्थों तक दा ही सबक लैणा होवे ते कहानी सानू दसदी है कि एक फकीर बंदा, एक मंग के खाण वाला, एक गरीब बंदा अमीर तो अमीर बंदे तो भी अमीर हो सकता, किसी राजे तो भी अमीर हो सकता। गल है सिर्फ तुहाडे एटीट्यूड की, गल है सिर्फ तुहाडी समझ की। जे तो बंदा लालच कर जे तो फिर दुनिया तां तो तां फिर तो किन्ने क पैसे बंदा मुल पालूगा। पर जे तुसी गल नू समझ जाओ, पैसे नू एक पासे कर दिओ तो फिर अमीरी तुहाडे अंदरों निकल आउंदी है। जे चाहुंदा तो यह वध तो वध पैसे लैके वह फुल उत्थे ही दे देंदा, पर फिर मलकीयत इहदी ना रहिंदी। फिर वह वाली मुस्कुराहट बुद्ध दे चेहरे दे उत्ते ना वेख पाउंदा, तो वह वाली मुस्कुराहट अपने चेहरे दे उत्ते अपने अंदर वह खुशी ना महसूस कर पाउंदा जिहड़ी हुण इन्हां राजे महाराजां दे विच बैठिआं ਇਹਦੇ ਚਿਹਰੇ ਦੇ ਉੱਤੇ ਆ, ਇਹਦੇ ਅੰਦਰੋਂ ਫੁੱਟ ਰਹੀ ਹੈ। ਕਹਿੰਦੇ ਨੇ ਆਪਣੇ ਆਪ ਨੂੰ ਕਦੀ ਵੀ ਕਿਸੇ ਗੱਲੋਂ ਘੱਟ ਨਾ ਸਮਝੋ। ਆਪਾਂ ਅਕਸਰ ਸੁਣ ਲੈਂਦੇ ਹਾਂ ਨਾ ਕਿ ਕੁਦਰਤ ਨੇ, ਰੱਬ ਨੇ ਸਾਰਿਆਂ ਨੂੰ ਇੱਕ ਸਾਰ ਬਣਾ ਕੇ ਭੇਜਿਆ, ਅਤੇ ਕਈ ਲੋਕ ਇਹਦੇ ਉੱਤੇ ਟੀਕਾ ਟਿੱਪਣੀ ਕਰ ਦਿੰਦੇ ਨੇ। ਇੱਕ ਸਾਰ ਕਿੱਦਾਂ, ਉਹ ਅਮੀਰ ਦੇ ਘਰ ਜੰਮਿਆ, ਮੈਂ ਗਰੀਬ ਦੇ ਘਰ ਜੰਮਿਆ, ਉਹ ਕੁੜੀ ਜੰਮੀ ਆ, ਆਹ ਮੁੰਡਾ ਜੰਮਿਆ। ਪਰ ਕੁਛ ਇੱਕ ਨਹੀਂ, ਬੇਸਿਕ ਚੀਜ਼ਾਂ ਜਿਹੜੀਆਂ ਨੇ ਉਹ ਸਾਰਿਆਂ ਦੇ ਵਿੱਚ ਇੱਕੋ ਹੀ ਨੇ, ਖੂਨ ਦਾ ਰੰਗ ਇੱਕੋ ਹੀ ਆ, ਸੋਝੀ ਸਾਰਿਆਂ ਦੇ ਵਿੱਚ ਇੱਕੋ ਜਿਹੀ ਪਾਈ ਗਈ ਆ ਰੱਬ ਦੇ ਵੱਲੋਂ। ਹੱਥ ਪੈਰ ਨੱਕ ਮੂੰਹ ਸਾਰੇ ਨੈਣ ਨਕਸ਼ ਸਾਰਾ ਕੁਛ ਉਹਨੇ ਪਾ ਕੇ ਭੇਜਿਆ। ਗੱਲ ਸਿਰਫ ਆ ਇਸ ਅਮੀਰੀ ਨੂੰ ਸਮਝਣ ਦੀ। ਅਮੀਰੀ ਪੈਸਿਆਂ ਦੇ ਨਾਲ ਨਹੀਂ ਹੁੰਦੀ, ਅਮੀਰੀ ਤੁਹਾਡੇ ਅੰਦਰ ਹੁੰਦੀ ਆ, ਅਤੇ ਆਪਣੇ ਆਪ ਦੇ ਵਿੱਚੋਂ ਉਹ ਅਮੀਰੀ ਲੱਭਣ ਦੀ ਲੋੜ ਆ। ਆਪਣੇ ਆਪ ਨੂੰ ਕਿਸੇ ਤੋਂ ਵੀ ਕਦੀ ਵੀ ਘੱਟ ਨਾ ਸਮਝੋ। ਗੱਲ ਆ ਸਿਰਫ ਪਛਾਣਨ ਦੀ ਕਿ ਕਿਹੜੀ ਚੀਜ਼ ਦੇ ਵਿੱਚ ਤੁਸੀਂ ਦੂਸਰਿਆਂ ਦੇ ਨਾਲੋਂ ਬਿਹਤਰ ਹੋ। ਜਿੱਦਾਂ ਇਸ ਵਿਅਕਤੀ ਨੇ ਸਮਝਿਆ ਕਿ ਹੁਣ ਮੈਂ ਇਸ ਤਰੀਕੇ ਦੇ ਨਾਲ ਬਿਹਤਰ ਹੋ ਸਕਦਾ ਵਾਂ ਰਾਜਿਆਂ ਦੇ ਨਾਲੋਂ, ਮੰਤਰੀਆਂ ਦੇ ਨਾਲੋਂ। ਇਸੇ ਤਰ੍ਹਾਂ ਦੇ ਨਾਲ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਇਹ ਸਮਝਣਾ ਚਾਹੀਦਾ ਕਿ ਸਾਡੇ ਅੰਦਰ ਕਿਹੜੀ ਉਹ ਕਾਬਲੀਅਤ ਆ ਜਿਹੜੀ ਸਾਨੂੰ ਦੂਸਰਿਆਂ ਦੇ ਨਾਲੋਂ, ਜਿਹੜੀ ਸਾਨੂੰ ਭੀੜ ਦੇ ਨਾਲੋਂ ਅਲੱਗ ਕਰਦੀ ਹੈ। ਗਰੀਬ ਤੋਂ ਗਰੀਬ ਬੰਦੇ ਦੇ ਵਿੱਚ ਵੀ ਅਮੀਰ ਦੇ ਨਾਲੋਂ ਵਧੇਰੇ ਕੁਛ ਇਹੋ ਜਿਹਾ ਜ਼ਰੂਰ ਹੋਏਗਾ ਜਿਹੜਾ ਤੁਸੀਂ ਜੇਕਰ ਪਛਾਣ ਲਓ ਤਾਂ ਉਹ ਚੀਜ਼ ਅਮੀਰ ਦੇ ਵਿੱਚ ਵੀ ਨਹੀਂ ਪਾਈ ਜਾਊਗੀ। ਪੈਸੇ ਦੇ ਨਾਲ ਕਦੀ ਵੀ ਆਪਣੇ ਆਪ ਨੂੰ ਨਾ ਤੋਲੋ। ਇਹ ਵੇਖੋ ਕਿ ਤੁਹਾਡੀ ਕਾਬਲੀਅਤ ਕੀ ਆ ਅਤੇ ਉਹ ਜੱਗ ਦੇ ਸਾਹਮਣੇ ਕਿੱਦਾਂ ਤੁਸੀਂ ਲੈ ਕੇ ਆਉਣੀ ਹੈ। ਆਸ ਕਰਦੇ ਹਾਂ ਅੱਜ ਦੀ ਕਹਾਣੀ ਦਾ ਵਿਚਲਾ ਮੈਸੇਜ ਦਾ ਮਨੋਰਥ ਜ਼ਰੂਰ ਤੁਸੀਂ ਸਮਝੇ ਹੋਗੇ। ਤੋਰਦੇ ਹਾਂ ਪ੍ਰੋਗਰਾਮ ਅੱਗੇ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: अज दा विचार अज दी कहानी हर रोज तुसी सुन दे हो शो हांजी मेलबर्न विच तुहाडी डिमांड उते आओ एक बार फिर सुन दे आ इस हफ्ते दी एक बेहतरीन कहानी
1: रेडियो हांजी 1674 आस करदे दिन तुहाडा वधिया जा रहा होएगा समां चुका अज दी कहानी दा दफ्तर दे विच काम करदे आ अचानक घर तों फोन आउंदा नानी चली गई मां ने रोंदे हुए दस्या तू किन्नी छेती आ सकदा नानी दा संस्कार करना कुछ पल दे लई जिदा बिल्कुल सारा कुछ खलो गया होवे मैनू तां याद ही नहीं सी कदी ये भी हो सकदा मेरे तां बड़े प्लैन सी नानी नूं लैके सोचदा सी उहनूं आस्ट्रेलिया घुमाऊंगा पर उस तो पहला उहदे गोडे भी पौने वार वार कहिंदी हुंदी सी तेरे विआह दे उत्ते खूब भंगड़ा पौना भंगड़ा तां ही पैंदा ना गोडे चलदे होण पहला तां शायद मैं पैसे इकट्ठे करदा रहा कि उहदे गोडे पवा दूंगा पर हुण तां पैसे भी बहुत सी पता नहीं क्यों नहीं जा पाया किहड़ी चीज़ ने रोकी रख्या किन्ने बन्नी रख्या अज सारा कुछ याद आ रहा जड़ा नानी दे नाल बचपन च करया करदे सी ओ गल्लां ओ नानी दा प्यार ओ गोदी दा निग सारा कुछ याद आ रहा वार वार फोन ते कहिंदी हुंदी सी एक वारी आके मिल जा पर मैनू पता नहीं क्यों लगदा सी नानी ने ले किथे जाना इत्थे ही आ पहलां आपां थोड़ी तरक्की ते कर लईए पहलां होर अपने कारोबार नूं अगे तोर लईए उस तो पहला मन च सी कि पढ़ाई कर लिए पक्या हो लिए यह सफर नहीं मुका पर नानी मुक गई काली काली दे विच टिकट लैण दी कोशिश की पर जांदे नूं नानी दा संस्कार हो चुका है मां दे नाल नानके पिंड पुजा ते भज के नानी दे कमरे च जा वड़िया नजरां कुछ भाल दियां सी मां नूं आवाज मार के पुछया मां इधरले पासे नानी दे बेंच दे उत्ते एक बॉक्स पिया हुंदा सी तुहानूं याद है नानी किसे नूं हथ नहीं लाउण दिंदी हां हैगा तां सी इत्थे किते होणा झात मार ला सारे वेखण दे उत्ते नहीं किते मिलिया आखिरकार असीं नतीजा कढ़िया घर काफ़ी आवाजाई रही किसी ने उत्ते थले करता होना हो सकता कोई लै गया होवे कोई किसी ने गल नहीं गौली पर मेरी सुई उत्थे अड़ी आखिरकार की सी उस बक्से दे विच पिछली बार जदों मैं नानी नूं मिलिया सी आस्ट्रेलिया जाण लग्या तां कहिंदी सी हैगा तां इह बॉक्स तेरा ही आ ना मैं अज तक कदी किसी नूं खोल के विखाया ते ना ही तेनू विखाउणा पर चल वादा कीता अगली वारी जदों आएगा तो जरूर विखाऊंगी बड़ियां कहानियां जुड़ियां ने इस बक्से दे नाल तेनू पता जदों तेरे नाना जी फौज विच ही बड़ा बड़ा चिर ओह छुट्टी ते नहीं आउंदे ते उहनां नाल भी मैं इहो खेड खेडिया करदी सी ते हुण वेला तेरे नाल खेडदी आं वह भी मैनू वार वार पुछते होंगे ही की आ इस बक्से दे विच पता नहीं क्यों उन्होंने चढ़ाते चढ़ाते जिदा मैं एक स्वाद जहा पै गया तो हूँ मैं तेनों भी चढ़ा रही चल खैर मेरा पुत बहुत ही मनते ना लाई कुछ नहीं है इस बक्से च इस बुढ़ी नानी दे कोर प्यार दलार तो अलावा होर कुछ नहीं है प्यार जिन्ना तू मर्जी लै ला तो मैं भी घुट के जफ्फी पा ली सी नानी नू नानी चाहिदा ही तेरा प्यार है बाकी तो वेखी मैं आपे सारा कुछ कर लेना नानी दे कमरे च पईआं ओह निक्कियां निक्कियां सारियां चीज़ां वेख के वह सारा कुछ याद आ रहा सी उदों तो लैके जदों नानी दे गोडे कायम हुंदे सी उदों तक जदों नानी तुरन फिरन तो भी रह गई चाहे शरीर दे विच दर्दां उठदियां सी ਬਿਮਾਰੀਆਂ ਨੇ ਆਣ ਘੇਰਿਆ ਸੀ, ਪਰ ਫਿਰ ਵੀ ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ ਸੀ। ਸਾਰੇ ਇੱਕੋ ਗੱਲ ਆਖਦੇ ਸੀ ਵੀ ਤੈਨੂੰ ਵੇਖ ਕੇ ਤਾਂ ਜਿੱਦਾਂ ਇਹਦੇ 'ਚ ਜਾਨ ਪੈ ਜਾਂਦੀ ਹੈ, ਤੈਨੂੰ ਵੇਖ ਕੇ ਤਾਂ ਖਿੜ ਜਾਂਦੀ ਹੈ ਨਾਨੀ। ਪਤਾ ਨਹੀਂ ਕਿਉਂ ਰਹਿ ਰਹਿ ਕੇ ਮਨ ਦੇ ਵਿੱਚ ਆ ਰਿਹਾ ਸੀ ਕਿ ਕਿਉਂ ਨਹੀਂ ਮਿਲ ਸਕਿਆ ਨਾਨੀ ਨੂੰ ਜਾਂਦੀ। ਬਾਕੀ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੈ, ਖੈਰ ਸਾਰੇ ਕੰਮ ਕਾਰ ਹੋ ਗਏ, ਜ਼ਿੰਦਗੀ ਉਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ। ਕੁਛ ਦਿਨ ਮਾਂ ਦੇ ਨਾਲ ਬਿਤਾਏ ਕਿਉਂਕਿ ਮਾਂ ਦੀ ਤਾਂ ਮਾਂ ਚਲੀ ਗਈ ਸੀ ਨਾ, ਮੇਰੇ ਨਾਲੋਂ ਵੀ ਵਧੇਰੇ ਜੇਕਰ ਕਿਸੇ ਦੇ ਨਾਲ ਨੇੜਤਾ ਤਾਂ ਉਹ ਮੇਰੀ ਮਾਂ ਦੇ ਨਾਲ, ਪਰ ਆਖਿਰਕਾਰ ਕੰਮ ਪਿੱਛੋਂ ਵਾਜਾਂ ਮਾਰਦਾ ਸੀ। ਇਹ ਸਾਰਾ ਕੁਛ ਥੋੜ੍ਹੇ ਦਿਨਾਂ ਦੇ ਵਿੱਚ ਭੁੱਲ ਭੁਲਾ ਗਿਆ ਅਤੇ ਪਿੱਛੋਂ ਫਿਰ ਕੰਮ ਦੀਆਂ ਪਰੇਸ਼ਾਨੀਆਂ, ਟਿਕਟ ਲਈ ਅਤੇ ਵਾਪਸ ਆਸਟ੍ਰੇਲੀਆ ਨੂੰ ਚੜ੍ਹਾਇਆ। ਰਸਤੇ ਦੇ ਵਿੱਚ ਵੀ ਸੋਚਦਾ ਉਹਨਾਂ ਨਾਨੀ ਦੇ ਬਕਸੇ 'ਚ ਪਤਾ ਨਹੀਂ ਕੀ ਸੀ, ਉਹ ਨਿੱਕੀਆਂ ਨਿੱਕੀਆਂ ਯਾਦਾਂ ਹਾਲੇ ਵੀ ਤੰਗ ਕਰ ਰਹੀਆਂ ਨੇ। ਘਰ ਪਹੁੰਚਿਆ ਤਾਂ ਇੱਕ ਦਿਨ ਅਚਾਨਕ ਆਪਣਾ ਲੈਟਰ ਬਾਕਸ ਚੈੱਕ ਕਰਦਿਆਂ ਇੱਕ ਨਿੱਕੀ ਜਿਹੀ ਚਿੱਟ ਹੱਥ ਲੱਗੀ, ਕੋਈ ਪਾਰਸਲ ਆਇਆ ਸੀ ਅਤੇ ਪਾਰਸਲ ਦੇ ਉਸ ਚਿੱਟ ਦੇ ਉੱਤੇ ਇੱਕ ਨੰਬਰ, ਤੁਸੀਂ ਘਰ ਨਹੀਂ ਸੀ ਮਿਲੇ ਇਸ ਕਰਕੇ ਇਹ ਪਰਚੀ ਛੱਡ ਕੇ ਜਾ ਰਹੇ, ਆਪਣੀ ਸ਼ਨਾਖਤ ਵਿਖਾ ਕੇ ਆਪਣਾ ਸਮਾਨ ਤੁਸੀਂ ਪੋਸਟ ਆਫਿਸ ਤੋਂ ਪਿੱਕ ਕਰ ਲਿਓ। ਕਾਲੀ ਕਾਲੀ ਦੇ ਵਿੱਚ ਪਹੁੰਚਿਆ, ਕਾਫੀ ਦਿਨ ਹੋ ਗਏ ਸੀ, ਜਾ ਕੇ ਉਹ ਬਕਸਾ ਲੈ ਕੇ ਆਇਆ, ਘਰ ਲਿਆ ਕੇ ਖੋਲ੍ਹਿਆ ਤਾਂ ਨਾਨੀ ਦਾ ਉਹੀ ਬਕਸਾ ਮੇਰੇ ਕੋਲ ਆਸਟ੍ਰੇਲੀਆ ਪਹੁੰਚ ਚੁੱਕਾ ਸੀ। ਸ਼ਾਇਦ ਨਾਨੀ ਨੇ ਜਾਣ ਤੋਂ ਪਹਿਲਾਂ ਉਹ ਮੈਨੂੰ ਆਸਟ੍ਰੇਲੀਆ ਭਜਵਾ ਦਿੱਤਾ ਸੀ। ਸ਼ਾਇਦ ਅੱਜ ਕੱਲ੍ਹ ਉਹ ਫਿਰ ਸੱਚ ਲੱਗ ਰਹੀ ਹੈ ਕਿ ਜਾਣ ਵਾਲਿਆਂ ਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਅਹਿਸਾਸ ਹੋ ਜਾਂਦਾ, ਹਲਕਾ ਜਿਹਾ ਪਤਾ ਲੱਗਣ ਲੱਗ ਪੈਂਦਾ ਕਿ ਆਪਾਂ ਚੱਲੇ ਹਾਂ। ਸ਼ਾਇਦ ਇਸੇ ਕਰਕੇ ਨਾਨੀ ਨੇ ਇਹ ਬਕਸਾ ਭੇਜ ਦਿੱਤਾ, ਪਰ ਆਖਿਰਕਾਰ ਇਹਦੇ 'ਚ ਹੈਗਾ ਕੀ ਸੀ। ਬੜੀ ਕਾਲੀ ਕਾਲੀ ਦੇ ਨਾਲ ਬਕਸਾ ਖੋਲ੍ਹਿਆ ਤਾਂ ਵਿੱਚੋਂ ਪੁਰਾਣੇ ਸਮੇਂ ਦਾ ਇੱਕ ਟਾਈਮ ਪੀਸ ਨਿਕਲਿਆ। ਕਿਸੇ ਸਮੇਂ ਦੇ ਵਿੱਚ ਨਾਨੀ ਉਹਦੇ 'ਤੇ ਅਲਾਰਮ ਲਾਇਆ ਕਰਦੀ। ਕਦੋਂ ਇਸ ਬਕਸੇ ਦੇ ਵਿੱਚ ਬੰਦ ਹੋ ਗਿਆ ਪਤਾ ਨਹੀਂ ਲੱਗਾ, ਉਸ ਤੋਂ ਪਹਿਲਾਂ ਤੱਕ ਨਾਨੀ ਉਹਦੇ ਨਾਲ ਸੰਬੰਧਿਤ ਬਥੇਰੀਆਂ ਕਹਾਣੀਆਂ ਦੱਸਿਆ ਕਰਦੀ ਸੀ। ਦੱਸਦੀ ਸੀ ਇਹ ਤੇਰੇ ਨਾਨਾ ਜੀ ਲੈ ਕੇ ਆਏ ਸੀ, ਪਹਿਲੀ ਵਾਰ ਜਦੋਂ ਛੁੱਟੀ ਆਏ ਸੀ ਤੇ ਇਹ ਮੇਰੇ ਲਈ ਲੈ ਕੇ ਆਏ ਸੀ, ਇਹਨੇ ਮੇਰਾ ਬੜਾ ਸਾਥ ਦਿੱਤਾ। ਇਸ ਨੂੰ ਵੇਖ ਵੇਖ ਕੇ ਮੈਂ ਯਾਦ ਕਰਦੀ ਰਹਿੰਦੀ ਕਿ ਅੱਜ ਕਿੰਨੀਆਂ ਘੜੀਆਂ, ਕਿੰਨੇ ਪਲ, ਕਿੰਨੇ ਘੰਟੇ, ਮਿੰਟ, ਸਕਿੰਟ ਹੋ ਗਏ ਨੇ, ਕਦੋਂ ਤੇਰੇ ਨਾਨੇ ਨੇ ਛੁੱਟੀ ਆਉਣਾ, ਇਹਨੇ ਮੇਰਾ ਬੜਾ ਸਾਥ ਦਿੱਤਾ। ਉਸ ਤੋਂ ਬਾਅਦ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਉਹ ਗਿਆ ਕਿੱਥੇ। ਹੁਣ ਲੋੜ ਨਹੀਂ ਸੀ ਪੈਂਦੀ ਇਹਦੀ, ਇਹਨੂੰ ਬਕਸੇ ਦੇ ਵਿੱਚ ਬੰਦ ਕਰਕੇ ਰੱਖ ਲਿਆ, ਪਰ ਇਹਦੇ ਨਾਲ ਸੰਬੰਧਿਤ ਨਾਨੀ ਦੀ ਗੱਲ ਫਿਰ ਯਾਦ ਆਈ ਜਾਂਦੀ। ਇਹ ਬਕਸਾ ਹੈਗਾ ਤੇਰੇ ਲਈ ਆ, ਮੇਰੇ ਲਈ ਕਿਉਂ ਸੀ, ਨਾਨੀ ਕਿਤੇ ਮੇਰਾ ਤਾਂ ਇੰਤਜ਼ਾਰ ਨਹੀਂ ਕਰਦੀ, ਕਿਤੇ ਮੇਰਾ ਸਮਾਂ ਤਾਂ ਨਹੀਂ ਚਾਹੀਦਾ ਉਹਨੂੰ, ਉਹ ਸਮਾਂ ਜਿਹੜਾ ਮੈਂ ਨਹੀਂ ਦੇ ਪਾਇਆ। ਵਾਰ ਵਾਰ ਬੜੇ ਸਵਾਲ ਮਨ ਦੇ ਵਿੱਚ ਘੁੰਮੀ ਜਾਂਦੇ ਨੇ। ਨਾਨੀ ਤੋਂ ਇਲਾਵਾ ਘਰ ਦੇ ਵਿੱਚ ਹੋਰ ਵੀ ਤਾਂ ਬੜੇ ਜੀ ਨੇ, ਉਹਨਾਂ ਨੂੰ ਵੀ ਤਾਂ ਮੇਰੀ ਜ਼ਰੂਰਤ ਹੋਊਗੀ, ਹੋ ਸਕਦਾ ਉਹਨਾਂ ਨੂੰ ਵੀ ਮੇਰਾ ਟਾਈਮ ਚਾਹੀਦਾ ਹੋਵੇ। ਅਤੇ ਉਸ ਦਿਨ ਮਨ ਦੇ ਵਿੱਚ ਫੈਸਲਾ ਕੀਤਾ ਕਿ ਹੁਣ ਮੈਂ ਛੇਤੀ ਜਾਇਆ ਕਰੂੰ, ਹੁਣ ਮੈਂ ਆਪਣਿਆਂ ਨੂੰ ਟਾਈਮ ਦਿਆ ਕਰੂੰ, ਸਮਾਂ ਦਿਆ ਕਰੂੰ, ਕਿਸੇ ਇਸੇ ਤਰ੍ਹਾਂ ਇਹ ਬਕਸੇ ਹੀ ਨਾ ਪਾਰਸਲਾਂ ਦੇ ਵਿੱਚ ਪਹੁੰਚਣ। ਕਈ ਵਾਰੀ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈਗਾ, ਜੇ ਸੋਚੀਏ ਤਾਂ ਸਮਾਂ ਹੀ ਸਮਾਂ, ਹਰ ਰੋਜ਼ ਸਾਨੂੰ ਨਵਾਂ ਸਮਾਂ ਮਿਲਦਾ, ਸੌਣ ਤੋਂ ਬਾਅਦ ਜਦੋਂ ਆਪਾਂ ਉੱਠਦੇ ਹਾਂ ਤਾਂ ਫਿਰ ਇੱਕ ਨਵਾਂ ਦਿਨ ਅਤੇ ਨਵਾਂ ਸਮਾਂ, ਪਤਾ ਨਹੀਂ ਉਹ ਸਮਾਂ ਕਿੱਥੇ ਚੱਲ ਜਾਂਦਾ, ਕਿੱਥੇ ਆਪਾਂ ਖਰਚ ਦਿੰਦੇ ਹਾਂ ਹਰ ਰੋਜ਼ ਉਹ ਸਮਾਂ, ਅਤੇ ਜਿੱਥੇ ਵੀ ਖਰਚਦੇ ਹਾਂ ਉਹ ਜਗ੍ਹਾ ਸਾਨੂੰ ਬਹੁਤ ਜ਼ਿਆਦਾ महत्वपूर्ण लगती है, बहुत इंपॉर्टेंट लगती है। कभी सोचा ही नहीं कि शायद इस समय की किसी होर भी लोड़ होगी, साढ़े घर के जिया भी शायद जरूरत हो, कोई साड़ा इंतजार कर रहा हो। चंगी तरह सोच के जिथे तुहानू ज्यादा जरूरी लगता उत्थे अपने इस समय नू खर्चो, पर अपनी उस लिस्ट दे विच्चों, इन्हां जरूरी कमां दी लिस्ट दे विच्चों अपनी जिंदगी दे कुछ खास किरदार ना मिस कर दिओ। आस करदे हां कि अज दी कहानी तुसीं पसंद कीती होएगी।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: गौड़ी सुखमी महला पंजवा सुखमी सुख अमृत प्रवनाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस प्रसंबर एकै नाम चबत अगनत अनेकै
0: वेद पुराण सिमर सुधाखर कीने राम नाम एक अखर
1: इनकै जे जीव सावै ताकि महिमा गनी न आवै
0: कांखी एकै दर्श तुहारो नानक गुण संग मोहे उधारू
1: सुखमनी सुख अमृत प्रवनाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्ब निधान नानक हर अंग
1: प्रभु कै सिमरन ऋषि नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: सिमरै जिने आप सिमराय नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै से पर उपकारी प्रभु को सिमरै तिन सद बलिहारी
1: प्रभु को सिमरै से मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आंदन जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जन कृपा मैया नानक तिंजन सरनी पया
0: हर सिमरन कर भत प्रगटाए हर सिमरन लाग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक सलोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कोट पापर हर है
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जप तुहि सुखिया
1: लाख करोड़ी बंधन पर है हर का नाम जपत निस्तर है
0: अनक माया रंग तिख न बुझावे हर का नाम जपत आगावे
1: ये मार्ग हो जात गीला तै हर नाम संग होत सुहेला
0: ऐसा नामन सदा ध्याई है नानक गुरमुख परमगत पाई है
1: टूटत नाही को लख बाही नाम जपैता पार पराही
0: अनक बगंजह आए संघार है हर का नाम तत्काल उधार है
1: अनक जून जन मैं मर जाम नाम जोत पावे विश्राम
0: हो मैला मल कब हो ना धोवै हर का नाम कूट पाप खोवै
1: ऐसा नाम जपो मन रंग नानक पाई है साध कै संग
0: जिह मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तो प्रोगाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भग जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मंत्र रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भुगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछना है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸੰਗ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ਼ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾਕੁਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणत साहो अपनी देरास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न हुवे।
1: जिसकी बस्ति सागे राख है, पप की आज्ञा माने माथ है।
0: उसते चौगन करे निहाल, नानक साहिब सदा दयाल।
1: अनक पात माया के हे, सर पर होवत जान अनेक।
0: बिर की छाया सो रंग लावे, ओ बिन सह ओ मन पछतावे।
1: ज्योति सह सो चालन हार, लपट रहो ते अंध अंधार।
0: बटाऊ स्यो जो लावे नेह, ताको हाथ नावे के हे।
1: मन हर के नाम की प्रीत सुखदाई, कर कृपा नानक आप ले लाई।
0: मिथ्या तन धन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रो मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरु कुहिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साक्त की आर जा, साच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाय, मेघ बिना ज्यों खेती जाए।
1: गोविंद भजन बिन बिथे सब काम, ज्यों कर प्रते निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु प्रवीण, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन जन पराता।
0: करो बेनती पार ब्रह्म सब जानै, अपना किया आपह मानै।
1: आपे आप करत नवेरा, किसे दूर जनावत किसे बुझावत नेरा।
0: उपाव स्यान सगल ते रहत, सब कछ जानै आत्म की रहत।
1: पावै तिसलै लड़ लाए, थान थन अंतर रहा समाए।
0: सो सेवक जिस कृपा करी, निमख निमख जप नानक हरी।
1: सुख मनी सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रभ शरणागति, कर प्रसाद गुरुदेव। सत नाम श्री वाहे गुरु अष्टपदी।
1: जय प्रसाद छति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदिर, तिसे त्याज सदा मन अंदर।
0: जय प्रसाद ग्रह संग सुख बसना, आठ पहर सिमर हो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्याका तवर लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुर सब को, मान मुखता को जस रसन बखाने।
1: जय प्रसाद तिरहता धर्म, मन सदा त्याए केवल पार ब्रह्म।
0: प्रभु जी जपत दर गए मान, पावे नानक पथ सेती घर जावे।
1: जय प्रसाद अरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेर सगल छिद्र ढाके, मन सनी प्रभ ठाकर प्रभ ताके।
0: जय प्रसाद तुझ को न पहुंचे, मन सास सास सिमरो प्रभु उच्चे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबू ना बिसारी।
0: जय प्रसाद बाग मिलख तना, राख पुरोई प्रभ अपने मना।
1: जिन तेरी मन बंत बनाई, उठत बैठत सत सहते आई।
0: सहते आजो एक अलख है, इहां उहां नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुने करनाद, जय प्रसाद पेखे बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सुख सहज समावे।
0: ऐसा प्रभ त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपे जप सोए।
0: आप जपाए जपै सो नाओ, आप गाए सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: शर्म निधान प्रभ तेरी मैया, आपो कछु ना किन्हु लया।
0: जित जित लावो तित लगे हर नाथ, नानक किन कह कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੈ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਤਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਾਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब सृष्टि का करता ब्रह्म ज्ञानी सब जीवै नहीं मरता
1: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: उरतारे जो अंतर नाम सर्व मैं पेखै भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपति
1: मिथ्या नाही रसना परस मन में पीत निरंजन दर्श
0: पर तेरे रूप ना पीखै नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहु फल की इच्छा नहीं बाछै केवल भक्त कीर्तन संग राचै
1: मन तन अंतर सिमरन गोपाल सब ऊपर होवत कृपाल
0: आप दृढ़ अवरह नाम जपावै नानक हो वैष्णो परमगत पावै
1: भगवती भगवंत भक्त का रंग सगल त्यागै दुष्ट का संग
0: मन ते बिनसै सगला भरम कर पूजै सगल पार ब्रह्म
1: सत्संग पापा मल खोवै तिस भगवती की मत उत्तम होवै
0: भगवंत की टहल करै नितनीत मन तन अर्पै विष्णु प्रीत
1: हर के चरण हृदय बसावै नानक ऐसा भगवती भगवंत को पावै
0: सुपंडित जो मन पर बुद्ध है राम नाम आत्म सुध है
1: राम नाम सारस पीवै उस पंडित के उपदेश जग जीवै
0: हर की कथा हृदय बसावै सुपंडित फिर जो न आवै
1: वेद प्राण सिमरत बुझै मूल सुख मैं जाने स्थूल
0: चौं वरना को दे उपदेश नानक उस पंडित को सदा आदेश
1: बीज मंत्र सर्व को ज्ञान चौं वरना मैं जपे को नाम
0: जो जो जपै तिसकी गाथ होए साध संग पावै जन कोए
1: कर कृपा अंतर उधारे पशु प्रेत मुक्त पाथर को तारे
0: सर्व रोग औखद नाम कल्याण रूप मंगल गुण गाम
1: आहो जुगत किते ना पाईऐ धर्म नानक तिस मिले जिस लिखिया तुर करम
0: जिस कै मन पार ब्रह्म का निवास तिसका नाम सत रामदास
1: सात नाम तिस नदरी आया दास संतर भाय तिन पाया
0: सदा नित नित हर जान सो दास दरगै प्रवान
1: अपने दास को आप कृपा करै तिस दास को सब सो जी परै
0: सगल संग आत्मो दास ऐसी जुगत नानक रामदास
1: रब की आज्ञा तुम्हें तावै जीवन मुक्त सो कहावै
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वरताए साई जुगत नानक ओ प्रह कहिया जीवन मुक्त
0: पार ब्रह्म के सगले ठाओ जित जित का राखै तैसा तिनाओ
1: आपे कन करावन जोग प्रभावै सुई फन होग
0: असरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख सुख अमृत पव नाम भगत जना कै मन विश्राम अठ नौ श्लोक
0: उस्तत करै अनेक जन अंत न पारा वार नानक रचना प्रभ रची बहुविध अनक प्रकार सत नाम श्री वाहिगुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के श्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नपत नाम ते आवै नानक करते का अंत न पावै
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट से जति जोगी कई कोट राजे रस भोगी
0: कई कोट पंखी सर्प पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंदर सिर छत्र
1: सुमदरी अपने सुतार है नानक जिस जिस पावे तिस तिस निस्तार
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जंक न प्रसाच कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन्म है जीव मर है कई कोट बहु जूनी फिर है
1: कई कोट बैठती खाए कई कोट खा ले तक पाए
0: कई कोट किए धनवंत कई कोट ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆ ਤੁਮ ਮੈਂ ਪਾਰ ਬ੍ਰਹਮ ਨਹੰਤੇ
0: ਕਈ ਕੋਟ ਦਰਸ਼ਨ ਪ੍ਰਾਪਿਆ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਇਕੰਕਾਰ
0: ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਾਹਮਾ ਹੈ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੁ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੁ ਨਿੰਦ ਚਿੰਦ ਵਿਵਹਾਰ ਕਬਹੁ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੁ ਨਿਤ ਕਰੈ ਬਹੁ ਭਾਂਤ ਕਬਹੁ ਸੋਈ ਰਹਿ ਦਿਨ ਰਾਤ
1: ਕਬਹੁ ਮਹਾਂਕ੍ਰੋਧ ਬਿਕਰਾਲ ਕਬਹੁ ਸਰਬ ਕਿਹੋ ਤਰਵਾਲ
0: ਕਬਹੁ ਹੋਏ ਬਹਿ ਬੜ ਰਾਜਾ ਕਬਹੁ ਭੇਖਾਰੀ ਨੀਚ ਕਾ ਸਾਜਾ
1: ਕਬਹੁ ਆਪ ਕੀਰਤ ਮੈਂ ਆਵੈ ਕਬਹੁ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੁ ਹੋਏ ਪੰਡਿਤ ਕਰੇ ਵਖਿਆਨ ਕਬਹੁ ਮੋਹਧਾਰੀ ਲਾਵੈ ਧਿਆਨ
0: ਕਬਹੁ ਤਟ ਤੀਰਥ ਇਸ਼ਨਾਨ ਕਬਹੁ ਸਿੱਧ ਸਾਧਕ ਮੁਖ ਗਿਆਨ
1: ਕਬਹੁ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੁ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਇਕ ਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਤਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵ ਸਾਵਨ ਕਰ ਨਿਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ ਸਭ ਕਾ ਛੁਸਕਾ ਉਹ ਕਰ ਨਿਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਲੇ ਤਬ ਕਰ ਨਿਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆ ਗਏ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ

0: ਰਸਾ
1: ਸੰਤ ਕੈ ਦੁਖ ਨ ਤ੍ਰਿਸ਼ਨਾ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ
0: ਪਿਆ ਕਿਰਤਨ ਮੇਟੈ ਕੋਈ ਨਾਨਕ ਜਾਣੈ ਸੱਚਾ ਸੋਇ
1: ਸਭ ਕਰ ਤਿਸਕੇ ਓਹੋ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
0: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾ
1: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹਿ ਵਿਚਾਰ
1: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 8-13 ਸਲੋਕ
1: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਨ ਕੀ ਟੇਕ ਵਿਧੀ ਸਭ ਜਾਣੋ ਦੇਵਨ ਕੋ ਏਕ ਹੈ ਭਗਵਾਨ
1: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
0: ਮਾਰੇ ਰਾਖੇ ਏਕੋ ਆਪ ਮਨ ਕੈ ਕੁਛ ਨਾਹੀ ਹਾ
1: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪਵ ਸੋਏ ਨਾਨਕ ਬਿਘਨ ਲਾਗੈ ਕੋਏ
1: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
1: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
1: ਹਰ ਹਰ ਕਰਨ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
0: ਵਡਭਾਗੀ ਤੇ ਜਨ ਜੁਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
1: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿ ਤੂ
1: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
0: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
0: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ
1: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
0: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
0: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
1: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
0: ਆਵਨ ਜਾਵਨ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
1: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
0: ਅਵਨਾਸੀ ਨਾਈ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
1: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
1: ਪ੍ਰਭ ਕੇ ਸੇਵਕ ਸਗਲੋ ਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
1: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਬਡਭਾਗੈ
0: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
0: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
1: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 8-14 ਸਲੋਕ
1: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੀ ਤਿਸ ਕਾ ਦੀ ਆਦਰ ਵੈ
1: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਵਾਰ
1: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
0: ਜਿਉ ਅੰਧ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂਤ ਸਹਿ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰੈ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮਿਰਤੋ ਕੋ ਜੀਵਾ ਨਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ की परती तिस जान

0: ਹਿਰਦੈ ਕੋ ਹੋਏ
1: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ
0: ਸਾਚੀ ਦਿਸ ਸੱਚ ਆਕਾਰ ਸੱਚ ਵਰਤੇ ਸੱਚ ਆਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੂਜਨ ਸੱਚ ਸਮਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
1: ਰੂਪ ਨਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਵੀ ਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ
1: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਬੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਖਿਨਮਾਹੇ ਪੂਰਹਿਓ ਪੂਰਨ ਸਭ ਠਾਏ
0: ਨਾਨਾ ਬਿਤ ਕਰਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਇ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ
0: ਕਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਆਵਨ ਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸੰ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
1: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
1: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਚ ਅਵਰ ਨਾਹੀ ਦਿਸਟਾਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮਕ ਸੰਗ
0: ਨਾਮ ਰਸ ਚੋ ਜੰਤਵ ਤਾਨੇ ਮਨ ਤਨ ਨਾਮੈ ਨਾਮ ਸਮਾਨ
1: ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
0: ਅੱਠ ਪੈਰ ਪਸੈ ਹਜੂਰੈ ਕਹੋ ਨਾਨਕ ਸੇ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸਤਾਰਾਂ ਸਲੋਕ
1: ਸਤ ਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵਿੱਚ ਐ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
0: ਸਰਵਨ ਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
0: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਵਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
0: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ
1: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਬਾਬਾ ਬਨਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ
0: ਅਨਕ ਉਹ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ
1: ਕਾਕੋ ਵਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁੱਤ ਮੀਤ ਕੁਟਾਂਬਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: हर की पद करो मन मीत निर्मल होए तुम्हारो चीत
1: चरण कमल राखो मन माहे जन्म जन्म के किल विख जाहे
0: आप जप हो अवरै नाम जपावो सुनत कहत रहत गत पाओ
1: सार भूत सत हर को नाओ सहज सुभाए नानक गुण गाओ
0: गुण गावत त्रियत्र समैल बिनस जाए हो मैं बिख फैल
1: होहे अचिंत बसै सुख नाल सांस ग्रासर नाम संभाल
0: छाड़ सियान सगली मना सात संग पावे सजतना
1: हर पूंजी संच करो व्यवहार इहां सुख दर गै जयकार
0: सर्व निरंतर एको देख कहो नानक जाकै मस्त कलेख
1: एको जापे को सालाहे एक सिमर एको मन आहे
0: एक सके गुण गाओ अनंत मंतन जाप एक भगवंत
1: एको एक एक हर आप पूर्ण पूरहे ओ प्राभ्याप
0: अनक विस्तार एक ते भय एक अराध पराचित गए
1: मन तन अंतर एक प्रभ राता गुर प्रसाद नानक एक जाता
0: सुखमणि सुख अमृत प्रभ नाम भगत जना कै मन विश्राम अठ उन्नीस श्लोक
1: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहे गुरु अष्टपदी
0: जाचक जन जाचै प्रभ दान कर कृपा देवो हर नाम
1: साध जना की मांगो तूर पार ब्रह्म मेरी शरदा पूर
0: सदा सदा प्रभ की गुण गाओ सास सास प्रभ तुम्हें ते आओ
1: चरण कमल स्यो लागे प्रीत भगत करो प्रभ की नित नीत
0: एक ओट एको आधार नानक मांगे ना प्रभ सार
1: प्रभ की दृष्ट महा सुख होए हर रस पावे बिरला कोए
0: जिन चख्या से जन तृप्ता ने पूर्ण पुरख नहीं डोला ने
1: सो भर भरे प्रेम रस रंग उपजै चाओ साध कै संग
0: परे शरण आन सब त्याग अंतर प्रगास अंध निर्लाग
1: बड भागी जपया प्रभ सोए नानक नामर ते सुख होए
0: सेवक की मनसा पूरी भई सतगुर ते निर्मल मत लई
1: जन को प्रभ होए ओ दयाल सेवकीनो सदा निहाल
0: बंधन काट मुकुत जन भया जन्म मरण दुख परम गया
1: पिछपुनी शरदा सा पूरी रब रहया सत्संग हजूरी
0: इसका सा तिन लिया मिलाए नानक भक्ति नाम समाए
1: सो क्यों बिसरै जे काल न पानै सो क्यों बिसरै जे की आ जानै
0: सो क्यों बिसरै जिन सब कुछ दिया सो क्यों बिसरै जे जीवन जिया
1: सो क्यों बिसरै जे अग्न मह राखै गुर प्रसाद को बिरला लाखै
0: सो क्यों बिसरै जे बिकते काढ़ै जन्म जन्म का टूटा गाढ़ै
1: गुरपूरै तत है बुझाया प्रभ अपना नानक जन ते आया
0: साजन संत करो हो काम आन त्याग जपो हर नाम
1: सिमर सिमर सिमर सुख पावो आप जपो अवरह नाम जपावो हो
0: पाए त्रिय संसार बिन भक्ति तन हो सी चार
1: सर्व कल्याण सुख निध नाम बूट जात पाए विश्राम
0: सगल दुख का हो तनास नानक नाम जपो गुण तास
1: उपजी प्रीत प्रेम रस चाओ मन तन अंतर एही सुआओ
0: नेत्रो पेक दरस सुख होए मन बिकसै साधु चरण तो
1: भक्त जना कै मन तन रंग बिरला को पावे संग
0: एक बस दीजे कर मया गुर प्रसाद नाम जप लया
1: ताकि उपमा कही न जाए नानक रहया सर्व समाए
0: प्रभ क्षण दीन दयाल भगत विछल सदा कृपाल
1: नाथ नाथ गोविंद गोपाल सर्व कटा करत प्रतपाल
0: आदि पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी शरण पुरख भगवान
1: सर्व कुंठ मुक्त मोख पाए एक निमख हर के गुण गाए
0: अनक राज भोग वडे आई हर के नाम की कथा मन भाई
1: बहु भोजन कापर संगीत रसना जपती हर हर नीत
0: पली सुकरनी शोभा धनवंत हृदय बसे पूरन गुरुमंत
1: साध संग प्रभ देहो निवास सर्व सुख नानक प्रगास
0: मनी सुख अमृत प्रभ नाम भगत जना कै मन विश्राम अठवी श्लोक
1: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
0: जब अकार कुछ न दृष्टि ताप पुन तब कहते होता
1: जब तारी आपन सुन समाध तब बैर विरोध के संग कमात
0: जब इसका वर्ण चिहिना जापत तब हर सो को किसे व्याप्त
1: जब आपन आप पार ब्रह्म तम हो कहां किसो होवत परम
0: आपन खेलिया वर्ती जा नान करने हार न दूजा
1: जब होवत प्रभु केवल तानी तब बंद मुक्त कहो किसको गनी
0: जब एक हर गम अपार तब नरक सुरक को कौन अवतार
1: जब निर्गुण प्रभु सहज सुभाए तब शिव शक्त कहो कित ठाए
0: जब आपे आप अपनी जोत धरे तब कौन निडर कौन कत डरे
1: आपन चले तब करने हार नानक ठाकुर अगम पार
0: अविनाशी सुखे अपने आसन तै जन्म मरण को कहा विनाशन
1: जब पूर्ण करता प्रभु सोए तब जम की त्रास कहो किस होए
0: जब अवगत अगोचर प्रभ एका तब चित्र गुप्त किस पूछत लेखा
1: जब नाथ निरंजन अगोचर गादे तम कौन छुटे कौन बंधन बाधे
0: आपन आप ही अचर जा नानक आपन रूप आप ही उपर जा
1: जह निर्मल पुरख पुरख पत होता तह बिन मैल कहो क्या तूता
0: जह निरंजन निरंकार निर्वाण तह कौन को मान कौन अभिमान
1: जह स्वरूप केवल जगदीश तह छल छिद्र लागत कहो कीस
0: जह जो स्वरूपी जोत संग समावै तह किसे भू कौन तृप्तावै
1: कर्ण करावन करने हार नानक करते का नाहि सुमार
0: जा अपनी सुवा आपन संग बनाई तब कौन माए बा मित्र सुत भाई
1: जह सर्व कला आपह परवीन तह वेदक तेव कहां कोचीन
0: जब आपने आप उतारै तो सगन अपसगन कहां बिचारै
1: जह आपन ऊच आपन आप नीरा तह कौन ठाकुर कौन कही है चीरा
0: बिस्मन बिस्म रहे बिस्माद नानक अपनी का जानो आप
1: जह अछल अछेद अपीद समाया ऊहा के सहब आप तमाया
0: आपस को आपे आदेश तिह गुण का नाही प्रवेश
1: जह एक है एक एक भगवानता तह कौन अचिंत किस लागे चिंता
0: जह आपन आपा पतियारा तह कौन कथै कौन सुन न हारा
1: बहु बेअंत ऊच ते ऊंचा नानक आपस को आप है पहुंचा
0: जह आप रचियो पर पंच आकार तिह गुण में कीनो विस्तार
1: पाप पुन तह पई कहावत को नरक को स्वर्ग बंशावत
0: आल जाल माया जंजाल हो मैं मोह परम पैपार
1: दुख सुख मान अपमान अनक प्रकार कियो बखियान
0: अपन खेल आप कर देखै खेल संकोच है तो नानक एक है
1: जह अवगत भगत है आप जह पसरै पासार संत प्रताप
0: दुहु पाक का आपै धनी उनकी शोभा उन्हू बनी
1: आप है कौत करै आनंद चोज आप है रस भोगन निर्जोग
0: जिस भावै तुसी अपन नाय लावै जिस भावै तुस खेल खिलावै
1: बेशुमार अथा अगंत अतोलै ज्यों बुलावो त्यों नानक दास बोलै
0: सुख मनि सुख अमृत पब नाम भगत जना कै मन विश्राम अठ इक्की श्लोक
1: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहिगुरु अष्टपदी
0: आप कथै आप सुनने हार आपे एक आप विस्तार
1: जंत सभावै ता सृष्टो पाए अपने भाणे लय समाए
0: तुम ते पिन्ने किछ होए आपन सूत सब जगत परोए
1: जाको प्रभु जियो आप बुझाए सच नाम सोई जन पाए
0: सो समदर्शी तत् का बेता नानक सगल सिष्ट का जेता
1: जी जंत्र सब ता कै हाथ दीन दयाल अनाथ को नाथ
0: जिस राखै तिस कोए न मारे सो मुआ जिस मनो बिसार
1: तिस्ता जबर कहां को जाए सब सरेक निरंजन राय
0: जी की जुग जाके सभात अंतर बाहर जानो साथ
1: गुण निदान बे अंत पार नानक दास दा बलिहार
0: पूरन पूर रह दयाल सब ऊपर होवत कृपाल
1: अपने कर्तव्य जाने आप अंतर जामी रहो ब्याप
0: तत् पालै जी अनबो पात जो जो रचियो सुत सहत्यार
1: जिस भावै तिस लय मिलाए भगत करै हर के गुण गाए
0: मन अंतर विश्वास कर मानिया करन हार नानक इक जानिया
1: जान लागा हर इक नाए तिसकी आसन बिरथी जाए
0: सेवक को सेवा बने आए हुक्म बूझ परम पद पाए
1: इस ते ऊपर नहीं विचार जाके मन बसिया निरंकार
0: बंधन तोर पै निर्वैर अंदिन पूजै गुर के पैर
1: यह लोक सुखिए पर लोक सुहेले नानक हर प्रभ आप है मेले
0: साध संग मिल करो आनंद गुण गावो परमानंद
1: राम नाम तत् करो हो विचार दुर्लभ देह का करो उदार
0: अमृत वचन हर की गुण गाओ प्रांत नुनका हे सुआओ
1: आठ पहर प्रापी खुह नीरा मिटै अज्ञान बिन सहंदीरा
0: सुन उपदेश हृदय बसावो मन इच्छा नानक फल पावो
1: हलत पलत दो लिहो सवार राम नाम अंतर उरतार
0: पूरे गुर की पूरी दिखिया जिस मन बसै ते साच परीखिया
1: मन ता नाम जपो लिव लाए दुख दर्द मन ते पौ जाए
0: सच व्यापार करो व्यापारी दरगह निभै खेप तुम्हारी
1: टीका टीक रखो मन माही नानक बहुर न आवै जाहे
0: इसते दूर कहा को जाए उबरे रखन हार ते आए
1: निरभउ जपै सगल भउ मिटै प्रभु कृपा ते प्राणी छुटै
0: जिस प्रभु राखै तिस नाही दुख नाम जपत मन होवत सुख
1: चिंता जाए मिटै अहंकार तिस जन को कोई न पहुंचन हार
0: सिर उपर ठाडा गुरसूरा नानक ता कै कारज पूरा
1: मत पूरी अमृत जाकी दृष्ट दर्शन पेखत उदरत सृष्ट
0: चरण कमल जाके अनूप सफल दर्शन सुंदर हर रूप
1: धन सेवा सेवक परवान अंतर जामी पुरख प्रधान
0: जिस मन बसे सोत निहाल ताकै निकट न आवत काल
1: अमर भय अमरा पद पाया साध संग नानक हर त्याया
0: सुख मनि सुख अमृत पब नाम भल जना कै मन विश्राम अठ बाई श्लोक
1: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहिगुरु अष्टपदी
0: संत संग अंतर प्रभ डीठा नाम प्रभु का लागा मीठा
1: सगल समिग्री एक स्कट माहे अनक रंग नाना दृष्टा हे
0: नौनद अमृत पब का नाम देही में इसका विश्राम
1: सुन समाध अनहत नाद कहन न जाई अचार्य विस्माद
0: इन देखिया जिसे आप दिखाए नानक ते संसो जी पाए
1: सो अंतर सो बाहर अनंत घट घट व्याप रहे आप भगवंत
0: करण माहे आकाश पयाल सर्वलोक पूर्ण प्रतपाल
1: बंतन पर्वत है पार ब्रह्म जैसी आज्ञा तैसा कर्म
0: पौन पानी बैसंतर माहे चार कुंड दै दिसै समाहे
1: तिसते भिन्न नहीं कोठाओ गुर प्रसाद नानक सुख पाओ
0: वेद प्राण सिमरत मैं देख ससियर सूर नखत्र मैं एक
1: वाणी प्रभु की सब को बोलै आप अडूल न कबहु डूलै
0: सर्व करा कर खेलै खेल मोल न पाइय गुणे अमोल
1: सर्व ज्योत मह जाकी ज्योत धार रहे हो स्वामी ओत पोत
0: गुर प्रसाद परम का नाश नानक तिन मैं एहो विसास
1: संत जना का पीखन सा ब्रह्म संत जना कै हृदय सब धर्म
0: संत जना सुने सो बचन सर्व व्यापी राम संग रचन
1: जन जाता तिसकी एह रहत सत बचन साधु सब कहत
0: जो जो होए सो इश्क माने करन करावन हर प्रभु जाने
1: अंतर बसे बाहर पी ओही नानक दर्शन देख सा मोही
0: आप सत किया सब सत तिस प्रभु ते सगली उत्पत
1: तिस भावै ता करे बे ਜਿਸ ਥਾਰ ਤਿਸ ਪਾਵੈ ਤਾਂ ਇਕ ਅੰਕਾਰ
0: ਅਨਕਲਾ ਲਖੀ ਨਹਿ ਜਾਏ ਜਿਸ ਪਾਵੈ ਤਿਸ ਲੈ ਮਿਲਾਏ
1: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਪਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਪੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭੈ ਸਬਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
0: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਇਹ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਚੀਤ
0: ਨਿਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ ਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਰਲ ਮਿਲ ਕੇ ਤੇ ਆਪਾਂ ਹੱਸਦੇ ਹਾਂ। ਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
4: ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ 'ਚ ਜੀ ਆਇਆਂ ਨੂੰ। ਵਾਕਈ ਹੱਸਣ ਹਸਾਉਣ ਦਾ ਪ੍ਰਬੰਧ ਹੋ ਚੁੱਕਿਆ, ਇੱਕ ਚੁਟਕਲਾ ਤੁਸੀਂ ਸੁਣਾਓ, ਦੋ ਅਸੀਂ ਸੁਣਾਵਾਂਗੇ।
3: ਚਲੋ ਆਓ ਜੀ ਫਿਰ ਆਪਾਂ ਸੁਣਦੇ ਹਾਂ ਤੇ ਹੱਸਦੇ ਹਾਂ। ਆਪਾਂ ਵਾਅਦਾ ਕਰਦੇ ਹਾਂ ਵੀ ਆਪਾਂ ਜ਼ਰੂਰ ਹੱਸਾਂਗੇ, ਚੁਟਕਲਾ ਨਵਾਂ ਪੁਰਾਣਾ ਪਹਿਲਾਂ ਸੁਣਿਆ ਕੋਈ ਫਰਕ ਨਹੀਂ ਪੈਂਦਾ, ਆਓ ਆਪਾਂ ਰਲ ਮਿਲ ਕੇ ਹੱਸਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਤੇ ਫਤਿਹ ਨੇ, ਸਤਿ ਸ਼੍ਰੀ ਅਕਾਲ ਮੰਨਤ ਫਤਿਹ। ਉਸ ਤੋਂ ਬਾਅਦ ਫਿਰ ਔਜਲਾ ਸਾਹਿਬ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ।
5: ਸਤਿ
4: ਸ਼੍ਰੀ ਅਕਾਲ
3: ਜੀ, ਅੱਜ ਤੇ ਫਤਿਹ ਪਹਿਲਾਂ ਵਾਰੀ ਲੈ ਗਿਆ।
5: ਹਾਂਜੀ ਤੇ ਅੱਜ ਮੈਂ ਤੁਹਾਨੂੰ ਬਹੁਤ ਜਿਹੜੀ ਮੈਂ ਪਿਛਲੀ ਵੈਂਸਡੇ ਕਹਿੰਦਾ ਸੀ ਕਨਿਕ ਸੈਗ ਬਾਰੇ, ਅੱਜ ਮੈਂ ਕਨਿਕ ਸੈਗ ਦੀਆਂ ਗੱਡੀਆਂ ਬਾਰੇ ਦੱਸਣਾ ਵਾ।
4: ਅੱਛਾ ਹੈ, ਇਨਫੋਰਮੇਸ਼ਨ ਟਾਈਪ ਪੂਰੀ ਹੈ।
3: ਇਹ ਕੌਣ ਹੈ, ਇੰਡੀਆ ਦਾ ਕੋਈ ਭਾਈ ਕਿ ਬਾਹਰ ਦਾ ਹੈ ਕੋਈ?
5: ਨਹੀਂ, ਕਨਿਕ ਸੈਗ ਗੱਡੀ ਦਾ ਬ੍ਰਾਂਡ ਆ ਤੇ ਮੈਂ ਹਰ ਵੈਂਸਡੇ ਕੋਈ ਗੱਡੀ ਦਾ ਬ੍ਰਾਂਡ ਬਾਰੇ ਦੱਸਿਆ ਕਰੂੰ।
3: ਓ ਬੱਲੇ, ਅੱਛਾ ਕਣਕ ਵਾਲੀ ਵੀ ਕੋਈ ਗੱਡੀ ਹੈਗੀ ਆ?
4: ਅਸੀਂ ਐਵੇਂ ਰਾਜਾ ਹਰਸ਼ ਤੇ ਹਰੀਸ਼ ਚੰਦਰ ਤੇ ਕਨਿਸ਼ਕ
5: ਤੁਰੇ ਫਿਰਦੇ। ਮੇਰਾ ਨਾਮ ਕਨਿਕ ਸੈਗ।
4: ਅੱਛਾ
3: ਅੱਛਾ ਕਨਿਕ ਸੈਗ,
5: ਦੱਸਾਂ?
3: ਹਾਂਜੀ ਹਾਂਜੀ ਹਾਂਜੀ।
5: ਇੱਕ ਕਨਿਕ ਸੈਗ CC8S, ਕਨਿਕ ਸੈਗ CCR, ਕਨਿਕ ਸੈਗ CCX, ਕਨਿਕ ਸੈਗ CCXR ਤੇ ਕਨਿਕ ਸੈਗ ਅਗੇਰ, ਉਹ 1 of 1 ਆ ਤੇ ਕਨਿਕ ਸੈਗ ਰਿਗੇਰਾ, ਕਨਿਕ ਸੈਗ ਜਸਕੋ ਅਬਸੋਲੂਟ ਕਨਿਕ ਤੇ ਕਨਿਕ ਸੈਗ ਜਸਕੋ ਅਟੈਕ, ਕਨਿਕ ਸੈਗ ਗੁਮੇਰਾ ਤੇ ਕਨਿਕ ਸੈਗ CC850।
4: ਇਹ ਕਰਨ ਜੋਦਾ, ਇਹਨੂੰ ਇਹੀ ਦੋ ਹੀ ਚੀਜ਼ਾਂ ਆਉਂਦੀਆਂ, ਇੱਕ ਗੇਰਾ ਵਾਲੀ ਇੱਕ ਕਾਟੋ।
3: ਇਹਦਾ ਨਾਂ ਕਿੱਦਾਂ ਲਿਖੀਦਾ, ਇਹਦਾ ਸੀ ਨਾਲ ਲਿਖੀਦਾ ਕਿ ਕੇ ਨਾਲ ਲਿਖੀਦਾ?
5: ਜਿਹੜੀ ਦੱਸਾਂ ਕਿ ਜਿਹੜੀ ਕਨਿਕ ਸੈਗ ਜੈਸਕੋ ਅਬਸੋਲੂਟ ਆ ਉਹ ਸਭ ਤੋਂ ਤੇਜ਼ ਗੱਡੀ ਆ, ਈਵਨ ਦੋ ਦੇ ਕੋਲ V8 ਇੰਜਨ ਆ, ਓਨਲੀ
3: ਬੋਲੇ
5: 8 ਸਿਲੰਡਰਾਂ ਤੋਂ ਚੱਲਦੀ ਆ ਓਨਲੀ।
3: ਉਹ ਤੇ ਇਹਨੂੰ ਸਪੈਲਿੰਗ ਕਿੱਦਾਂ ਹੁੰਦੇ ਆ, ਸੀ ਨਾ ਕਿ ਕੇ ਨਾ?
5: ਕੇ ਨਾ।
3: ਅੱਛਾ ਕੇ ਨਾ, ਕਨਿਕ ਸੈਗ।
5: ਆਸਟ੍ਰੇਲੀਆ ਚ ਕਨਿਕ ਸੈਗ ਜਸਕੋ ਐਬਸੋਲੂਟ ਮਿਲ ਜਾਂਦੀ ਆ ਤੇ ਸਾਰੀਆਂ ਕਨਿਕ ਸੈਗ ਵਾਲੀਆਂ ਗੱਡੀਆਂ ਮਿਲ ਜਾਂਦੀਆਂ ਨੇ ਆਸਟ੍ਰੇਲੀਆ ਦੇ ਵਿਚ।
3: ਅੱਛਾ, ਸੜਕ ਤੇ ਉਧਰੋਂ ਚੁਰਸਾਨ ਆਉਂਦੇ ਲੜਦੇ ਲੜਦੇ ਤੇ ਉਹ ਛਾਲ ਮਾਰਦੇ ਕਨਿਕ ਸੈਗ ਨੂੰ, ਸਾਰੀ ਨੂੰ ਭੰਨ ਕੇ ਤੇ ਗਾਂ ਚਲ ਜਾਂਦੇ। ਓਹੀ ਆ ਨਾ ਕਨਿਕ ਸੈਗ। ਵੇਖਿਆ ਫਿਰ ਉਹਦੇ ਨਾਲੋਂ ਤਾਂ ਫਿਰ ਸਾਡੇ ਸਾਨ ਚੰਗੇ ਆ, ਨਾਲੇ ਸਸਤੇ ਆ ਜਾਂਦੇ, ਨਾਲੇ ਗੱਡੀ ਭੁੰਨ ਗਿਆ ਹੋ ਜਾਂਦੇ ਆ।
5: $3 million ਦੀ ਸਭ ਤੋਂ ਤੇਜ਼ ਗੱਡੀ ਹੁੰਦੀ ਹੈ ਕਨਿਕ ਸੈਗ ਜੈਸਕੋ ਐਬਸੋਲੂਟ, $3 million
3: ਦੀ ਉਹ ਆਉਂਦੀ ਆ ਤੇ ਲੱਖ ਦਾ ਝੋਟਾ ਲਾਓ ਤੇ ਭੰਨ ਕੇ ਗੱਡੀ ਹੋ ਜਾਂਦਾ,
4: ਛੂ ਛੂ ਕਰਦਾ।
5: ਤੇ ਕਨਿਕ ਸੈਗ ਦੀ ਕਸਟਮਾਈਜ਼ ਕਰਾਉਣੀ ਤਾਂ ਵੱਧ ਮਹਿੰਗੀ ਹੁੰਦੀ ਆ।
3: ਅਜਾ ਹੋਰ ਮਹਿੰਗੀ ਹੁੰਦੀ ਆ ਉਹ ਬੱਲੇ। ਨਹੀਂ ਯਾਰ, ਇੰਨੇ ਪੈਸੇ ਨਹੀਂ ਹੈਗੇ, ਆਪਾਂ ਉੱਦਾਂ ਹੀ ਲੈ ਲਾਂਗੇ।
5: ਹੈਂ,
3: ਕੋ ਚਲਦੀ ਕੋਈ ਬੇਹਲਾ ਕੋ ਸਸਤੀ ਜੀ। ਆਪਾਂ ਵੈਰੀ ਫਸਟ ਆਪਾਂ ਲੈ ਕੇ ਆਵਾਂਗੇ ਨਾ ਮੈਲਬਨ ਚ, ਵੈਰੀ ਫਸਟ ਆਪਾਂ ਲਿਆਵਾਂਗੇ। ਤਾਂਹੀਓ ਤਾਂ ਆਪਾਂ ਲੈਣੀ ਆ।
4: ਸਾਡੇ ਤਾਂ ਸੁੱਕ ਨਾਲ ਕੰਪੈਰੀਜ਼ਨ ਵੀ ਇਦਾਂ ਦੇ ਵੀ ਉਹਨੇ ਦਾ ਝੋਟਾ ਆ ਜਾਂਦਾ
5: ਜੇ ਤੇ ਲੀਆ ਤਾਂ ਜੇ ਜੀ ਗੱਡੀ ਆਉਂਗੇ ਤੇ ਇੱਕ ਚੀਜ਼ ਦੱਸਾਂ, ਜਿਹੜੇ ਚੋਰ ਕਰ ਦਿੰਦੇ ਆ ਉਹ ਗੱਡੀ ਚੋਰੀ ਕਰਕੇ ਉਹਨੂੰ ਨਵੀਂ ਜੀ ਬਣਾ ਕੇ ਫੇਸਬੁੱਕ ਮਾਰਕੀਟ ਪਲੇਸ ਚ ਪਾ ਦਿੰਦੇ ਆ, ਜੇ ਲੋਕ ਲੈਂਦੇ ਆ ਤਾਂ ਫੇਰ ਉਹਨਾਂ ਨੰਬਰ ਪਲੇਟ ਦੇਖ ਲੈਂਦੇ ਪੁਲਿਸ ਵਾਲੇ, ਉਹਨਾਂ ਨੂੰ ਅਰੈਸਟ ਕਰ ਦਿੰਦੇ ਜਿਹੜੇ ਲੋਕ ਵਿਚਾਰੇ ਇਹਨਾਂ
3: ਹੋ ਗਿਆ ਯਾਰ। ਇਹਨਾਂ ਗੱਲਾਂ ਕਰਕੇ ਤਾਂ ਆਪਾਂ ਲਈ ਨਹੀਂ ਆ
4: ਨਵੇਂ ਝਾਂਜਟਾਂ ਚ
3: ਪਈ, ਕੋਈ ਗਲਤ ਨਹੀਂ ਆ, ਏਡੀ ਗਲਤ ਨਹੀਂ ਆ ਕੋਈ ਨਹੀਂ, ਤੇ ਤਿੰਨ ਕਮਿਲੀਅਨ ਕੀ ਹੁੰਦਾ ਕਦੇ ਇੰਨੇ ਚਿਰ ਦੀ ਮਿਹਨਤ ਕਰਨ ਡੇ ਆ।
4: ਹਾਂਜੀ ਕੱਲ ਹੀ ਨਾਲੇ ਟੈਕਸ ਵਾਲਿਆਂ ਦਾ ਪ੍ਰੋਗਰਾਮ ਕਰਕੇ ਹਟਿਆ ਵੀ ਕਲੇਮ ਕਰ ਲਾਂਗੇ, ਕਹਿੰਦਾ ਭਾਜੀ ਆਮਦਨ ਹੋਊਗੀ ਤਾਂ ਕਲੇਮ ਕਰੋਗੇ।
3: ਥੈਂਕ ਯੂ ਫਤਿਹ ਯਾਰ, ਵਧੀਆ ਵਧੀਆ।
5: ਹੁਣ ਮਨਜੀਤ ਨਾਲ ਗੱਲ ਕਰ ਲਓ,
3: ਮਹਿੰਗੀਆਂ ਗੱਲਾਂ ਸੁਣਾਉਣ ਵਾਲਾ ਮੁੰਡਾ ਆ ਗਿਆ ਸਾਡੇ ਕੋਲ।
4: ਆਪਣੀ ਕੰਪੈਰੀਜ਼ਨ ਵੀ ਇਦਾਂ ਦੀ ਰਣਜੋ, ਜਿਵੇਂ ਉਹ ਨਹੀਂ ਕਹਿੰਦਾ ਆ ਟਾਈ ਕਿੰਨੇ ਦੀ ਆ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
5: ਮੈਂ ਠੀਕ ਹਾਂ, ਤੁਸੀਂ ਦੱਸੋ?
4: ਅਸੀਂ ਵਧੀਆ ਜੀ।
3: ਅੱਜ ਤੇ ਫਤਿਹ ਅਗਲੀ ਸੀਟ ਤੇ ਬੈਠਾ ਲੱਗਦਾ।
5: ਨਹੀਂ ਉਹ ਤਾਂ ਜੇ ਹੋਈ ਨਹੀਂ ਸੀਟ ਤੋਂ ਮਸ ਉਹਦੇ ਜੀ ਹੋਣ ਵਾਲੀ ਹੋਊਗੀ ਇਹ ਸੀਟ ਤੋਂ ਬਗੈਰ ਬੈਠਣ ਨੂੰ।
3: ਵਧੀਆ
4: ਗੱਲ ਸੁਣਾ ਕੇ ਦਿਖਾਵੇ ਕੋਈ,
3: ਆਹੋ
4: ਐਂ ਕਹਿਣਾ ਚਾਹੁੰਦੀ ਹੋਣੀ।
3: ਪਰ ਉਹਨੇ ਮਹਿੰਗੀ ਕਿੱਡੀ ਗੱਲ ਸੁਣਾਈ, 3 million ਦੀ ਮੰਨਤ ਮੰਨਤ, ਤੁਸੀਂ ਕਿੰਨੇ ਦੀ ਸੁਣਾਉਣੀ ਗੱਲ?
4: ਮੰਨਤ
3: ਦੀ ਗੱਲ 5 million ਦੀ ਹੁੰਦੀ ਆ, ਏਡੀਆਂ ਸੋਹਣੀਆਂ ਗੱਲਾਂ ਸੁਣਾਉਂਦੀ ਆ, ਹੈ ਨਾ ਮੰਨਤ? ਕੀ ਸੁਣਾਓਗੇ ਫਿਰ?
4: ਸਵਾ ਸਿਰੇ ਤੇ ਗੱਲ ਗੰਢ ਹੁੰਦੀ,
3: ਇਹਦੀ ਵੇਖੋ ਸਹੀ ਗੱਲ ਕਿੱਡੀ ਵਧੀਆ ਹੁੰਦੀ ਆ। ਹਾਂਜੀ
5: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
3: ਹਾਂਜੀ
5: ਇੱਕ ਵਾਰੀ ਪੱਪੂ ਟੀਂਡਾ ਨੂੰ ਕਹਿੰਦਾ, ਮੇਰੀ ਗੱਲ ਸੁਣਿਆ ਟੀਂਡਾ ਚੁੱਪ ਕਰਕੇ ਖਾਇਦਾ। ਥੋੜੇ ਟਾਈਮ ਬਾਅਦ ਰੋਟੀ ਖਾਣ ਤੋਂ ਬਾਅਦ ਟੀਂਡਾ ਪੁੱਛਦੀ, ਕੀ ਕਹਿਣਾ ਸੀਗਾ ਤੁਸੀਂ ਪੱਪੂ? ਤੁਹਾਡੀ ਤੈਨੂੰ ਤੇਰੀ ਪਲੇਟ ਵਿੱਚ ਕਾਕਰੋਚ ਸੀਗਾ, ਵੱਡੀ ਬਣਦੀ ਸਿਆਣੀ।
4: ਦਿਮਾਗ ਦਾ ਅੰਟੀਨਾ ਵੀ ਖੋਲ ਲਾ ਕਦੇ,
3: ਕੋਕਰੋਚ ਔਗੀ ਸੀ, ਔਗੀ ਸੀ ਉਹਦੀ ਪਲੇਟ ਚ ਹੈ ਨਾ,
4: ਕਾਕਰੋਚ ਛੋਟਾ ਹੋਣਾ ਦਿਖਿਆ ਨੀ ਹੋਣਾ
3: ਹੈ ਮਨ।
5: ਹਾਂਜੀ
3: ਹੈ ਔਗੀ ਦਾ ਜੈਂਟਲਮੈਨ। ਥੈਂਕ ਯੂ,
5: ਥੈਂਕ ਯੂ, ਹੈਵ ਅ ਵੈਰੀ ਗ੍ਰੇਟ ਔਸਮ ਬਿਲੀਅਨ ਡੇ, ਬਾਏ।
3: ਓ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਔਜਲਾ ਸਾਹਿਬ। ਔਜਲਾ ਸਾਹਿਬ ਕੀ ਹਾਲ ਚਾਲ ਤੁਹਾਡੇ? ਤੇ ਉਸ ਤੋਂ ਬਾਅਦ ਰੈਡੀ ਰਿਹੋ।
4: ਔਜਲਾ ਨਹੀਂ ਔਜਲਾ,
3: ਔਜਲਾ ਨਹੀਂ ਔਜਲਾ, ਔਜਲਾ ਸਾਹਿਬ ਨੇ ਸ਼ੋਅ ਕੀਤਾ ਰਾਤੀ।
5: ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ। ਔਜਲਾ ਸਾਹਿਬ ਗਏ ਹੋ ਤੁਸੀਂ ਸ਼ੋਅ ਤੇ ਕਿ ਨਹੀਂ ਕੱਲ?
5: ਨਹੀਂ
3: ਯਾਰ, ਤੁਸੀਂ ਔਜਲੇ ਹੋ ਤੇ ਤੁਸੀਂ ਔਜਲਿਆਂ ਦੇ ਸ਼ੋਅ ਤੇ ਨਹੀਂ ਜਾਂਦੇ?
4: ਨਹੀਂ, ਘਰੇ ਮੋਬਾਈਲ ਫੋਨ ਜਗਾ ਕੇ ਦੇਖ ਲਏ।
5: ਇੱਕ ਵਾਰੀ ਉੱਡ ਗਏ ਅਸੀਂ, ਆਲਰੇਡੀ ਇੱਕ ਵਾਰੀ ਚਲੇ ਗਏ ਸੀਗੇ।
3: ਅੱਛਾ, ਇੱਕ ਵਾਰੀ ਚਲੇ ਗਏ ਸੀ?
5: ਹਾਂਜੀ।
3: ਫੇਰ ਪਸੰਦ ਨਹੀਂ ਆਇਆ ਉਦੋਂ?
5: ਪਸੰਦ ਆਇਆ ਸੀ ਪਰ ਫਿਰ ਬਹੁਤ ਪਿਆਸ ਲੱਗਿਆ ਸੀਗਾ।
3: ਅੱਛਾ,
4: ਨਾਲੇ ਗਾਣੇ ਵੀ 18 ਪਲੱਸ ਹੁੰਦੇ, ਗੱਭਰੂ ਪੁੱਤ ਪੰਜਾਬ ਦਾ ਟਾਈਪ।
3: ਅੱਛਾ, ਮੈਨੂੰ ਲੱਗਦਾ ਇਹਨਾਂ ਨੂੰ ਪਸੰਦ ਨਹੀਂ ਏਡਾ।
5: ਨਹੀਂ, ਮੈਨੂੰ ਪਸੰਦ ਹੈ।
3: ਤੂੰ ਫਿਰ ਗਏ ਨਹੀਂ?
4: ਮੁਰਲੀ ਸੀਟ ਵੀ ਹੋ ਸਕਦੀ ਸੀ ਅਗਲੇ ਦੀ, ਹਰ ਕਿਸੇ ਨੂੰ ਆਪਣੇ ਵਰਗਾ ਨਾ। ਔਜਲਾ ਸਾਹਿਬ ਕੀ ਸੁਣਾਉਣਾ ਫਿਰ ਅੱਜ?
5: ਮੈਂ ਅੱਜ ਚੁਟਕਲਾ ਸੁਣਾਉਂਗਾ ਪਰ ਮੈਂ ਹੁਣੇ ਸਰਚ ਮਾਰਿਆ ਤੇ ਹਜੇ ਟਿਕਰਾ ਨਹੀਂ ਮੈਂ ਤੇ ਫਿਰ ਅਸੀਂ ਅੱਜ ਮੈਂ ਵੀ ਲਾ ਲੰਗਰ।
3: ਅੱਛਾ ਅੱਛਾ, ਹਲੇ ਟਿਕਟਾਂ ਹੈਗੀਆਂ ਵਾ? ਓਕੇ, ਤੇ ਇਹਨਾਂ ਦਾ ਕਹਿਣ ਦਾ ਮਤਲਬ ਵੀ ਮੈਂ ਅੱਜ ਵਾਲੀਆਂ ਟਿਕਟਾਂ ਮੈਂ ਲੈ ਲਈਆਂ
5: ਹਲੇ ਆ
3: ਬੱਲੇ। ਹਾਂ, ਉਹ ਅੱਜ ਵਾਲੀਆਂ ਵਿਕੀਆਂ ਨਹੀਂ ਨਾ, ਫਿਰ ਉਹ ਸਸਤੀ ਮਿਲ ਜਾਣੀ ਤੁਹਾਨੂੰ।
5: ਉਹਨੇ ਲਿਖਿਆ ਹੋਇਆ ਸੀ 5% ਚੀਪਰ।
3: 5% ਚੀਪਰ
4: ਮੈਨੂੰ ਤਾਂ ਪਾਰਕ ਚ ਖੜ ਕੇ ਦੇਖਣਗੇ ਫਿਰ, ਉਹ ਸਕਰੀਨ ਲੱਗੀ ਹੋਣੀ ਉੱਥੇ। ਉਹ ਵਾਲੀਆਂ ਸੀ ਅਪ ਟੂ 5% ਆਫ।
3: ਕੀ ਸੁਣਾਓਗੇ ਫਿਰ ਅੱਜ?
5: ਅੱਜ ਤਾਂ ਮੈਂ ਚੁਟਕਲਾ ਸੁਣਾਂਗਾ।
3: ਹਾਂਜੀ।
5: ਇੱਕ ਵਾਰੀ ਅਮਲੀ ਰੇਡੀਓ ਸੁਣ ਰਿਹਾ ਸੀ ਤੇ ਫੇਰ ਉਦੋਂ ਰੇਡੀਓ ਬੰਦ ਹੋ ਗਿਆ ਤਾਂ ਓਹਨੇ ਰੇਡੀਓ ਨੂੰ ਖੋਲਿਆ ਤੇ ਇੱਕ ਮਰੀ ਹੋਈ ਚੂਹੀ ਲੱਗਿਆ ਤੇ ਓਹਨੇ ਇਹ ਕਿਹਾ ਤਾਂ ਨੀ ਮੇਰਾ ਰੇਡੀਓ ਚੁਣ ਲਿਆ, ਗਾਉਣ ਵਾਲੀ ਤਾਂ ਮਰੀ ਗਈ ਆ।
4: ਮਿਸ ਪੂਜਾ ਤਾਂ ਬੋਲਦੀ ਨੀ, ਗੱਲ ਵੀ ਸਹੀ।
3: ਥੈਂਕ ਯੂ ਅਲਾ ਸਾਹਿਬ,
5: ਥੈਂਕ ਯੂ, ਹੈਵ ਅ ਨਾਈਸ ਡੇ।
3: ਥੈਂਕ ਯੂ, ਹੈਵ ਅ ਨਾਈਸ ਡੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਤੇਗ ਤੇ ਤੇਗ ਬਾਅਦ ਸ਼੍ਰੇਆ, ਤੁਸੀਂ ਡੈਡੀ ਦਾ। ਸਤਿ ਸ਼੍ਰੀ ਅਕਾਲ ਤੇਗ।
6: ਫੇਰ ਥੋੜਾ ਟਾਈਮ ਹੋਰ ਬੈਠ ਜੋ ਤੇ ਫੇਰ ਬਾਰੀ ਇੱਥੇ ਕਰਕੇ ਆ ਜੋ।
3: ਹਾਂ, ਬਾਅਦ ਚ ਸਿਰ ਵਾਵਾਂਗੇ, ਹੈਨਾ?
4: ਕਿਹੜੀ
3: ਗੱਲ ਕਰਨੀ ਫਿਰ? ਅੱਜ
4: ਬੋਲ ਗਈ ਗੱਲਾਂ ਚੋ ਗੱਲ,
3: ਚੁਟਕਲਾ ਸੀ, ਬਜਾਰਤ ਸੀ, ਬੋਡੀ ਪਾਰਟ ਸੀ।
6: ਮੈਂ ਚੁਟਕਲਾ ਸੁਣਾਉਣਾ।
3: ਹਾਂਜੀ ਹਾਂਜੀ।
6: ਟੀਚਰ ਪੱਪੂ ਕਹਿੰਦੀ ਤੁਹਾਡੇ ਕੋਲ 10 ਅੰਬ ਨੇ, ਮੈਨੂੰ 2 ਦੇ ਦੋ, ਤੁਹਾਡੇ ਕੋਲ ਕਿੰਨੇ ਅੰਬ ਹੋਣਗੇ? ਪੱਪੂ ਕਹਿੰਦਾ 10। ਟੀਚਰ ਕਹਿੰਦੀ ਕਿਵੇਂ? ਪੱਪੂ ਕਹਿੰਦਾ ਮੈਂ ਦੇਣੇ ਨੀ ਹੈਗੇ।
4: ਆ ਜਾ, ਮੈਂ ਦੇਣੇ ਹੀ ਨਹੀਂ, ਗੱਲ ਹੀ ਨਹੀਂ ਪੜੀ
3: ਫਿਰ ਤੇ ਉਹ ਨਹੀਂ ਰਹਿ ਗਏ। ਥੈਂਕ ਯੂ,
6: ਥੈਂਕ ਯੂ। ਅੰਬਰ ਨਾਲ ਵੀ ਗੱਲ ਕਰ ਲੋ।
3: ਹਾਂਜੀ ਹਾਂਜੀ।
6: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ,
3: ਸਤਿ ਸ਼੍ਰੀ ਅਕਾਲ ਅੰਬਰ ਜੀ,
4: ਸਤਿ ਸ਼੍ਰੀ ਅਕਾਲ ਅੰਬਰ ਜੀ,
3: ਕੀ ਹਾਲ ਹੈ?
6: ਮੈਂ ਵਧੀਆ।
3: ਓਕੇ, ਤੁਸੀਂ ਬ੍ਰੇਕਫਾਸਟ ਕਰ ਲਿਆ?
6: ਹਾਂਜੀ।
3: ਓਕੇ, ਕੀ ਖਾਧਾ ਤੁਸੀਂ ਅੱਜ?
6: ਰਾਈਸ ਬੱਬਲ।
3: ਓਹ, ਯਮੀ।
6: ਹਾਂਜੀ।
3: ਰਾਈਸ ਦੇ ਬੱਬਲ ਕਿੱਦਾਂ ਬਣਾਉਂਦੇ ਆ? ਉਹ ਵਿੱਚ ਉਹਦੇ ਹਵਾ ਭਰ ਦਿੰਦੇ ਆ, ਕੀ ਕਰਦੇ ਆ?
6: ਮਾਈਕ੍ਰੋਵੇਵ ਪਾ ਲਈ।
3: ਅੱਛਾ, ਮਾਈਕ੍ਰੋਵੇਵ ਮਾਰ ਕੇ ਕਿੰਨੇ ਕਿੰਨੇ ਮਿੰਟ? ਥੋੜਾ ਜਿਹਾ ਗਰਮ ਕਰਕੇ ਫੇਰ
6: ਸਪੂਨ
4: ਘੁਮਾ ਕੇ
3: ਫੇਰ ਯਮ ਯਮ ਯਮ ਯਮ
6: ਸਪੂਨ ਪਾ ਕੇ ਫੇਰ ਨਿਕਾ ਲਿਆ।
3: ਤੁਸੀਂ ਆਪੇ ਖਾ ਲੈਂਦੇ ਹੋ ਫਿਰ?
6: ਹਾਂਜੀ।
3: ਓਏ, ਫਿਰ ਤਾਂ ਬਿਗ ਹੋ ਗਏ ਤੁਸੀਂ।
6: ਹਾਂਜੀ।
3: ਓ, ਵੈਰੀ ਨਾਈਸ, ਆ ਤਾਂ ਮੈਨੂੰ ਬਹੁਤ ਇੰਟਰਸਟਿੰਗ ਲੱਗਾ, ਫਿਰ ਮੈਂ ਵੀ ਕਰਕੇ ਵੇਖੂੰਗਾ ਇਹਦਾ।
4: ਪਰ ਤੁਸੀਂ ਪੀਡੀਐਸ਼ਰ ਬਾਅਦ ਚੋਂ ਪਾਉਣਾ, ਉੱਤੇ ਲਿਖਿਆ ਹੋਇਆ ਡੱਬੇ ਤੇ ਮਾਈਕ੍ਰੋਵੇਵ ਪਹਿਲਾਂ ਦੁੱਧ ਕਰਕੇ ਫੇਰ ਪੀਡੀਐਸ਼ਰ ਪਾ ਕੇ ਤੇ ਫੇਰ ਉਹਦੇ ਚਮਚਾ ਘੁਮਾ ਕੇ ਤੇ ਫੇਰ ਵਾਲੇ ਆ ਬਬਲ ਟੈਪ ਪਾਉਣੇ ਆ।
3: ਅੱਛਾ, ਆ ਕੀ ਚੀਜ਼ ਆ ਪੀਡੀਐਸ਼ਰ? ਇਹ ਕੀ ਚੀਜ਼ ਆ?
4: ਇਹ ਆਈ ਐਮ ਅ ਕੰਪਲੇਨ ਬੋਏ।
3: ਅੱਛਾ,
4: ਉਸ ਟੈਪ ਚ ਫੀਲਿੰਗਾਂ ਨੇ?
3: ਓ, ਓਕੇ ਓਕੇ, ਵਾਹ ਵਾਹ, ਫੋਰ ਗਰੋਇੰਗ ਕਿਡਸ।
4: ਇਸਸੇ ਬ੍ਰੇਨ ਕਾ ਵੀ ਵਿਕਾਸ ਹੋਤਾ
3: ਹੈ। ਹਾਂ ਮੰਮੀ, ਮੈਂ ਬੜੀ ਹੋ ਰਹੀ ਹੂੰ।
6: ਹਾਂਜੀ,
3: ਵੈਰੀ ਨਾਈਸ। ਤੇ ਕੀ ਸੁਣਾਓਗੇ ਅੱਜ?
6: ਬਾਤ,
3: ਇੱਕ ਬਾਤ। ਓਕੇ, ਕੀ ਕਹਿੰਦੀ ਭੈਣ?
6: ਜਿਤਾ ਕੋਰਾ ਕਾਲਾ ਬਦਾਲ।
3: ਹਾਂਜੀ ਫੇਰ ਫੇਰ।
6: ਚਿੱਟਾ ਘੋੜਾ ਕਾਲਾ ਮੈਦਾਨ।
3: ਅੱਛਾ ਚਿੱਟਾ ਘੋੜਾ ਤੇ ਕਾਲਾ ਬਦਾਮ ਕਿ ਕਾਲਾ ਮੈਦਾਨ?
6: ਕਾਲਾ ਮੈਦਾਨ।
3: ਅੱਛਾ ਚਿੱਟਾ ਘੋੜਾ
6: ਮੈਦਾਨ।
3: ਓਕੇ ਚਿੱਟਾ ਘੋੜਾ ਤੇ ਕਾਲਾ ਮੈਦਾਨ।
6: ਹਾਂਜੀ।
3: ਓ ਮੈਂ ਹੈਲਪ ਲੈ ਲਾਂ ਕਿਸੇ ਦੀ?
6: ਹਾਂਜੀ
3: ਲੈ ਲਈਏ। ਓ ਤੁਸੀਂ ਤੇ ਬੜੇ ਨਾਈਸ ਹੋ, ਤੁਸੀਂ ਤੇ ਹੈਲਪ ਵੀ ਲੈਣ ਨੂੰ ਕਹਿ ਦਿੰਦੇ ਹੋ।
6: ਹਾਂਜੀ।
3: ਓ ਇਹ ਔਖੀ ਬੜੀ, ਪਰ ਕੋਈ ਹਿੰਟ ਦੇ ਦੋ ਸਾਨੂੰ।
6: ਚੌਕ ਤੇ ਬਲੈਕਬੋਰਡ।
3: ਅੱਛਾ ਚੌਕ ਤੇ ਬਲੈਕਬੋਰਡ। ਓਕੇ
4: ਫਿਰ
3: ਇਹੋ ਹੀ ਆ ਫਿਰ। ਥੈਂਕ ਯੂ ਐਂਬਰ,
6: ਥੈਂਕ ਯੂ, ਥੈਂਕ ਯੂ, ਹੈਵ ਅ ਨਾਈਸ ਡੇ, ਬਾਏ।
3: ਥੈਂਕ ਯੂ,
4: ਥੈਂਕ ਯੂ, ਥੈਂਕ ਯੂ।
3: ਇਹਨੂੰ ਕਹਿੰਦੇ ਮਸੂਮੀਅਤ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ, ਉਸ ਤੋਂ ਬਾਅਦ ਅਸੀਸ, ਤੁਹਾਡੀ ਵਾਰੀ। ਸ਼੍ਰੇਆ ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਦੋਨੋਂ ਅੰਕਲ।
3: ਸਤਿ ਸ਼੍ਰੀ ਅਕਾਲ
4: ਕੱਲੀ ਸ਼੍ਰੇਆ।
3: ਸ਼੍ਰੇਆ ਇੰਨੇ ਉਹ ਠੀਕ ਹੋ? ਇੰਨੇ ਦਿਨ ਕਿੱਥੇ ਰਹੇ ਤੁਸੀਂ, ਆਏ ਨੀ? ਵੇਅਰ ਯੂ ਵਾਜ਼ ਸੋ ਮੈਨੀ ਡੇਜ਼?
4: ਐਂਡ ਦੀ ਫ੍ਰੈਂਡ ਦੀ ਕਲੋਕ।
3: ਹੈ
6: ਬਿਜ਼ੀ।
3: ਆਰ ਯੂ ਬਿਜ਼ੀ?
4: ਬਿਜ਼ੀ ਬੀ
3: ਯੂ? ਬਿਜ਼ੀ ਯੂ? ਬਿਜ਼ੀ ਵੀ ਵੇਟਿੰਗ
4: ਬੇਦ। ਦੋਨੋਂ ਹੱਥ ਖੋਲ ਕੇ।
3: ਹਾਂ
6: ਪਾਪਾ ਗਏ ਸੀ ਅਲਡੀ ਲੇਟ।
3: ਅੱਛਾ ਅਲਡੀ ਲੇਟ ਗਏ। ਓਕੇ ਓਕੇ ਓਕੇ ਓਕੇ ਠੀਕ ਠੀਕ ਠੀਕ, ਤਾਂ ਕਰਕੇ। ਤੇ ਅੱਜ ਫਿਰ ਕੀ ਸੁਣਾਉਂਗੇ? ਹਾਂਜੀ ਹਾਂਜੀ ਚਾਹ ਪੀ ਲਈ ਹੈ ਜੀ, ਚਾਹ ਪੀ ਲਈ, ਪਿੰਨੀ ਖਾ ਲਈ,
4: ਅੱਖਾਂ ਖੁੱਲ ਗਈਆਂ।
3: ਅੱਛਾ ਪਿੰਨੀ ਨਹੀਂ ਖਾਣੀ? ਓਹੋ ਕੀ ਖਾਣਾ ਫਿਰ?
6: ਮਟਰ।
3: ਮਟਰ ਮਟਰੀ ਖਤਮ ਹੋ ਗਈ ਆ, ਕੀ ਖਾਈਏ ਫਿਰ? ਪ੍ਰੀਤ ਅੰਕਲ ਕੋ ਨਹੀਂ ਹੈਗੀ?
4: ਇਹ ਤਾਂ ਪਰੌਂਠੇ ਜੇ ਲਈ ਫਿਰਦਾ ਹੈਗਾ ਮੇਥੀ ਵਾਲੇ।
3: ਓ ਪ੍ਰੀਤ ਅੰਕਲ ਕੋ ਵੀ ਨਹੀਂ ਹੈਗੀ, ਹੁਣ ਕੀ ਕਰੀਏ?
4: ਬਿਸਕੁਟ ਬੁਸਕਟ ਖਾ ਲਈਏ।
3: ਹੈਂ
6: ਪਰੌਂਠੇ?
3: ਅੱਛਾ ਪਰੌਂਠੇ, ਉਹ ਤੇ ਹੈਗੇ, ਉਹ ਤੇ ਵਾਧੂ, ਉਹ ਤੇ ਮਾਰੀ ਦੇ ਤਲ ਤਲ ਕੇ
4: ਬਣਾ ਕੇ ਚਾਹ ਤੇ ਕਰਕੇ ਲੱਗੇ ਜੇ ਮਾਈਕਰੋ ਚ
3: ਚਾਹ ਨਾ ਖਾ ਲੇ। ਹਾਂ
4: ਐਗ, ਆਈ ਥਿੰਕ ਇਹ ਜ਼ਿਆਦਾ ਵਧੀਆ ਆਈਡੀਆ।
3: ਐਗ ਪਰੌਂਠਾ ਮਾਰਿਆ ਥੱਲ ਕੇ, ਉਹ ਚੱਕ ਕੇ ਉਹ ਖਾ ਲਿਆ, ਉਹ ਧਰ ਲਿਆ, ਉਹ ਏਦਾਂ ਕਰਕੇ। ਕੀ ਸੁਣਾਓਗੇ ਫਿਰ? ਹਾਂਜੀ ਕੁਛ ਨੀ,
4: ਅੱਜ ਤਾਂ ਗੱਲਾਂ ਹੀ ਕਰਨੀਆਂ।
3: ਅੱਛਾ ਮੈਥ ਵਾਲਾ ਕੁਐਸਚਨ। ਓਕੇ ਹਾਂਜੀ।
6: ਟੋਟਲ
3: ਕਿੰਨੇ ਐਪਲ ਹੈ? ਇੱਕ ਕਿਲੋ
6: ਕਿੰਨੇ ਰਹਿ ਗਏ?
3: ਇੱਕ ਕੇ ਜੀ
6: ਨਹੀਂ,
3: 1 ਕੇ ਜੀ ਰਹਿ ਗਏ।
6: 5 ਐਪਲ ਸੀ, ਉਹ 5 ਐਪਲ ਸੀ ਐਂਡ
3: ਖਾਲੀ ਲਿਫਾਫਾ ਰਹਿ ਗਿਆ ਫਿਰ? ਫਿਰ ਖਾਲੀ ਲਿਫਾਫਾ ਰਹਿ ਗਿਆ ਨਾ। ਹਾਂਜੀ ਕਰਾ ਦੋ ਸਾਡੇ ਯਾਰੀ, ਖਾਲੀ ਲਿਫਾਫਾ ਛੱਡਦਾ।
4: ਲਾਈਫ ਦੇ ਵਿੱਚ ਜਿਹੜੇ ਬੜੇ ਸਿੰਪਲ ਸਵਾਲ ਆ ਉਹਨਾਂ ਚ ਵੀ ਉਲਝ ਜਾਂਦੇ ਆਪਾਂ।
3: ਸਤਿ ਸ੍ਰੀ ਅਕਾਲ ਮਾਣੂ, ਸਤਿ ਸ੍ਰੀ ਅਕਾਲ ਮਾਣੂ ਬਿੱਲੀ। ਹਾਂਜੀ ਅਸੀਂ ਠੀਕ ਹਾਂ, ਤੁਸੀਂ ਕੀ ਠੀਕ ਹੋ?
6: ਹਾਂਜੀ
3: ਉਹ ਕੀ ਕਰਦੇ ਹੋ?
6: ਕੁਛ ਨੀ
3: ਉਹ ਕੁਛ ਕਰ ਲਿਆ ਕਰੋ ਯਾਰ
6: ਜਾਣ ਵਾਲੇ ਸਕੂਲ
3: ਉਹ ਕੁਛ ਕਰ ਲਿਆ ਕਰੋ ਯਾਰ
6: ਕੀ
3: ਜਾਣ ਤੋਂ ਪਹਿਲਾਂ ਸ਼ੂਸ਼ ਵੀ ਕਰ ਲਿਆ ਕਰੋ ਅੱਛਾ ਟਰੱਕ ਫਿਕਸ ਕਰਦਾ ਉਹ ਤੇਰੀ ਬੱਲੇ ਤੁਸੀਂ ਤੇ ਫਿਰ ਮਕੈਨਿਕ ਹੋ
4: ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
3: ਹੈ
6: ਹਾਂਜੀ
3: ਕੀ ਹੋਇਆ ਕੀ ਸੀ ਟਰੱਕ ਨੂੰ ਅੱਛਾ ਟੁੱਟ ਗਿਆ ਤੋੜਿਆ ਵੀ ਤੁਸੀਂ ਆ ਮੈਨੂੰ ਜਾਪਦਾ
4: ਡਾਇਨਾਸੌਰ ਚ ਵੱਜ ਗਿਆ
3: ਅੱਛਾ ਆਪੇ ਤੋੜਿਆ ਤੇ ਆਪੇ ਫਿਕਸ ਕਰ ਲਿਆ ਓਏ ਮੇਰੇ ਕੋਲ ਵੀ ਇੱਕ ਟੋਏ ਟਰੱਕ ਹੈਗਾ ਵਾ ਯੈਲੋ ਕਲਰ ਦਾ
6: ਉਹ ਟੁੱਟ ਗਿਆ
3: ਨਾ ਨਾ ਟੁੱਟਾ ਥੋੜੀ ਆ ਉਹ ਪਤਾ ਕਿੱਡਾ ਸੋਲਿਡ ਆ
4: ਉਹ ਹੈਗਾ ਡੰਪ ਟਰੱਕ ਦੇਖਣ ਨੂੰ ਨਹੀਂ ਲੱਗਦਾ ਟੁੱਟਿਆ ਉਹਦਾ ਡਿਜ਼ਾਈਨ ਉਦਾਂ ਦਾ
3: ਉਹ ਡੰਪਿੰਗ ਵਾਲਾ ਵਾ ਉਹਦੇ ਨਾਲ ਮਿੱਟੀ ਚੁੱਕ ਚੁੱਕ ਕੇ ਤੇ ਨਾ ਟੁੱਟਦਾ ਨੀ ਉਹ ਅੱਛਾ ਤੁਸੀਂ ਫਿਕਸ ਕਰ ਦੋਗੇ ਓਕੇ
4: ਚਲੋ ਟੁੱਟ ਗਿਆ
3: ਜਦੋਂ ਟੁੱਟ ਗਿਆ ਫਿਰ ਆਪਾਂ ਤੁਹਾਨੂੰ ਦੇ ਦਾਂਗੇ ਫਿਰ ਫਿਕਸ ਕਰਨ
6: ਠੀਕ ਹੈ
3: ਤੁਹਾਡੀ ਵਰਕਸ਼ਾਪ ਕਿੱਥੇ ਆ ਫਿਰ ਇਹ ਪਰ ਤੁਹਾਡੇ ਗਰਾਜ ਚ ਤੇ ਆਉਣਾ ਨੀ ਇਹ ਟਰੱਕ ਵੱਡਾ ਬੜਾ ਵਾ
4: ਉਹਨਾਂ ਦੀ ਵਰਕਸ਼ਾਪ ਵੀ ਉਸ ਟਾਈਪ ਦੀ ਹੋਈ ਹੈ
3: ਐਕਸਪੈਂਡੇਬਲ ਹੈ ਗਰਾਊਂਡ ਚ ਖੜ ਕੇ ਫਿਕਸ ਕਰ ਦਾਂਗੇ ਅੱਛਾ ਵੱਡਾ ਵਾ ਓਕੇ ਓਕੇ ਚਲੋ ਤੇ ਅੱਜ ਕੀ ਸੁਣਾਓਗੇ ਓਕੇ
4: ਇੱਕ ਵਾਰ ਬਹੁਤ ਦੱਸਣਾ ਪੈਣਾ ਚੰਗੀ ਤਰ੍ਹਾਂ
3: ਵਿੱਚੋਂ ਕੱਟਦੀ ਤੇ ਫਿਕਸ ਵੀ ਹੁੰਦੀ
4: ਏਦਾਂ ਵਰਕਸ਼ਾਪ ਟਾਈਪ ਜ਼ਰੂਰਤ ਹੋ ਗਈ
3: ਹਾਂ ਵਿੱਚੋਂ ਕੱਟਦੀ ਵੀ ਆ ਤੇ ਫਿਕਸ ਵੀ ਹੁੰਦੀ ਆ ਹੈਂ ਸਟਿੱਕੀ ਟੇਪ
6: ਹਾਂਜੀ
3: ਓ
6: ਬਲੇ ਬਲੇ
4: ਸ਼ਾਬਾਸ਼ ਸ਼ਾਬਾਸ਼ ਆਪਾਂ ਹਿੰਟ ਦੇਣ ਨੂੰ ਕਿਹਾ ਸੀ
3: ਇਹ ਪਿੱਛੇ ਘਰੇ ਹੀ ਬੈਠੇ ਪੇਤੀ ਹੈ
4: ਘਰ ਦਾ ਪੇਤੀ ਬਾਜ਼ਾਰ ਪਹੁੰਚੇ
3: ਵੀਰਾ ਜੀ ਯਾਦ ਬਹੁਤ ਸੋਹਣਾ ਸੀ ਯਾਰ ਮਾਨੂ ਬਿੱਲੀ ਥੈਂਕ ਯੂ ਮਿਆਓ ਮਿਆਓ ਉਹ ਕਹਿੰਦੀ ਹੋਣੀ ਖੇੜਾ ਜੇ ਡਿਫਰਾ ਸਕੂਲ ਦਾ ਟਾਈਮ ਹੋਇਆ
4: ਕਿਹੜਾ ਰੇਡੀਓ ਤੇ ਲੱਗੇ
3: ਹੋਰ ਕੀ ਸਤਿ ਸ੍ਰੀ ਅਕਾਲ ਅਸੀਸ ਦੀ ਆਉਂਦੇ ਰਹੋ ਸਤਿ ਸ੍ਰੀ ਅਕਾਲ
4: ਅਸੀਸ ਦਾ ਕੀ ਹਾਲ ਆ
6: ਤੁਸੀਂ ਕਿਵੇਂ ਹੋ
3: ਅਸੀਂ ਠੀਕ ਹਾਂ
4: ਅਸੀਂ ਵਧੀਆ ਜੀ
3: ਅੱਜ ਅਸੀਸ ਥੋੜੀ ਜੀ ਫਾਰਮ ਚ ਲੱਗਣ ਦੀ ਮੈਨੂੰ
4: ਪੂਰੀ ਸਕੂਲ ਦੇ ਨੇੜੇ ਨੂੰ
3: ਪਿਛਲੇ 2 ਦਿਨ ਢਿੱਲੀ ਢਿੱਲੀ ਜੀ ਰਹੀ ਹੈ
4: ਠੰਡ ਸੀਗੀ ਨਾ ਅੱਜ ਥੋੜਾ ਮੌਸਮ ਠੀਕ ਹੋ ਗਿਆ ਨਾ ਹੁਣ
3: ਆਮ ਸ਼ੈ ਮੇ ਬੀ ਇਹਨੂੰ ਕਾਲੀ ਜੀ ਹੁੰਦੀ ਹੈ ਜਾਂ ਸੁਸਤੀ ਜੀ ਹੁੰਦੀ ਹੈ
4: ਮੈਨੂੰ ਲੱਗਦਾ ਬਾਰੀ ਥੋੜੀ ਲੇਟ ਆਉਂਦੀ ਤਾਂ ਵੀ ਹੋ ਜਾਂਦਾ
6: ਉਹ ਨਹੀਂ
4: ਹਾਂ ਮੈਨੂੰ ਵੀ ਬੋਲਣ ਦੋ
6: ਮੈਨੂੰ ਸੁਸਤੀ ਨਹੀਂ ਆਈ ਉਹ ਮੇਰਾ ਵੀਰਾ ਸੁੱਤਾ ਪਿਆ ਉਹ ਉਹਦਾ ਗਲਾ ਖਰਾਬ ਤਾਂ ਗੂ ਮੈਂ ਉੱਚੀ ਨਹੀਂ ਬੋਲ ਸਕਦੀ
3: ਓਹੋ ਤੇ ਤੁਸੀਂ ਦੂਰ ਚਲ ਜਾਓ ਨਾ ਵੀਰੇ ਤੋਂ
6: ਥੋੜੀ ਤਾਂ ਹੈ ਮੈਂ ਸਟਿਲ ਲਾਊਡਲੀ ਸਕਰੀਮ ਕਰ ਸਕਦੀ ਆ ਬੋਲ ਨਹੀਂ ਸਕਦੀ
3: ਓਏ ਯਾਰ ਆਪਣੇ ਘਰ ਚ ਇੰਨੀਆਂ ਰੈਸਟ੍ਰਿਕਸ਼ਨਾਂ ਤੁਹਾਡਾ ਹੀ ਆ ਘਰ ਭਲਾ ਮੈਂ ਤੇ ਆਪਣੇ ਘਰ ਪੂਰਾ ਰੌਲਾ ਰੂਲਾ ਪਾਉਣਾ ਵਾ ਆਪਣੇ ਘਰ ਚ ਤੇ ਬੰਦੇ ਰੌਲਾ ਪਾ ਕੇ ਤੇ ਫੇਰ ਹੀ ਮਜ਼ਾ ਆਉਂਦਾ ਵਾ
4: ਉਹ ਤੇ ਚਲ ਵੈਸੇ ਉਹ ਵੀ ਸੁਭਾਅ ਇਹਨਾਂ ਦਾ
6: ਬਸ ਕੱਲੇ ਫੋਰ ਰੂਮ ਉਹ ਤਾਂ ਫੋਰ ਰੂਮ ਬਹੁਤ ਹੁੰਦੇ ਪਾਪਾ ਜੀ ਵਾਲਾ ਜੀ ਤੁਸੀਂ ਪਾਠ ਕਰਦੇ ਖੇਡਦੇ ਤੇ ਦੀਵਰ ਵਾਲੀ ਸਟੱਡੀ ਕਰਦਾ ਇੱਕ ਪਾਪਾ ਦਾ ਰੂਮ ਇੱਕ ਦੀਵਰ ਦਾ ਰੂਮ ਇੱਕ ਮੰਮਾ ਦਾ ਰੂਮ ਗੁੱਡ ਹੈ ਨਾ ਬਾਕੀਆਂ ਦੇ ਇਕੱਲੇ
3: ਪਾਪਾ
6: ਤਾਂ ਹੁਣ ਪਾਪਾ ਦੇ ਬੈ੡ ਤੇ ਹੀ ਸੌਂਦੇ
3: ਬਾਕੀਆਂ ਦੇ ਇਕੱਲੇ ਇਕੱਲੇ ਤੇ ਬਾਬੇ ਵਾਲੇ ਚ ਸਾਰਾ ਕੁਝ ਸਾਰੇ ਆਪਾਂ ਏਦਾਂ ਹੀ ਕਰਦੇ ਵੈਲ ਨਿਆਣਿਆਂ ਦੇ ਬੈਗ ਵੀ ਬਾਬੇ ਵਾਲੇ ਚ ਸੁੱਟ ਦਿੰਦੇ ਆ ਆ ਫਿਰ ਇਹੋ ਕਹੀਦਾ ਕਿ ਉਹਨਾਂ ਦਾ ਦਿੱਤਾ
4: ਸਾਰਾ ਕਾਰੋਬਾਰ ਉਹਨਾਂ ਦਾ ਹੀ ਆ
6: ਬਾਈ ਸਾਨੂੰ ਯਾਦ ਵੀ ਹੈ ਤੁਸੀਂ ਤਾਂ ਕਹਿੰਦੇ ਮੈਨੂੰ ਯਾਦ ਨਹੀਂ ਰੋਤਾ ਹੈ
3: ਕੀ
6: ਮੈਨੂੰ
3: ਕੀ ਯਾਦ ਆ ਤੁਹਾਨੂੰ ਕੁਛ ਸੁਣਾਉਣਾ ਹੈ ਇਹਨੇ ਕਹਿੰਦੀ ਮੈਂ ਪ੍ਰੀਤਿੰਦਰ ਅੰਕਲ ਨੂੰ ਕੁਛ ਸੁਣਾਉਣਾ ਜਿੱਦਣ ਆਏ
6: ਸਾਨੂੰ ਅੰਡਰਸਟੈਂਡ ਨਹੀਂ ਹੁੰਦਾ
4: ਹੋ ਗਿਆ ਹੁਣ ਹੋਇਆ ਹੁਣ
3: ਅਸੀਂ ਪੁੱਤ ਅਸੀਂ ਨਾ ਵਿਆਹ ਅਸੀਂ ਦਬਕੇ ਨਾਲ ਚੱਲਦੇ ਹਾਂ
6: ਨਹੀਂ ਸੁਣਿਆ
3: ਹਾਂਜੀ ਦੱਸ
4: ਵਿਆਹ ਤੋਂ ਪਹਿਲਾਂ ਆਟੋ ਤੇ ਸੀ
6: ਜਿਹੜਾ ਕੋਈ ਬੰਦਾ ਬੋਲਦਾ ਰੇਡੀਓ ਤੇ ਉਹਨਾਂ ਕੋਲ ਦੋ ਬੱਚੇ
3: ਹਾਂ ਜਿਹੜਾ ਕੋਈ ਬੰਦਾ ਬੋਲਦਾ ਉਹਦੇ ਕੋਲ ਦੋ ਬੱਚੇ
6: ਹਾਂਜੀ ਉਹ ਕੌਣ ਹੈ ਹੈਗੀ ਯਸ਼ਪ੍ਰੀਤ ਅੰਕੀ ਜੀ
3: ਸਾਡੇ ਸਾਰਿਆਂ ਕੋਈ ਦੋ ਬੱਚੇ
4: ਮੈਨੂੰ
3: ਲੱਗਦਾ ਵਿਸ਼ਾਲ ਨੂੰ ਛੱਡ ਕੇ ਸਾਰੇ ਕੋ ਦੋ ਬੱਚੇ
4: ਵਿਸ਼ਾਲ ਆਪ ਬੱਚਾ
3: ਹੈ ਨਹੀਂ ਜੈਸਮਿਨ ਜੀ ਦੇ ਕੋਲ ਇੱਕ ਆ
4: ਵਿਸ਼ਾਲ ਆਪ ਗਿਣ ਲੈਂਦਾ ਨਾ ਆਪਣੇ ਆਪ ਨੂੰ ਬੱਚਾ ਉਹ ਵੀ ਦੋ ਹੀ ਗਿਣੋ ਸੀ
3: ਹੈ ਕੀ ਇੰਨੀ ਹੌਲੀ ਨੀ ਸਾਨੂੰ ਸੁਣਦਾ
6: ਅੰਕਲ ਭਾਵੇਂ ਤੁਸੀਂ ਬੋਲੀ ਜਾਓ ਉਹਨੇ ਤਾਂ ਸੁਣਨਾ ਹੀ ਪਕੋਏ ਤੁਸੀਂ ਸੁਣੋ ਤਾਂ ਕੱਲ ਹੀ ਸਾਰਾ ਸੁਣ ਗਿਆ
3: ਆਹੋ ਤੇ ਇਹਨਾਂ ਨੂੰ ਕੀ ਸੁਣਾਉਣਾ
6: ਪ੍ਰੀਤਿੰਦਰ ਅੰਕਲ ਜੀ ਨੂੰ ਸੁਣਨਾ ਪਊਗਾ ਵੀ ਉਹਨਾਂ ਨੇ ਸੁਣਿਆ ਨਹੀਂ
3: ਹਾਂਜੀ ਉਹਨਾਂ ਨੂੰ ਸੁਣਾਓ ਸੁਣਾਓ ਸੁਣਾਓ
6: ਪਹਿਲਾਂ ਅਸੀਂ ਮੇਰੇ ਟੀਚਰਾਂ ਦੇ ਪਾਰਕਿੰਗ ਚ ਗਏ ਫਿਰ ਬੱਸਾਂ ਆਈਆਂ ਫਿਰ ਬੱਸਾਂ ਦੇ ਮਨੂਆ ਫਾਰਮ ਚ ਰਾਈਡ ਕੀਤਾ ਫਿਰ ਅਸੀਂ ਮਨੂਆ ਫਾਰਮ ਦੇ ਵਿੱਚ ਸੀ ਫਿਰ ਅਸੀਂ ਪਹਿਲਾਂ ਫਰੂਟ ਖਾਧਾ ਬਟ ਮੈਂ ਫਰੂਟ ਲੈ ਕੇ ਨਹੀਂ ਗਈ ਤੇ ਫਿਰ ਮੈਂ ਸਨੈਕ ਖਾ ਰਿਹਾ ਥੋੜ ਜਾ ਤੇ ਫਿਰ ਅਸੀਂ ਐਨੀਮਲ ਚ ਗਏ ਪੈਟ ਕੀਤਾ ਅਸੀਂ ਫੀਡ ਕੀਤਾ ਅਸੀਂ ਟ੍ਰੇਨ ਟਰੈਕਟਰ ਤੇ ਰਾਈਡ ਕੀਤਾ ਵੈਟਲੈਂਡ ਚ ਗਏ ਤੇ ਬਸ ਫਿਰ ਬਸ ਬੱਸਾਂ ਤੇ ਜਾ ਕੇ ਬੱਸ ਲੰਚ ਲੈ ਕੇ ਬੱਸਾਂ ਤੇ ਜਾ ਕੇ ਵਾਪਸ ਸਕੂਲ ਚ ਫਿਰ ਨੀਲੀ ਹੋਮ ਟਾਈਮ ਹੁੰਦਾ
3: ਮੇਰੀ ਇੱਕ ਟੰਗ ਨਕਲੀ ਹੈ
4: ਨਹੀਂ ਆ ਤਾਂ ਵਧੀਆ ਵਧੀਆ ਐਕਸਪਲੇਨ ਕਰਦਾ
6: 2.5 hours ਜਿਹਾ 1.5 hours ਚ ਉੱਥੇ ਸੀ
3: ਕਾਫੀ ਕਾਫੀ ਸੋਹਣਾ ਰਿਹਾ ਵੈਰੀ ਨਾਈਸ
4: ਮੈਂ ਤਾਂ ਉਦੋਂ ਗਿਆ ਯਾਰ 35 ਟਿਕਟ ਚੋਂ 45 ਦੀ ਹੋ ਗਈ ਬਾਬਾ ਦੇਰ ਤੋਂ ਜਾ ਹੀ ਨਹੀਂ ਹੋਇਆ
3: ਕੀ ਸੁਣਾਓਗੇ ਫਿਰ ਅੱਜ
6: ਇੱਕ ਕਹਾਣੀ
3: ਓਕੇ
6: ਇੱਕ ਸੀ ਰਾਜਾ ਇੱਕ ਸੀ ਰਾਣੀ ਰਾਣੀ ਤੇ ਰਾਜਾ ਕਹਿੰਦੇ ਅਸੀਂ ਸ਼ਿਕਾਰ ਖੇਡਣ ਜਾਂਦੇ ਉਹਨੇ ਕਿਹਾ ਠੀਕ ਆ ਉਹਨਾਂ ਦੇ ਸੋਲਜਰਸ ਨੇ ਉਹਨਾਂ ਸੋਲਜਰਸ ਨੂੰ ਕਿਹਾ ਵੀ ਘੋੜੇ ਤਿਆਰ ਕਰੋ ਥੋੜਾ ਰਸ ਰੂਸ ਬਿਸਕਿਟ ਬੁਸਕਿਟ ਚਾਹ ਨੂੰ ਰੈਡੀ ਕਰੋ ਉਹਨਾਂ ਨੇ ਰੈਡੀ ਕਰਕੇ ਸ਼ਿਕਾਰ ਖੇਡਣ ਜਾਂਦੇ ਜਦੋਂ ਉਹਨਾਂ ਦੂਰ ਦਿਖਦਾ ਨਾ ਇੱਕ ਸ਼ੇਰ ਹਿਰਨ ਦੇ ਪਿੱਛੇ ਭੱਜੀ ਜਾਂਦਾ ਉਹ ਕੀ ਕਰਦਾ ਨਾ ਆਏ ਅੰਬ ਕੀ ਰਾਜਾ ਆਏ ਕਰਕੇ ਨਾ
3: ਮੱਠੀ ਸੁੱਟ ਦਿੰਦਾ
6: ਸ਼ੇਰ
3: ਸ਼ੇਰ ਨੂੰ ਮੱਠੀ ਮਾਰਦਾ ਤੀਰ ਚ ਪਾ ਕੇ
6: ਉਹ ਸ਼ੇਰ ਡਰ ਕੇ ਭੱਜ ਜਾਂਦਾ ਉਹ ਹਿਰਨ ਕੋਲ ਜਾਂਦੇ ਹਿਰਨ ਨੂੰ ਘਰ ਲੈਂਦੇ ਉਹਨੇ ਕਿਹਾ ਇਹਨੂੰ ਕੁਛ ਦੋ ਕੁਛ ਪੀਣ ਨੂੰ ਦੋ ਇਹਦੀ ਪੱਟੀ ਲਾਓ ਇਹਦੀ ਦਵਾਈ ਲਾਓ
3: ਤੇ ਹਿਰਨ ਆਈਸੀ ਪੋਲ ਖਾਣ ਡਿਆ ਹੁੰਦਾ
6: 15 ਦਿਨ ਚੋ ਠੀਕ ਹੁੰਦਾ ਫਿਰ ਇੱਕ ਉਹਨਾਂ ਮੁੰਡਾ ਹੁੰਦਾ ਮੁੰਡਾ ਆਪਦੇ ਫਰੈਂਡਸ ਕੋਲ ਲੈ ਆਂਦਾ ਤੇ ਫਿਰ ਉਹ ਕਹਿੰਦੇ ਹਾਂ ਤੁਸੀਂ ਇਹ ਹਿਰਨ ਦਾ ਇਹ ਸਾਡੇ ਵੀਰੇ ਦਾ ਤਾਂ ਬਸ ਤੁਸੀਂ ਸਾਡੀ ਬਚਾਤਾ ਸਾਡੇ ਵੀਰੇ ਨੂੰ ਤੇ ਉਹ ਕੀ ਕਹਿੰਦੇ ਮੁੰਡਾ ਕੀ ਕਹਿੰਦਾ ਹੁਣ ਤਾਂ ਭੰਗੜਾ ਪਾਉਣਾ ਭੰਗੜਾ ਪਾ ਕੇ ਮੁੰਡਾ ਘਰ ਜਾ
4: ਸਾਡੇ ਵੀਰੇ ਦਾ ਵਿਆਹ
6: ਉੱਤੋਂ ਪੈ ਗਈ ਸਵੇਰ
3: ਉਹ ਬੱਲੇ ਬੱਲੇ ਉਹ ਬੱਲੇ ਬੱਲੇ
4: ਤੀਰ ਚ ਪਾ ਕੇ ਮਟਰੀ ਚਲਾਈ ਮਟਰੀ ਬਿੰਗੀ ਸੀ ਆਪਦੇ ਵੱਜੀ
3: ਤੀਰ ਚ ਨਾਰੇ
4: ਨਾਰੇ ਨਾਰੇ
3: ਤੀਰ ਚ ਪਾ ਕੇ ਮਟਰੀ ਮਾਰੀ ਮਟਰੀ ਵੱਜੀ ਤਿੱਤਰ ਨੂੰ
4: ਹਿਰਨ ਦਾ ਵਿਆਹ ਸਾਨੂੰ ਗੋਡੇ ਗੋਡੇ ਚਾ ਗੱਲਾਂ ਚੋ ਗੱਲ ਦੇਖ ਲੋ ਹੈ
3: ਹਾਂ ਨਹੀਂ ਨਹੀਂ ਸਹੀ ਗੱਲ ਹੈ ਇਹ ਵਧੀਆ ਕਾਰਟੂਨ ਏਦਾਂ ਹੀ ਹੁੰਦੇ ਆ ਰਾਜਾ ਰਾਣੀ ਜਾਂਦੇ ਆ।
4: ਅੱਛਾ ਇੱਕ ਮਹੀਨੇ ਹੋਰ ਵੱਡੇ ਆਪਾਂ ਰੇਡੀਓ ਤੇ ਆਹੀ ਆਪਾਂ ਵੀ ਆਹੀ ਕੁ ਕਰਦੇ ਹਾਂ ਥੋੜੀ ਜਿਹੀ ਵੱਡੀ ਹੋ ਜਾਏ 6 ਮਹੀਨੇ ਫਿਰ ਆਪਾਂ ਅਸੀਂ ਇਸਨੂੰ ਰੇਡੀਓ ਤੇ ਬੁਲਾ ਲੈਣਾ ਦੋ ਢਾਈ ਘੰਟੇ ਤਾਂ ਇਹ ਵੀ ਨੀ ਗੇੜਾ ਖਾਣ ਦਿੰਦੇ
3: ਇਹਨਾਂ ਪੈਰਾਂ ਤੇ ਪਾਣੀ ਨੀ ਪੈਣ ਦਿਆ ਕਰਨਾ ਵੇਖੋ ਹੋਰ ਗਲੋਜੋ ਜ਼ਾਲਕ ਆਹ ਵੇਖੋ ਇੱਕ ਹੋਰ ਬੇਬੇ ਆ ਗਈ ਤਮਨੀ ਸਤਿ ਸ਼੍ਰੀ ਅਕਾਲ
6: ਤੁਹਾਨੂੰ
3: ਥੋੜੀ ਕਿਹਾ ਬੀਬੀ ਜੀ ਮੈਨੂੰ ਲੱਗਾ ਐਸ਼ਲੀਨ ਨੇ ਆਉਣਾ ਵਾ
6: ਮੰਮਾ
3: ਬੇਬੇ ਮੈਂ ਤੇ ਬੀਬੀ ਕਿਹਾ ਠੀਕ ਆ ਇਹ ਫਿਰ ਹੁਣ ਤੁਹਾਨੂੰ ਜਿਆਦਾ ਪਤਾ ਨਾ
6: ਕੋਲ ਕੋਈ ਡਿਮਾਂਡ ਹੈਗੀ
3: ਹਾਂਜੀ ਤੁਹਾਡੇ ਕੋਲ ਡਿਮਾਂਡ ਹੈਗੀ ਕੋਈ
4: ਨਹੀਂ ਅੱਜ ਤਾਂ ਹੈ ਨੀ ਕੋਈ ਅੱਜ ਠੀਕ ਆ
6: ਮੰਮਾ ਹੀ ਰੋਲਾ ਪਾਉਂਦੇ ਸੀ ਮੰਮਾ ਇੰਡੀਆ ਗਏ ਸੀ ਫਿਰ ਸਾਡੇ ਇੱਕ ਗਵਾਂਢੀ ਸੀ ਉਹਦਾ ਨਾਮ ਮਾਰੀਓ ਹੈਗਾ
3: ਉਹਨੂੰ ਰੋਲਾ ਪਾਉਣ ਲਈ ਲਿਆਂਦਾ
4: ਉਹ ਗੇਮ ਵਾਲਾ ਥੋੜੀ ਸੀ ਅਸਲ ਮਾਰੀਓ ਸੀਗਾ

0: नुसला देगा। की सुनाओगे फिर आज?
1: एक बुजारत
0: ओके
1: केड़ी चीज है जिदी तोड़ नहीं सकती पर पज सकती
0: है? तोड़ नहीं सकती पर पज
2: सकती। अच्छा
1: जी, दो चीजा ने।
0: अच्छा, दो चीजा ने जिड़ियां तुर नहीं सकदियां
2: पर पज सकदी,
0: पर पज सकदियां। अच्छा, तीन चीजा ने
2: जिवें बंदा जबान तो भज जांदा उवें।
0: हां,
2: एक ता होगी
0: तुर नहीं सकदी पर भज जांदी, लत
2: लॉजिक सी नहीं सी ना, फिर सवाल किदां कीता?
0: ना तुसीं समझे नहीं, ओ भज्जी है तां नहीं तुर सकदी।
2: ओके सी लॉजिक दलील लेके समझाया, हुण मैनूं समझ आई।
0: लत पहलां भन्नी आ, भज्जी आ पहलां, ते फिर ओह तुर नहीं सकदी।
2: भज्जियां बाहां,
0: हां भज्ज कहिंदे ने भज्जियां बाहां,
2: गल आउंदियां,
0: गल आउंदियां। बाहां वी हो सकदी आ, बाहां
1: बाहां नहीं हो सकदी, ओह तुर वी नहीं सकदी।
0: ਤੁਸੀਂ ਆਪੇ ਕਿਹਾ ਵਾ ਵੀ ਤੁਰ ਨਹੀਂ ਸਕਦੇ,
2: ਕਰਦੇ ਹੋ ਸਿੰਬੋਲਿਕ ਗੱਲਾਂ, ਇਹ ਕੋਈ ਅਸਲ ਆਨਸਰ ਹੋਊ ਇਹਦਾ?
1: ਤੁਰ ਨਹੀਂ ਸਕਦੀ ਪਰ ਭੱਜ ਸਕਦੀ।
0: ਆ ਤੇ ਬਾਹ ਹੀ ਆ, ਬਾਹ ਹੀ ਆ, ਬਾਹ ਤੁਰ ਨਹੀਂ ਸਕਦੀ, ਤੁਸੀਂ ਉਹਨੂੰ ਭੰਨ ਸਕਦੇ ਹੋ ਤੁਸੀਂ।
1: ਓਕੇ, ਬਾਹ ਚਪੇੜ ਵਾਲੀ ਉੱਪਰ ਚਪੇੜਲੀ ਹੁੰਦੀ।
0: ਹਾਂ, ਬਾਹ ਚ ਕੀ ਹੁੰਦੀ? ਚਪੇੜ ਨਹੀਂ ਹੁੰਦੀ,
1: ਮੁੱਕਾ ਲਈ ਹੁੰਦੀ ਬਾਹ।
0: ਅੱਛਾ, ਬਾਹ ਮੁੱਕੇ ਲਈ ਹੁੰਦੀ ਆ। ਅੱਛਾ,
2: ਚਪੇੜਾਂ ਤਾਂ ਭੱਜ ਭੱਜ ਕੇ ਵੱਜਦੀਆਂ ਨਾ।
0: ਬਾਹ
2: ਯਾਰ, ਇਹ ਨਹੀਂ ਹੋਣਾ ਕੁਛ ਰਣਜੋਤ, ਕੋਈ ਥੋੜਾ ਪ੍ਰੇਮ ਚੋ ਡਿਫਰੈਂਟ ਸੋਚ ਕੁਛ।
0: ਹਾਂਜੀ,
1: ਤੁਸੀਂ ਇੱਕ ਆਨਸਰ ਦਿੰਦੇ।
0: ਹਾਂਜੀ,
1: ਸੜਕ।
0: ਹਾਂਜੀ,
2: ਸੜਕ
0: ਸੜਕ
1: ਸੜਕ, ਦੋ ਵੋ ਆਨਸਰ ਨੇ ਹੋਣ।
0: ਅੱਛਾ, ਸੜਕ ਆ ਵੀ ਜਿਹੜੀ ਭੱਜ ਨਹੀਂ ਸਕਦੀ ਤੇ ਤੁਰ ਸਕਦੀ ਹੈ। ਹਾਂ
1: ਹਾਂਜੀ, ਉੱਪਰ ਉਹ ਟੋਡੀ ਦੀ, ਪਰ ਜੋ ਤੁਸੀਂ ਡਰਾਈਵ ਕਰਦੇ ਹੋ ਭੱਜਦੀ।
2: ਅੱਛਾ
0: ਅੱਛਾ ਅੱਛਾ, ਉਹ ਭੱਜਦੀ ਹੈ ਸੜਕ ਦੇ ਉੱਤੇ ਹੁੰਦੀ ਹੈ।
2: ਪਰ ਕਈ ਕਹਿੰਦੇ ਭਾਜੀ ਸੜਕ ਕਿੱਥੇ ਨੂੰ ਜਾਂਦੀ? ਕਹਿੰਦਾ ਕਿਤੇ ਨਹੀਂ ਜਾਂਦੀ, ਇੱਥੇ ਹੀ ਹੁੰਦੀ।
0: ਟੋਇਆ ਟੋਇਆ ਹੋ ਸਕਦਾ, ਸੜਕ 'ਚ ਟੋਇਆ ਜਿਹੜਾ ਪਿਆ ਉਹ।
2: ਅੱਛਾ, ਦੂਜੀ ਚੀਜ਼ ਫਿਰ, ਇੱਕ ਤਾਂ ਇਹ ਹੋ ਗਈ ਸੜਕ ਹੋ ਗਈ,
0: ਇੱਕ ਸੜਕ ਹੋ ਗਈ, ਤੇ ਇੱਕ
2: ਗੱਡੀ ਨਹੀਂ, ਫਿਰ ਗੱਡੀ ਤਾਂ ਖੜੀ ਵੀ ਹੁੰਦੀ।
1: ਗੱਡੀ ਹੈਗੀ,
2: ਗੱਡੀ ਹੈਗੀ,
0: ਗੱਡੀ ਹੈਗੀ। ਅੱਛਾ ਅੱਛਾ, ਇੱਕ ਬੱਜਰੀ ਹੋਊਗੀ ਫਿਰ, ਜਦੋਂ ਆਪਾਂ ਗੱਡੀ ਚਲਾਉਂਦੇ ਹਾਂ ਤੇ ਉਹ ਟਾਇਰਾਂ ਦੇ ਨਾਲ ਉੱਡ ਕੇ ਦੂਸਰੀ ਗੱਡੀ ਤੇ ਵੱਜਦੀ ਹੈ। ਜਬਾਨ ਜਬਾਨ ਜਬਾਨ ਮਾਰੀਓ
2: ਮੁੜ ਕੇ ਮੋਮਬੱਤੀ ਰਹਿ ਜਾਣੀ, ਪਹਿਲਾਂ ਕਹਿ ਦਈਏ ਜਾਂਦਾ
0: ਮੋਮਬੱਤੀ ਵੀ ਨਹੀਂ। ਫਿਰ ਟੋਇਸ ਹੋ ਸਕਦਾ ਕਛੂ ਕੁਮਾ,
2: ਫਿਰ ਖਰਗੋਸ਼ ਕਿਹੜਾ ਪਿੱਛੇ ਰਹਿ ਗਿਆ?
0: ਕਛੂ ਕੁਮਾ ਕਹਿੰਦਾ ਇਹ ਹੈਗੀ ਆ ਬੁੱਕ, ਬੁੱਕ
2: ਕਛੂ ਘੁੰਮ ਕਲਾਂ
1: ਬੁੱਕ ਨਹੀਂ ਆ।
0: ਅੱਛਾ, ਬੁੱਕ ਵੀ ਨਹੀਂ ਆ
2: ਯਾਰ, ਇੱਕ ਇੱਕ ਆਨਸਰ ਰਹਿ ਗਿਆ, ਬਾਕੀ ਦੋ ਤਾਂ ਆਪਾਂ ਬੁੱਝ ਹੀ ਦਿੱਤੇ ਆ।
0: ਇਹ ਕੀ ਹੋ ਜਾਂਦਾ ਫਿਰ,
2: ਕਈ ਵਾਰ ਲਾਸਟ ਵਾਲਾ ਕੁਐਸਚਨ ਔਖਾ ਹੁੰਦਾ ਨਾ।
0: ਜੇ ਇਹਨੇ ਸਾਨੂੰ ਦੱਸਤਾ ਨਾ, ਫਿਰ ਸਾਨੂੰ ਪਤਾ ਲੱਗ ਜਾਣਾ।
2: ਸੁਖਵਿੰਦਰ ਭੈਣ ਜੀ ਬਿਮਾਰ ਨੇ?
0: ਨਹੀਂ, ਉਹਨਾਂ ਨੇ ਬਸ ਬਿਮਾਰ ਆ, ਅਸਲ ਚੋਂ ਨਾ ਪਹਿਲੀ ਦਾ ਜਵਾਬ ਇੱਦਾਂ ਦੇ ਦਿੱਤਾ, ਬਾਅਦ ਚੋਂ ਕੱਚੇ ਜਿਹੇ ਹੋ ਗਿਆ।
2: ਆਰ
0: ਤੋਂ ਬਾਅਦ ਰੋਬੋ,
2: ਵੈਕਿਊਮ,
0: ਰੋਬੋ ਵੈਕਿਊਮ।
2: ਰਿਚਾ
0: ਚੱਡਾ,
2: ਐਕਟਰਨੀਆ ਦੇ ਨਾਂ ਛੱਡੋ ਤੁਸੀਂ, ਕੁਛ ਹੋਰ ਸੋਚੋ।
0: ਹੋਰ ਕੀ ਹੋ ਸਕਦਾ ਫਿਰ? ਆਰੀ,
2: ਆਊਟ ਆਫ ਦਾ ਬੋਕਸ ਥਿੰਕ ਕਰੋ।

0: चलो
1: हाँ
0: हाँ जी हाँ जी हार गया
2: हाँ गिव अप
0: रिवर
2: जिहड़ियां चीजां सिंपल जी हुंदियां ओही नहीं है ना पढ़दी गल
0: सुखविंदर भैण जी कहिंदे रेडियो अज इन्हां दे वी टोने गलत लगे
1: अखा
0: नेक्स्ट केदी वारी आ पापा पापा है क्या जो अच्छा डैडा ने ओके ले आओ डैडा ना कराओ गल्फ
1: सस्त्रीकाल पाजी ते
2: अंकल जी
0: ओ सस्त्रीकाल पाजी क्या हाल ने
1: ठीक है
0: पाजी काम ते नहीं गए तू ही करे बैठे रहने जा आजकल
1: कल आई सी
0: अज गए क्यों नहीं
1: राती दो बजे आई सी ते शाम नु जाना
2: ट्रक दा गेड़ा हुंदा ना
0: अच्छा अच्छा अच्छा होर फिर किदां रहा गेड़ा फिर किन्ने क पैसे बन गए
1: फिर चाई निकलिया
2: आ देखो सही जवाब चलो जैरियां करे गल्लां हुंदियां बच्चियां ते असर हो जांदा ना ਭਾਰੀ ਅਸਰ ਨੀ ਹੋ ਜਾਂਦਾ ਸੱਚਾਈ ਬਿਆਨ ਕੀਤੀ ਉਹ
0: ਖਰਚਾ ਹੀ ਨਿਕਲਿਆ ਮਾਂ
1: ਤੇਲ ਫਾਈਨ ਵੀ ਨਿਕਲਿਆ
0: ਅਜਾ ਫਾਈਨ ਵੀ ਨਿਕਲਿਆ
1: ਲਿਓ ਦੇਣੇ ਪਏ
0: ਉਹ ਤੇਲ ਹੀ ਨਿਕਲਿਆ ਬਸ ਹੈ ਓਹੋ
2: ਇਹਨਾਂ ਟਰੱਕਾਂ 'ਚ ਤੇਲ ਹੈ ਨਹੀਂ
0: ਭਾਈ ਕਿੱਧਰ ਗਏ ਹੋ ਮਤਲਬ ਕਿੱਥੇ ਲਾ ਕੇ ਆਏ ਹੋ ਗੇੜਾ
1: ਸਿਡਨੀ
0: ਅੱਛਾ ਤੁਸੀਂ ਸਿਡਨੀ ਜਾਂਦੇ ਹੋ ਰੋਜ਼
1: ਨਹੀਂ ਕਦੀ ਕਦੀ ਬ੍ਰਿਸਬਨ ਜਾਂਦੇ
0: ਤੇ ਹੋਰ ਵੀ ਕਿਤੇ ਜਾ ਕੇ ਵੇਖ ਲਓ
1: ਕਦੀ
0: ਕਦੀ ਲੋਕਲ ਵੀ ਰਹਿੰਦੇ
1: ਕਦੀ ਕਦੀ ਲੋਕਲ ਵੀ
0: ਰਹਿੰਦੇ ਤੁਹਾਨੂੰ ਕਿੱਥੇ ਮਜ਼ਾ ਆਉਂਦਾ ਜ਼ਿਆਦਾ ਜਾ ਕੇ
1: ਬ੍ਰਿਸਬਨ
0: ਅੱਛਾ ਬ੍ਰਿਸਬਨ ਮਜ਼ਾ ਆਉਂਦਾ ਜ਼ਿਆਦਾ ਮੈਨੂੰ ਪਤਾ ਲੱਗਾ ਤੁਹਾਨੂੰ ਕੈਨੇਡਾ ਜਾ ਕੇ ਜ਼ਿਆਦਾ ਮਜ਼ਾ ਆਇਆ ਸੀ ਹੈਂ
1: ਹੋਰ ਤੱਕ ਸੁਣ ਦਿਆ
0: ਕੀ
1: ਹੋਰ ਤੱਕ ਸੁਣ ਦਿਆ
0: ਅੱਛਾ ਹੁਣ ਤੱਕ अच्छा उथे फिर नजारा ज्यादा ही
1: हां जी
0: हां ओ यारा
1: कल्ले गए सी
0: आ कल्ले गए हो
1: और नाल
0: नहीं पर ताडे यार दोस्त भी ना तुही जिथे जाके चंबले हो
1: पता ही है फिर
0: ओ पता ही है फिर भाई की सुनाओगे फिर आज
1: एक बोली
0: हाँ जी
1: लुधियाने स्टेशन ते मेरा जीजा रेल चला रे लुधियाने स्टेशन ते मेरा जीजा रेल चला रे जीजे ने पानी मंगिया साली दोधा गिलास भरा दे जीजे ने पानी मंगिया साली दोधा गिलास भरा दे
2: पप्पी बैली दा कुड़ता बोलियां पावे ना चादरे तो बोलियां पवा छड़ियां ने
0: थैंक यू भाई
2: स्वाद लिया था भाई
0: अंकल जी कल पार्क नहीं आए तुसीं
1: अंकली
0: ताश खेड देंदे हो
2: ਇਹਦਾ ਬਾਪੂ ਹੁਣ ਕਹਿੰਦਾ ਗੋਡੇ ਦੁਖਦੇ ਕਹਿੰਦਾ ਉੱਥੇ ਤਾਸ਼ ਤੂੰ ਪੈਰਾਂ ਭਰ ਬੈਠ ਕੇ ਖੇਡਦਾ ਬੇਗੀ ਐ ਲਿਆ ਕੇ ਸਿੱਟੂ ਸਮਾਨ ਤੋਂ ਥੱਲੇ
0: ਹਾਂਜੀ ਹਾਂਜੀ ਭਾਜੀ
1: ਤੁਸੀਂ ਰੋਟੀ ਖਾ ਲਈ?
0: ਹਾਂਜੀ ਹਾਂਜੀ ਰੋਟੀ ਖਾ ਲਈ ਅੰਕਲ ਜੀ। ਤੁਸੀਂ ਖਾ ਲਈ? ਤੁਸੀਂ ਦਵਾਈ ਖਾ ਲਈ? ਤੁਸੀਂ ਦਵਾਈ ਖਾ ਲਈ
2: ਰੋਟੀ ਤੋਂ ਬਾਅਦ?
0: ਓਕੇ ਓਕੇ
2: ਜਰਨੇ ਕਾਲ ਜੇ ਖਾਂਦਾ ਕੋਈ ਕਾਕਾ।
0: ਓਹੋ ਕੀ ਸੁਣਾਓਗੇ ਫਿਰ?
1: ਬੋਲੀ।
0: ਓਕੇ ਹਾਂਜੀ
1: ਗਾਣਾ ਗਾਣਾ।
0: ਓਕੇ
1: ਬੱਲੇ ਬੱਲੇ

0: Debe vere cerro la viaggio da lab deve vere cerro capa se belle
1: ਗੱਡੀਆਂ ਚੜੇ ਲਾਈਆਂ ਬੇੜੇ ਵਿੱਚ ਰਹਿਣ ਰੌਣਕਾਂ ਉਹ ਬਲ ਬਲ ਬਲ ਬਲ ਬਲੇ ਬੋਲੀਆ ਉਹ ਬਲੇ ਅੰਕਲ ਜੀ ਉਹ ਸ਼ਾਗੇ ਅੰਕਲ ਜੀ ਸਰਦਾਰ ਜੀ
0: ਮੈਨੂੰ
1: ਲੱਗਦਾ ਹੈ ਕਿ ਸਰਦਾਰ ਜੀ ਹੈਗੇ ਆ
0: ਛੋਟੀ ਦੀਦੀ

0: ਤੇ ਜਿਹੜੇ ਰੁੱਕ ਸੀ ਗੱਡੀ ਰੁੱਕ ਦੇ ਥਰੂ ਜਾ ਰਹੀ ਸੀ ਬੋਲਾ ਉਹ ਜਿਹੜਾ ਉਹ ਜਾ ਨਹੀਂ ਸਕਦਾ ਸੀ ਫਿਰ ਜਿਹੜਾ ਪਿੱਛੇ ਵਾਲਾ ਟਾਇਰ ਸੀ ਉਹ ਕਮਾ ਲਿਆ ਸੀ ਜ਼ਿਆਦਾ ਫਿਰ ਜਦੋਂ ਉਹ ਹੋ ਗਿਆ ਉਹ ਅਮ ਅੱਗੇ ਚੱਲ ਗਈ ਤੇ ਫਿਰ ਲੈਫਟ ਲੇਨ ਟਰਨ ਕੀਤੀ ਤੇ ਮੈਂ ਪੁਲਿਸ ਚੁਰਾ ਕੇ ਦੇਖਿਆ ਗੇਟ ਤੇ ਪੁਲਿਸ ਕਾਰ ਦੇਖਿਆ ਪੁਲਿਸ ਵੇ ਦੇਣਾ ਗੱਡੀ
1: ਨੂੰ
0: ਪੁਲਿਸ ਪਹਿਲੋ ਕੋਲੋ ਗੇ
2: ਫਿਰ ਉੱਥੇ ਗੋਰੇ ਪੁਲਿਸ ਲੈ ਕੇ ਜਾਣੀ ਸਰਦਾਰ ਜੀ ਜਿੰਦਾਬਾਦ
1: ਬੱਲੇ
2: ਬੱਲੇ ਜਿੰਦਾਬਾਦ ਥੈਂਕ ਯੂ ਕਿਹੜਾ ਗਾਣਾ ਲਾਉਣਾ ਤੁਸੀਂ
0: ਸਤਿ
2: ਸ੍ਰੀ ਅਕਾਲ
1: ਨਿਆਣੇ ਬਹੁਤ ਕਮਾਲ ਦੇ ਰੌਣਕਾਂ ਲਾ ਦਿੰਦੇ ਆ ਮੈਂ ਜੇ ਸਕੂਲ ਚ ਆ ਗਿਆ ਕਿਤੇ ਫਰੈਂਡ ਫਰੁੰਡ ਦਾ ਲੇਖ ਇਹ ਲੇਖ ਤਾਂ ਨਹੀਂ ਸ਼ਾਮ ਤੱਕ ਮੁੱਕਦਾ ਇਹਨੇ ਬੱਚੇ ਹੀ ਉਹ ਇਸ ਦੇ ਚਾਰ ਲੱਤਾਂ ਟੇਬਲ ਟੂਬਲ ਵਿੱਚ ਹੀ ਲਿਖੇ ਆਉਣਾ ਚਾਨਣ ਇਹਨਾਂ ਨਾਲ ਹੀ ਆ ਘਰਾਂ ਚ
2: ਘੁੰਮਣ ਸਾਹਿਬ ਕਹਿੰਦੇ ਵੀ ਨਾ ਕੋਈ ਰਿਸ਼ਤਾ ਤੇ ਨਾ ਕੋਈ ਨਾਤਾ ਫਿਰ ਵੀ ਸਭ ਦਾ ਭਾਰ ਹੈ ਉਠਾਉਂਦਾ ਮਿਹਨਤ ਦੀ ਭਾਵੇਂ ਖਾਵੇ ਰੁੱਖ ਖੀ ਸੁਖੀ ਤੇ ਪਰ ਕਿਸੇ ਅੱਗੇ ਹੱਥ ਨਹੀਂ ਫੈਲਾਉਂਦਾ ਹੱਕ ਸੱਚ ਦੀ ਗੱਭਰੂ ਕਰੇ ਕਮਾਈ ਤੇ ਹਰ ਪਲ ਅਕਾਲ ਪੁਰਖ ਦਾ ਸ਼ੁਕਰ ਮਨਾਉਂਦਾ ਧੰਨਵਾਦ ਤੁਹਾਡਾ ਘੁੰਮਣ ਸਾਹਿਬ ਤੇ ਸੇਠੀ ਸਾਹਿਬ
1: ਕੋਈ ਰਿਸ਼ਤਾ ਨਾਤਾ ਨਹੀਂ ਮੈਂ ਕਿਹਾ ਲੈ ਵੀ ਪੈ ਗਿਆ ਪਟਾਕਾ ਤੂੰ ਗੱਲ ਹੋ ਗਈ ਆਪਾਂ ਤੋਂ
2: ਸੇਠੀ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਹੈਲੋ ਜੀ ਯੂ ਆਰ ਗ੍ਰੇਟ ਭਾਜੀ ਸੋ ਫਨੀ ਟੂਡੇ ਲਵ ਇਟ ਕੀਪ ਇਟ ਅਪ ਥੈਂਕ ਯੂ ਜੀ ਥੈਂਕ ਯੂ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਦੇ ਲਈ ਮੰਨਾ ਜੀ ਲੱਕੀ ਆਸੀ ਜੀ ਕਹਿੰਦੇ ਨੇ ਕਿ ਬਰਥਡੇ ਵਿਸ਼ੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੱਜ ਮੇਰੇ ਮਿੱਠੇ ਦਿਲ ਵਾਲੀ ਸਰਦਾਰਨੀ ਅਮਨਦੀਪ ਕੌਰ ਆਸੀ ਦਾ ਜਨਮ ਦਿਨ ਆ ਆਪ ਵੱਲੋਂ ਦਿੱਤੀਆਂ ਦੁਆਵਾਂ ਹਮੇਸ਼ਾ ਵਾਂਗ ਬਹੁਤ ਮਾਇਨੇ ਰੱਖਦੀਆਂ ਨੇ ਤੇ ਵਾਹਿਗੁਰੂ ਜੀ ਇਹ ਪਿਆਰ ਸਤਿਕਾਰ ਇਵੇਂ ਬਣਾਈ ਰੱਖਣ ਲੱਕੀ ਆਸੀ ਅੱਛਾ ਕੱਲ ਇਹਨਾਂ ਦਾ ਜਨਮ ਦਿਨ ਸੀ ਤੇ ਅੱਜ ਇਹਨਾਂ ਦੀ ਵੋਟੀ
1: ਦਾ ਮੈਂ ਪਿਆਰ ਸਤਿਕਾਰ ਇਦਾਂ ਹੀ ਬਣਾਈ ਰੱਖਣਾ ਆਪਸ ਚ ਘਰ ਦੀ ਗੱਲ ਕਰੀ ਰੱਖ ਲਈ ਦਿਲ ਮੈਂ ਕਿਤੇ ਆਪਾਂ ਨੂੰ ਕਹਿਣਗੇ ਵੀ ਤੁਸੀਂ ਅਰਦਾਸ ਕਰਿਓ ਮੈਂ ਤਾਂ ਜਿੰਨੀ ਕੁ ਕਰਨੀ ਸੀ ਸਾਡੀ ਚੜ੍ਹਦੀ ਕਲਾ ਦੀ
2: ਇਹ ਜਨਮ ਦਿਨ ਵੀ ਜਿੱਦ ਰੀਸ ਨਾਲ ਮਨਾਉਂਦੇ ਪਤਾ ਕੱਲ ਉਹਨਾਂ ਦਾ ਅੱਜ ਇਹਨਾਂ ਰੱਖ ਲਿਆ
1: ਇਹ ਘਰ ਦੀਆਂ ਲੜਾਈਆਂ ਲੈ ਲੈ ਲੋਕ
2: ਤੇ ਬਹੁਤ ਬਹੁਤ ਵਧਾਈਆਂ ਜੀ ਅਮਨਦੀਪ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੰਦਰੁਸਤੀ ਦੇਵੇ ਚੜ੍ਹਦੀ ਕਲਾ 'ਚ ਰੱਖੇ ਅਤੇ ਢੇਰ ਸਾਰੀਆਂ ਖੁਸ਼ੀਆਂ ਅਤੇ ਬਸ ਜਿੱਦਾਂ ਲੱਕੀ ਜੀ ਨੇ ਕਿਹਾ ਇੱਦਾਂ ਹੀ ਤੁਹਾਡਾ ਪਿਆਰ ਆਪਸ ਦੇ ਵਿੱਚ ਬਣਿਆ ਰਹੇ ਚੜ੍ਹਦੀ ਕਲਾ 'ਚ ਰਹੋ
1: ਮੈਨੂੰ ਲੱਗਦਾ ਇਹਨਾਂ ਨੇ ਉਹ ਕਿਹਾ ਵੀ ਉੱਦਾਂ ਦੀ ਰੇਡੀਓ ਵਾਲੀ ਟੋਨ ਜੀ 'ਚ ਵਧਾਈਆਂ ਦਿਓ ਜਿਵੇਂ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਿਗੁਰ ਨਿਤ ਕਰੇ
2: ਬਹੁਤ ਬਹੁਤ ਵਧਾਈਆਂ ਜੀ ਅਤੇ ਬਲੇਟਿਡ ਹੈਪੀ ਬਰਥਡੇ ਤੁਹਾਨੂੰ ਵੀ ਲੱਕੀ ਆਸੀ ਜੀ ਅਤੇ ਮਨਦੀਪ ਜੀ ਸਤਿ ਸ਼੍ਰੀ ਅਕਾਲ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਪਿਆ ਜੀ 188 ਹੋ ਗਿਆ ਅੱਛਾ ਘਟੇ $2 ਹੈ ਅਤੇ ਮਨਜੀਤ
1: ਫਿਰ ਤੁਹਾਨੂੰ ਕੱਲ੍ਹ ਵਾਲਾ ਚੇਤੇ ਆਉਣਾ ਇਹਦਾ ਮਾਂ
2: ਅਤੇ ਸਤਿ ਸ਼੍ਰੀ ਅਕਾਲ ਮਨਜੀਤ ਬਟਾਲਾ ਜੀ ਭੇਜਦੇ ਨੇ ਰੁਪਿੰਦਰ ਜੀ ਕਹਿੰਦੇ ਕਿ ਟੂਡੇ ਮਾਈ ਸਨ ਰੂਬਲਪ੍ਰੀਤ ਸਿੰਘ ਗਿੱਲ ਦਾ 21ਵਾਂ ਜਨਮ ਦਿਨ
1: ਕਿਆ ਬਾਤ ਹੈ ਜੀ
2: ਅਤੇ ਸੁੱਖ ਦੇ ਨਾਲ ਮਤਲਬ ਜਵਾਨ ਹੋ ਗਿਆ ਮੁੰਡਾ ਵੋਟ ਯੋਗਾ ਹੋ ਗਿਆ ਅਤੇ ਬਹੁਤ ਬਹੁਤ ਵਧਾਈਆਂ ਭਾਈ ਤੁਹਾਨੂੰ ਰੂਬਲਪ੍ਰੀਤ ਜੀ ਢੇਰ ਖੁਸ਼ੀਆਂ ਮਾਣੋ ਤੁਸੀਂ ਜਵਾਨੀਆਂ ਮਾਣੋ ਤਰੱਕੀਆਂ ਕਰੋ ਖੂਬ ਮੰਮੀ ਪਾਪਾ ਦਾ ਨਾਂ ਰੋਸ਼ਨ ਕਰੋ ਅਤੇ ਬਹੁਤ ਬਹੁਤ ਵਧਾਈਆਂ ਭਾਈ ਸਾਰੇ ਪਰਿਵਾਰ ਨੂੰ
1: ਕਿਤੇ ਕਿਤੇ ਉਹਨਾਂ ਦੀ ਗੱਲ ਵੀ ਮੰਨੋ
2: ਹਾਂ ਅਤੇ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਚਾਹ ਕੌਫੀ ਭੇਜਦੇ ਨੇ ਤਤੂਰਾ ਤੋਂ ਅਤੇ ਅੰਮ੍ਰਿਤ ਭੈਣ ਜੀ ਗੁੱਡ ਮਾਰਨਿੰਗ ਭੇਜਦੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸੁਖਵਿੰਦਰ ਭੈਣ ਜੀ ਕਿਆ ਭੇਜਦੇ ਹੈ ਸੁਖਵਿੰਦਰ ਭੈਣ ਜੀ ਭੇਜਦੇ ਹੈ ਕਹਿੰਦੇ ਕਿ ਅਧਿਆਪਕ ਬੱਚੇ ਬੱਚੋ ਕਸਮ ਖਾਓ ਕਿ ਕਭੀ ਸ਼ਰਾਬ ਸਿਗਰਟ ਨਹੀਂ ਪੀਓਗੇ ਨਾਨ ਵੈਜ ਨਹੀਂ ਖਾਓਗੇ ਬੱਚੇ ਨਹੀਂ ਖਾਏਗੇ ਸਰ ਜੀ ਅਧਿਆਪਕ ਕਿ ਲੜਕੀਆਂ ਨਹੀਂ कभी लड़कियां नहीं छेड़ेंगे बच्चे। ठीक है सर, अध्यापक कभी जुआ नहीं खेलेंगे बच्चे। जी सर, अध्यापक देश के लिए जान भी दे देंगे। पप्पू, दे ही देंगे सर, भला ऐसी जान का करेंगे भी क्या। थैंक यू परमजोत
1: सिंह, समाज कितना बदल गया। रणजोत
2: हरमन सिंह जी कहते सब चढ़ती कला च तंदुरुस्ती च रवन। गुरसेवक सिंह सिद्धू जी कहते कहानी अच्छी वधिया सी, गीत वधिया सी, ते वैनस दे दियां बधाइयां। ते जतिंदरपाल सिंह जी कहते कि वाहिगुरु सारे चढ़ती कला च रखे तंदुरुस्ती बख्शे ढेर खुशियां लैके आवा। अज्ज दा दिन ते कहानी वधिया लगी ते वधिया ढंग नाल सुनाई। ते पिंड टारनेट तो कहते कि ईट हैल्दी ते लिव हैल्दी। ते धन्नवाद। ते हुण लैने तुहाडे कोलों इजाजत भई, हसदे खेडदे रहो, चढ़ती कला च रहो, ते सुनदे रहो रेडियो। हाँ जी 1674 AM।
3: जी गड्डी अक्षरा ज्वेलर्स वाल ले लो।
4: ओ जो हुकम मेरी सरकार।
3: ओ आ किधर, हैरी स्पार्क वाल जाना, तुसी आ किथे जा रहे हो?
4: अक्षरा ज्वेलर्स दी दूजी लोकेशन रिवरस्टंच,
3: यानी हुन 22 कैरेट गोल्ड हॉलमार्क ज्वेलरी, डायमंड ज्वेलरी, अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
4: आहो जी आहो,
3: अक्षरा ज्वेलर अपनी दूजी लोकेशन 56 गारफील्ड रोड, ईस्ट रिवरस्टन, विच वी तुहाडी सेवा विच।
5: हांजी 1674 AM 24/7 इंडियन रेडियो, सिडनी का अपना इंडियन रेडियो स्टेशन।
3: स्मार्ट चॉइस। सुनो जी गड्डी अक्षरा ज्वेलर्स वाल ले लो।
4: ओ जो हुकम मेरी सरकार।
3: ओ आ किधर, हैरी स्पार्क वाल जाना, तुसी आ किथे जा रहे हो?
4: अक्षरा ज्वेलर्स दी दूजी लोकेशन रिवरस्टंच,
3: यानी हुन 22 कैरेट गोल्ड हॉलमार्क ज्वेलरी, डायमंड ज्वेलरी, अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
4: आहो जी आहो,
3: अक्षरा ज्वेलर अपनी दूजी लोकेशन 56 गारफील्ड रोड, ईस्ट रिवरस्टन, विच वी तुहाडी सेवा विच।
6: यार तू इत्थे इन्नी छेती आके पक्का भी हो गया, की जुगाड़ लाया है?
7: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू PR दी राह भी विखाई। इन्ना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
6: नंबर दा दे बंसल इमीग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 पे, या फिर विजिट करो bansalimmigration.com.au।

0: ਤੁਹਾਡਾ ਸਵਾਗਤ ਹੈ ਜੀ ਰੇਡੀਓ ਹਾਂਜੀ ਦੇ ਉੱਪਰ। ਅੱਜ ਦੀ ਕਹਾਣੀ ਓਸ਼ੋਜ਼ ਦੇ ਇੱਕ ਲੈਕਚਰ ਦੇ ਵਿੱਚੋਂ ਆ। ਕਹਿੰਦੇ ਨੇ ਕਿ ਇੱਕ ਵਾਰ ਜੰਗਲ ਦੇ ਵਿੱਚ ਇੱਕ ਸ਼ੇਰਨੀ ਆਪਣੇ ਬੱਚੇ ਨੂੰ ਜਨਮ ਦਿੰਦੀ ਹੁੰਦੀ ਮਰ ਜਾਂਦੀ ਹੈ। ਉੱਥੋਂ ਨੇੜਿਓਂ ਇੱਕ ਬੱਕਰੀਆਂ ਦਾ ਝੁੰਡ ਲੰਘ ਰਿਹਾ ਹੁੰਦਾ ਉਦਣ, ਤੇ ਬੱਕਰੀਆਂ ਦਾ ਝੁੰਡ ਉਹਨੂੰ ਉਸ ਬੱਚੇ ਨੂੰ ਆਪਣੇ ਨਾਲ ਰਲਾ ਲੈਂਦਾ। ਜਦੋਂ ਉਹ ਸ਼ੇਰ ਦਾ ਬੱਚਾ ਜਿਹੜਾ ਕਿ ਹਾਲੇ ਹੁਣੇ ਜਨਮਿਆ ਹੀ ਹੈ, ਜਦੋਂ ਬੱਕਰੀਆਂ ਦੇ ਨਾਲ ਰਲ ਜਾਂਦਾ, ਜਿਉਂ ਜਿਉਂ ਵੱਡਾ ਹੁੰਦਾ ਉਹਨੂੰ ਵੀ ਇਉਂ ਹੀ ਲੱਗਣਾ ਸ਼ੁਰੂ ਹੋ ਜਾਂਦਾ ਕਿ ਉਹ ਇੱਕ ਬੱਕਰੀ ਹੋਈ ਆ। ਉਹ ਬੱਕਰੀਆਂ ਦੇ ਵਾਂਗੂ ਤੁਰਦਾ, ਉਹ ਬੱਕਰੀਆਂ ਦੇ ਵਾਂਗੂ ਹੀ ਹਰਕਤਾਂ ਕਰਦਾ, ਹਾਲਾਂਕਿ ਉਹ ਘਾਹ ਫੂਸ ਖਾਣਾ ਸ਼ੁਰੂ ਕਰ ਦਿੰਦਾ। ਹੈਰਾਨੀ ਦੀ ਗੱਲ ਇਹ ਸੀਗੀ ਕਿ ਉਹਨੇ ਕਦੀ ਮੀਟ ਦਾ ਜਾਂ ਮਾਸ ਦਾ ਸਵਾਦ ਹੀ ਨਹੀਂ ਚੱਖਿਆ ਸੀ ਸ਼ੇਰ ਹੋ ਕੇ ਵੀ। ਇਸੇ ਤਰੀਕੇ ਦੇ ਨਾਲ ਕਾਫੀ ਸਮਾਂ ਲੰਘ ਜਾਂਦਾ। ਇੱਕ ਦਿਨ ਉਹੀ ਬੱਕਰੀਆਂ ਦਾ ਝੁੰਡ ਕਿਤੋਂ ਲੰਘ ਰਿਹਾ ਹੁੰਦਾ। ਉਸ ਝੁੰਡ ਦੇ ਵਿੱਚ ਜਿਹੜਾ ਕਿ ਸ਼ੇਰ ਵੀ ਹੁੰਦਾ, ਪਰ ਉਹ ਬੱਕਰੀ ਹੋਈ ਹੁੰਦਾ, ਕਿਉਂਕਿ ਉਹਨੂੰ ਨਾ ਤਾਂ ਉਹਨੇ ਕਦੀ ਸ਼ੇਰਾਂ ਨੂੰ ਦੇਖਿਆ, ਨਾ ਉਹਨੇ ਸ਼ੇਰਾਂ ਦੀ ਕਦੀ ਸੰਗਤ ਕੀਤੀ। ਇਸ ਕਰਕੇ ਉਹ ਬੱਕਰੀ ਹੀ ਸਮਝਦਾ ਸੀ ਆਪਣੇ ਆਪ ਨੂੰ। ਅਤੇ ਜਦੋਂ ਝੁੰਡ ਲੰਘ ਰਿਹਾ ਹੁੰਦਾ ਤਾਂ ਉਸੇ ਝੁੰਡ ਦੇ ਉੱਪਰ ਇੱਕ ਬੁੱਢੇ ਸ਼ੇਰ ਦੀ ਨਿਗਾਹ ਪੈਂਦੀ ਹੈ। ਬੁੱਢਾ ਸ਼ੇਰ ਪਹਿਲਾਂ ਤਾਂ ਹੈਰਾਨ ਹੁੰਦਾ ਵੀ ਇਹ ਕਿਵੇਂ ਹੋ ਸਕਦਾ, ਬੱਕਰੀਆਂ ਦੇ ਝੁੰਡ ਦੇ ਵਿੱਚ ਇੱਕ ਸ਼ੇਰ ਤੁਰਿਆ ਫਿਰਦਾ, ਅਤੇ ਉਹ ਬੱਕਰੀਆਂ ਦੇ ਨਾਲ ਖੇਡ ਰਿਹਾ, ਬੱਕਰੀਆਂ ਦੇ ਨਾਲ ਘਾਹ ਚਰ ਰਿਹਾ, ਉਸ ਦੀਆਂ ਹਰਕਤਾਂ ਵੀ ਬੱਕਰੀਆਂ ਵਰਗੀਆਂ ਨੇ। ਬੁੱਢਾ ਸ਼ੇਰ ਬੜਾ ਹੈਰਾਨ ਹੁੰਦਾ, ਪਰ ਫਿਰ ਪਤਾ ਨਹੀਂ ਬੁੱਢੇ ਸ਼ੇਰ ਦੇ ਮਨ 'ਚ ਕੀ ਆਉਂਦੀ, ਉਹ ਸਿੱਧਾ ਉਸ ਸ਼ੇਰ ਦੇ ਬੱਚੇ ਕੋਲ ਜਾਂਦਾ ਅਤੇ ਉਹਨੂੰ ਧੌਣੋਂ ਫੜ ਕੇ ਘੜੀਸਦਾ ਹੋਇਆ ਲੈ ਜਾਂਦਾ। ਅਤੇ ਜਿਹੜਾ ਛੋਟਾ ਬੱਚਾ ਸੀ ਉਹ ਹੈਰਾਨ ਹੋ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਰਿਹਾ, ਇਹ ਮੈਨੂੰ ਕਿੱਥੇ ਖਿੱਚ ਕੇ ਲੈ ਕੇ ਜਾਇਆ ਜਾ ਰਿਹਾ। ਐਂਡ ਉਸ ਤੋਂ ਵੀ ਇਲਾਵਾ ਉਹ ਅਚੰਭੇ 'ਚ ਸੀ, ਕਨਫਿਊਜ਼ਨ 'ਚ ਸੀ, ਕਿਉਂਕਿ ਉਹਨੇ ਪਹਿਲੀ ਵਾਰ ਆਪਣੇ ਵਰਗਾ ਕੋਈ ਦੇਖਿਆ ਸੀ, ਪਹਿਲੀ ਵਾਰ ਉਹਨੇ ਕਿਸੇ ਦੂਜੇ ਸ਼ੇਰ ਨੂੰ ਦੇਖਿਆ ਸੀ ਕਿ ਇਹ ਮੇਰੇ ਵਰਗਾ। ਬੁੱਢਾ ਸ਼ੇਰ ਉਹਨੂੰ ਖਿੱਚ ਕੇ ਇੱਕ ਤਲਾਬ ਦੇ ਕੋਲ ਲੈ ਜਾਂਦਾ। ਪਹਿਲੋਂ ਤਾਂ ਉਹ ਛੋਟਾ ਜਿਹੜਾ ਸ਼ੇਰ ਸੀ, ਬੱਚਾ ਸੀ, ਜਿਹਨੇ ਹੁਣ ਤੱਕ ਬੱਕਰੀਆਂ ਨਾਲ ਸਮਾਂ ਕੱਢਿਆ ਸੀ, ਉਹ ਬਹੁਤ ਘਬਰਾ ਜਾਂਦਾ। ਉਹਦੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ, ਉਸਦਾ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਉਹਨੇ ਕੀ ਕਰਨਾ। ਉਹਦਾ ਪਹਿਲਾਂ ਕਿਸੇ ਸ਼ੇਰ ਨਾਲ ਵਾਹ ਹੀ ਨਹੀਂ ਪਿਆ ਸੀ, ਹਾਲਾਂਕਿ ਉਹ ਆਪ ਸ਼ੇਰ ਸੀ। ਹਾਲੇ ਤਾਂ ਉਸ ਲਈ ਇਹ ਗੱਲ ਬੜੀ ਔਖੀ ਹੋ ਰਹੀ ਸੀ ਪਹੁੰਚਾਉਣੀ ਕਿ ਜੋ ਮੇਰੇ ਸਾਹਮਣੇ ਖੜਾ ਹੈ ਵੀ ਸ਼ੇਰ ਹੈ, ਅਤੇ ਜਿਨ੍ਹਾਂ ਨਾਲ ਮੈਂ ਪਹਿਲਾਂ ਤੁਰਦਾ ਫਿਰਦਾ ਰਿਹਾ, ਫਿਰ ਉਹ ਕੌਣ ਸੀ। ਵੱਡਾ ਸ਼ੇਰ ਉਹਨੂੰ ਪਾਣੀ ਦੇ ਤਲਾਅ 'ਚ ਦੇਖਣ ਨੂੰ ਕਹਿੰਦਾ। ਪਾਣੀ ਦੇ ਤਲਾਅ 'ਚ ਜਦੋਂ ਛੋਟਾ ਸ਼ੇਰ ਦੇਖਦਾ ਤਾਂ ਹੋਰ ਹੈਰਾਨ ਹੁੰਦਾ ਕਿ ਮੈਂ ਤਾਂ ਬਿਲਕੁਲ ਹੀ ਜਮਾਂ ਇਹਦੇ ਵਰਗਾ, ਪਰ ਇਹ ਮੇਰੇ ਨਾਲ ਕੀ ਹੋ ਰਿਹਾ, ਕੋਈ ਬੱਕਰੀ ਤੁਹਾਡੀ ਛੇਤੀ ਸ਼ੇਰ ਕਿਵੇਂ ਹੋ ਸਕਦਾ, ਮੈਂ ਤਾਂ ਹੁਣੇ ਬੱਕਰੀ ਸਾਂ ਅਤੇ ਹੁਣੇ ਸ਼ੇਰ ਕਿਵੇਂ ਬਣ ਸਕਦਾ। ਫਿਰ ਬੁੱਢਾ ਸ਼ੇਰ ਉਹਨੂੰ ਗੁਫਾ 'ਚ ਆਪਣੇ ਨਾਲ ਲੈ ਕੇ ਜਾਂਦਾ। ਥੋੜ੍ਹੇ ਦਿਨ ਤਾਂ ਉਹਨੂੰ ਲੱਗਦਾ ਕਿ ਨਹੀਂ, ਮੈਂ ਜਿਨ੍ਹਾਂ ਨਾਲ ਰਿਹਾ ਵੱਡਾ ਹੋਇਆ ਉਹਨਾਂ ਤੋਂ ਦੂਰ ਹੋ ਰਿਹਾ, ਪਰ ਹੌਲੀ ਹੌਲੀ ਜਿਵੇਂ ਸ਼ੇਰ ਨੂੰ अपने आप की पछाण आ गई। शेर नू पता लग गया कि मैं कौन हाँ। हुण उच्ची उच्ची दहाड़न भी लगा, वो शेरां वांगू छाला मारदा, पर उस लई यकीन करना हाले भी औखा सी कि मैं हाले थोड़े दिन पहला बकरी सां, मैं शेर किवें हो सकदा कि शेर बनना एडा सौखा सी कि जां औखा ओ सी जो उन्हें हुण तक हंडाया। हुण ओह मास भी खा लैंदा सी, पर शेर शेर तां बनिया क्योंकि उन्हूं खिंचया गया, मदोलिया गया। एक समय उन्हूं लगा कि मेरी जिंदगी बस हुण खत्म ही है, खराब ही है, यह शेर मैनूं धूके इत्थे लै जूगा ते मार दूगा, पर नहीं। गल दी शुरुआत उदों होई जदों उन्हें तलाच देखिया। तलाच देखे तो भाव कि जदों उन्हें अपना आप देखिया, अपने आप च झाती मारी कि मैं बकरी हाँ, मैं शेर हाँ, मैं चंगा इंसान हाँ या मैं माड़ा इंसान हाँ। यह झाती सानू भी मारन की लोड़ है। आप तुरे तो फिरदे हाँ, कोई शेर का ग्रुप बना के, कोई बकरियों का, कोई भेडा का, पर असी उस ग्रुप नू, उस थान नू जे छड के जाना चाहिए थोड़ा औखा तो लगे, पर पछाण अपने आप की उस तकलीफ तो बाद ही है। की करना की होना उस तकलीफ तो बाद ही है। तकलीफा आउणगियां ते ओह शेर वाली गल होगी कि बकरी तो शेर हुंदिया फिर समा नहीं लगना, बस एक बारी अरदास करके तुर लिया जावे भी कोई गल नहीं, देखी जाऊगी। शेर दा जबाड़ा ही है, पर की पता वह शेर दा जबाड़ा तुहानू उस तलाब वाले पासे लैके जावे जिस तलाब च तुसी निगाह मारनी है ते तुहानू अपने आप की पहचान आनी है। सो घबराया ना जावे छोटिया मोटिया चीज़ों तो, कई बार वड्डिया भी तब्दील हो जांदियां, पर हाँ ये जो कुछ भी है इसे करके आ कि अपने अक्स की पछाण आ सके, जिहड़े सवाल ने उन्हां दा जवाब मिल सके। ते नाले कहिंदे ने ना कि परमात्मा सानू उन्हां मुश्किलां च ही पाउंदा जिच्चों असीं निकल सकते हैं, बड़े वधिया तरीके नाल निकल सकते हैं। इसी अज की कहानी आस करते हैं तुहानू वधिया लगी होगी। सुनते रहो रेडियो हाँ जी 1674 AM।
1: डिग डिग उठ दे जवार नहीं मन दा।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674. Aas karde haan vadhiya sona tuhanu din ja raha hoga, te aao inu hor sona banaunde haan. ਇੱਕ ਚਿਹਰੇ 'ਤੇ ਖੁਸ਼ੀ ਲੈ ਕੇ ਆਉਂਦੇ ਹਾਂ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ, ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਇਹਦੇ ਨਾਲ ਚਿਹਰਾ ਵੈਸੇ ਵੀ ਫੱਬਦਾ ਅਤੇ ਬਾਹਰੋਂ ਤਾਂ ਫੱਬਦਾ ਹੀ ਫੱਬਦਾ, ਅੰਦਰੋਂ ਵੀ ਤੁਹਾਨੂੰ ਆਪਣੇ ਆਪ ਦੇ ਲਈ ਸਪੋਰਟ ਮਿਲਦੀ ਹੈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਸਿਸਿਫਸ ਦੀ ਕਹਾਣੀ। ਸ਼ਾਇਦ ਇੱਕ ਫੋਟੋ ਤੁਸੀਂ ਅਕਸਰ ਹੀ ਵੇਖੀ ਹੋਵੇ, ਇੱਕ ਬੰਦਾ ਜਿਹੜਾ ਵੱਡਾ ਸਾਰਾ ਪੱਥਰ, ਉਹਦੇ ਆਪਣੇ ਆਕਾਰ ਦੇ ਨਾਲੋਂ ਕਿਤੇ ਵੱਡਾ ਪੱਥਰ, ਅਤੇ ਉਹ ਉੱਚਾਈ ਵੱਲ ਨੂੰ ਲੈ ਕੇ ਜਾ ਰਿਹਾ ਹੁੰਦਾ, ਕਈ ਵਾਰੀ ਪਹਾੜੀ ਦੇ ਉੱਤੇ ਚੜ੍ਹਾ ਰਿਹਾ ਹੁੰਦਾ। ਇੱਦਾਂ ਦੇ ਮੈਸੇਜ ਸਾਨੂੰ ਗੁੱਡ ਮੋਰਨਿੰਗ ਦੇ ਉੱਤੇ ਬਹੁਤ ਸੋਹਣੇ ਸੋਹਣੇ ਕਈ ਵਾਰੀ ਆਉਂਦੇ ਨੇ, ਕਈ ਵਾਰੀ ਸਾਡੇ ਸਟਰਗਲ ਨੂੰ ਦਰਸਾਉਣ ਦੇ ਲਈ, ਕਈ ਵਾਰੀ ਜ਼ਿੰਦਗੀ ਦਾ ਕੋਈ ਨਾ ਕੋਈ ਫਲਸਫਾ ਥੱਲੇ ਲਿਖਿਆ ਹੁੰਦਾ, ਅਤੇ ਜਾਂ ਫਿਰ ਹੋ ਸਕਦਾ ਇਹ ਵਾਲਾ ਨਾਂ ਤੁਸੀਂ ਕਦੀ ਸੁਣਿਆ ਹੋਵੇ, ਕਿਸੇ ਨੇ ਤੁਹਾਨੂੰ ਇੱਦਾਂ ਦੀ ਕੋਈ ਗੱਲ ਕਹੀ ਹੋਵੇ, ਖਾਸ ਤੌਰ ਦੇ ਉੱਤੇ ਜੇਕਰ ਕੋਈ ਗਰੀਕ ਹੋਵੇ ਅਤੇ ਤੁਸੀਂ ਕੰਮ ਕਿਤੇ ਨਿਬੇੜਨ 'ਚ ਹੀ ਨਾ ਲਿਆਓ, ਅਤੇ ਉਹ ਤੁਹਾਨੂੰ ਕਹੂਗਾ ਵੀ ਇਹ ਸਿਸਿਫਸ ਦੇ ਪੱਥਰ ਵਾਲੇ ਕੰਮ ਕਰਤਾ ਤੂੰ। ਸੋ ਇਹ ਜਿਹੜੀ ਆਪਾਂ ਫੋਟੋ ਅਕਸਰ ਵੇਹਨੇ ਹਾਂ, ਇਹਦੇ ਪਿੱਛੇ ਇੱਕ ਯੂਨਾਨੀ ਕਹਾਣੀ ਆ, ਜਾਂ ਫਿਰ ਮਿਥਿਹਾਸ ਕਹਿ ਲਓ। ਕਹਾਣੀ ਕੁਛ ਇਸ ਤਰ੍ਹਾਂ ਆ ਕਿ ਇੱਕ ਰਾਜਾ ਸੀ ਜਿਹਦਾ ਨਾਂ ਸੀ ਸਿਸਿਫਸ। ਸਿਸਿਫਸ ਯੂਨਾਨ ਦਾ ਕੋਰਿਥ ਸ਼ਹਿਰ ਦਾ ਰਾਜਾ ਸੀ। ਬੜਾ ਚਲਾਕ ਮੰਨਿਆ ਜਾਂਦਾ ਸੀ, ਹੁਸ਼ਿਆਰ ਮੰਨਿਆ ਜਾਂਦਾ ਸੀ, ਜਾਂ ਫਿਰ ਇੱਦਾਂ ਕਹਿ ਲਓ ਕਿ ਬੜਾ ਸ਼ਾਤਰ ਮੰਨਿਆ ਜਾਂਦਾ ਸੀ। ਅਕਸਰ ਹੀ ਆਪਣੇ ਫਾਇਦੇ ਦੇ ਲਈ ਉਹ ਦੇਵਤਿਆਂ ਨੂੰ ਵੀ ਧੋਖਾ ਦਿੰਦਾ, ਇਨਸਾਨਾਂ ਨੂੰ ਤਾਂ ਧੋਖਾ ਦੇਣਾ ਹੀ ਦੇਣਾ ਸੀ, ਅਕਸਰ ਹੀ ਇਨਸਾਨਾਂ ਨੂੰ ਉਹ ਮੂਰਖ ਬਣਾਉਂਦਾ। ਇੱਕ ਸਮਾਂ ਇੱਦਾਂ ਦਾ ਆਇਆ ਜਦੋਂ ਦੇਵਤਿਆਂ ਦੇ ਨਾਲ ਉਹਦੀ ਦੁਸ਼ਮਣੀ ਪੈ ਗਈ। ਬੜਾ ਇੰਟਰਸਟਿੰਗ ਕਿੱਸਾ, ਕਹਿੰਦੇ ਨੇ ਕਿ ਦੇਵਤਿਆਂ ਦਾ ਰਾਜਾ ਜਿਹੜਾ ਜੀਉ ਸੀ, ਇੱਕ ਨਦੀ ਦੇ ਦੇਵਤੇ ਦੀ ਧੀ ਜਿਹਦਾ ਨਾਂ ਸੀ ਐਜਨਾ, ਉਹਨੂੰ ਅਗਵਾਹ ਕਰ ਲੈਂਦਾ। ਐਜਨਾ ਨੂੰ ਜਦੋਂ ਅਗਵਾਹ ਕਰਦਾ ਤਾਂ ਸਾਰੇ ਹਾਹਾਕਾਰ ਮੱਚ ਜਾਂਦੀ ਹੈ, ਸਾਰੇ ਲੱਭਣ ਦੇ ਲਈ ਤੁਰ ਪੈਂਦੇ ਨੇ। ਨਦੀ ਦੇਵਤਾ ਆਪਣੀ ਧੀ ਦੀ ਭਾਲ ਦੇ ਵਿੱਚ ਸਿਸਿਫਸ ਦੇ ਕੋਲ ਪਹੁੰਚਿਆ। ਸਿਸਿਫਸ ਰਾਜੇ ਨੇ ਇੱਕ ਸ਼ਰਤ ਦੇ ਉੱਤੇ ਜੀਉਸ ਦਾ ਰਾਜ ਖੋਲ੍ਹ ਦਿੱਤਾ। ਉਹ ਸ਼ਰਤ ਕੀ ਸੀ? ਕਿ ਨਦੀ ਦੇਵਤਾ ਉਹਦਾ ਸ਼ਹਿਰ ਕੋਰਿਥ ਉਹਨੂੰ ਪਾਣੀ ਦਾ ਮਿੱਠਾ ਝਰਨਾ ਦਊਗਾ। ਪਰ ਜਦੋਂ ਜੀਉਸ ਨੂੰ ਇਹ ਪਤਾ ਲੱਗਾ ਕਿ ਮੇਰਾ ਰਾਜ ਜਾਂ ਫਿਰ ਮੈਂ ਅਗਵਾਹ ਕੀਤਾ, ਇਹਦੇ ਬਾਰੇ ਜਾਣਕਾਰੀ ਸਿਸਿਫਸ ਨੇ ਦਿੱਤੀ, ਤਾਂ ਉਹਨੂੰ ਬੜਾ ਗੁੱਸਾ ਚੜ੍ਹਿਆ। ਹੁਣ ਉਹਦਾ ਦੇਵਤਾ ਸੀ, ਉਹਦੀ ਵੀ ਜਾਣ ਪਛਾਣ ਸੀ। ਉਹਨੇ ਮੌਤ ਦੇ ਦੇਵਤੇ ਨੂੰ ਸੁਨੇਹਾ ਲਾਇਆ। ਮੌਤ ਦੇ ਦੇਵਤੇ ਦਾ ਨਾਂ ਸੀ ਥਾਨਾਤੋਸ। ਸੁਨੇਹਾ ਲਾਇਆ ਕਿ ਸਿਸਿਫਸ ਨੂੰ ਨਰਕਾਂ ਦੇ ਵਿੱਚ ਸੁੱਟ। ਕਹਿੰਦੇ ਨੇ ਜਦੋਂ ਮੌਤ ਦਾ ਦੇਵਤਾ ਥਾਨਾਤੋਸ ਸਿਸਿਫਸ ਨੂੰ ਲੈਣ ਦੇ ਲਈ ਆਇਆ ਤਾਂ ਸਿਸਿਫਸ ਨੇ ਆਪਣੀ ਚਲਾਕੀ ਵਰਤੀ। ਉਹਨੇ ਕਿਹਾ ਮੈਨੂੰ ਲੈ ਕੇ ਜਾਣ ਤੋਂ ਪਹਿਲਾਂ ਮੈਨੂੰ ਪਹਿਲਾਂ ਵਿਖਾ ਵੀ ਆ ਜਿਹੜੀ ਹੱਥ ਘੜੀ ਲੈ ਕੇ ਆਇਆ ਇਹ ਲਾਈ ਦੀ ਕਿਵੇਂ ਆ। ਅਤੇ ਕਹਿੰਦੇ ਨੇ ਜਿੱਦਾਂ ਹੀ ਉਹਨੇ ਆਪਣੇ ਹੱਥਾਂ ਨੂੰ ਹੱਥ ਘੜੀ ਲਾ ਕੇ ਵਿਖਾਈ ਕਿ ਇੱਦਾਂ ਲਾਈ ਦੀ ਆ, ਅਤੇ ਸਿਸਿਫਸ ਨੇ ਉਹਨੂੰ ਕੈਦ ਕਰ ਲਿਆ, ਯਾਨੀ ਕਿ ਮੌਤ ਦੇ ਦੇਵਤੇ ਨੂੰ ਕੈਦ ਕਰ ਲਿਆ। ਦੁਨੀਆਂ ਦੇ ਉੱਤੇ ਹਾਹਾਕਾਰ ਮੱਚ ਗਈ, ਨਾ ਕੋਈ ਮਰ ਰਿਹਾ ਵਾ, ਨਾ ਕਿਸੇ ਨੂੰ ਕੋਈ ਲੈਣ ਆ ਰਿਹਾ। ਸੋ ਸਾਰੇ ਇਨਸਾਨ, ਸਾਰੇ ਜੀਵ ਹੁਣ ਜੀਉ ਹੀ ਜਾ ਰਹੇ ਨੇ, ਲੰਮਾ ਸਮਾਂ ਜੀ ਜਾ ਰਹੇ ਨੇ, ਦੁਨੀਆਂ ਦਾ ਸੰਤੁਲਨ ਵਿਗੜ ਗਿਆ। ਆਖਿਰਕਾਰ ਫਿਰ ਯੁੱਧ ਦੇ ਦੇਵਤੇ ਨੂੰ ਵਿੱਚ ਐਂਟਰ ਹੋਣਾ ਪਿਆ। ਯੁੱਧ ਦੇ ਦੇਵਤੇ ਦਾ ਨਾਂ ਆ ਐਰਿਸ। ਐਰਿਸ ਨੇ ਆ ਕੇ ਥਾਨਾਤੋਸ ਨੂੰ ਛੁਡਵਾਇਆ ਅਤੇ ਸਿਸਿਫਸ ਨੂੰ ਫੇਰ ਫੜ ਲਿਆ। ਹੁਣ ਮਰਨ ਤੋਂ ਪਹਿਲਾਂ ਕਹਿੰਦੇ ਨੇ ਕਿ ਸਿਸਿਫਸ ਜਿਹੜਾ ਉਹ ਆਪਣੀ ਵਹੁਟੀ ਨੂੰ ਇਹ ਸਮਝਾ ਕੇ ਗਿਆ ਕਿ ਉਸਦੀ ਮ੍ਰਿਤਕ ਦੇਹ ਨੂੰ ਉਹ ਅੱਗ ਭੇਟ ਨਾ ਕਰੇ ਜਾਂ ਫਿਰ ਜੋ ਵੀ ਉਹਨਾਂ ਦੇ ਰੀਤੀ ਰਿਵਾਜ਼ ਹੋਣਗੇ ਉਹ ਮੇਰਾ ਆਖਰੀ ਕਿਰਿਆਕਰਮ ਨਾ ਕਰੀ। ਅਤੇ ਜਦੋਂ ਕਹਿੰਦੇ ਨੇ ਕਿ ਸਿਸਿਫਸ ਨਰਕ ਪਹੁੰਚਿਆ ਤਾਂ ਉਹਨੇ ਨਰਕ ਦੇ ਰਾਜੇ ਜਿਹਦਾ ਨਾਂ ਹੇਡਜ਼ ਸੀ, ਹੇਡਜ਼ ਨੂੰ ਕਿਹਾ ਕਿ ਮੇਰੀ ਵਹੁਟੀ ਮੇਰਾ ਸੰਸਕਾਰ ਨਹੀਂ ਕਰ ਰਹੀ, ਆਖਰੀ ਕਿਰਿਆਕਰਮ ਨਹੀਂ ਕਰ ਰਹੀ, ਮੇਰੀ ਦੇਹ ਦਾ ਵੇਖ ਕਿੰਨਾ ਅਪਮਾਨ ਹੈ, ਮੈਨੂੰ ਥੋੜ੍ਹੀ ਜਿਹੀ ਮੌਲਤ ਦੇ, ਮੈਂ ਧਰਤੀ ਦੇ ਉੱਤੇ ਵਾਪਸ ਜਾਣਾ ਚਾਹੁੰਦਾ, ਮੈਂ ਇਸ ਮਕਾਰ ਜਨਾਨੀ ਨੂੰ ਸਜ਼ਾ ਦੇਣੀ ਚਾਹੁੰਦਾ ਵਾਂ। ਇਹਦਾ ਫਰਜ਼ ਬਣਦਾ ਵਾ ਕਿ ਆਪਣੇ ਘਰ ਵਾਲੇ ਦੇ ਆਖਰੀ ਕਿਰਿਆਕਰਮ ਕਰੇ, ਮੇਰੇ ਜਾਣ ਤੋਂ ਪਿੱਛੋਂ ਮੇਰੀ ਦੇਹ ਦਾ ਆਦਰ ਮਾਣ ਕਰੇ। ਪਰ ਇੱਦਾਂ ਦੀ ਮਕਾਰ ਜਨਾਨੀ ਨੂੰ ਸਜ਼ਾ ਦਿੱਤੇ ਬਿਨਾਂ ਮੈਂ ਨਹੀਂ ਇੱਦਾਂ ਕਰ ਸਕਦਾ। ਕਹਿੰਦੇ ਨੇ ਬੜਾ ਸ਼ਾਤਰ ਸੀ, ਇਸ ਕਰਕੇ ਹੇਡਜ਼ ਉਹਦੀਆਂ ਗੱਲਾਂ ਦੇ ਵਿੱਚ ਆ ਗਿਆ। ਹੁਣ ਸਿਸਿਫਸ ਧਰਤੀ ਦੇ ਉੱਤੇ ਵਾਪਸ ਆਇਆ ਅਤੇ ਉਸ ਤੋਂ ਬਾਅਦ ਫਿਰ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ। ਕਹਿੰਦਾ ਜਾਓ, ਮੈਂ ਨਹੀਂ ਜਾਂਦਾ, ਮੈਂ ਨਹੀਂ ਜਾਣਾ ਨਰਕ ਦੇ ਵਿੱਚ। ਇਸੇ ਤਰ੍ਹਾਂ ਦੇ ਨਾਲ ਕਈ ਸਾਲ ਉਹ ਖੁੱਲ੍ਹੇ ਦੇ ਵਿੱਚ ਇੱਦਾਂ ਹੀ ਘੁੰਮਦਾ ਰਿਹਾ। ਕਈ ਉਹਨਾਂ ਨੇ ਯਤਨ ਕੀਤੇ ਪਰ ਇਸ ਤੋਂ ਬਾਅਦ ਉਹ ਸਿਸਿਫਸ ਨੂੰ ਲੈ ਕੇ ਨਹੀਂ ਜਾ ਸਕੇ। ਆਖਿਰਕਾਰ ਦੇਵਤਿਆਂ ਨੇ ਫਿਰ ਦੁਬਾਰਾ ਇੱਕ ਸਾਜਿਸ਼ ਰਚੀ, ਜ਼ਬਰਦਸਤ ਇੱਕ ਵਿਉਂਤ ਘੜੀ। ਅਤੇ ਛੋਟਾ ਕਰਕੇ ਦੱਸੀਏ ਤਾਂ ਜ਼ਬਰਦਸਤੀ ਉਹਨੂੰ ਨਰਕ ਦੇ ਵਿੱਚ ਘਸੀਟ ਕੇ ਲੈ ਗਏ। ਉਸ ਤੋਂ ਬਾਅਦ ਫਿਰ ਅਦਾਲਤ ਲੱਗੀ, ਤਰਕ ਵਿਤਰਕ ਹੋਏ ਅਤੇ ਜਿਊਸ ਨੇ ਯਾਨੀ ਕਿ ਰਾਜੇ ਨੇ ਉਹਨੂੰ ਇੱਕ ਐਸੀ ਸਜ਼ਾ ਦਿੱਤੀ ਜਿਹੜੀ ਕਦੀ ਨਹੀਂ ਸੀ ਖਤਮ ਹੋ ਸਕਦੀ, ਜਿਹੜੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਦੇ ਨਾਲ ਚੱਲਣੀ ਸੀ। ਉਹ ਸਜ਼ਾ ਕੀ ਸੀ? ਸਿਸਿਫਸ ਨੂੰ ਇੱਕ ਬਹੁਤ ਵੱਡਾ ਪੱਥਰ ਦਿੱਤਾ ਗਿਆ। ਇਹ ਭਾਰੀ ਪੱਥਰ ਉਹਨੇ ਪਹਾੜੀ ਦੀ ਚੋਟੀ ਵੱਲ ਨੂੰ ਯਾਨੀ ਕਿ ਉੱਪਰ ਵੱਲ ਨੂੰ ਰੇੜ ਕੇ ਲੈ ਕੇ ਜਾਣਾ ਸੀ। ਪਰ ਹੁੰਦਾ ਕੀ ਕਿ ਜਿੱਦਾਂ ਹੀ ਉਹ ਪੱਥਰ ਦੀ ਧੱਕ ਵਧੱਕ ਕਰਕੇ ਜਦੋਂ ਉਹ ਪਹਾੜ ਦੀ ਚੋਟੀ ਦੇ ਉੱਤੇ ਪਹੁੰਚਦਾ ਅਤੇ ਉੱਥੇ ਜਾ ਕੇ ਉਹ ਫਿਰ ਹੇਠਾਂ ਨੂੰ ਲੁੜਕ ਜਾਂਦਾ, ਪੱਥਰ ਆਪਣੇ ਭਾਰ ਦੇ ਨਾਲ ਦੁਬਾਰਾ ਹੇਠਾਂ ਨੂੰ ਆ ਜਾਂਦਾ। ਸਿਸਿਫਸ ਫਿਰ ਹੇਠਾਂ ਆਉਂਦਾ, ਫਿਰ ਦੁਬਾਰਾ ਮੱਥਾ ਮਾਰਦਾ, ਮੋਢਾ ਲਾ ਕੇ ਫਿਰ ਹੌਲੀ ਹੌਲੀ ਕਰਕੇ ਉੱਪਰ ਧੱਕਦਾ ਅਤੇ ਚੋਟੀ ਦੇ ਉੱਤੇ ਜਾ ਕੇ ਪੱਥਰ ਫਿਰ ਹੇਠਾਂ ਨੂੰ ਰਿੜ ਜਾਂਦਾ। ਇਸੇ ਤਰ੍ਹਾਂ ਦੇ ਨਾਲ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਅਤੇ ਹਮੇਸ਼ਾ ਚੱਲਦਾ ਰਿਹਾ ਅਤੇ ਸ਼ਾਇਦ ਹਾਲੇ ਵੀ ਚੱਲੀ ਜਾਂਦਾ। ਇਹ ਸੀ ਕਹਾਣੀ ਸਿਸਿਫਸ ਦੀ, ਜਿਹੜਾ ਆਪਾਂ ਪੱਥਰ ਵੇਹਨੇ ਹਾਂ, ਜਿਹਦੀ ਆਪਾਂ ਸ਼ੁਰੂ 'ਚ ਗੱਲ ਕਰ ਰਹੇ ਸਾਂ ਕਿ ਇੱਕ ਬੰਦਾ ਜਿਹੜਾ ਆਪਣੇ ਮੋਢੇ ਦੇ ਨਾਲ ਪੱਥਰ ਨੂੰ ਧੱਕਾ ਦੇਈ ਜਾਂਦਾ। ਹੁਣੇ ਕਹਾਣੀ ਚਾਹੇ ਸੁਣਨ ਦੇ ਵਿੱਚ ਤੁਹਾਨੂੰ ਲੱਗਦਾ ਹੋਵੇ ਵੀ ਇੱਦਾਂ ਤਾਂ ਨਹੀਂ ਹੋ ਸਕਦਾ, ਪਰ ਕੁੱਲ ਮਿਲਾ ਕੇ ਆਪਾਂ ਕਿਸੇ ਵੀ ਸਮਾਜ ਦੇ ਵਿੱਚ ਵੇਖ ਲਈਏ ਦੇਵਤਿਆਂ ਦੀਆਂ ਕਹਾਣੀਆਂ ਕੁਛ ਇਸੇ ਤਰ੍ਹਾਂ ਦੀਆਂ ਨੇ, ਜਾਂ ਫਿਰ ਇੱਦਾਂ ਕਹਿ ਲਓ ਕਿ ਅਸਲ ਦੇ ਵਿੱਚ ਸਾਨੂੰ ਕੁਛ ਹੋਰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਇਨਸਾਨ ਨੂੰ ਦਿਲਚਸਪ ਵੀ ਲੱਗੇ ਅਤੇ ਉਹ ਆਸਾਨੀ ਦੇ ਨਾਲ ਸਮਝ ਵੀ ਲਵੇ। ਹੁਣ ਅਲੱਗ ਅਲੱਗ ਤਰੀਕੇ ਦੇ ਨਾਲ ਇਸ ਕਹਾਣੀ ਨੂੰ ਸਾਡੀ ਜ਼ਿੰਦਗੀ ਦੇ ਨਾਲ ਜੋੜਿਆ ਜਾਂਦਾ। ਅਨੇਕਾਂ ਹੀ ਫਿਲੋਸਫਰ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਕਹਾਣੀ ਦੀ ਵਿਆਖਿਆ ਕਰਦੇ ਨੇ। ਵੇਖਿਆ ਜਾਵੇ ਤਾਂ ਹਰ ਇੱਕ ਇਨਸਾਨ ਦੇ ਲਈ ਇਸ ਕਹਾਣੀ ਦੀ ਵਿਆਖਿਆ ਅਲੱਗ ਅਲੱਗ ਹੈ। ਆਪਾਂ ਸਾਰੀ ਇੱਕ ਪੱਥਰ 'ਤੇ ਢੋਨੇ ਹੀ ਹਾਂ। ਮੰਨ ਲਓ ਆਪਾਂ ਹਰ ਰੋਜ਼ ਕੰਮ ਦੇ ਉੱਤੇ ਆਉਂਦੇ ਹਾਂ ਅਤੇ ਹਰ ਰੋਜ਼ ਆਪਾਂ ਉਹੀ ਜਿਹੇ ਕੰਮ ਕਰਕੇ ਅਤੇ ਫਿਰ ਵਾਪਸ ਘਰ ਨੂੰ ਚੱਲ ਜਾਂਦੇ ਹਾਂ। ਸ਼ਾਇਦ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਵੇ ਵੀ ਹਰ ਰੋਜ਼ ਇੱਕੋ ਜਿਹਾ ਕੰਮ ਆ, ਯਾਨੀ ਕਿ ਉਹੋ ਹੀ ਪੱਥਰ ਆ ਜ਼ੋਰ ਮਾਰ ਕੇ ਉੱਤੇ ਲੈ ਕੇ ਜਾਈਦਾ ਅਤੇ ਅਗਲੇ ਦਿਨ ਫਿਰ ਉੱਥੇ ਹੀ ਆ ਜਾਂਦਾ। ਅਗਲੇ ਦਿਨ ਫਿਰ ਆਪਾਂ ਮੋਢਾ ਡਾਹ ਦਿੰਦੇ ਆ ਕੇ, ਫਿਰ ਦੁਬਾਰਾ ਤੋਂ ਸਾਰੀ ਦਿਹਾੜੀ ਉਸੇ ਪੱਥਰ ਦੇ ਥੱਲੇ। ਸ਼ਾਮਾਂ ਨੂੰ ਸਾਨੂੰ ਲੱਗਦਾ ਕਿ ਉਹਨੂੰ ਆਪਾਂ ਆਪਣੀ ਮੰਜ਼ਿਲ ਤੱਕ ਲੈ ਜਾਂਗੇ, ਪਰ ਫਿਰ ਇਹ ਸੋਚ ਕੇ ਸੌਂ ਜਾਈਦਾ, ਚਲੋ ਕੋਈ ਗੱਲ ਨਹੀਂ, ਹੁਣ ਸੌਣਾ ਵੀ ਜ਼ਰੂਰੀ ਆ, ਸਰੀਰ ਨੂੰ ਰੈਸਟ ਵੀ ਚਾਹੀਦੀ ਹੈ, ਜਿਹੜੇ ਕੰਮ ਰਹਿ ਗਏ ਨੇ ਉਹ ਹੁਣ ਆਪਾਂ ਕੱਲ੍ਹ ਕਰ ਲਾਂਗੇ। ਅਤੇ ਕੱਲ੍ਹ ਫਿਰ ਉਹਨੇ ਦੇ ਉਹਨੇ ਕੰਮ ਉਸੇ ਤਰ੍ਹਾਂ ਦੇ ਨਾਲ ਅੱਗੇ ਪਏ ਹੁੰਦੇ, ਯਾਨੀ ਕਿ ਕੁੱਲ ਮਿਲਾ ਕੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਐਸਾ ਪੱਥਰ ਵਾਕਈ ਹਰ ਰੋਜ਼ ਸਿਸਿਫਸ ਦੇ ਵਾਂਗੂ ਉੱਪਰ ਨੂੰ ਲੈ ਕੇ ਜਾਣਾ ਹੀ ਪੈਂਦਾ। ਇਹ ਸਾਡੀਆਂ ਜ਼ਿੰਮੇਵਾਰੀਆਂ ਨੇ। ਜਿਨ੍ਹਾਂ ਕੋਲ ਤੇ ਪੈਸੇ ਦੀ ਥੋੜ ਆ, ਉਹਨਾਂ ਨੂੰ ਸ਼ਾਇਦ ਲੱਗਦਾ ਹੋਵੇ ਕਿ ਪੈਸਾ ਕਮਾਉਣਾ ਬਿਲਕੁਲ ਇਸੇ ਪੱਥਰ ਵਰਗਾ ਵਾ। ਜਿਨ੍ਹਾਂ ਕੋਲ ਇੱਜ਼ਤ ਦੀ ਘਾਟ ਆ, ਉਹਨਾਂ ਨੂੰ ਲੱਗਦਾ ਹੋਊਗਾ ਕਿ ਇੱਜ਼ਤ ਕਮਾਉਣੀ ਇਸੇ ਤਰ੍ਹਾਂ ਹੀ ਆ ਜਿੱਦਾਂ ਇਹ ਪੱਥਰ ਢੋ ਕੇ ਉੱਤੇ ਲੈ ਕੇ ਜਾਣਾ। ਜਿਨ੍ਹਾਂ ਕੋਲ ਨੌਲੇਜ ਦੀ ਘਾਟ ਆ, ਪੜ੍ਹੇ ਲਿਖੇ ਘੱਟ ਨੇ, ਉਹਨਾਂ ਨੂੰ ਪੜ੍ਹਨਾ ਇੱਦਾਂ ਲੱਗਦਾ ਹੋਊਗਾ ਵੀ ਕਿੱਡਾ ਔਖਾ ਵਾ, ਇਸ ਪੱਥਰ ਦਾ ਭਾਰ ਕਿੰਨਾ ਜ਼ਿਆਦਾ। ਯਾਨੀ ਕਿ ਜਿਹਦੇ ਕੋਲ ਜਿਹੜੀ ਚੀਜ਼ ਦੀ ਅਣਹੋਂਦ ਆ, ਕਿਸੇ ਕੋਲ ਰਿਸ਼ਤਿਆਂ ਦੀ ਅਣਹੋਂਦ ਆ, ਕਿਤੇ ਰਿਸ਼ਤੇ ਕਿਸੇ ਨੂੰ ਕਮਾਉਣੇ ਪੈ ਜਾਣ ਤਾਂ ਉਹਨੂੰ ਇਹ ਪੱਥਰ ਹੀ ਭਾਰ ਹੀ ਲੱਗਣਾ। ਸੋ ਇਸ ਕਰਕੇ ਹਰ ਇੱਕ ਵਿਅਕਤੀ ਦੇ ਲਈ ਇਹਦੀ ਵਿਆਖਿਆ ਅਲੱਗ ਅਲੱਗ ਆ। ਕੁੱਲ ਮਿਲਾ ਕੇ ਇਹ ਜ਼ਿੰਦਗੀ ਇਹ ਕਿਸੇ ਤਰ੍ਹਾਂ ਦਾ ਪੱਥਰ ਆ ਜਿਹਨੂੰ ਆਪਾਂ ਮੋਢਾ ਮਾਰ ਕੇ, ਕੋਈ ਸੰਘਰਸ਼ ਕਹਿ ਦਿੰਦਾ, ਕੋਈ ਇਹਨੂੰ ਮਿਹਨਤ ਕਹਿ ਦਿੰਦਾ, ਕੋਈ ਸਾਡੀਆਂ ਮਜਬੂਰੀਆਂ ਕਹਿ ਦਿੰਦਾ, ਕੋਈ ਬੋਝ ਕਹਿ ਦਿੰਦਾ। ਅਲੱਗ ਅਲੱਗ ਤਰ੍ਹਾਂ ਦੇ ਨਾਲ ਸਾਰੇ ਇਹਦੀ ਵਿਆਖਿਆ ਕਰਦੇ ਨੇ, ਪਰ ਇੱਕ ਗੱਲ ਤਾਂ ਸੱਚ, ਸ਼ਾਇਦ ਆਪਾਂ ਸਾਰੇ ਹੀ ਇੱਦਾਂ ਦਾ ਇੱਕ ਬੋਝ ਮਹਿਸੂਸ ਕਰਦੇ ਹਾਂ। ਜ਼ਿੰਦਗੀ ਇੱਕ ਇਸੇ ਤਰ੍ਹਾਂ ਦਾ ਪੱਥਰ ਜਿਹੜਾ ਆਪਾਂ ਹਰ ਰੋਜ਼ ਰੇੜ ਰੇੜ ਕੇ ਥੋੜ੍ਹਾ ਥੋੜ੍ਹਾ ਜਿਹਾ ਤਾਂ ਆਪਾਂ ਲੈ ਕੇ ਜਾਂਦੇ, ਪਰ ਸੱਚ ਮੰਨਿਓ ਕਿ ਇਹਦਾ ਅੰਤ ਕੋਈ ਨਹੀਂ, ਹੁਣ ਆਖਿਰਕਾਰ ਇਹ ਹੇਠਾਂ ਹੀ ਆ। ਜੇ ਇਸ ਕਹਾਣੀ ਦੇ ਨਾਲ ਜੋੜ ਕੇ ਵੇਖੀਏ ਤਾਂ ਕਹਿੰਦੇ ਨੇ ਕਿ ਇਹ ਸਿਸਿਫਸ ਦੀ ਹਿੰਮਤ ਆ। ਉਹ ਹਰ ਰੋਜ਼ ਫਿਰ ਦੁਬਾਰਾ ਤੋਂ ਜਦੋਂ ਪੱਥਰ ਥੱਲੇ ਲੁੜਕਦਾ ਤਾਂ ਫਿਰ ਦੁਬਾਰਾ ਤੋਂ ਹਿੰਮਤ ਕਰਦਾ, ਫਿਰ ਦੁਬਾਰਾ ਤੋਂ ਰੋਟੀ ਪਾਣੀ ਛੱਕ ਕੇ ਥੋੜ੍ਹੀ ਜਿਹੀ ਐਨਰਜੀ ਲਿਆ ਕੇ ਅਤੇ ਫਿਰ ਦੁਬਾਰਾ ਤੋਂ ਜੁੱਟ ਪੈਂਦਾ ਕਿ ਹਾਂ ਮੈਂ ਹਾਲੇ ਵੀ ਮਿਹਨਤ ਕਰੂੰਗਾ, ਮੈਂ ਹਾਲੇ ਵੀ ਹਿੰਮਤ ਨਹੀਂ ਹਾਰੀ। ਅਤੇ ਇੱਕ ਤਰ੍ਹਾਂ ਦੇ ਨਾਲ ਇਹ ਦੇਵਤਿਆਂ ਦੇ ਹੰਕਾਰ ਨੂੰ ਵੱਡੀ ਸੱਟ ਆ। ਸ਼ਾਇਦ ਜਦੋਂ ਹਿੰਮਤ ਦੇ ਨਾਲ ਉੱਠ ਕੇ ਖੜ੍ਹਦਾ ਹੋਊਗਾ, ਜਦੋਂ ਮੁਸਕਰਾਉਂਦਾ ਹੋਊਗਾ, ਫਿਰ ਦੁਬਾਰਾ ਮੋਢਾ ਲਾ ਦਿੰਦਾ ਹੋਊਗਾ ਇਸੇ ਪੱਥਰ ਨੂੰ, ਆਪਣੀਆਂ ਜ਼ਿੰਮੇਵਾਰੀਆਂ ਨੂੰ। ਅਤੇ ਦੇਵਤੇ ਉੱਤੋਂ ਵੇਖ ਕੇ ਇੱਕ ਵਾਰੀ ਤਾਂ ਫਿਰ ਦੁਬਾਰਾ ਸਹਿਮ ਜਾਂਦੇ ਹੋਣਗੇ, ਅਤੇ ਜਦੋਂ ਉੱਤੋਂ ਲੁੜਕਦਾ ਪੱਥਰ ਉਦੋਂ ਸ਼ਾਇਦ ਦੇਵਤੇ ਫਿਰ ਮੁਸਕਰਾਉਂਦੇ ਹੋਣ। ਪਰ ਇਸ ਬੰਦੇ ਦੀ, ਇਨਸਾਨ ਦੀ, ਸਾਰੀ ਦੁਨੀਆ ਦੇ ਇਨਸਾਨਾਂ ਦੀ ਹਿੰਮਤ ਨੂੰ ਸਲਾਮ ਹੈ, ਜਿਹੜੇ ਫਿਰ ਦੁਬਾਰਾ ਤੋਂ ਇੱਧਰੋਂ ਉੱਧਰੋਂ ਇਕੱਠੀ ਕਰਕੇ ਹਿੰਮਤ ਫਿਰ ਦੁਬਾਰਾ ਤੋਂ ਇਸ ਪੱਥਰ ਦੇ ਥੱਲੇ ਆਪਾਂ ਮੋਢਾ ਡਾ ਦਿੰਦੇ। ਇੱਕ ਫਿਲੋਸਫਰ ਹੋਇਆ ਕਲਬਰਟ ਕਾਮੂ, ਇਸ ਕਹਾਣੀ ਦੇ ਨਾਲ ਸੰਬੰਧਿਤ ਉਹਦੀ ਬੜੀ ਗੱਲ ਕਮਾਲ ਦੀ ਹੈ। ਉਹ ਕਹਿੰਦਾ ਕਿ ਹਰ ਕੋਈ ਇਨਸਾਨ ਇਹੋ ਹੀ ਗੱਲ ਕਰਦਾ ਅਤੇ ਇਹੋ ਹੀ ਸੋਚਦਾ ਕਿ ਮੈਂ ਮੰਜ਼ਿਲ ਹਾਸਲ ਕਰਨੀ ਆ, ਪਰ ਜ਼ਿੰਦਗੀ ਇੱਕ ਐਸਾ ਸਫ਼ਰ ਆ ਜਿਹਦੇ ਬਾਰੇ ਜੇ ਇਨਸਾਨ ਇਹ ਸੋਚ ਲਏ ਕਿ ਇਸ ਸਫ਼ਰ ਦੇ ਵਿੱਚ ਹੀ ਨਜ਼ਾਰਾ ਵਾ, ਇਹਦੀ ਕੋਈ ਮੰਜ਼ਿਲ ਹੈ ਹੀ ਨਹੀਂ, ਅਤੇ ਇਹਦੇ ਨਾਲੋਂ ਕਮਾਲ ਦੀ ਕੋਈ ਹੋਰ ਗੱਲ ਨਹੀਂ ਹੋਊਗੀ। ਕਿਸੇ ਹੱਦ ਤੱਕ ਇਹਦੀ ਗੱਲ ਬੜੀ ਵਾਜਬ ਵੀ ਲੱਗਦੀ ਹੈ, ਕਿਉਂਕਿ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਇੱਕ ਟੀਚਾ ਰੱਖ ਲੈਂਦੇ ਹਾਂ ਅਤੇ ਉਸ ਟੀਚੇ ਤੱਕ ਪਹੁੰਚ ਕੇ, ਮੰਨ ਲਓ ਇਹ ਪੱਥਰ ਨੂੰ ਆਪਾਂ ਉੱਪਰ ਚੋਟੀ 'ਤੇ ਪਹੁੰਚਾ ਵੀ ਦਈਏ, ਉੱਥੇ ਪਹੁੰਚਾ ਕੇ, ਅਤੇ ਫਿਰ ਕਿਹੜੀ ਸਾਡੀ ਦੌੜ ਮੁੱਕ ਜਾਣੀ ਹੈ। ਬਿਲਕੁਲ ਉੱਦਾਂ ਹੀ ਜਿੱਦਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਨਿੱਕੇ ਨਿੱਕੇ ਟੀਚੇ ਸਰ ਕੀਤੇ ਆ, 10ਵੀਂ ਕੀਤੀ ਹੈ, 12ਵੀਂ ਕੀਤੀ ਹੈ, ਕੋਈ ਕੋਰਸ ਕੀਤਾ ਵਾ, ਕਿਸੇ ਨੇ ਭੱਜ ਨੱਠ ਕਰਕੇ ਸਪੋਰਟਸ ਦੇ ਵਿੱਚ ਕੋਈ ਸੋਹਣਾ ਮੈਡਲ ਹਾਸਲ ਕੀਤਾ, ਗੋਲਡ ਮੈਡਲ ਲੈ ਲਿਆ, ਕਿਸੇ ਨੇ ਕਾਰੋਬਾਰ ਖੜ੍ਹਾ ਕਰ ਲਿਆ, ਕਿਸੇ ਨੇ PR ਲੈ ਲਈ, ਸਿਟੀਆਂ ਲੈ ਲਈ, ਕਿਸੇ ਨੇ ਆਪਣਾ ਘਰ ਬਣਾ ਲਿਆ, ਵੱਡੀ ਗੱਡੀ ਲੈ ਲਈ, ਅਤੇ ਤਾਂ ਕਿਹੜਾ ਸਫ਼ਰ ਉੱਥੇ ਰੁਕਿਆ। ਸੋ ਇਸ ਕਰਕੇ ਜੇ ਆਪਾਂ ਇਹੋ ਹੀ ਮੰਨ ਲਈਏ ਕਿ ਇਹ ਜ਼ਿੰਦਗੀ ਇੱਕ ਨਿਰੰਤਰ ਸਫ਼ਰ ਹੈ, ਇਸ ਸਫ਼ਰ ਦੇ ਵਿੱਚ ਹੀ ਨਜ਼ਾਰਾ ਵਾ, ਇਸ ਸਫ਼ਰ ਦਾ ਹੀ ਲੁਤਫ ਲੈਣਾ ਚਾਹੀਦਾ, ਇਸ ਪੱਥਰ ਨੂੰ ਉੱਪਰ ਚੜ੍ਹਾਉਂਦੇ ਸਮੇਂ ਹੀ ਸਾਨੂੰ ਨਜ਼ਾਰਾ ਲੈ ਲੈਣਾ ਚਾਹੀਦਾ, ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਪੱਥਰ ਉੱਥੇ ਪਹੁੰਚ ਜੂਗਾ ਅਤੇ ਫਿਰ ਆਪਾਂ ਨੂੰ ਬਹੁਤ ਖੁਸ਼ੀ ਮਿਲਣੀ ਹੈ ਅਤੇ ਫਿਰ ਆਪਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਵਾਂਗੇ। ਅਤੇ ਸ਼ਾਇਦ ਇੱਥੇ ਇਨਸਾਨ ਵੱਡੀ ਗਲਤੀ ਕਰਦਾ, ਕਿਉਂਕਿ ਇੱਕ ਸਫ਼ਰ ਤੋਂ ਬਾਅਦ ਅਗਲਾ ਸਫ਼ਰ ਸ਼ੁਰੂ ਹੋ ਜਾਂਦਾ, ਇੱਕ ਮੰਜ਼ਿਲ ਤੋਂ ਬਾਅਦ ਅਗਲੀ ਮੰਜ਼ਿਲ ਸ਼ੁਰੂ ਹੋ ਜਾਂਦੀ, ਇਸੇ ਤਰ੍ਹਾਂ ਦੇ ਨਾਲ ਲਗਾਤਾਰ ਇਹ ਸਫ਼ਰ ਜਾਰੀ ਰਹਿੰਦਾ। ਅਤੇ ਸਾਨੂੰ ਲੱਗਦਾ ਕਿ ਸਾਡੇ ਵਿੱਚ ਹੀ ਕੋਈ ਕਮੀ ਪੇਸ਼ੀ ਆ, ਕਿਉਂਕਿ ਹੌਲੀ ਹੌਲੀ ਸਰੀਰ ਹਿੰਮਤ ਛੱਡਣ ਲੱਗਦਾ, ਹੌਲੀ ਹੌਲੀ एनर्जी घटन लगती है बंदे की, तो फिर शायद वो इदां दा एक एक मैसेज लैके उस उम्र दे विच जदों उन्हूं खुश होना चाहिए अपने पिछले कीतियां दे उत्ते, अपनियां सर कीतियां मंजलां दे उत्ते फखर महसूस होना चाहिए। शायद उस उम्र दे पड़ा दे विच जाके वो हीणा सोचन लग पैंदा, वो डाउन हो जांदा। इंसान की कामयाबी इस चीज़ के पिछे कि उन्हें वो अपन कीतियां कामयाबियों के लिए, अपने इस सफर के लिए, अपने इस रेड़े पत्थर के लिए मारे जोर के लिए हमेशा फखर महसूस करे। तो आप भी अज आओ फखर महसूस करद अगे वे आस करते हैं कि तुम ये कहानी पसंद की होएगी, तो जे पसंद की तो फिर अगे बाकियों के नाल भी तुम जरूर साझी कर दिया करो। धन्यवाद।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: वैसे ही सी बस
1: ओपनिंग ली ओ अच्छा तो ही शुरू करता
2: आपा करता
1: ही यार भाई सरप्राइज है सरप्राइज
0: भाई यार सरप्राइज आपा ऐसा शुरू करते हैं बेसिकली आपा गाने दे नाल शुरू करते
2: हैं हां
0: मैं क्या फिर ओदे च अपना फिर वो ट्रेडिशनल जो है अंदर सत श्री अकाल ओदा
1: सेम सेम की आपा करता है
0: प्रोग्राम खबर बड़ी बेकार है ये वो फलाना धमका मैं मनतेज सिंह तुसी गौतम कपिल हां जी ओपनिंग आपा आज देनी होनी आपा दसना ही नहीं प्रोग्राम केड़ा आज
1: ਪਰ ਨਹੀਂ ਨਹੀਂ ਪਰ ਜਿਹੜਾ ਤੁਸੀਂ ਮਿਊਜ਼ਿਕ ਲਾਤਾ ਸੀ ਨਾ ਮੈਂ ਤੇ ਭੁੱਲ ਗਿਆ ਮੈਂ ਮੈਂ ਨਹੀਂ ਕਰਨਾ ਪ੍ਰੋਗਰਾਮ
0: ਮੈਂ ਕਿਹਾ ਅੱਜ ਚੱਕੋ ਤੁਸੀਂ ਮਿਊਜ਼ਿਕ ਸੁਣਿਓ ਅੱਜ ਤੁਸੀਂ ਗਾਣਾ
1: ਇੱਕ ਮੇਰੀ ਰਿਕੁਐਸਟ ਹੈ ਉਹ ਵਾਲਾ ਫੇਰ ਜਿਹੜਾ ਸਟਾਰਟਿੰਗ ਦੇ ਲਾਇਆ ਇੱਕ ਵਾਰੀ ਲਾ ਦੋ ਬਸ ਇੱਕ ਵਾਰੀ
0: ਇੱਕ ਵਾਰੀ ਉਹ ਲਾ ਦਾ
1: ਉਹ ਵਾਲਾ ਜਿਹੜਾ ਹਾਂ
0: ਇਹਨੇ ਸੈਕਸੋਫੋਨ ਕਹਿੰਦੇ ਆ ਇਹ ਵੱਜ ਰਿਹਾ ਸੀਗਾ ਜਿਹੜਾ ਪਿੱਛੇ ਪਰ ਉਹਦੀ ਬਜਾਏ ਤੁਸੀਂ ਹੁਣ ਅੱਜ ਜਿਹੜੇ ਗਾਣੇ ਸੁਣਾਣੇ ਆ ਭਾਜੀ ਇੱਕੋ ਹੀ ਟੋਨ ਦੇ ਵਿੱਚ ਗਾਣੇ ਸੁਣਾਵਾਂਗੇ
1: ਮੈਂ ਕਹਿੰਦਾ ਚੱਕਵੇਂ ਚੱਕ
0: ਗਾਣੇ ਕਲਾਸਿਕ
1: ਆ ਹੈ
0: ਪਰ ਚੱਕਵੇਂ ਅੰਦਾਜ਼ ਚ
1: ਅੱਛਾ ਚੱਕ
0: ਮਤਲਬ ਗਾਣੇ ਸੈਡ ਨੇ
1: ਓਏ ਸਾਡੇ ਘਰ ਕੱਲ ਪਰਸੇ ਚੱਲਣ ਰਿਹਾ ਸੀ ਜਦੋਂ ਦੋ ਲੱਗੇ ਸੀ
0: ਅਸਲੀ
1: ਬੜਾ ਚੱਲਦਾ ਸਾਡੇ ਘਰ ਜਸੂਸ ਭਾਜੀ ਜਿਹੜੇ ਲਾ ਕੇ ਚਲੇ ਗਏ ਨਾ ਸਾਡੇ ਨਾਲ

0: ਅਜਨਬੀ ਬਣ ਗਏ ਆ, ਵਿਆਹ ਤੋਂ ਬਾਅਦ ਸਾਰੇ ਅਜਨਬੀ ਹੋ ਜਾਂਦੇ ਆ ਤੁਹਾਨੂੰ ਮੈਂ ਦੱਸਾਂ, ਇਹ ਜਿਹੜਾ ਨਾ ਪਹਿਲਾਂ ਹੀ ਹੁੰਦਾ ਤੁਹਾਨੂੰ ਮੈਂ ਦੱਸਾਂ।
1: ਹਾਂਜੀ ਦੇਖੋ, ਤੁਸੀਂ ਅੱਗੇ ਪ੍ਰੋਗਰਾਮ ਦੇ ਐਂਡ ਤੇ ਮੇਰੇ ਤੇ ਇਲਜ਼ਾਮ ਲਗਾਉਂਦੇ ਹੁੰਦੇ ਵੀ ਤੁਸੀਂ ਅੱਜ ਸ਼ੁਰੂਆਤ,
0: ਅੱਜ ਮੈਂ ਆਪ ਤਪਿਆ ਪਿਆ ਅੱਜ ਮੈਂ ਆਪ ਲੜਾਈ ਕਰਨਾ ਚਾਹੁੰਦਾ ਵਾ। ਆਓ ਤੇ ਸਹੀ, ਕਿੰਨਾ ਬੰਦਾ ਡਰ ਡਰ ਕੇ ਰਵੇ,
1: ਮੇਰੇ ਚ
0: ਕਿੰਨਾ ਬੰਦਾ ਜੀ ਜੀ ਕਰੇ ਯਾਰ, ਹੱਦ ਹੋ ਗਈ।
1: ਜੀ ਜੀ ਕਰੇ
0: ਨਹੀਂ, ਜੀ ਜੀ ਮਤਲਬ ਆਪਾਂ ਜੀ ਜੀ ਕਰਦੇ, ਕਿੰਨਾ ਬੰਦਾ ਜੀ ਜੀ ਕਰੇ, ਜੀ ਜੀ ਕਰ ਕਰ ਕਰਕੇ ਵੀ ਸਾਡੀ ਜੀ ਜੀ ਹੁੰਦੀ ਆ ਬਸ। ਨਹੀਂ ਨਹੀਂ ਨਹੀਂ ਭਾਜੀ, ਅੱਜ ਆਪਾਂ ਦੋ ਦੇਖਿਆ ਇਹ
1: ਮਾਈਕ ਵੀ, ਇਹ ਵੀ ਇਹ ਘਰ ਵਾਲਾ ਘਰ ਵਾਲੀ ਤਾਂ ਹੀ ਟੁੱਟਿਆ ਜੇ, ਜਿਹੜਾ ਤੁਹਾਡੇ ਵਾਲੇ ਪਾਸੇ ਉਹ ਫੀਮੇਲ ਮਾਈਕ,
0: ਫੀਮੇਲ ਮਾਈਕ ਇਹ ਵਧੀਆ ਤੇ ਇਹਨੂੰ ਬਹੁਤ ਸੁਰਖੀ ਬਿੰਦੀ ਲਾਈ ਹੈ।
1: ਇਹ ਤਾਂ ਸੁਣਦਾ ਵੱਧ ਹੈ ਕਿਉਂਕਿ ਬੋਲਦਾ ਬਹੁਤ, ਇਸ ਕਰਕੇ
0: ਵਾਈਫ ਨੂੰ ਹਮੇਸ਼ਾ ਇਦਾਂ ਹੀ ਕਿਉਂ ਕਿਹਾ ਵੀ ਇਹ ਬੋਲਦੀ ਬਹੁਤ ਹੈ
1: ਸਪੀਕਰ?
0: ਨਹੀਂ ਕਿਉਂ ਕਿਹਾ ਗਿਆ ਤੁਹਾਨੂੰ ਪਤਾ ਕਿਉਂ, ਇਹਦਾ ਰੀਜ਼ਨ ਕੀ ਹੈ? ਕਿਉਂਕਿ ਇਹ ਪ੍ਰੈਕਟੀਕਲ ਹੋ ਗਿਆ। ਹੁਣ ਸਪੋਜ਼ ਕਰੋ ਮੈਂ ਤੁਹਾਨੂੰ ਕਾਲ ਕਰਾਂ, ਸਾਡੀ ਗੱਲ ਹੋ ਗਈ, ਹੈਲੋ ਭਾਜੀ ਠੀਕ ਹੈ, ਕੱਲ ਆਪਾਂ ਰੈਡੀ ਤੇ ਹੋਣਾ, ਚਲੋ ਓਕੇ ਬਾਏ ਟਾਟਾ, ਇਹੋ ਹੀ ਸਾਡੀਆਂ ਘਰ ਦੀਆਂ ਗੱਲਾਂ ਕਰਨ।
1: ਨਹੀਂ ਤੁਸੀਂ ਥੋੜਾ ਜਿਹਾ ਗਲਤ ਕਹਿ ਰਹੇ ਹੋ,
0: ਕਿਹੜਾ
1: ਐਡੀ ਲੰਬੀ ਸਾਡੀ ਗੱਲ ਨਹੀਂ ਹੁੰਦੀ,
0: ਮਤਲਬ
1: ਇਹ ਹੁੰਦਾ ਵੀ ਫੋਨ ਕੱਟੋ,
0: ਕੋਈ ਗੱਲ ਕੋਈ ਹੈ ਨੀ। ਪਰ ਲੇਡੀਜ਼ ਨੂੰ ਕਿੱਥੋਂ ਗੱਲਾਂ ਆ ਜਾਂਦੀਆਂ, ਮੈਨੂੰ ਇਹ ਨੀ ਸਮਝ ਲੱਗਦੀ ਹੈ। ਮਤਲਬ ਪਤਾ ਨੀ ਭਾਵੇਂ ਗੱਲ ਨਾ ਕੁਝ ਕੁਝ ਨਾ ਕਹਿਣਾ ਹੋਵੇ, ਹੈ ਇੱਕ ਘੰਟਾ ਤੇ ਆਰਾਮ ਨਾਲ ਗਿਆ ਸਮਝੋ, ਬਾਅਦ ਚੋਂ ਕਹਿੰਦੇ ਸਾਡਾ ਟਾਈਮ ਦਾ ਪਤਾ ਨੀ ਲੱਗਾ।
1: ਤੁਸੀਂ ਖੁਸ਼ ਕਿਸ ਦਿਨ ਸਭ ਤੋਂ ਵੱਧ ਹੁੰਦੇ ਹੋ? ਜਿੱਦਣ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹੁੰਦੀਆਂ, ਜਾਂ ਫਿਰ ਜਿੱਦਣ ਲੜਾਈ ਹੋਈ ਹੁੰਦੀ ਹੈ, ਕੋਈ ਗੱਲ ਨੀ ਹੋ ਰਹੀ।
0: ਨਹੀਂ ਨਹੀਂ, ਜਿੱਦਣ ਮੈਂ ਚੁੱਪ ਰਹੇ, ਜਿੱਦਣ ਕੋਈ ਡਿਸਟਰਬ ਨੀ ਮੈਨੂੰ ਕਰਦਾ,
1: ਉਹ ਤਾਂ ਤੁਸੀਂ ਰੋਜ਼ ਹੀ ਹੁੰਦੇ। ਮੌਂਟੀ ਐਂਟਰਟੇਨਰ ਚੁੱਪ ਹੋ ਗਿਆ ਤੇ ਫਿਰ ਕੀ ਹੋ ਗਿਆ?
0: ਮੌਂਟੀ ਐਂਟਰਟੇਨਰ ਅੱਜ ਮੈਂ ਕੀ ਬਣਿਆ ਸੀ? ਨਹੀਂ ਅੱਜ ਤਾਂ ਮੈਂ ਕੁਛ ਨਹੀਂ ਬਣਿਆ, ਅੱਜ ਮੈਂ
1: ਬੰਦਾ ਬਣਿਆ। ਆਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਕੀ ਬਣੇ ਸੀਗੇ? 15 ਅਗਸਤ ਨੂੰ?
0: 15 ਅਗਸਤ ਨੂੰ
1: ਝੰਡੇ ਬਣੇ
0: ਮਹਾਤਮਾ ਗਾਂਧੀ,
1: ਆਜ਼ਾਦੀ ਦੇ ਦਿਹਾੜੇ ਦੇ ਮੌਕੇ ਅਸ਼ੋਕ ਚੱਕਰ
0: ਆਇਆ ਕੀਤਾ ਸੀ,
1: ਗੋਲ ਹੋ ਕੇ ਬੈਠਾ।
0: ਨਹੀਂ ਭਾਈ ਉਹ ਨਾ ਜਿੱਦਾਂ ਫੇਸਬੁੱਕ ਦੀ ਮੈਮਰੀਜ਼ ਆਉਂਦੀ ਆ, ਇੱਕ ਤਾਂ ਫੇਸਬੁੱਕ ਵੈਸੇ ਜਿਨ੍ਹਾਂ ਨੇ ਬਣਾਇਆ, ਥੈਂਕ ਯੂ ਜੀ ਤੁਹਾਡਾ, ਤੁਸੀਂ ਮੈਮਰੀਜ਼ ਭੇਜਦੇ ਰਹਿੰਦੇ ਆ ਸੋਹਣੀਆਂ ਸੋਹਣੀਆਂ।
1: ਤੁਹਾਡੇ ਤਾਂ ਨਾਂ ਨੀ ਲੈ ਹੁੰਦਾ ਮਾਰਕ ਜ਼ਕਰਬਰਗ?
0: ਉਹ ਨਹੀਂ, ਮਾਰਕ ਤੱਕ ਤਾਂ ਠੀਕ ਹੀ, ਜਗਰ ਬਰਗਰ ਕਰਕੇ ਇਹ ਕੀ ਬਰਗਰ ਕਿਹੜਾ ਕੀ ਜਗਰ ਬਰਗਰ? ਨਹੀਂ ਮਾਰਕ ਤੇ ਓਕੇ ਆ, ਜਗਰ ਕੀ?
1: ਤੁਸੀਂ ਮੈਮਰੀ ਦੱਸੋ ਪਹਿਲਾਂ,
0: ਜਗਰ ਮੈਮਰੀ ਹੋਈ
1: ਤਾਂ ਅੱਧਾ ਘੰਟਾ ਲੱਗ ਜਾਣਾ,
0: ਪਤਾ ਮੈਨੂੰ ਫੇਰ ਨੀ ਲੱਗਣਾ ਤੈਨੂੰ ਦੱਸਾਂ। ਇਹ ਔਖੇ ਨਾ ਕਰੋ,
1: ਮਾਰਕ ਤੱਕ ਠੀਕ,
0: ਮਾਰਕ ਠੀਕ ਆ। ਹਾਂ ਹੁਣ ਜਿੱਦਾਂ
1: ਮਾਰਕ ਚਤੁਰਵੇਦੀ ਕਹਿ ਲਿਆ,
0: ਮਾਰਕ ਤ੍ਰਿਵੇਦੀ, ਹਾਂ ਮਾਰਕ ਚੌਹਾਨ ਜੀ, ਠੀਕ ਹੈ। ਹਾਂ ਮਾਰਕ ਚੌਹਾਨ ਜੀ ਨੇ ਜਿਹੜਾ ਫੇਸਬੁੱਕ ਬਣਾਇਆ ਨਾ, ਤਿੰਨ ਕੁ ਦਿਨ ਪਹਿਲਾਂ ਨਾ ਉਹ ਸਪਾਈਡਰਮੈਨ ਜਿਹੜੀ ਮੈਂ ਬੜੀ 1-2 ਸਾਲ ਹੋ ਗਿਆ, ਉਹਦਾ ਮੈਂ ਭੰਗੜਾ ਪਾਇਆ ਸੀ
1: ਤੇ
0: ਨਾਲ ਗੈਸਟ ਸੀ, ਉਹਨਾਂ ਨੇ ਵੀ ਭੰਗੜਾ ਪਾਇਆ ਸੀ, ਉਦੋਂ ਇੰਨੀ ਵਾਇਰਲ ਨੀ ਹੋਈ ਜਿੰਨੀ ਹੁਣ ਹੋ ਗਈ ਆ। ਮੈਂ ਕਿਹਾ ਯਾਰ ਆਹ ਤੇ ਬਹੁਤ ਵਧੀਆ ਫੇਸਬੁੱਕ ਨੇ ਕੀਤਾ, ਮਤਲਬ ਹੁਣ ਮਤਲਬ ਸਾਰੇ ਜਣੇ ਕਹਿੰਦੇ ਭਾਜੀ ਸਪਾਈਡਰਮੈਨ ਦਾ ਭੰਗੜਾ ਇੱਕ ਵਾਰੀ ਫੇਰ ਹੋਣਾ ਚਾਹੀਦਾ,
1: ਤੁਹਾਨੂੰ ਆਪਣੇ ਆਪ ਨੂੰ ਯਾਦ ਰਹਿ ਜਾਂਦਾ,
0: ਮੈਨੂੰ ਆਪ ਦੇਖਣਾ
1: ਮੈਂ ਵੀ ਕੀਤੇ,
0: ਮੈਂ ਕਹਿੰਦਾ ਨਾ ਹੈ ਇਹ ਮੈਂ ਕੀਤਾ।
1: ਤੁਹਾਨੂੰ ਹੈਰਾਨੀ ਹੁੰਦੀ ਹੈ ਕਿ ਪਰੇਸ਼ਾਨੀ ਹੁੰਦੀ ਹੈ?
0: ਮੈਨੂੰ ਹੈਰਾਨੀ ਵੀ ਹੁੰਦੀ ਹੈ ਤੇ ਪਰੇਸ਼ਾਨੀ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਹੋਰ ਕੋਈ ਕਰਦਾ ਨਹੀਂ ਹੈ।
1: ਵਿਆਹ ਵਾਲੀ ਐਲਬਮ ਦੇਖੀਏ ਕਦੇ ਦੁਬਾਰਾ?
0: ਨਹੀਂ ਵਿਆਹ ਵਾਲੀ ਐਲਬਮ, ਓਏ ਹੋਏ ਹੋਏ ਹੋਏ, ਵਿਆਹ ਵਾਲੀ ਐਲਬਮ ਦਾ ਕੀ ਸੀ ਭਲਾ? ਅੱਛਾ ਵਿਆਹ ਐਲਬੀ, ਵਿਆਹ ਵਾਲੀ
1: ਐਲਬਮ ਕਦੇ ਕਹਿੰਦੇ?
0: ਕਿਉਂਕਿ ਬਾਅਦ ਚੋਂ ਬੰਬ ਹੀ ਫੁੱਟਦੇ ਆ, ਕਿਉਂਕਿ ਪਹਿਲਾਂ ਐਲ ਐਲ ਹੁੰਦਾ ਬਾਜੀ, ਉਹਦੇ ਹਾਲੇ ਬੈਮ ਬੈਮ ਬੈਮ। ਆਪਣੀ ਥੱਲੇ ਵਾਲੀ
1: ਪਾਰਕਿੰਗ ਵਾਲੀ,
0: ਉਹ ਥੱਲੇ ਐ ਪਤਾ ਹੀ ਨੀ ਲੱਗਦਾ ਕਿੱਧਰ ਚੱਲ ਗਏ, ਲੱਗਦਾ ਬੰਦੇ ਗੱਡੀਆਂ ਲਾ ਕੇ ਸੋ ਗਏ ਕਿਤੇ ਜਾ ਕੇ।
1: ਉਹ ਏਦਾਂ ਹੀ ਕਰਨਾ ਚਾਹੀਦਾ ਤੁਹਾਨੂੰ, ਮਤਲਬ ਉਹ ਡਿਪੈਂਡ ਕਰਦਾ ਕਿ ਕਿਹੜੇ ਟਾਈਮ ਹੋ, ਜਿਵੇਂ ਤੁਸੀਂ ਆਹ ਟਾਈਮ ਜੇ ਆ ਰਹੇ ਹੋ ਤਾਂ ਇਹ ਟਾਈਮ ਤੁਸੀਂ ਉੱਥੇ ਲਿਆ ਕੇ ਇੱਕ ਸਾਈਡ ਤੇ ਖੜੇ ਹੋ ਜਾਓ।
0: ਅੱਛਾ ਜੀ,
1: ਪਹਿਲੇ ਪਹਿਲੇ ਪਹਿਲੇ ਫਲੋਰ ਤੇ,
0: B1 ਤੇ ਨਹੀਂ, B2 ਤੇ, ਠੀਕ ਹੈ, B1 ਤੇ। ਅੱਛਾ B1 ਤੇ,
1: ਪਹਿਲੇ ਤੇ।
0: ਅੱਛਾ ਹਾਂ, ਕਿਉਂਕਿ ਜਿਹੜੇ ਪਹਿਲੇ ਆਣਗੇ ਉਹਨਾਂ ਨੇ B1
1: ਮੰਗਣੀ ਹੈ, ਸਵੇਰ ਦੇ ਆਏ ਹੋਏ ਨੇ, ਉਹ ਹੁਣ ਜਾਣ ਦੇ ਟਾਈਮ ਤੇ ਨੇ।
0: ਆ ਗੁੱਡ ਆਈਡੀਆ,
1: ਜੇ ਤੁਸੀਂ ਸਵੇਰੇ ਸਵੇਰੇ ਹੋ ਤੇ ਫੇਰ ਉੱਥੇ ਹੇਠਲਿਆਂ ਤੇ ਜਾਓ, ਕਿਉਂਕਿ ਉੱਥੇ ਆ ਸਿਰਫ ਆ ਡਾਕਟਰਾਂ ਦੇ ਆਣ ਜਾਣ ਕਰਨ ਵਾਲੇ ਜ਼ਿਆਦੇ ਹੁੰਦੇ ਨੇ।
0: ਓ ਅੱਛਾ ਅੱਛਾ, ਤੇ ਜਦੋਂ ਤੁਸੀਂ ਆਉਂਦੇ ਉਦੋਂ ਮਿਲ ਜਾਂਦੀ ਪਾਰਕਿੰਗ ਤੁਹਾਨੂੰ?
1: ਸਰ ਮੈਂ ਕਮਾਲ ਦੀ ਗੱਲ, 5 ਮਿੰਟ ਨੀ ਮੈਨੂੰ ਮਿਲਦੀ, ਮੈਨੂੰ ਘੱਟੋ ਘੱਟ ਅੱਧਾ ਘੰਟਾ ਖੜਨਾ ਪੈਂਦਾ।
0: ਮੈਂ ਨਾ ਜਦੋਂ ਅੱਜ ਵੀ ਹੁਣ ਸਵੇਰੇ ਲਾਉਂਦੇ ਨਾ, ਹੁਣੇ ਹੁਣੇ ਪਾਰਕਿੰਗ ਲਾ ਕੇ ਆਇਆ ਨਾ, ਤੇ ਮੈਂ ਐ ਕਰਕੇ ਵੇਖਣਾ, ਸਾਰੇ ਨਾ ਐ ਕਰਕੇ ਵੇਖੀ ਜਾ ਰਹੇ, ਮੈਂ ਜਿਹੜਾ ਐ ਵੇਖਣ ਡਿਆ ਨਾ
1: ਲੱਭਣ ਇਹਦੇ ਤੋਂ ਗਾਹ ਚੱਲੋ,
0: ਜਿਹੜਾ ਬੰਦਾ ਸਿੱਧਾ ਜਾ ਰਿਹਾ ਨਾ ਇਹਦਾ ਵੱਲ, ਉਹਨੇ ਕਿਤੇ ਸਪੋਟ ਖਾਲੀ ਕੀਤਾ, ਦੇਖੋ ਕਿੱਥੋਂ ਕੀਤਾ। ਜਿਹੜੇ ਐ ਕਰਕੇ ਵੇਖਣਾ ਉਹਨਾਂ ਨੂੰ ਵੇਖਣ ਦਾ ਫਾਇਦਾ ਹੀ ਨਹੀਂ ਹੈ। ਕਈ ਤੇ ਅੱਜ ਕੱਲ ਉੱਥੇ ਵੀ ਲਾ ਕੇ ਚੱਲ ਗਏ, ਅੱਜ ਨਾ ਇੱਕ ਹੁਣੇ ਹੀ ਮੈਂ ਲਾਇਆ ਤੇ ਉਹ ਜਿਹੜੀ ਚਾਰਜਿੰਗ ਵਾਲੀ ਆ,
1: ਚਾਰਜਿੰਗ ਵਾਲੀ
0: ਫਾਈਨ ਲੱਗਦਾ ਹੈ ਨਾ ਜੇ ਉੱਥੇ ਲਾ ਦਈਏ ਤਾਂ।
1: ਮਤਲਬ ਉਹ ਜੇ ਕੌਂਸਲ ਵਾਲੇ ਲਗਾਉਣਾ ਚਾਹਣ ਉਹਨਾਂ
0: ਨੇ ਲਾ ਸਕਦੇ ਨਾ, ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਚਾਰਜ ਪੁਆਇੰਟ ਲਾਉਂਦੇ ਤੇ ਤੁਸੀਂ ਦੂਜੀ ਗੱਡੀ ਲਾ ਦਿਓ ਮੇਰੇ ਵਰਗੀ ਜਿਹੜੀ ਆ
1: ਕੈਮਰੀ।
0: ਅੱਛਾ ਜਿਹੜੀਆਂ ਗੱਡੀਆਂ ਚਾਰਜ ਹੁੰਦੀਆਂ ਤੇ ਉਹ ਮਤਲਬ ਹੋਰ ਕਿਤੇ ਵੀ ਲੱਗ ਸਕਦੀਆਂ।
1: ਮੈਨੂੰ ਲੱਗਿਆ ਸੀਗਾ ਤੁਸੀਂ ਪੁੱਛੋਗੇ ਕਿ ਸਿਰਫ ਗੱਡੀਆਂ ਹੀ ਚਾਰਜ ਹੁੰਦੀਆਂ ਜਾਂ ਇੱਥੇ ਜਨਾਨੀ ਵੀ ਲਗਾ ਸਕਦੇ ਚਾਰਜ।
0: ਭਾਈ ਉਹਦੇ ਆਲਰੇਡੀ ਚਾਰਜ ਹੁੰਦੀ ਆ ਯਾਰ, ਬੰਦਿਆਂ ਨੂੰ ਪੁੱਛੋ ਜਿਹੜੇ ਬੰਦੇ ਹੋ ਜਾਂਦੇ। ਅੱਛਾ ਮੁੱਦੇ ਤੇ ਗੱਲ ਆਈ,
1: ਆਪਾਂ ਜਿਹੜੇ ਆਪਾਂ ਦੀ ਗੱਲ ਕਰ ਰਹੇ, ਕਿੱਥੇ ਕਿੱਥੇ ਗਏ ਫਿਰ ਤੁਸੀਂ?
0: 15 ਅਗਸਤ ਵਾਲੇ ਦਿਨ ਮੈਂ ਆਈ ਵੈਂਟ ਟੂ ਪੌਂਡਸ ਕਮਿਊਨਿਟੀ ਸੈਂਟਰ ਦੇ ਲਾਗੇ, ਇੱਕ ਹੋਇਆ ਸੀ ਝੰਡਾ ਆਪਣਾ ਲਹਿਰਾਇਆ ਗਿਆ ਸੀ। ਉਦੋਂ ਪਰ ਥੋੜਾ ਮੀਂਹ ਵੀ ਆ ਗਿਆ ਸੀ, ਕਿਣ ਮਿੰਟ ਆ ਗਿਆ ਸੀ। ਤੇ ਫਿਰ ਮੈਂ ਗਿਆ ਭਾਜੀ, ਫਿਰ ਮੈਂ 16 ਤਰੀਕ ਨੂੰ ਵੀ ਗਿਆ, 16 ਅਗਸਤ ਨੂੰ। 15 ਅਗਸਤ ਨੂੰ ਤੇ ਗਿਆ,
1: 16 ਨੂੰ ਕਿਹਦਾ ਜਾਣਾ ਸੀ?
0: 16 ਅਗਸਤ ਨੂੰ ਮਾਸਟਰ ਪਾਰਕ ਸੀ।
1: ਅੱਛਾ
0: ਹਾਂ, 16 ਅਗਸਤ
1: ਲੇਟ ਆਈ ਸੀਗੀ ਅਜਾ, ਖਬਰ ਬੜੀ ਬੇਕਾਰ ਹੈ ਇਹਦੇ ਵਿੱਚ ਕਿ ਹਾਲੇ ਵੀ ਦੁਨੀਆਂ ਚ 17 ਐਸੇ ਦੇਸ਼ ਨੇ ਜਿਹੜੇ ਆਜ਼ਾਦ ਨਹੀਂ ਹੋਏ ਹੈਗੇ। ਡੂ ਯੂ ਨੋ ਦੈਟ?
0: ਹਾਲੇ ਵੀ? ਅੱਛਾ,
1: ਹਾਲੇ ਵੀ ਜੀਓਗ੍ਰਾਫਿਕਲ ਲੋਕੇਸ਼ਨ ਹੈਗੀਆਂ ਨੇ ਜਿਹੜੀਆਂ ਆਜ਼ਾਦ ਨਹੀਂ ਹੋਈਆਂ ਹੈਗੀਆਂ,
0: ਹਾਲੇ ਵੀ ਉਹਨਾਂ ਤੇ ਕਬਜ਼ਾ ਕਿਸੇ ਦਾ
1: ਕਬਜ਼ਾ ਹੈਗਾ ਜਾਂ ਉਹ ਆਜ਼ਾਦੀ ਦੇ ਲਈ ਮੰਗ ਕਰ ਰਹੀਆਂ ਨੇ। ਫੋਰ ਐਗਜ਼ਾਮਪਲ ਬਰਮੂਡਾ,
0: ਬਰਮੂਡਾ
1: ਪਾਣ ਵਾਲਾ ਨਹੀਂ,
0: ਹਾਂ
1: ਜ਼ਮੀਨ ਉੱਥੇ ਹੈਗਾ ਇੱਕ ਟਾਪੂ ਹੈ।
0: ਸੱਚ ਮੈਂ ਬਰਮੂਡਾ ਹੈ, ਉਹਦੇ ਖਾਣ ਵਾਲਾ ਵੀ ਕੁਝ ਹੁੰਦਾ, ਉਹ ਮੁਰਮਰਾ ਹੁੰਦਾ ਸੱਚ,
1: ਹਨਾ? ਮੁਰੰਡਾ ਹੁੰਦਾ,
0: ਮੁਰੰਡਾ ਨਹੀਂ, ਅਸੀਂ ਮੁਰਮਰਾ ਕਹਿੰਦੇ ਆ।
1: ਅੱਛਾ,
0: ਤੁਸੀਂ ਮੁਰੰਡਾ ਕਹਿੰਦੇ ਹੋ? ਕੀ ਤੁਸੀਂ ਉਹਦੀ ਮੁੰਡੀ ਤੋੜਦੀ ਆ? ਮੁਰੰਡਾ ਹੈ, ਮੁਰਮਰਾ ਮੁਰਮਰਾ। ਅੱਛਾ, ਬਰਮੂਡਾ,
1: ਬਰਮੁੰਡਾ ਨੀ, ਬਰਮੁੜਾ,
0: ਬਰਮੁਰਾ।
1: ਹਾਂ, ਤੁਸੀਂ ਉਹ
0: ਰਹਿਣ, ਤੁਹਾਨੂੰ ਰਹਿਣ ਦੋ ਉੱਥੇ, ਨਾ ਔਖਾ ਜਿਹਾ
1: ਹੋਰ ਕੰਟਰੀ ਚੱਲ ਜਾ,
0: ਤੇ ਸੌਖਾ ਨਾ ਦੱਸੋ ਕੋਈ। ਹਾਂ,
1: ਦੂਜਾ ਹੈਗਾ ਫਾਕਲੈਂਡ ਆਈਲੈਂਡ, ਆਪਣੀ ਜਿਵੇਂ ਕੰਪਨੀਆਂ ਬਣਾਉਣੀਆਂ ਉੱਥੇ ਬਣਾ ਦੋ।
0: ਓਕੇ,
1: ਮੇਰੀ ਕੇਮਨ ਆਈਲੈਂਡ ਦੇ ਵਿੱਚ ਹੈ, ਤੁਹਾਨੂੰ ਕੋਈ ਵੀ ਕੰਟਰੀ ਟੈਕਸ ਨਹੀਂ
0: ਲੱਗਦਾ,
1: ਪਰ ਇਹ ਬ੍ਰਿਟੇਨ ਦੇ ਹਲੇ ਵੀ ਕੰਟਰੋਲ ਚ ਹੈ। ਰਾਜਾ ਨਹੀਂ ਹੈਗਾ, ਰਾਜਾ ਜਾਣਦੇ ਹੋ ਤੁਸੀਂ?
0: ਬ੍ਰਿਟੇਨ ਵਾਲਾ
1: ਕਿੰਗ ਚਾਰਲਸ,
0: ਕਿੰਗ ਨਹੀਂ, ਉਹ ਤੇ ਤਾਸ਼
1: ਵਿੱਚ ਜਿਹੜਾ ਛੋਟਾ ਭਰਾ ਗੰਦੇ ਕੰਮ ਕਰਦਾ ਫੜਿਆ ਗਿਆ ਸੀ।
0: ਓ ਵੈਰੀ ਗੁੱਡ,
1: ਉਹ ਵਾਲਾ ਉਹਨਾਂ ਦੇ ਕੰਟਰੋਲ ਚ ਹੈ।
0: ਅੱਛਾ, ਠੀਕ ਹੈ ਠੀਕ ਹੈ, ਮਤਲਬ ਹੈ ਗੋਰਿਆਂ ਦੇ ਕੰਟਰੋਲ ਚ ਹੀ ਹੈ?
1: ਗੋਰੇ
0: ਮੈਂ ਕਹਿੰਦਾ
1: ਨਹੀਂ, ਸਪੇਨ ਦੇ ਕੰਟਰੋਲ ਚ ਵੀ ਹੈ ਜਿਨ੍ਹਾਂ ਨੇ ਵਰਲਡ ਕੱਪ ਜਿੱਤਿਆ ਸੀ।
0: ਸਾਡੇ ਲਈ ਤਾਂ ਸਪੇਨ ਵੀ ਗੋਰਾ ਹੀ ਹੈ।
1: ਜਿਬਰਾਲਟਰ,
0: ਜਿਬਰਾਲਟੋ,
1: ਜਿਬਰਾਲਟਰ,
0: ਜਿਬਰਾਲਟਰ, ਇਹ ਰਹਿਣ ਹੀ ਦੋ ਫਿਰ।
1: ਚਲੋ,
0: ਸਾਰੇ ਏਦਾਂ ਦੇ ਕੰਟਰੀ ਹੈਗੇ ਆ, ਕੋਈ ਸੌਖਾ ਜਿਹਾ ਹੈਗਾ?
1: ਸੌਖਾ ਹੈਗਾ ਇੱਕ,
0: ਕਿਹੜਾ?
1: ਇਹ ਹੈਗਾ ਟਰਕਸ ਕਾਇਕੋਸ ਆਈਲੈਂਡ।
0: ਇਹ ਤਿੰਨੋ ਗਏ, ਇਹ ਤਿੰਨ ਦੱਸਦੇ ਤੁਸੀਂ ਇਕੱਠੇ, ਇੱਕ ਦਾ ਨਾਂ ਦੱਸਿਆ ਜਾਵੇ ਪਲੀਜ਼।
1: ਓਕੇ, ਇੱਕ ਦਾ ਨਾਂ ਦੱਸ ਦਿੰਦਾ, ਇਹ ਹੈਗਾ ਐਂਗੂਈਆ।
0: ਇਹ ਮੈਂ ਜਿਹੜੇ ਸਾਨੂੰ ਸੁਣਦੇ ਪਏ ਆ, ਪਲੀਜ਼ ਇੱਕ ਵਾਰੀ ਦੇਖ ਵੀ ਲਓ, ਹੈਗੇ ਵੀ ਆ ਕੰਟਰੀ ਕੇ ਲਈ ਕਿਤੇ, ਤੁਸੀਂ ਆਪਣੇ ਇੰਗੂਈਆ ਉਂਗੂਈਆ ਲਾਈ ਜਾਂਦੇ ਹੋ।
1: ਕਿੱਥੇ ਵੀ ਆਪਣੇ ਆਸਟ੍ਰੇਲੀਆ ਦੇ ਲਾਗੇ ਵੀ ਇੱਕ ਪਿਟਕੇਨ, ਉਂਗਲੀਆਂ ਤੇ ਨੀ ਗਿਣੇ ਜਾਂਦੇ
0: ਤੇਰੀ। ਅੱਛਾ, ਜਾਣੀ ਕਿ
1: ਤੁਹਾਨੂੰ 3 ਜਾਂ 4 ਬੰਦੇ ਚਾਹੀਦੇ ਨੇ ਗਿਣਨ ਲਈ, ਕਿਉਂਕਿ ਉਹਨਾਂ ਦੀ ਉਂਗਲੀਆਂ ਤੇ ਗਿਣੇ ਜਾਣਗੇ।
0: ਓ ਅੱਛਾ, ਜਾਣੀ ਕਿ ਉਹਨੇ ਕੀ ਹੈਗੇ?
1: 50 ਜਾਣੇ ਰਹਿੰਦੇ ਨੇ ਇੱਥੇ,
0: 50 ਜਾਣੇ। ਓ ਲੈ,
1: ਆਜ਼ਾਦੀ ਨੀ ਮੰਗ ਰਹੇ ਹੈਗੇ, ਪਰ
0: ਸਾਨੂੰ ਇੱਥੇ ਰਹਿ ਦੋ ਫੈਮਿਲੀ ਨੂੰ।
1: ਹਾਂ, ਬਸ ਇਹ ਦੁਨੀਆਂ ਦੀ ਸਭ ਤੋਂ ਮਤਲਬ ਛੋਟੀ ਆਬਾਦੀ ਵਾਲਾ ਇੱਕ ਟਾਪੂ ਹੈਗਾ।
0: ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਵਾ ਵੀ ਇਹ ਸੱਚੇ ਹੀ ਕੰਟਰੀ ਹੈਗੇ, ਜੋ ਸਹੀ ਕੰਟਰੀ ਹੈ ਨਾ ਭਾਜੀ, ਤੁਸੀਂ ਕਿਤੇ
1: ਬਾਅਦ
0: ਚੋਂ ਮੈਸੇਜ ਆ ਰਹੇ ਭਾਈ।
1: ਇਹ ਜ਼ਿਆਦਾਤਰ ਅਮਰੀਕਾ, ਸੋਰੀ, ਇੰਗਲੈਂਡ, ਸਪੇਨ ਵਾਲੇ ਨੇ। ਅਮਰੀਕਾ ਵਾਲੇ ਵੀ ਹੈਗੇ ਨੇ, ਜਿਵੇਂ ਗੁਆਮ ਹੋ ਗਿਆ, ਅਮੈਰੀਕਨ ਸਮੋਆ ਹੋ ਗਿਆ, ਯੂਐਸ ਵਰਜਿਨ ਆਈਲੈਂਡ ਹੋ ਗਿਆ, ਇਹ ਸੌਖੇ ਨੇ। ਫਿਰ ਫਰਾਂਸ ਦੇ ਕੰਟਰੋਲ ਵਾਲੇ ਹੈਗੇ ਨੇ, ਨਿਊ ਕੈਲੇਡੋਨੀਆ, ਉਹਦਾ ਤਾਂ ਐਡੀ ਗੱਲ ਸੁਣੀ ਹੈ, ਫ੍ਰੈਂਚ ਪੋਲੀਨੇਸ਼ੀਆ,
0: ਉਹ
1: ਜਿੱਥੋਂ ਲੋਕ ਕਿਸ਼ਤੀਆਂ ਕੁਸ਼ਤੀਆਂ 'ਚ ਜਾਂਦੇ ਨੇ।
0: ਓਕੇ,
1: ਫਿਰ ਨਿਊਜ਼ੀਲੈਂਡ ਦੇ ਕੋਲ ਵੀ ਇੱਕ ਹੈਗਾ ਇਲਾਕਾ, ਨਿਊਜ਼ੀਲੈਂਡ ਤੋਂ ਆਜ਼ਾਦੀ ਮੰਗ ਰਹੇ ਨੇ ਉਹ।
0: ਅੱਛਾ, ਨਿਊਜ਼ੀਲੈਂਡ ਵਾਲੇ ਕੋਲ ਆਜ਼ਾਦੀ ਮੰਗ ਰਹੇ
1: ਨੇ
0: ਯਾਰ? ਪੰਜਾਬੀ ਹੋ,
1: ਟੋਕੇ ਲਾਓ,
0: ਟੋਕੀ ਲਾਓ,
1: ਟੋਕੇ ਲਾਓ,
0: ਟੋਕੀ ਲਾਓ।
1: ਹਾਂ, ਇਹ 3 ਛੋਟੇ ਛੋਟੇ ਟਾਪੂ ਨੇ, ਉਹਨਾਂ ਦਾ ਹੈਗਾ ਇਹ ਸਮੂਹ। ਔਰ 1500 ਦੀ ਆਬਾਦੀ।
0: ਮੇਰੀ ਗੱਲ ਸੁਣੋ, ਜਿੱਦਾਂ ਟਾਕੀ ਲਾਓ ਹੈਗਾ ਨਾ, ਉੱਥੇ ਕੋਈ ਨਾ ਕੋਈ ਹੈਡ ਹੋ ਗਿਆ ਹੋਣਾ, ਕਿਸੇ ਦਾ ਕਹਿੰਦਾ ਹੋਣਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ,
1: ਤੇ ਉਹ ਕਹਿੰਦਾ ਨਹੀਂ, ਇਹ 3 ਅੱਡ ਅੱਡ ਟਾਪੂ ਨੇ, ਇਹਨਾਂ ਨੂੰ ਟਾਕੇ ਲਾਓ,
0: ਟਾਂਕੇ ਲਾਓ,
1: ਟਾਕੇ ਲਾਓ, ਤੇ
0: ਜੋੜੋ, ਜੋੜ ਕੇ ਦੱਸੋ ਕੀ ਬਣਦਾ।
1: ਫਿਰ ਆਪਾਂ ਯਾਦ ਹੋ,
0: ਇਹ ਤੇ ਉਹੀ ਆ ਵੀ ਜਿੱਦਾਂ ਮੈਂ ਗੇਮ ਖਿਡਾਉਣਾ ਨਾ, ਅੱਖਾਂ ਬੰਦ ਕਰਕੇ ਉਹ ਚੀਜ਼ਾਂ ਜਿਹੀਆਂ ਜੋੜਨ ਵਾਲੀਆਂ ਵੀ ਕੀ ਬਣਦਾ।
1: ਤੁਸੀਂ ਮੈਨੂੰ ਦੱਸੀ ਸੀਗੀ ਗੱਲ ਵੀ ਜਿੱਥੇ ਜਿਵੇਂ ਆਪਾਂ ਦੁਬਈ, ਹਰ ਵਾਰ ਪਤਾ ਨੀ ਕਿਉਂ ਆਉਂਦਾ, ਤੁਸੀਂ ਦੱਸਿਆ ਸੀਗਾ ਵੀ 7 ਅਲੱਗ ਅਲੱਗ ਕੰਟਰੀਆਂ ਨੇ ਰਲ ਕੇ, ਐਮੀਰੇਟਸ ਨੇ ਰਲ ਕੇ, ਹਨਾ, ਉਹ ਇੱਕ ਕੰਟਰੀ ਬਣਾਈ।
0: ਅੱਛਾ ਅੱਛਾ, ਨਹੀਂ ਨਹੀਂ, ਅਲੱਗ ਅਲੱਗ ਹੈ ਜਿੱਦਾਂ।
1: ਅੱਛਾ, ਹਲੇ ਵੀ ਅੱਡਾ
0: ਜਿਵੇਂ ਅਜਮਾਨ, ਉਮਰ ਕਵੀਨ,
1: ਸ਼ਾਰਜਾ,
0: ਸ਼ਾਰਜਾ, ਹਾਂ ਦੁਬਈ, ਸ਼ਾਰਜਾ, ਯੂਏਈ, ਉਹ ਸਾਰੇ ਛੋਟੇ ਛੋਟੇ ਹੈਗੇ।
1: ਇੱਕ ਅਲਫਖ ਕੁਛ ਸਹਿਜਾ ਵੀ ਕੁਛ ਹੈਗਾ,
0: ਅਲ ਤੋਂ ਹੀ ਹੁੰਦੇ ਆ ਸਾਰੇ, ਹਾਂ ਸਾਰੇ ਅਲ ਤੋਂ ਹੁੰਦੇ ਆ। ਕੀ ਇੱਕ ਹੋਰ ਹੈਗਾ ਸੀ ਅਲ ਕਵੀਨ ਤੋਂ ਤਾਂ ਮੇਰੇ ਆਉਂਦੇ ਹੁੰਦੇ ਸੀ, ਉਹ ਸਾਰੇ ਡਰਾਈਵਰ ਨਹੀਂ ਸਾਡੇ ਜਿੱਦਾਂ ਆਪਣੀ ਕੰਪਨੀ ਚ ਹੁੰਦੇ, ਜ਼ਿਆਦਾਤਰ ਉੱਥੇ ਰਹਿੰਦੇ ਹੁੰਦੇ ਸੀ। ਓ ਬੈਕ ਟੂ ਦੀ ਪੁਆਇੰਟ, ਛੱਡੋਗਾ, ਹਾਂ
1: ਨਹੀਂ ਉਹ ਮੈਂ ਇਸ ਕਰਕੇ ਦੱਸਣ ਲੱਗਿਆ,
0: ਦੁਬਈ ਦੀ ਖਬਰ ਆ ਗਈ,
1: ਹਾਂ ਦੁਬਈ ਦੀ ਖਬਰ ਇਸ ਕਰਕੇ ਦੱਸਣ ਲੱਗਿਆ ਸੀ, ਇੱਕ ਨਾ ਰੀਲ ਅੱਜ ਕੱਲ ਬਹੁਤ ਵਾਇਰਲ ਹੋ ਰਹੀ ਹੈ, ਆਪਣਾ ਦੇਸੀ ਹੈ ਮੁੰਡਾ,
0: ਠੀਕ ਹੈ ਜੀ,
1: ਤੇ ਹੋ ਸਕਦਾ ਹਰਿਆਣਾ ਹਰਿਆਣੇ ਦਾ ਹੋਵੇ ਕੋਈ ਬੋਲਬਾਣੀ ਤੋਂ ਏਦਾਂ ਲੱਗਦਾ,
0: ਹਾਂਜੀ,
1: ਉਹਨੇ ਨਾ ਇੱਕ ਰੀਲ ਬਣਾਈ ਜਿਵੇਂ ਉਹ ਸੈਲਫੀ ਸਟਾਈਲ ਚ, ਮੋਦੀ ਸਾਹਿਬ ਨੀ ਅੱਜ ਕੱਲ ਬਣਾ ਰਹੇ,
0: ਉਹ ਅੱਜ ਕੱਲ, ਹਾਂਜੀ ਹਾਂਜੀ ਹੈਲੋ
1: ਫਰਾਂਸ, ਉਹ ਪਤਾ ਨੀ ਲੱਗਦਾ ਫਰਾਂਸ ਨੂੰ ਬੁਲਾ ਰਹੇ ਨੇ ਕਿ ਫਰੈਂਡਸ ਨੂੰ ਬੁਲਾ ਰਹੇ, ਹੈਲੋ ਫਰਾਂਸ,
0: ਅੱਛਾ,
1: ਤੇ ਉਹ ਉਹਨੇ ਚਲੋ ਵੀਡੀਓ ਪਾਈ ਉਹਦੇ ਤੇ, ਤੇ ਵੀਡੀਓ ਦੇ ਵਿੱਚ ਉਹਨੇ ਲਿਖਿਆ ਕਿ ਦੁਬਈ ਸਿਰਫ ਲਗਜ਼ਰੀ ਨਹੀਂ ਹੈਗਾ ਦੋਸਤੋ,
0: ਹਾਂਜੀ,
1: ਤੇ ਤੁਸੀਂ ਦੇਖੋ ਮੈਂ ਕਹਿੰਦਾ ਕੰਮ ਤੋਂ ਤੁਰਿਆ ਹੋਇਆ ਆ ਰਿਹਾ, ਰਾਤ ਦੇ 9 ਵਜੇ ਦਾ ਮੈਂ ਪਸੀਨੋ ਪਸੀਨੀ ਹੋ ਗਿਆ,
0: ਗਰਮੀ ਬਹੁਤ ਜ਼ਿਆਦਾ ਉੱਥੇ, ਪਰ ਉੱਥੇ ਰੂਲ ਵੀ ਹੈਗਾ ਵਾ, ਜਦੋਂ
1: ਜਿਹਨਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਮਿਲਦਾ ਉਹਨਾਂ ਨੂੰ ਨਾਲ ਏਸੀ ਵੀ ਦਿੰਦੀ ਹੈ ਸਰਕਾਰ, ਉਹਨਾਂ ਦੀ ਏਸੀ ਦੀ ਤੇਸੀ ਕਰਕੇ ਰੱਖਦੇ
0: ਐਸੀ, ਨਹੀਂ ਉੱਥੇ ਸੱਚੀ ਗੱਲ ਹੈ, ਉੱਥੇ ਏਦਾਂ ਦਾ 2-3 ਮਹੀਨੇ ਏਦਾਂ ਦੇ ਹੁੰਦੇ ਆ ਜਿੱਥੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਨਾ ਕੋਈ ਬੰਦਾ ਬਾਹਰ ਹੀ ਨੀ ਨਿਕਲਦਾ,
1: ਬਸ 2 ਘੰਟਿਆਂ ਲਈ,
0: ਬਸ 2-3 ਘੰਟੇ, ਜਿਹੜੇ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਪੈਂਦੀ ਆ,
1: ਬਸ 2 ਘੰਟਿਆਂ ਦੀ ਗਰਮੀ ਠੀਕ ਹੋ ਜਾਂਦੀ ਹੈ,
0: ਨਾ ਗਰਮੀ ਤਾਂ ਜ਼ਿਆਦਾ ਹੀ ਪੈਣੀ ਆ, ਉਹ ਜਿਹੜਾ ਟਾਈਮ ਹੈ ਨਾ ਉੱਥੇ ਮਤਲਬ ਬੰਦਾ ਕੰਮ ਹੀ ਨੀ ਕਰ ਸਕਦਾ, ਕੋਈ ਕੰਮ ਨਹੀਂ ਕਰ ਸਕਦਾ, ਸਾਰੀਆਂ ਰੁਕ ਜਾਂਦੀ ਹੈ, ਸਾਰਾ ਰੁਕ ਜਾਂਦਾ, ਸਾਰੇ ਅੰਦਰ ਹੋਣਗੇ, ਕੋਈ ਬਾਹਰ ਨੀ ਹੋਏਗਾ,
1: ਬ੍ਰੇਕ 2 ਘੰਟਿਆਂ ਦੀ ਹੁੰਦੀ ਹੈ,
0: ਮਤਲਬ ਆਰਾਮ ਨਾਲ, ਮਤਲਬ ਮੇਰੇ ਖਿਆਲ ਨਾਲ 2 ਵੀ ਨੀ ਜ਼ਿਆਦਾ ਘੰਟਿਆਂ
1: ਦੀ, ਫਿਰ ਉਹ 2 ਘੰਟਿਆਂ ਦੇ ਪੇ ਕਰਦੇ ਨੇ,
0: ਹਾਂ ਪੇ ਹੁੰਦੀ ਹੈ, ਪੇ ਇਹ ਨਹੀਂ ਆ ਵੀ ਪੇ ਹੁੰਦੇ ਨਹੀਂ ਆ, ਪਰ ਉੱਥੇ ਗਰਮੀ, ਉੱਥੇ ਤਾਂ ਸਰਦੀ ਹੈ ਹੀ ਨਹੀਂ ਹੈ ਸਮਝੋ, ਸਾਰਾ ਦਿਨ ਗਰਮੀ ਹੀ ਗਰਮੀ ਹੈ, ਬਸ ਸ਼ਾਮ ਨੂੰ ਗਰਮੀ, ਸਵੇਰੇ ਗਰਮੀ, ਓਏ ਹੋਏ ਬਹੁਤ ਗਰਮੀ।
1: ਫਿਰ ਥੋੜੀ ਗੱਲ ਕਰਨ ਉਹਦੇ ਨਾਲ ਕੈਨੇਡਾ ਦੇ ਨਾਲ,
0: ਉਹਦੇ ਬਰਬੁਰ ਭੇਜੇ
1: ਆਪਣੀਆਂ ਖਬਰਾਂ ਜਿਹੜੀਆਂ ਹੋਣਗੀਆਂ ਭਾਜੀ ਅੱਜ,
0: ਅੱਜ ਉਹ ਵੀ ਸੱਚ, ਜਿਹੜੀਆਂ ਸੁਰਖੀਆਂ ਪਹਿਲਾਂ ਦੱਸੋਗੇ ਤੁਸੀਂ ਕਿ ਪਹਿਲਾਂ ਸੁਰਖੀ ਬਿੰਦੀ ਲਾਈਏ ਆਪਾਂ,
1: ਸੁਰਖੀ ਬਿੰਦੀ ਦੱਸ ਦਿੰਦੇ ਤੁਹਾਨੂੰ, ਅੱਜ ਦੱਸਣਾ ਤੁਹਾਨੂੰ ਡਾਰਕ ਟੂਰਿਜ਼ਮ ਦੇ ਬਾਰੇ,
0: ਡਾਰਕ ਟੂਰਿਜ਼ਮ
1: ਕੀ ਹੈਗਾ ਉਹਦੇ ਬਾਰੇ,
0: ਹਨੇਰੇ ਚ ਆਪਾਂ ਕਿੱਦਾਂ ਘੁੰਮਣਾ ਫਿਰਦਾ, ਡਾਰਕ ਟੂਰਿਜ਼ਮ
1: ਅੱਗੇ ਚੱਲ ਕੇ, ਕਿਉਂਕਿ ਉਹਦੇ ਬਾਰੇ ਜੇ ਮੈਂ ਦੱਸਤਾ ਤਾਂ ਫਿਰ ਉਹ ਪੂਰੀ ਖਬਰ
0: ਨਹੀਂ, ਫਿਰ ਭੱਜਦਾ ਸਾਰਿਆਂ ਨੇ,
1: ਇੱਕ ਤੁਹਾਨੂੰ ਦੱਸਣਾ ਹੈ ਕਿ ਦੁਨੀਆਂ ਦਾ ਜਿਵੇਂ ਪਿਛਲੀ ਵਾਰ ਸਭ ਤੋਂ ਵੱਧ ਬੱਚਿਆਂ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ ਸੀ ਨਾ, ਆਪਾਂ ਖਬਰ ਲਿਆਂਦੀ ਸੀਗੀ, ਦੁਨੀਆਂ ਦਾ ਸਭ ਤੋਂ ਛੋਟਾ ਪ੍ਰੀ ਮੈਚੋਰ ਬੱਚੇ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ, ਫਿਰ ਸਭ ਤੋਂ ਛੋਟਾ 21 ਹਫ਼ਤਿਆਂ ਚ ਜਵਾਕ ਹੋ ਗਿਆ,
0: 21 ਹਫ਼ਤਿਆਂ,
1: ਆ ਜਿਹੜਾ ਤੁਹਾਡਾ ਕੱਪ ਹੈ,
0: ਹਾਂਜੀ,
1: ਐਡਾ ਜਵਾਕ ਹੈ,
0: ਚੱਲ ਮੈਂ ਪਾਣੀ ਵੀ ਯਾਦ ਆ ਗਿਆ, ਮੈਂ ਪਾਣੀ ਪੀ ਲੈਣਾ,
1: ਨਹੀਂ ਵਾਕਈ ਐਡਾ, ਕਹਿੰਦੇ ਕੋਕੋ ਕੋਲਾ ਦੇ ਕੇਨ ਜਿੱਡਾ ਜਵਾਕ ਹੋਇਆ,
0: ਐਡਾ ਇਹ ਤਾਂ ਜਿੱਦਾਂ ਬਿੱਲੀ ਦਾ ਬਲੂੰਗੜਾ ਨੀ ਹੁੰਦਾ ਛੋਟਾ,
1: ਬਸ
0: ਇਹ ਬਈ ਸੁਣ ਕੇ ਜਾਣਾ ਖਬਰ, ਬਹੁਤ ਵਧੀਆ ਖਬਰ ਹੈ।
1: ਇੱਕ ਨਿਊਜ਼ ਤੁਹਾਨੂੰ ਦੱਸਣੀ ਹੈਗੀ ਹੈ ਕਿ ਪੰਜਾਬੀ ਕੈਨੇਡਾ ਦੇ ਵਿੱਚ ਰੇਲਵੇ ਟਰੈਕ ਤੇ ਹੀ ਲੰਬਾ ਪੈ ਗਿਆ, ਤੇ ਉਹਨੇ ਜੋ ਉੱਥੇ ਘਸਮਾਨ ਪਾਇਆ ਇਸੇ ਕਰਕੇ ਤਾਂ ਕਹਿ ਰਹੇ ਨੇ ਵੀ ਕੈਨੇਡਾ ਚ ਇਹਨਾਂ ਨੂੰ ਕੱਢੋ ਬਾਹਰ, ਕੈਨੇਡਾ ਤੋਂ ਜਦੋਂ ਸਾਰੇ ਨਿਕਲ ਗਏ ਤੇ ਆਖਰੀ ਖਬਰ ਸਾਡੀ ਇਹੀ ਹੈ ਵੀ ਹੁਣ ਕਿਹੜੀ ਕੰਟਰੀ ਚ ਜਾਣਗੇ। ਰਸ਼ੀਆ ਨੇ ਟੈਲੈਂਟ ਵੀਜ਼ਾ ਸ਼ੁਰੂ ਕਰਤਾ, ਪੰਜਾਬੀਆਂ ਕੋਲ ਤਾਂ ਤੁਹਾਨੂੰ ਪਤਾ ਟੈਲੈਂਟ ਬਹੁਤ,
0: ਟੈਲੈਂਟ
1: ਸਾਨੂੰ ਰਸ਼ੀਅਨ ਪਸੰਦ ਵੀ ਬਹੁਤ ਹੈ,
0: ਮੈਂ ਰੁੱਸਦਾਗਾ ਫਿਰ, ਹਾਂ ਤੁਸੀਂ ਰੂਸ ਜਾਣਾ, ਮੈਂ ਰੁੱਸ ਹੀ ਜਾਣਾ,
1: ਨਹੀਂ ਉਹ ਰੁੱਸਣ ਵਾਲਾ ਹੀ ਗਾਣਾ,
0: ਰੁੱਸਣ ਵਾਲਾ ਹੀ ਹੈ, ਐਵੇਂ ਰੁੱਸ ਕੇ ਨਾ ਜਾ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਹੋਣਾ ਤੇਰੇ ਵਿੱਚ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: निला कर मैं मर जा,
1: सोनिए जे तेरा जूठा सेब मैं खावा,
0: रब कर मैं मर जा।
1: क्योंकि मैं कभी खादा नहीं ना जूठा सेब।
0: हाँ। मैनू पता तुसी केड़ी जहरीलियां गल्लां कर रहे
1: हो। रब करे मैं, ओ जे मैं तेरा सेब खावा मैं तेनू दो सेब दवा, एदा थोड़ी है पाजी। मैं जे कोई चीज खा ली ना हुंदा ना, मैं अगले नू फिर दो उन्हां नू डबल करके देना। मैं सानू इह सिखाया गया,
0: मतलब आ वाला सेब दोंगे एप्पल
1: अद्धा वाला। ओ इह जिहड़ा एप्पल किन्ने बणाया होगा जिहड़ा अद्धा एप्पल खा के इन्ना मतलब करदा,
0: इहदी स्टोरी नहीं पता
1: तुहानू? नहीं, हैगी स्टोरी, सच्ची है?
0: लै वाकई इहदी स्टोरी।
1: ओ यार पाजी, इह लगदा तुहाडा हिल।
0: इह पहलां पूरा एप्पल हुंदा सी।
1: अच्छा, पूरा एप्पल हुंदा सी।
0: हां, जदों एप्पल कंपनी आई
1: सी चूहा आया,
0: फिर इहदे च जिहड़े दो पार्टनर हुंदे सी, ओ इक पार्टनर निकल गया,
1: ओ अपनी अपना पीस लै के छोटा जिहा निकल गया।
0: फिर उहने उहदे च खादे हुए दा साइन बनाया भी आ देखो,
1: ओ जिहड़ा इक्को बुरकी लैके गया वा, इक्को पीस, बाकी सारा मेरे को हैगा।
0: हां, ते फिर अज दे प्रोग्राम दी
1: आ या शुरुआत। या
0: प्रोग्राम खबर बड़ी बेकार दे विच हुण अज दे दिन तुहाडे तक पहली खबर लैके। ओ मैं तां म्यूजिक ही गलत चला आता ही।
1: ओ दो जी,
0: म्यूजिक ना चलाना सीगा।
1: चलो चको प्लेटा सची लै आनी है, किसी ने सची मारा गया।
0: तुहाडे कोल डफली तां हैगी ओए इत्थे?
1: ओ सच डफली भाई, हौली हौली मैं सारा कथा समान कर लैंदा सारा कुछ ना।
0: ऑर्केस्ट्रा इत्थे
1: लैणा मैं एक्चुअली की
0: है हुण तुहाडे सामने पेश करन जा रही है मिस पूजा दे बॉयफ्रेंड मोंडी मोंडी मोंडी।
1: एक कहना जरूरी सी, पूजा तक सही नहीं सी तुसी है,
0: क्योंकि है नहीं साडे कोल नचना।
1: नहीं नहीं, बॉयफ्रेंड का मतलब की है, तुसी कह सकते हो पूजा दे फ्रेंड बस। हाँ,
0: अच्छा। हाँ, मिस पूजा दे फ्रेंड जेड़े बॉय ने
1: जे तुसी मैनूं वैसे कहते रेडियो तो इधर उधर ना, फिर मैनूं बहुत सुकून मिलदा।
0: खबर डार्क टूरिज्म बहुत ज्यादा चल रहा है अजकल
1: नेरे च,
0: चाइना च।
1: चाइना, अच्छा उत्थे भी तो नेरा ही है, कुछ नहीं पता लगता की हो रहा है।
0: चाइना का मार्स ते
1: भाजी, आप चाइना भी जा रहे सच?
0: आप जाना है?
1: तुम कह रहे ना भी आप किसी दिन प्लान बनाने।
0: हाँ जी,
1: टिकटा करा लो फिर तुम।
0: टिकटा अपना
1: टिकटा दो ले ले भी बस,
0: ब्लैक टाउन तो जाऊगी
1: ब्लैक। नहीं नहीं, वह वह चाइना जा देखना
0: आप चैट सूट चलते हैं, एक ही गल
1: वो भी सी तो ये भी सी तो है चैट सूट
0: होते सारे चाइनीज ही ने।
1: अच्छा हाँ जी, कम बैक टू दी
0: चैट सूट च भाजी असि ना दो हफ्ते पहला गए थे
1: चैट सूट।
0: हाँ, बड़िया घैंट खान पीन चीजा यार,
1: उत्थे एक मेला भी लगता होता उत्थे जिहड़ा
0: हर बार ही लगे होंदा
1: मेट्रो जिहड़ा ना उत्थे गली
0: नहीं ओ बाहर गली दे विच हर वारी लगे होंदा।
1: हाँ उत्थे सही
0: गल, जदों मर्जी जिहड़े मर्जी वीकेंड ते चले जाओ, पर उत्थे ना एक चैट सूट दे विच वेस्ट पॉइंट ना जायो,
1: अंदर अंदर ना जायो,
0: वेस्ट पॉइंट च ना जायो।
1: ठीक है,
0: वेस्ट फील्ड सॉरी। एक होर उत्थे शॉपिंग सेंटर ओहदा नाम है चैट सूट चेज, गुची लुची ब्रांड तुहानू मिलणगे के तुहाडे होश फाख्ता हो
1: जाणगे।
0: जाके कपड़े नहीं लेने,
1: की लेना फिर?
0: ब्रांड नहीं लेने,
1: लेना की?
0: जमाई
1: थले जाना।
0: हाँ,
1: थले किथे? पार्किंग ते
0: नहीं, पार्किंग उत्ते है।
1: पहली बारी सुने पार्किंग उते सारा समान थले,
0: सारा समान थले है। ते ओदे च ना बेसमेंट दे उते खान पीन वाली चीजा ने, पर उते एक बेकरी है उदा कायोस कियोस्क जेड़ा लगे हुआ है, गब्बरे गब्बे हैं जमे
1: आ गब्बे
0: जमे वामिका गब्बी है।
1: हाँ जी, हाँ जी।
0: उमें गब्बे एक कियोस्क लगे हुआ है
1: खान पीन ली। हाँ,
0: उते वो दंदे ने तरह तरह दियां कुकीज, तरह तरह दियां पेस्ट्रीज, तरह तरह दियां कॉफीज,
1: माले तुसी सारा शुगर करके जाओगे हुण सानू सारे नूं।
0: पर भाजी उत्थे जे जाके तुसी एक एक चीज सारियां ना खादियां, वा ए है कि तुहाडा 300-400 दा बजट लैके चलियो, क्योंकि वो चीजा जदों तुसी खा लिया ते उदो बाद उत्थे दो ने इस किस्म दे कॉफी वाले।
1: हाँ,
0: हाँ, एक ए है, एक होर है थोड़ा जिहा ही नाल।
1: हाँ जी,
0: उस ही बेसमेंट च उत्थे ही सेम सारे।
1: ठीक है, ठीक है।
0: ਉਹਨਾਂ ਦੇ ਕੋਲ ਫਿਰ ਜਾ ਕੇ ਤੁਸੀਂ ਮਤਲਬ ਜੋ ਜੋ ਕਿਸਮ ਕਿਸਮ ਦੀਆਂ, ਉਹ ਨੀ ਅੱਜ ਕੱਲ ਉਹ ਟ੍ਰੈਂਡ ਨੀ ਚੱਲਦਾ, ਉਹ ਕੜਛੀ ਜੀ ਲੈ ਕੇ ਐਂ ਕੱਟ ਕਰਦੇ ਆ ਸਿੱਧਾ,
1: ਉਹ
0: ਫਿਰ ਸੱਜੇ ਫਿਰ ਖੱਬੇ ਫਿਰ ਐਂ ਚੱਕ ਕੇ ਫਿਰ ਐਂ ਪਲੇਟ ਦੇ ਵਿੱਚ ਧਰਦੇ ਨੇ
1: ਤੇ ਭਾਈ ਭਾਈ ਇਹ ਗੱਲ ਦੱਸੋ ਮੈਨੂੰ ਐਂ ਕਿਉਂ ਲੱਗਦਾ ਤੁਹਾਨੂੰ ਵੀ ਇਹ ਚੀਜ਼ ਕਿਸੇ ਨੇ ਦੱਸੀ ਜਾਂ ਤੁਸੀਂ ਖਾਧੀ ਸੀ
0: ਨਹੀਂ ਮੈਂ ਖਾ ਗਿਆ ਮੈਂ ਸਟ੍ਰਾਬੇਰੀ
1: ਤੁਸੀਂ
0: ਸਪੰਜ ਕੇਕ ਖਾ ਕੇ ਸਟ੍ਰਾਬੇਰੀ
1: ਸਟ੍ਰਾਬੇਰੀ ਦਾ ਕੱਲਾ ਹੀ ਸਪੰਜ ਕੇਕ
0: ਸਟ੍ਰਾਬੇਰੀਆਂ ਉੱਤੇ ਸੀਗੀਆਂ ਸਪੰਜ ਕੇਕ
1: ਪਰ ਸੱਚੀ $300-$400 ਲੱਗ ਜਾਂਦਾ ਜੇ ਇੰਨਾ
0: ਮਤਲਬ ਜੇ ਤੁਸੀਂ ਕੱਲੀ ਕੱਲੀ ਚੀਜ਼ ਟਰਾਈ ਕਰੋਗੇ ਤਾਂ $300 ਤਾਂ ਲੱਗ
1: ਜਾਂਦਾ ਉੱਥੇ ਥਾਲੀ ਸਿਸਟਮ ਨਹੀਂ ਹੈਗਾ $50 ਦੀ ਜਿੰਨੇ ਮਰਜ਼ੀ ਖਾਓ ਜਿੱਦਾਂ ਹੋਣਾ ਚਾਹੀਦਾ ਯਾਰ ਇਹ ਸਾਰਾ ਥਾਲੀ ਸਿਸਟਮ ਸਾਡੇ ਘਰਾਂ ਚ ਇੱਧਰ ਹੀ ਰਹਿ ਗਿਆ ਬਲੈਕ ਐਂਡ
0: ਵਾਈਟ ਦੇ ਵਿੱਚ
1: ਇੱਧਰ ਉਹਨਾਂ ਨੂੰ ਪਤਾ
0: ਵੈਰੀ ਵੈਸਟਰਨ ਸਬਸ
1: ਇਹ ਪੰਜਾਬੀਆਂ ਨੂੰ ਪਤਾ ਲੱਗ ਗਿਆ ਨਾ ਥਾਲੀ ਸਿਸਟਮ ਦਾ
0: ਨਹੀਂ ਪਰ ਉੱਥੇ ਜੋ ਜੋ ਚੀਜ਼ਾਂ ਹੈਗੀਆਂ ਨੇ ਖਾਣ ਵਾਲੀਆਂ ਮਤਲਬ ਚੈਟ ਫੂਡ ਚੇਜ਼ ਚ ਤੁਸੀਂ ਜਾਓਗੇ ਨਾ ਇੱਕ ਵਾਰ ਤੁਸੀਂ ਬਾਹਰ ਨਹੀਂ ਨਿਕਲੋਗੇ ਤੁਸੀਂ ਕਹੋਗੇ ਯਾਰ ਅੱਜ ਇੱਥੇ ਦਿਹਾੜੀ ਲਗਾ ਲਈਏ
1: ਵਾਹ ਜੀ ਵਾਹ
0: ਗੁੱਡ ਆ
1: ਅੱਛਾ ਜੀ
0: ਐਨੀਵੇਜ਼ ਬੜੇ ਜਾਣੇ ਗਏ ਹੋਣਗੇ ਆਪਾਂ ਪਹਿਲੀ ਵਾਰ ਗਏ ਹਾਂ ਤੇ ਆਪਾਂ ਆਈਏ ਇੱਥੇ ਚਾਈਨਾ
1: ਚਾਈਨਾ ਹਾਂਜੀ ਚਾਈਨਾ ਚ
0: ਚਾਈਨਾ ਦੇ ਵਿੱਚ ਇੱਥੇ ਨਾ ਹਾਂਗਜ਼ੂ ਸ਼ਹਿਰ ਹੈ ਇੱਕ ਹਾਂਗਜ਼ੂ
1: ਹਾਂਗਜ਼ੂ
0: ਹਾਂਗਜ਼ੂ ਜਿਵੇਂ ਤੁਹਾਨੂੰ ਛਿੱਕ ਵੱਜਦੀ ਹੈ ਤਾਂ ਤੁਸੀਂ ਕੀ ਕਹਿੰਦੇ
1: ਆਪਾਂ ਸ਼ੂ ਜਦੋਂ ਬਾਹਰ ਆਮਿਰ ਖਾਨ ਦੀ ਕਿਹੜੀ ਫਿਲਮ ਆਈ ਜਿਹ ਬਣਿਆ ਹੁੰਦਾ ਸੀ 3 ਇਡੀਅਟ ਵਿੱਚ ਉਹ ਵੀ ਇਹੋ ਜਿਹਾ ਨਾ ਹੀ ਜਿਹੜਾ ਲਾਸਟ ਤੇ ਲੱਭਦਾ
0: ਜਿਹਨੇ ਹੁਣ ਧਰਨੇ ਤੇ ਵੀ
1: ਸਹੀ ਗੱਲ ਉਹ ਕਿੱਧਰ ਚਲ ਗਈ ਹੁਣ
0: ਉਹ ਬਾਹਰ ਆ ਗਏ ਹੋ ਗਿਆ ਹੁਣ
1: ਅੱਛਾ ਹਾਂ
0: ਮਤਲਬ ਜਿਹੜੀ ਨਕਲੀ ਡਿਜ਼ਾਸਟਰ ਕ੍ਰੀਏਟ ਉੱਥੇ ਤੁਸੀਂ ਲੋਕ ਜਾਂਦੇ ਨੇ $890 ਦਿੰਦੇ ਨੇ
1: ਠੀਕ ਹੈ
0: ਚਾਈਨਾ ਦੀ ਕਰੰਸੀ 890 ਯੁਆਨ ਚ ਤੁਹਾਨੂੰ ਇੱਕ ਐਕਸਪੀਰੀਅੰਸ ਮਿਲੂਗਾ ਤੁਸੀਂ ਚਾਹੇ ਸੁਨਾਮੀ ਦਾ ਲੈ ਲਓ ਚਾਹੇ ਭੂਚਾਲ ਦਾ ਲੈ ਲਓ ਉਹ ਨੈਚੁਰਲ ਡਿਜ਼ਾਸਟਰ ਦਾ ਇੱਕ ਐਕਸਪੀਰੀਅੰਸ ਤੁਹਾਨੂੰ ਦੇਣਗੇ ਤੁਸੀਂ ਬੜਕ ਦੇਣੇ ਕੰਧ ਦੇ ਨਾਲ
1: ਯਾਰ ਸੱਟ ਸੁੱਟ ਨਹੀਂ ਲੱਗਦੀ ਫਿਰ ਜੇ
0: ਲੱਗੂਗੀ ਉਹਦੇ ਤੇ ਪਹਿਲਾਂ ਤੁਸੀਂ ਸਾਈਨ ਕਰਕੇ ਜਾਣੇ ਨੇ
1: ਉਹ ਵੇਵਰ ਫਾਰਮ ਪਹਿਲਾਂ ਜਿਹੜਾ ਹੁੰਦਾ
0: ਬੇਸਿਕਲੀ ਉਹ ਸੂਟ ਇੱਕ ਕਿਸਮ ਦਾ ਹੁੰਦਾ ਤੇ ਉਹ ਜਿਵੇਂ ਉਹ ਨਹੀਂ ਹੁੰਦਾ ਹੈਗਾ ਕਿ ਸੂਟ ਪਹਿਨਾ ਕੇ ਕੁੱਤਿਆਂ ਦੇ ਅੱਗੇ ਛੱਡ ਦਿੰਦੇ ਨੇ
1: ਪਾਣੀ ਆ ਕੇ ਬਜੂਗਾ
0: ਗਿੱਲਾ ਗਿੱਲਾ
1: ਤੇ ਜੇ ਉਹ ਅਰਥ ਕਵੇਕ ਆ
0: ਡੇਢ ਲੱਖ ਲੋਕਾਂ ਨੇ ਟਿਕਟਾਂ ਲੈ ਕੇ ਬਕਾਇਦਾ ਵਿਜ਼ਿਟ ਕੀਤਾ ਹੈਗਾ ਉੱਥੇ ਜਾ ਚੁੱਕੇ ਨੇ ਲੋਕ ਕਹਿੰਦੇ ਨੇ ਡਿਜ਼ਾਸਟਰ ਐਂਟਰਟੇਨਮੈਂਟ
1: ਡਿਜ਼ਾਸਟਰ
0: ਬਰਬਾਦੀ ਦੇ ਵਿੱਚ ਆਨੰਦ ਲੈਣਾ
1: ਲਾਲੇ ਬਰਬਾਦੀ
0: ਕਰਵਾਉਣੀ ਤੁਸੀਂ ਵਿਆਹ ਤੋਂ ਬਾਅਦ ਆਨੰਦ ਲੈ
1: ਮੈਂ ਬਹੁਤ ਖੁਸ਼ ਹਾਂ ਤੁਹਾਨੂੰ ਕੀ ਲੱਗਦਾ
0: ਇਹ ਵੀ ਖੁਸ਼ ਨੇ
1: ਮਾਇਆ ਸਾਰੀ ਜ਼ਿੰਦਗੀ ਦੇਖ
0: $100 ਦਾ ਖਰਚਾ ਤਾਂ ਹੋ ਹੀ ਗਿਆ
1: ਬਹੁਤ ਜ਼ਿਆਦਾ ਖਰਚ ਹੋ ਗਿਆ ਸੀ
0: ਸੋ ਇਹ ਮਤਲਬ ਇਸ ਕਿਸਮ ਦਾ ਹੈਗਾ ਤੇ ਇਹਨੂੰ ਅੱਜ ਕੱਲ ਕਹਿ ਰਹੇ ਨੇ ਡਾਰਕ ਟੂਰਿਜ਼ਮ ਹੁਣ ਚਾਈਨਾ ਤੋਂ ਬਾਅਦ ਇਹ ਹੋਰ ਕੰਟਰੀਆਂ ਦੇ ਵਿੱਚ ਵੀ ਆਊਗਾ ਦੇਖਿਓ
1: ਜੀ ਹਾਂ ਜੀ ਹੁਣ ਤੇ ਆਪਾਂ ਨਿਊਜ਼ ਵੀ ਦੇਤੀ ਸਾਰਿਆਂ ਨੂੰ ਦੱਸਦਾ ਹੁਣ ਤੇ ਸਾਡੇ ਕਰਕੇ ਕਿਸੇ ਨੇ ਖੋਲ ਲੈਣਾ ਦੇਖੋ ਭਾਜੀ ਆਪਾਂ ਹੀ ਖੋਲ ਲੈਂਦੇ
0: ਬਰਬਾਦ ਕਰੀਏ
1: ਨਹੀਂ ਭਾਜੀ ਵੈਸੇ ਆਈਡੀਆ ਗੁੱਡ ਹੈਗਾ ਜੀ ਹਨਾ ਜੇ ਇਹੋ ਜਿਹੀ ਕੋਈ ਲੈ ਕੇ ਨਾ ਆਪਾਂ ਕਿਸੇ ਨੂੰ ਨਾ ਅਮੀਰ ਅਸਾਮੀ ਨੂੰ ਫੜਦੇ ਆ ਭਾਜੀ ਆ ਜਾ ਸਾਡੇ ਕੋਲ ਆਪਣੇ ਕੋਲ ਆਈਡੀਆ ਬਹੁਤ ਹੈਗੇ ਆ ਪਰ ਅਸੀਂ ਨਾ ਖਰਚੇ ਦੇ ਦਈਏ ਪੈਸੇ ਜੇ ਹੋਣਗੇ ਤੇ ਖਰਚਾਂਗੇ
0: ਅਸੀਂ ਦੇਣੇ ਨੀ ਆਈਡੀਆ ਕਿਸੇ
1: ਨੂੰ ਆਪਾਂ
0: ਸਾਡੇ ਕੋਲ ਆਈਡੀਆ ਬਹੁਤ ਹੈ ਅਸੀਂ 10 ਵੀ ਦੇਣੇ ਆ ਪਰ ਅਸੀਂ ਤੁਹਾਨੂੰ ਇਹ ਨਹੀਂ ਦੱਸਣਾ ਵੀ ਕੰਮ ਕਿਵੇਂ ਹੋ
1: ਲੇਡੀਜ਼ ਕੋਲ ਬੋਲਦੀਆਂ ਪਈਆਂ
0: ਪਿੱਛੇ ਇਹ ਕੀ ਹੋ ਗਿਆ
1: ਲੇਡੀਜ਼ ਬੋਲਦੀਆਂ ਪਈਆਂ ਇਹ ਚਾਈਨਾ ਵਾਲਾ ਖਾਣਾ ਲਾਤਾ ਤੁਸੀਂ
0: ਹਾਂ
1: ਇਹ ਕੀ ਹੈ ਉਹ ਚਾਈਨਾ ਵਾਲਾ ਹੀ
0: ਮੌਨ ਫਕੀਰਾਂ ਦੀਆਂ

0: ਸੁਖਬੀਰ ਬਾਦਲ ਉਹ ਸੱਚ ਉਹਨਾਂ ਨੇ ਸੱਟਾਂ ਵੀ ਲੱਗ ਗਿਆ ਸੀ ਕਹਿੰਦੇ ਨਾ ਵਿੱਚ ਇਹ ਜੇ ਖਬਰਾਂ ਆਈਆਂ ਸੀ ਉਹ
1: ਮੈਂ ਅੱਜ ਕੱਲ੍ਹ ਟ੍ਰੈਂਡ ਜਿਹਾ ਨੀ ਬਣ ਗਿਆ
0: ਯਾਰ ਮੈਂ ਘੱਟ
1: ਜਿਵੇਂ ਡੋਨਲਡ ਟਰੰਪ ਦੇ ਜਿੰਨੇ ਅਟੈਕ ਹੋਏ ਉਹ ਪ੍ਰੈਜੀਡੈਂਟ ਬਣ ਗਿਆ ਹੁਣ ਬਾਦਲ ਸਾਹਿਬ ਜਿੰਨਾ ਕੁੱਟੇ ਜਾ ਰਹੇ ਨੇ ਉਹ ਵੀ ਮੁੱਖ ਮੰਤਰੀ
0: ਇਹਨਾਂ ਨੇ ਬਣ ਜਾਣਾ
1: ਮੈਨੂੰ ਇਹ ਨੀ ਪਤਾ ਮੋਦੀ ਨੂੰ ਕਿਹਨੇ ਕੁੱਟਿਆ
0: ਇਹ ਆਈ ਨੀ ਖਬਰ ਬਾਹਰ
1: ਪ੍ਰਧਾਨ ਮੰਤਰੀ ਬਣਨ ਲਈ ਤਾਂ ਖਾਸੀ ਕੁੱਟ ਖਾਣੀ ਚਾਹੀਦੀ
0: ਅੱਛਾ ਭਾਈ ਅੱਜ ਤੁਸੀਂ ਨੋਟ ਕੀਤਾ ਇੱਕ
1: ਹਾਂਜੀ
0: ਅੱਜ ਗਰਮੀ ਬਹੁਤ ਹੋ ਗਈ ਜਿਵੇਂ
1: ਅੱਛਾ
0: ਅੱਜ ਬਾਹਰ ਮੈਂ ਤਾਂ ਕਿਹਾ ਮੌਸਮ
1: ਲਿਆਓ ਲਿਮਕਾ ਫਿਰ ਬਰਫ਼ ਪਾ ਕੇ
0: ਓਏ ਹੋਏ ਹੋਏ ਉਹ ਵਾਲਾ ਪੀਤਾ ਤੁਸੀਂ ਬੱਤੇ ਉਹ ਬਰਥਡੇ ਵਾਲਾ
1: ਹਾਂਜੀ ਹਾਂਜੀ
0: ਯਾਰ ਹੁਣ ਇੱਥੇ ਮਿਲਦਾ ਕਿਤੇ ਇੱਥੇ ਤੁਹਾਨੂੰ ਯਾਦ ਹੈ ਤੁਹਾਨੂੰ ਤੇ ਸਾਰੀਆਂ ਖਾਣ ਪੀਣ ਲਈ ਚੀਜ਼ਾਂ ਯਾਦ
1: ਮਿਲਦਾ ਇੱਥੇ ਇੱਥੇ ਵੀ
0: ਬਰਥਡੇ ਉਹ ਬਰਥਡੇ ਵਾਲਾ ਜਿਹੜਾ ਹੁੰਦਾ
1: ਇੱਥੇ ਵੀ ਮਿਲਦੇ ਹੈਗੇ
0: ਉਹ ਯਾਰ ਉਹ ਉਹਨੂੰ ਬਹੁਤ ਮਿਸ ਕਰੀਦਾ ਭਾਜੀ ਆਪਾਂ
1: ਉਹਨੂੰ ਹਾਂ
0: ਉਹ ਕੀ ਪੀਤਾ ਕਦੀ ਦੁੱਧ ਸੋਡਾ
1: ਦੁੱਧ ਸੋਡਾ ਵੀ ਪੀਤਾ
0: ਦੁੱਧ ਸੋਡਾ
1: ਉਹ ਤਾਂ ਘਰੇ ਹੀ ਬਣਾ ਲਈਦਾ ਆਪਾਂ
0: ਨਹੀਂ ਨਹੀਂ ਪਰ ਉਦੋਂ ਵੱਖਰਾ ਹੁੰਦਾ ਜਿੱਦਾਂ ਜਿਹੜਾ ਇੱਕ ਵੱਡੇ ਵਾਲੀ ਬੋਤਲ ਚ ਲਾਲ ਵਾਲਾ ਹੁੰਦਾ ਸੀ ਉਹ ਚ ਦੁੱਧ ਵਾਲਾ ਪਾਈਦਾ ਸੀ ਉਹ ਸੋਡਾ ਬਣ ਗਿਆ ਪਰ ਜਿਹੜਾ ਦੂਜਾ ਹੁੰਦਾ ਸੀ ਵਾਈਟ ਜੇ ਉਹਦਾ ਕਲਰ ਦਾ ਉਹ ਚ ਨਹੀਂ ਦੁੱਧ ਪਾਈਦਾ
1: ਅੱਛਾ
0: ਮਤਲਬ ਉਹ ਅਲੱਗ ਉਹ ਵੈਸੇ ਪੀ ਪੂ ਲਈਦਾ ਸੀ
1: ਓਕੇ
0: ਤੇ ਕੱਲ ਪਰਸੋਂ ਮੈਂ ਗੱਲ ਕਰ ਰਿਹਾ ਸੀ ਭਈ ਆਹ ਜਿਹੜੀ ਕੋਕ ਆ ਜਿਹੜੀ ਸ਼ਾਇਦ ਕਹਿੰਦੀ ਕੋਕ ਦੀ ਰੈਸਪੀ ਕਿਸੇ ਤੇ ਛੁਪਾ ਕੇ ਰੱਖੀ ਹੈ ਇਹ ਸੱਚੀ ਗੱਲ ਹੈ
1: ਕੋਕ ਦੀ ਰੈਸਪੀ ਛੁਪਾ ਕੇ ਰੱਖੀ
0: ਜਿਹੜੀ ਆ ਕੋਕ ਆਪਾਂ ਪੀਂਦੇ ਆ ਨਾ ਉਹ ਕਿਸੇ ਲਈ ਨਾ ਕਿੱਦਾਂ ਬਣਦੀ ਆ ਕੋਕ ਰੈਸਪੀ ਨਾ ਕਿਸੇ ਚ ਛੁਪਾ ਕੇ ਰੱਖੀ ਹੈ ਪਰ ਨਹੀਂ
1: ਪਾਣੀ ਲਓ
0: ਪਾਣੀ ਲਿਆ
1: ਤੇ 8-10 ਚਮਚੇ ਖੰਡ ਦੇ ਲਓ ਕਾਰਬੋਨੇਟਿਡ ਗੈਸ ਲੋ ਕਾਰਬੋਨੇਟਿਡ ਹਨਾ ਉਹ ਚ ਬੁਲਬੁਲੇ ਭਰੋ
0: ਜਿਹੜੇ ਬੁਲਬੁਲੇ ਹਾਂ
1: ਤੇ ਥੋੜਾ ਬਹੁਤ ਇਧਰ ਉਧਰੋਂ ਪੈਸਟੀਸਾਈਡਸ ਵਗੈਰਾ ਹੋਰ ਜਿੰਨੇ ਵੀ ਤੁਸੀਂ ਗੰਦ ਮੰਦ ਤੁਸੀਂ ਲੈ ਸਕਦੇ
0: ਬਸ
1: ਸਾਰੇ ਰਲਾਓ
0: ਹਾਂਜੀ
1: ਕਰੋ ਪੀਜੋ
0: ਮੈਂ ਨਾ ਇੱਕ ਬੰਦਾ ਹੈਗਾ ਕੋਕ ਦਾ ਇੱਥੇ ਮੈਨੇਜਰ
1: ਮੈਂ
0: ਕਿਹਾ ਸੀ ਵੀ ਅਸੀਂ ਤਾਂ ਤੇਰੀ ਤਾਰੀਫ ਕਰਾਂਗੇ ਆ ਕੱਲ ਆ ਸੁਣ ਲਾ ਬਈ ਤਾਰੀਫ ਹੋ ਗਈ ਤਾਰੀਫ
1: ਪਹਿਲਾਂ ਦੱਸਣਾ ਸੀ
0: ਇਹੋ ਤਾਰੀਫ ਸੁਣਨਾ ਚਾਹੁੰਦਾ ਸੀ ਤੁਸੀਂ ਬਈ ਬਾ ਲੈ ਨੀ ਵੈਸੇ ਕੀ ਗੱਲ ਆ ਕੋਕ ਆ ਕੇ ਤਾਂ ਮੈਂ
1: ਤਾਰੀਫ ਤੋਂ ਗੱਲ ਯਾਦ ਆਈ
0: ਹਾਂ ਇੱਕ ਹੋਰ ਆ ਗਈ
1: ਅਗਲੀ ਖਬਰ ਤਾਂ ਸਿੱਧੀ ਕੈਨੇਡਾ ਤੋਂ ਆ ਰਹੀ ਹੈ
0: ਉਹਦੋਂ ਦੀ ਤਾਰੀਫ ਕਰੀਏ ਹੁਣ
1: ਨਾ ਤਾਰੀਫ ਕਰਨੀ ਪੈਂਦੀ ਹੈ ਭਾਈ ਸਾਹਿਬ ਦੀ
0: ਲਓ ਜੀ ਲਓ
1: ਭਾਈ ਸਾਹਿਬ ਉੱਥੇ ਨਾ ਵੈਨਕੂਵਰ ਦੇ ਵਿੱਚ 에ਅਰਪੋਰਟ ਹੈ ਜਿਹੜਾ ਉੱਥੇ ਦਾ
0: ਹਾਂਜੀ
1: ਵੈਨਕੂਵਰ ਦਾ
0: ਹਾਂਜੀ
1: ਤੇ ਉੱਥੇ ਉਹ ਸਕਾਈ ਜਿਵੇਂ ਟ੍ਰੇਨਾਂ ਨਹੀਂ ਚੱਲਦੀਆਂ ਹੁੰਦੀਆਂ ਸਕਾਈ ਟ੍ਰੇਨ ਜਿਵੇਂ ਸਿੰਗਾਪੁਰ 에ਅਰਪੋਰਟ
0: ਸਿੰਗਾਪੁਰ ਵਾਲੀ
1: ਸਾਰੇ ਦੁਬਈ ਸਾਰੇ ਕਿਤੇ ਹੀ ਚੱਲਦੀਆਂ ਨੇ ਤੇ ਉਹ ਸਕਾਈ ਟ੍ਰੇਨ ਦੇ ਵਿੱਚ ਹੀ ਕਹਿੰਦੇ ਉੱਥੇ ਗੱਬੇ ਬਹਿ ਗਿਆ ਟਰੈਕ ਦੇ ਉੱਤੇ
0: ਪੀਤੀ
1: ਪੂਤੀ ਹੋਣੀ ਲੱਗਦਾ ਵੈਸੇ ਹੀ ਆਖਰੀ ਦਿਨ ਹੋਣਾ ਤੇ ਉਹ ਬਾਕੀਆਂ ਦਾ ਵੀ ਆਖਰੀ ਬਣਾ ਕੇ ਚਲਾ ਗਿਆ ਹਮ ਤੋਂ ਡੂਬੇਂਗੇ ਸਨ ਹਮ ਤੋਂ

0: ਸੁਣਿਆ ਨੇ 76 ਚੱਠਾ ਇਸ ਤੋਂ ਵਧੀਆ ਨੀ ਤੁਸੀਂ ਸੁਣਿਆ
1: ਵਾਹ ਵਾਹ ਵਾਹ
0: ਤੇ ਦੋ ਕੁ ਖਬਰਾਂ ਭਾਜੀ ਤੁਹਾਨੂੰ ਦੇ ਜੀਏ ਤੇ ਫਿਰ ਟ੍ਰੈਡੀਸ਼ਨ ਦੇ ਮੁਤਾਬਕ ਖਬਰਾਂ ਦਾ ਸਮਾਂ ਹੋ ਗਿਆ
1: ਚੱਕਦੇ ਫਿਰ ਵੀ ਮਿਊਜ਼ਿਕ ਚੱਲ ਗਿਆ
0: ਆ ਫੋਨ ਸਾਰੇ ਸ਼ੋਅ ਦੇ ਟਾਈਮ ਹੀ ਕਿਉਂ ਆਉਂਦੇ ਹੁੰਦੇ ਨੇ ਰਸ਼ੀਆ ਨੇ ਹੁਣ ਦੁਨੀਆ ਭਰ ਦੇ ਵਿੱਚੋਂ ਹੁਨਰਮੰਦ ਲੋਕਾਂ ਨੂੰ ਬੁਲਾਉਣਾ ਸ਼ੁਰੂ ਕੀਤਾ
1: ਓਕੇ
0: ਸੋ ਤੁਹਾਡੇ ਤਾਂ ਬਹੁਤ ਹੁਨਰ ਤਾਂ ਤੁਹਾਡੇ ਚ ਕੁੱਟ ਕੁੱਟ ਕੇ ਭਰਿਆ
1: ਸਪਾਈਡਰਮੈਨ ਬਣ ਕੇ
0: ਕੋਸ਼ਿਸ਼ ਕਰੋ ਰਸ਼ੀਆ ਦਾ ਵੀਜ਼ਾ ਲਓ ਪੱਕੇ ਪੁੱਕੇ ਹੋਵੋ
1: ਓਕੇ
0: ਤੇ ਟੈਲੈਂਟ ਵੀਜ਼ਾ ਦੇ ਨਾਂ ਦੇ ਉੱਤੇ ਉਹਨਾਂ ਨੇ ਕਹਿੰਦੇ ਕਿ ਸਾਇੰਸ ਟੈਕਨੋਲੋਜੀ ਮੈਨੂਫੈਕਚਰਿੰਗ ਸਪੋਰਟਸ ਐਜੂਕੇਸ਼ਨ ਇੰਡਸਟਰੀ ਵਟਐਵਰ ਮਾਈਟ
1: ਮੇਰੀ ਨਹੀਂ ਹੈਗੀ ਇੰਟਰਟੇਨਮੈਂਟ ਇੰਡਸਟਰੀ
0: ਆ ਜਾਓ ਕਹਿੰਦੇ ਉਦੋਂ ਬਾਅਦ ਯੂਕਰੇਨ ਨੇ ਗੋਲੇ ਗੋਲੇ ਸੁੱਟ ਕੇ ਤੁਹਾਨੂੰ ਮਾਰਤਾ ਦੇਣਾ ਹੀ
1: ਅੱਛਾ
0: ਆ ਜਾਓ ਇੱਕ ਵਾਰ
1: ਇੱਕ ਵਾਰੀ ਆ ਜਾਓ ਗੋਲੇ ਤੁਹਾਡੇ
0: ਜਾਨ ਦੀ ਗਾਰੰਟੀ ਸਾਡੀ ਨਹੀਂ ਹੈ
1: ਆ ਜਾ
0: ਜਿਹੜਾ ਬੰਦਾ ਇੱਕ ਵਾਰ ਆ ਗਿਆ ਰੂਸ ਚ ਉਹ ਪੱਕਾ ਹੀ ਰੂਸ ਚ ਰਹਿ ਜੂਗਾ
1: ਪੁਦੀਨ
0: ਸਾਹਿਬ ਕਹਿੰਦੇ ਲੈਟਸ ਪੁੱਟ ਦੇਮ ਇਨ
1: ਅਜੇ ਮੇਰੀ ਗੱਲ
0: ਸੁਣ ਦੇ ਕੈਨ ਨਾਟ ਗੋ
1: ਮੈਂ ਪਹਿਲਾਂ ਪੁੱਟੀ ਨੀ ਕਹਿੰਦਾ ਕਿੱਦਾਂ ਦਾ ਲਾਵਾ ਪੁੱਟੀ ਲੈ ਪੁਟੀਨ
0: ਤੇ ਜਿਹੜੀ ਖਬਰ ਆਪਣੀ ਇੱਥੇ ਦੀ ਆਈ ਹੈ ਜਿਹਦਾ ਨਾਂ ਦਿੱਤਾ ਗਿਆ ਬੇਬੀ ਮਿਰੈਕਲ 21 ਹਫ਼ਤਿਆਂ ਦੀ ਬੱਚੀ ਹੈ ਭਾਜੀ 21 ਹਫ਼ਤਿਆਂ ਦੀ ਮੋਸਟ ਪ੍ਰੀਮੈਚਿਓਰ ਬੇਬੀ ਇਨ ਆਸਟ੍ਰੇਲੀਆ ਪੈਦਾ ਹੋਇਆ ਹੁਣ ਉਹ ਚੱਕਣ ਜੋਗੀ ਹੋਈ ਹੈ ਕਹਿੰਦੇ
1: ਪੂਰਾ ਫਿਰ ਉਹਦੇ ਵਿੱਚ ਰੱਖਿਆ ਹੋਏਗਾ
0: ਇਨਕਿਊਬੇਟਰ ਦੇ ਵਿੱਚ ਔਰ ਕਾਫੀ ਜ਼ਿਆਦਾ ਕਈ ਮਹੀਨਿਆਂ ਤੱਕ ਉਹਨੂੰ ਉੱਥੇ ਰੱਖਿਆ ਗਿਆ ਬਰਥ ਵੇਲੇ 350 ਗ੍ਰਾਮ ਦੀ ਸੀਗੀ
1: 350 ਗ੍ਰਾਮ
0: ਲੱਗਿਆ ਮੈਨੂੰ ਲੱਗਦਾ ਉਹ ਥੋੜਾ ਜਿਹਾ ਸ਼ਾਇਦ ਟੋਂਗਾ ਜਾਂ ਸਮੋਨ ਬੈਕਗ੍ਰਾਉਂਡ ਦੇ ਪੇਰੈਂਟਸ ਹੈਗੇ ਨੇ ਉਹਦੇ
1: ਓਕੇ
0: ਤੇ ਉਹ ਤੋਂ ਬਾਅਦ ਉਹ ਕਹਿੰਦੇ ਵੱਡਾ ਵੱਡਾ ਕਰਕੇ ਉਹਨਾਂ ਨੇ ਫੇਰ ਹੁਣ ਦਿੱਤਾ ਔਰ ਸਿਰਫ ਇਹ ਨਹੀਂ ਕਿ ਇਹ ਮੋਸਟ ਪ੍ਰੀ ਮੈਚਿਓਰ ਬੇਬੀ ਹੈ
1: ਹਾਂਜੀ
0: ਅਸਲ ਦੇ ਵਿੱਚ ਪ੍ਰੀ ਮੈਚਿਓਰ ਬੇਬੀ ਹੁੰਦੇ ਨੇ ਬਟ ਉਹ ਸਰਵਾਈਵ ਨਹੀਂ ਕਰਦੇ
1: ਨਾਰਮਲੀ
0: 40 ਵੀਕ ਦੀ ਪ੍ਰੈਗਨੈਂਸੀ ਹੁੰਦੀ ਮੰਨੀ ਜਾਂਦੀ ਹੈ ਇਹ 21 ਵੀਕ ਦੀ ਮਤਲਬ ਅੱਧੀ ਪ੍ਰੈਗਨੈਂਸੀ ਜਦ ਤੱਕ ਉਹਨੂੰ ਪਤਾ ਲੱਗਿਆ ਮੈਂ ਪ੍ਰੈਗਨੈਂਟ ਜਦ ਤੱਕ ਜਵਾਕ ਹੋ ਗਿਆ
1: ਯਾਰ ਕਿੱਦਾਂ ਵੇਖ ਲੋ ਰੱਬ ਦੇ ਨਿਆਰੇ ਹੈ ਸਾਰੇ

0: ਕਿਦਾਂ ਕਰਦਾ ਕੀ ਨਹੀਂ ਹੈ
1: ਪਾਣੀ ਦੇ ਬੁੱਲੇ ਆਵੇ ਇੱਕ ਗਾਣਾ ਸੁਣਾਦੇ ਚਮਕੀਲੇ
0: ਚਮਕੀਲੇ ਜੀ
1: ਲਓ ਫੇਰ ਅੱਜ ਦੇ ਇਸ ਵੀਕਐਂਡ ਦੇ ਤੁਹਾਨੂੰ ਇਵੈਂਟ ਵੀ ਦੇ
0: ਦੇਵਾਂਗੇ ਹਾਂ ਬਿਲਕੁਲ

0: ਪਾਣੀ ਹੈ ਬੁਲਬਲਾ ਜਿੱਦਾਂ ਬੁਲਬਲ ਉਹ ਸੱਚ ਬੁਲਬਲੇ ਤੋਂ ਯਾਦ ਆਇਆ ਭਾਜੀ ਮੈਂ ਨਾ ਇੱਕ ਨਵਾਂ ਇੰਸਟਰੂਮੈਂਟ ਲਿਆਂਦਾ
1: ਬੁਲਬਲੇ ਬਣਾਉਂਦਾ
0: ਉਹ ਦੱਸਾਂ ਕੀ ਕਰਦਾ ਉਹਨੂੰ ਨਾ ਜਿੱਦਾਂ ਹੱਥ ਤੇ ਕੀ ਪੈਂਦਾ ਜਦੋਂ ਠੰਡ ਹੋ ਜਾਏ ਤੇ ਦਸਤਾਨੇ ਨੂੰ ਇੰਗਲਿਸ਼ ਚ ਕੀ ਕਹਿੰਦੇ ਆ
1: ਗਲਵਸ
0: ਹਾਂ ਉਹ ਨਾ ਗਲਵਸ ਵੀ ਉਹਨਾਂ ਨੇ ਦਿੱਤੇ ਆ ਠੀਕ ਹੈ ਤੇ ਉਹ ਨਾ ਮੈਂ ਇੱਦਾਂ ਕਰਕੇ ਮਸ਼ੀਨ ਜੀ ਆ ਬੁਲਬਲਾ ਚੱਕਦਾ ਉਹ ਗਲਵਸ ਤੇ ਰੱਖ ਦੋ ਉਹ ਪੂਰੀ ਜਿਹਾ ਬੋਲ ਭੱਜ ਜਾਂਦੀ ਹੈ ਉਹ ਬੜਾ ਘੈਂਟ ਆ
2: ਇੱਕੋ ਇੰਡੀਆ ਚ ਵੀ ਦਿਖਾਉਂਦੇ ਹੁੰਦੇ ਨੇ ਬੁਲਬਲੇ ਉਹ ਐਂ ਫੂਕ ਮਾਰ ਕੇ ਫੈਲਾ ਦਿੰਦਾ ਇੱਕ ਮੋਰੀ ਪਾਈਪ ਜੀ ਚੋਂ
0: ਅੱਛਾ ਅੱਛਾ
2: ਤੇ ਉਹ ਵੱਡਾ ਹੋ ਜਾਂਦਾ ਉਹਨੂੰ ਫਿਰ ਤੁਸੀਂ ਐਂ ਮਾੜਾ ਜਿਹਾ ਫੋੜੋ ਤੇ ਉਹਨੂੰ ਫਿਰ ਏਦਾਂ ਹੀ ਫਿਰ ਟਾਂਕਾ ਲਗਾ ਦੋ ਉਹ ਫਿਰ ਜੁੜ ਜਾਂਦਾ
0: ਅੱਛਾ ਇਹ ਵੀ ਨਵੀਂ ਖਬਰ ਹੈ
2: ਉਹ ਬੁਲਬਲੇ ਅੱਜ ਕੱਲ੍ਹ ਬੜੇ ਚੱਲਦੇ ਨੇ ਉਹ ਵੀ ਚਾਈਨਾ ਵਾਲੇ ਹੀ ਨੇ ਬੁਲਬਲੇ
0: ਬੜੇ ਤੋੜ ਕੇ ਫਿਰ ਜੁੜ ਜਾਂਦਾ
2: ਹਾਂ ਉਹਨੂੰ ਗੱਠ ਗੁੱਠ ਬੰਨਣ ਦੀ ਲੋੜ ਨੀ ਪੈਂਦੀ ਉਹਨੂੰ ਐਂ ਫੁਲਾਇਆ ਉਹ ਤੋਂ ਬਾਅਦ ਉਹੀ ਬੁਲਬਲੇ ਨੂੰ ਐਂ ਮਚੋ ਕੇ ਜੇ ਉਹਦੇ ਤੇ ਹੀ ਲਗਾਤਾ ਤੇ ਚੱਲ
0: ਉਹ ਲੈ ਕੀ ਬਾਤ ਹੈ ਲੈ ਉਹ ਅੱਜ ਕੱਲ੍ਹ
2: ਉਹਦੇ ਚ ਜੇ ਕਿਸੇ ਨੇ ਫੋੜ ਵੀ ਦਿੱਤਾ ਉਹਨੂੰ ਫਿਰ ਏਦਾਂ ਹੀ ਸੀਲ ਕਰ ਦੋ ਉਸੇ ਹੀ ਬੁਲਬਲੇ ਦੇ ਨਾਲ
0: ਅੱਛਾ
2: ਜਿਵੇਂ ਤੁਹਾਡੇ ਹੀ ਮਾਸ ਦੇ ਨਾਲ
0: ਫੜਦਾ ਹੀ ਨਹੀਂ ਫਿਰ ਜੋੜ ਦੋ
2: ਫਿਰ ਜੋੜ ਦੋ ਓਦਾਂ ਹੀ ਜੋੜੀ ਚਲੋ
0: ਲੈ ਚਾਈਨੀਜ਼ ਬੁਲਬਲੇ ਕੀ ਬਾਤ ਹੈ
2: ਚਲੋ ਇਹ ਬੁਲਬਲੇ ਏਦਾਂ ਜੁੜ ਜਾਂਦੇ ਨੇ ਜੀ ਬੰਦੇ ਨੀ ਏਦਾਂ ਜੁੜਦੇ ਹੈ
0: ਬੰਦੇ ਨੀ ਜੁੜਦੇ
2: ਬੰਦਿਆਂ ਦੇ ਫੱਟ ਨੀ ਏਦਾਂ ਜੁੜਦੇ ਤੇ
0: ਸਹੀ ਗੱਲ
2: ਫੱਟ ਜਿਹੜੇ ਇਤਿਹਾਸ ਦੇ ਹੁੰਦੇ ਨੇ ਉਹ ਤਾਂ ਬਿਲਕੁਲ ਹੀ ਨੀ ਜੁੜਦੇ
0: ਹਾਂਜੀ ਬਿਲਕੁਲ
2: ਗੱਲ ਇਸ ਕਰਕੇ ਕਰ ਰਹੇ ਹੈ ਕਿ ਸਿੱਖ ਇਤਿਹਾਸ ਦੀ ਆਖਰੀ ਮਹਾਰਾਣੀ
0: ਹਾਂਜੀ
2: ਜਿੰਦ ਕੌਰ ਜੀ ਨੂੰ ਕਹਿੰਦੇ ਹੁੰਦੇ ਸੀ ਰਾਣੀ ਜਿੰਦਾ ਵੀ ਉਹਨੂੰ ਨਾਮ ਦੇ ਨਾਲ ਜਾਣਿਆ ਜਾਂਦਾ ਉਹਦਾ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਪਲੇ ਜਿਹੜਾ ਉਹ ਬੜੇ ਵਧੀਆ ਢੰਗ ਦੇ ਨਾਲ ਪਿੱਛੇ ਜੇ ਮੈਲਬਨ ਦੇ ਵਿੱਚ ਵੀ ਹੋ ਕੇ ਹਟਿਆ ਪੂਰੀ ਦੁਨੀਆ ਦੇ ਵਿੱਚ ਹੋ ਕੇ ਹਟੇ ਹੈਗੇ ਨੇ ਇਸ ਕਿਸਮ ਦੇ ਪਲੇ ਮਹਾਰਾਣੀ ਜਿੰਦਾ ਦ ਲਾਸਟ ਕੁਈਨ ਆਫ ਪੰਜਾਬ
0: ਹਾਂਜੀ
2: ਤੇ ਉਹ ਜਿਹੜਾ ਇੱਕ ਕਿਸਮ ਦਾ ਹਿਸਟੋਰੀਕਲ ਡਰਾਮਾ ਐਕਸਪੀਰੀਅੰਸ ਜੇ ਤੁਸੀਂ ਲੈਣਾ ਹੈਗਾ ਲਾਈਵ ਡਰਾਮਾ ਐਕਸਪੀਰੀਅੰਸ ਇੱਕ ਤਾਂ ਹੁੰਦੀਆਂ ਫਿਲਮਾਂ
0: ਹਾਂਜੀ
2: ਜੇ ਹਿਸਟੋਰੀਕਲ ਡਰਾਮਾ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਆਪਣੀ ਅੱਖਾਂ ਦੇ ਨਾਲ ਜਾਓ ਆਪਣੇ ਬੱਚਿਆਂ ਦੇ ਨਾਲ ਪਰ ਬੱਚੇ ਤੁਹਾਡੇ ਪ੍ਰੀ ਮੈਚਿਓਰ ਨਹੀਂ ਹੋਣੇ ਚਾਹੀਦੇ ਪੰਜ ਸਾਲ ਛੇ ਸਾਲ ਤੋਂ ਛੋਟੇ ਨਹੀਂ ਹੋਣੇ ਚਾਹੀਦੇ ਹੈਗੇ ਤੇ 24 ਅਕਤੂਬਰ ਨੂੰ ਸ਼ਨੀਵਾਰ ਦਾ ਦਿਨ ਪੈਂਦਾ
0: ਹਾਂਜੀ
2: ਸਿਡਨੀ ਦੇ ਵਿੱਚ ਇਹ ਪਰਫਾਰਮੈਂਸ ਹੋਣ ਜਾ ਰਹੀ ਹੈ ਪਲੰਟਨ ਏਰੀਆ ਪੈਂਦਾ ਮੇਰੇ ਖਿਆਲ ਦੇ ਨਾਲ ਮਨਤੇਜ ਭਾਜੀ ਤੁਹਾਨੂੰ ਹੱਥ ਫੜ ਕੇ ਆਪ ਹੀ ਛੱਡ ਆਣਗੇ ਇਹਨਾਂ ਦੇ ਘਰ ਜਾਇਓ ਤੇ ਉੱਥੇ ਆਪ ਹੀ ਲੈ ਜਾਣਗੇ ਜੀ ਡਬਲਯੂ ਸਿਡਨੀ ਪਰਫਾਰਮਿੰਗ ਆਰਟਸ ਸੈਂਟਰ ਪੈਂਦਾ ਵੈਸੇ ਸਰਚ ਕਰ ਲਿਓ ਐਡੀ ਵੀ ਕੋਈ ਗੱਲ ਨਹੀਂ ਹੈਗੀ
0: ਪਲੰਟਨ ਹਾਈ ਸਕੂਲ ਚ ਹੀ ਪੈ ਜਾਂਦਾ ਉਹ
2: ਪਲੰਟਨ ਹਾਈ ਸਕੂਲ
0: ਬਿਲਕੁਲ
2: ਸ਼ਾਮੀ 5 ਵਜੇ ਦੁਬਾਰੇ ਖੁੱਲ ਜਾਣੇ ਨੇ ਪਰ ਜਿਹੜਾ ਸ਼ੋਅ ਹੈ ਉਹ ਸਹੀ 6 ਵਜੇ ਹੋ ਜਾਣਾ ਇਹ ਨਾ ਸੋਚਿਓ ਕਿਤੇ ਕਿ ਲੇਟ ਹੈ ਤੇ ਇਹਦੀਆਂ ਟਿਕਟਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਰੇਡੀਓ ਹਾਂਜੀ ਤੋਂ ਅਦਰਵਾਈਜ਼ ਇਹਦੀਆਂ ਟਿਕਟਾਂ ਜਿਹੜੀਆਂ ਨੇ ਇਵੈਂਟ ਬਾਬਾ .com ਤੇ ਵੀ ਅਵੇਲੇਬਲ ਹੈਗੀਆਂ
0: ਹਾਂਜੀ ਬਿਲਕੁਲ
2: ਪਰ ਰੇਡੀਓ ਹਾਂਜੀ ਦੀ ਰੈਫਰੈਂਸ ਦੇ ਨਾਲ ਤੁਹਾਨੂੰ ਹੋਰ 2-4-5% ਆਪਾਂ ਡਿਸਕਾਊਂਟ ਵੀ ਦੇ ਦਾਂਗੇ ਜੇ ਗਰੁੱਪ ਟਿਕਟਸ ਵੀ ਤੁਸੀਂ ਲੈਣੀਆਂ ਚਾਹੁੰਦੇ ਹੋ ਸਿੱਖ ਇਤਿਹਾਸ ਦੀ ਔਰ ਸੱਭਿਆਚਾਰ ਦੀ ਬੜੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਣੀ ਜਿੰਦਾ ਦੀ ਲਾਸਟ ਕੁਈਨ ਆਫ ਪੰਜਾਬ ਇਹ ਦੇਖ ਕੇ ਆਇਓ ਜੀ ਇਹ ਸ਼ੋ ਇਹ ਤੋਂ ਇਲਾਵਾ ਸਿਡਨੀ ਦੇ ਵਿੱਚ ਹੋਰ ਕਿਹੜੇ ਕਿਹੜੇ ਇਵੈਂਟ ਹੋ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਭਾਜੀ ਤੁਹਾਡੇ ਕੋਲ ਕੋਈ ਇਵੈਂਟ ਹੈ
0: ਭਾਜੀ ਸਿਡਨੀ ਕੀ ਆਪਣੇ ਬਠਿੰਡੇ ਵੀ ਹੋ ਰਿਹਾ ਜੇ ਤੁਸੀਂ ਤਾਂ ਸਿਡਨੀ ਦੱਸੋ ਮੈਂ ਤੁਹਾਨੂੰ ਦੱਸਦਾ ਬਠਿੰਡੇ ਵੀ ਹੋ ਰਿਹਾ ਇੱਕ ਜੀ ਤੇ ਬਠਿੰਡੇ ਹੋ ਰਿਹਾ 8ਵਾਂ ਸਾਡਾ ਸਰਮਾਇਆ 8 ਜਿੱਥੇ ਸਾਡੇ ਬਜ਼ੁਰਗ ਜਿਹੜੇ ਆ ਆਰੀ ਆਰੀ ਫੈਡਰੇਸ਼ਨ ਜਿਹੜੀ ਆ ਉਹ ਕਰਾ ਰਹੀ ਹੈ ਤੇ ਇਹ ਹੋ ਰਿਹਾ ਜੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ
2: ਆਡੀਟੋਰੀਅਮ
0: ਹਾਂ ਇਹ ਕਿੰਨੀ ਤਰੀਕ ਨੂੰ ਹੋ ਰਿਹਾ ਇਹ ਹੋ ਰਿਹਾ ਵਾ 22 ਅਗਸਤ ਨੂੰ
2: ਓਕੇ
0: ਠੀਕ ਹੈ ਸਾਡਾ ਸਰਮਾਇਆ 8 22 ਅਗਸਤ ਤੇ ਇਹਦੇ ਵਿੱਚ ਭਾਜੀ ਵਿਸ਼ੇਸ਼ ਮਹਿਮਾਨ ਜਿਹੜੇ ਆਉਣਗੇ ਮਲਕੀਤ ਰੋਣੀ ਜੀ ਤੇ ਅਮਰਜੀਤ ਸਿੰਘ ਜੀ ਮਹਿਤਾ ਇੱਕ ਉਹ ਸਾਡੇ ਵਿਸ਼ੇਸ਼ ਮਹਿਮਾਨ ਹੈਗੇ ਆ ਉੱਥੇ ਤੇ ਮੁੱਖ ਮਹਿਮਾਨ ਜਿਹੜੇ ਐਰਕੀ ਆ ਰਹੇ ਨੇ ਉਹ ਕੁਲਤਾਰ ਸਿੰਘ ਸਦਵਾ
2: ਅੱਛਾ ਠੀਕ ਹੈ ਤਾਂ ਸਪੀਕਰ ਨਹੀਂ ਹੈਗਾ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਆ ਰਿਹਾ ਤੇ ਇੱਕ ਹੋਰ ਗੱਲ ਇਹਦੀ ਐਂਟਰੀ ਮੁਫਤ ਹੈਗੀ ਹੈ
2: ਅੱਛਾ
0: ਕੋਈ ਚਾਰਜ ਨਹੀਂ ਹੈਗਾ ਆਓ ਤੁਸੀਂ ਤੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਹੈਗਾ ਤੇ ਇਹ ਹੈਗਾ ਵਾ ਦੁਪਹਿਰੇ 2:30 ਵਜੇ ਤੋਂ ਸ਼ੁਰੂ ਹੋ ਜਾਣਾ ਜੇ ਤੇ 5:30 ਵਜੇ ਤੱਕ ਚੱਲਣਾ
2: ਓਕੇ
0: 22 ਅਗਸਤ ਇਹ ਵੀ ਦਿਨ ਸ਼ਨੀਵਾਰ
2: ਚਲੋ
0: ਹਾਂ 22 ਅਗਸਤ ਨੂੰ ਆ ਜਾਓ
2: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੁਦਾ ਬੋਲ ਭਾਵੇਂ ਨਾ ਬੋਲ ਤੇ ਮਿਰਜ਼ਾਪੁਰ ਤੇ ਬਟਵਾਰਾ ਅਵਾਰਾਪਨ ਆ ਚੁੱਕੀਆਂ ਹੈਗੀਆਂ ਨੇ ਵੈਸੇ ਇਵੈਂਟ ਜਿਹੜੇ ਨੇ ਸਿਡਨੀ ਦੇ ਵਿੱਚ ਬੜੇ ਸਾਰੇ ਹੋਣ ਜਾ ਰਹੇ ਹੈਗੇ ਨੇ NRL ਦੇ ਮੈਚ ਵੀ ਹੈਗੇ ਨੇ ਰੋਬੀਤੋਸ ਤੇ ਵਾਰੀਅਰਸ ਦਾ ਮੈਚ ਹੈ ਡਰੈਗਨਸ ਤੇ ਬੁਲਡੌਗ ਦਾ ਇਸ ਵੀਕਐਂਡ ਦੇ ਉੱਤੇ ਮੈਚ ਹੈ ਉਹ ਤੋਂ ਇਲਾਵਾ ਕੈਟ ਲਵਰ ਦੇ ਲਈ ਸਿਡਨੀ ਸ਼ੋਅ ਗਰਾਊਂਡ ਦੇ ਵਿੱਚ ਕੈਟ ਫੈਸਟੀਵਲ ਚੱਲ ਰਿਹਾ ਹੈਗਾ ਬਿੱਲੀ ਤੋਂ ਨਾ ਇੱਕ ਗੱਲ ਯਾਦ ਆਈ ਭਾਜੀ
0: ਹਾਂਜੀ
2: ਟਾਈਮ ਹੈਗਾ ਆਪਣੇ ਕੋਲ
0: ਦੇਖੋ ਦੇਖੋ ਬਹੁਤ ਟਾਈਮ ਆਪਣੇ ਕੋਲ
2: ਇਹ 3-4 ਮਿੰਟ ਦੇ ਵਿੱਚ ਇੱਕ ਬਿੱਲੀ ਦੀ ਕਹਾਣੀ
0: ਹਾਂਜੀ
2: ਹੈਗੀ ਹੈ ਤੇ ਮੈਂ ਨਾ ਆਉਂਦੇ ਆਉਂਦੇ ਸੁਣ ਰਿਹਾ ਸੀਗਾ
0: ਅੱਛਾ ਜੀ
2: ਓਸ਼ੋ ਨੇ ਸੁਣਾਈ ਹੈ ਕਹਿੰਦੇ ਇਹ ਕਹਾਣੀ
0: ਅੱਛਾ ਹਾਂ
2: ਤੇ ਓਸ਼ੋ ਕਹਿੰਦਾ ਕਿ ਇੱਕ ਨਾ ਬੜੇ ਪੁਰਾਣਿਆਂ ਟਾਈਮਾਂ ਦੇ ਵਿੱਚ ਇੱਕ ਗੁਰੂ ਜੀ ਹੁੰਦੇ ਸੀਗੇ.
0: ਅੱਛਾ.
2: ਗੁਰੂ ਜੀ ਨੇ ਜਦੋਂ ਦਮ ਤੋੜਨ ਲੱਗੇ, ਦਮ ਨਿਕਲਣ ਲੱਗਿਆ, ਜਵਾਕਾਂ ਤੋਂ ਗੱਲ ਯਾਦ ਆ ਗਈ ਵੀ ਜਵਾਕ ਕਿੰਨਾ ਤੰਗ ਕਰਦੇ ਨੇ, ਤੇ ਗੁਰੂ ਜੀ ਮਤਲਬ ਪਹੁੰਚੇ ਹੋਏ ਗੁਰੂ ਜੀ, ਤੇ ਜਦੋਂ ਦਮ ਤੋੜਨ ਲੱਗੇ, ਸਾਹ ਛੱਡਣ ਲੱਗੇ, ਤੇ ਉਹਨਾਂ ਦਾ ਚੇਲਾ ਕਹਿੰਦਾ ਗੁਰੂ ਜੀ ਸਾਰੀ ਜ਼ਿੰਦਗੀ ਤੁਹਾਡੇ ਮਤਲਬ ਚਰਨਾਂ ਚ ਰਹੇ ਹੈਗੇ, ਹਨਾ,
0: ਦੱਸੋ
2: ਜਾਣ ਤੋਂ ਪਹਿਲਾਂ ਕੋਈ ਗਿਆਨ ਹੀ ਦੇ ਜੋ ਜਾਣ ਲੱਗੇ ਤੂੰ,
0: ਸਾਹ ਛੱਡਣ ਤੋਂ ਪਹਿਲਾਂ ਇੱਕ ਗਿਆਨ ਜਿਹੜਾ ਕਦੇ ਦਿੱਤਾ ਨਾ ਹੋਵੇ.
2: ਹਾਂ ਗੱਲ ਦੱਸੋ.
0: ਹਾਂ
2: ਉਹ ਕਹਿੰਦੇ ਜੋ ਮਰਜ਼ੀ ਕਰੀ ਜ਼ਿੰਦਗੀ ਚ ਬਿੱਲੀ ਨਾ ਕਦੇ ਪਾਲੀ.
0: ਅੱਛਾ.
2: ਇਹ ਕੀ ਉਹ ਓਸ਼ੋ ਦੀ ਕਹਾਣੀ ਹੈ, ਸੁਣਨ ਵਾਲੀ ਹੈ.
0: ਅੱਛਾ.
2: ਤੇ 2 ਮਿੰਟ ਦਿਓ ਮੈਨੂੰ, ਮੈਂ ਤੁਹਾਨੂੰ ਦੱਸ ਦਿੰਦਾ.
0: ਹਾਂ ਹਾਂ.
2: ਕਹਿੰਦੇ ਹੋਇਆ ਕੀ, ਤੇ ਉਹ ਬੜਾ ਸਾਰੇ ਲੋਕਾਂ ਨੇ ਨਾ ਜਿੱਥੇ ਪਿੰਡ ਦੇ ਵਿੱਚ ਜਿੱਥੇ ਗੁਰੂ ਜੀ ਰਹਿੰਦੇ ਸੀ, ਸਭ ਨੇ ਬਿੱਲੀਆਂ ਜਿਹੜੇ ਜਿਹੜੇ ਪਾਲਦੇ ਸੀ ਛੱਡਤੀਆਂ.
0: ਠੀਕ ਹੈ.
2: ਵੀ ਗੁਰੂ ਜੀ ਕਹਿ ਗਏ. ਉਹ ਜਿਹੜਾ ਬੰਦਾ ਸੀਗਾ ਉਹ ਕਨਫਿਊਜ਼, ਉਹ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਵੀ ਗੁਰੂ ਐਡਾ ਪਹੁੰਚਿਆ ਹੋਇਆ ਬੰਦਾ,
0: ਬਿੱਲੀ ਨਾ ਪਾਲੀ,
2: ਸਾਰੀ ਜ਼ਿੰਦਗੀ ਉਹਨੇ ਸਾਧਨਾ ਕੀਤੀ, ਤੇ ਉਹਨੂੰ ਉਹ ਤੋਂ ਜਦੋਂ ਮੈਂ ਪੁੱਛਿਆ ਵੀ ਜ਼ਿੰਦਗੀ ਚ ਗਿਆਨ ਦੀ ਗੱਲ ਕਰਕੇ ਜਾਓ, ਕਹਿੰਦਾ ਬਿੱਲੀ ਨਾ ਪਾਲੀ. ਉਹਨੇ ਫਿਰ ਆਪਣੇ ਇੱਕ ਹੋਰ ਗੁਰੂ ਭਾਈ ਜਿਹੜਾ ਉਹ ਤੋਂ ਵੱਡਾ ਸੀਗਾ ਉਮਰ ਦੇ ਵਿੱਚ, ਜਿਹਨੇ ਉਹ ਤੋਂ ਵੀ ਵੱਧ ਟਾਈਮ ਗੁਰੂ ਦੇ ਨਾਲ ਬਿਤਾਇਆ,
0: ਦੂਜੇ ਗੁਰੂ ਕੋ ਪੁੱਛਿਆ,
2: ਕਹਿੰਦਾ ਇਦਾਂ ਕਹਤੇ ਕਿਹਾ, ਕਹਿੰਦਾ ਠੀਕ ਹੀ ਕਿਹਾ ਫਿਰ. ਕਹਿੰਦਾ ਅਸਲ ਚ ਹੋਇਆ ਕੀ ਕਿ ਜਦੋਂ ਗੁਰੂ ਜੀ ਜਵਾਨ ਹੁੰਦੇ ਸੀਗੇ,
0: ਹਾਂਜੀ,
2: ਤੇ ਗੁਰੂ ਜੀ ਤਾਂ ਹੁੰਦੇ ਹੀ ਸੀਗੇ, ਉਹ ਐਵੇਂ ਲੋਕਾਂ ਨੂੰ ਗਿਆਨ ਦਿੰਦੇ ਹੁੰਦੇ ਸੀਗੇ, ਪਰ ਉਦੋਂ ਅਸੀਂ ਭਿੱਖਿਆ ਮੰਗਦੇ ਹੁੰਦੇ ਸੀ, ਭਿੱਖਿਆ ਮੰਗ ਮੰਗ ਕੇ ਤੇ ਆਪਣਾ ਪੂਰਾ ਆਸ਼ਰਮ ਦਾ
0: ਸਾਰਾ
2: ਗੁਜ਼ਾਰਾ ਚੱਲਦਾ,
0: ਭਿੱਖਿਆ
2: ਮੰਗਦੇ ਸੀਗੇ, ਤੇ ਅਨਾਜ ਜਿਹੜਾ ਇੱਥੇ ਪਿਆ ਹੁੰਦਾ ਸੀਗਾ ਆ ਕੇ ਚੂਹੇ ਕੁਤਰ ਜਾਂਦੇ ਹੁੰਦੇ ਸੀਗੇ. ਗੁਰੂ ਜੀ ਨੇ ਸੋਚਿਆ ਵੀ ਆਹ ਚੂਹੇ ਜਿਹੜੇ ਹੈਗੇ ਨੇ ਉਹਨਾਂ ਨੂੰ ਕੋਈ ਸਿਆਣਾ ਦੱਸ ਗਿਆ ਵੀ ਬਿੱਲੀ ਪਾਲ ਲਓ.
0: ਅੱਛਾ. ਵੀ ਬਿੱਲੀ
2: ਚੂਹੇ ਖਾ ਜੂ.
0: ਹਾਂਜੀ.
2: ਬਿੱਲੀ ਪਾਲੀ ਤੇ ਬਿੱਲੀ ਚੂਹੇ ਖਾ ਗਈ.
0: ਅੱਛਾ ਜੀ.
2: ਚੂਹੇ ਖਾ ਗਈ ਤੇ ਉਸ ਤੋਂ ਬਾਅਦ ਫਿਰ ਮਤਲਬ ਬਿੱਲੀ ਨੂੰ ਕੱਲੇ ਚੂਹੇ ਤਾਂ ਹੁਣ ਜਿਵੇਂ ਖਾਣ ਪੀਣ ਹੁੰਦਾ ਹੁੰਦਾ,
0: ਖਾਣਾ
2: ਤਾਂ ਹੈਗਾ ਹੀ ਸੀਗਾ,
0: ਬਿੱਲੀ ਨੂੰ
2: ਕਹਿੰਦੇ ਦੁੱਧ ਦਿਓ, ਸੋਹਣੀ ਜਗ੍ਹਾ ਤੁਸੀਂ, ਕਹਿੰਦੇ ਦੁੱਧ ਦਿਓ. ਉਹ ਕਹਿੰਦੇ ਜੀ ਦੁੱਧ ਦੇਣ ਲੱਗ ਗਏ ਬਿੱਲੀ ਨੂੰ, ਹੁਣ ਭਿੱਖਿਆ ਦੇ ਨਾਲ ਨਾਲ ਦੁੱਧ ਵੀ ਮੰਗਣ ਲੱਗ ਗਏ ਵੀ ਸਾਡੀ ਆਸ਼ਰਮ ਚ ਬਿੱਲੀ ਰੱਖੀ ਹੋਈ ਹੈ, ਦੁੱਧ ਵੀ ਦਿਓ ਜੀ. ਉਹ ਕਰਦੇ ਕਰਦੇ ਕਰਦੇ ਉਹ ਕਹਿੰਦੇ ਵੀ ਇੰਨਾ ਨੀ ਮੰਗ ਹੋਣਾ ਹੈਗਾ, ਰੋਜ਼ ਰੋਜ਼ ਐਵੇਂ ਲੋਕਾਂ ਤੋਂ ਮੰਗੀਏ, ਤੁਸੀਂ ਐਂ ਕਰੋ ਵੀ ਦੁੱਧ ਦੇ ਲਈ ਇੱਕ ਮੱਝ ਰੱਖ ਲਓ.
0: ਠੀਕ ਹੈ.
2: ਮੱਝ ਹੀ ਦਿੰਦੀ ਹੁੰਦੀ ਹੈ ਦੁੱਧ.
0: ਹਾਂ ਠੀਕ ਹੈ.
2: ਮੱਝ ਰੱਖ ਲਈ ਉਹਨਾਂ ਨੇ ਆਸ਼ਰਮ ਦੇ ਵਿੱਚ, ਮੱਝ ਰੱਖ ਲਈ ਤੇ ਮੱਝ ਦਾ ਦੁੱਧ ਚੋਲਿਆ ਕਰਨ, ਬਿੱਲੀ ਨੂੰ ਦੇ ਦਿਆ ਕਰਨ, ਬਿੱਲੀ ਚੂਹੇ ਖਾ ਜਿਆ ਕਰੇ, ਅਨਾਜ ਬਚਿਆ ਰਹੇ, ਭਿੱਖੂ ਜਿਹੜੇ ਭਿੱਖੂ ਸੀਗੇ ਉਹ ਵੀ ਖੁਸ਼, ਸਾਰੇ ਖੁਸ਼,
0: ਸਾਰੇ ਖੁਸ਼. ਹਾਂਜੀ.
2: ਹੌਲੀ ਹੌਲੀ ਮੱਝ ਵੀ ਦਲੱਤੀਆਂ ਮਾਰਨ ਲੱਗ ਗਈ ਵੀ ਯਾਰ ਮੈਨੂੰ ਤਾਂ ਖਾਣ ਨੂੰ ਦਿਓ ਕੁਛ. ਉਹ ਕਹਿੰਦੇ ਮੱਝ ਦੇ ਲਈ ਚਾਰਾ, ਕਹਿੰਦੇ ਵੀ ਹੁਣ ਐਂ ਕਰੋ ਵੀ ਜਿੱਥੇ ਤੁਸੀਂ ਦਾਣੇ ਮੰਗਣ ਜਾਂਦੇ ਹੋ ਅੱਗੇ ਦੁੱਧ ਮੰਗਦੇ ਹੁੰਦੇ ਸੀ, ਹੁਣ ਤੁਸੀਂ ਚਾਰਾ ਮੰਗ
0: ਲਓ.
2: ਚਾਰਾ ਮੰਗਣ ਲੱਗ ਗਏ, ਕੁਝ ਮਹੀਨੇ ਬੀਤੇ, ਉਹ ਕਹਿੰਦੇ ਜੀ ਨਹੀਂ ਹੁਣ ਤਾਂ ਬਸ ਹੋ ਗਈ ਵੀ ਹੁਣ ਚਾਰਾ ਨਹੀਂ ਮੰਗਣਾ. ਤਾਂ ਉਹ ਕਹਿੰਦੇ ਫਿਰ ਕੀ ਕਰੀਏ, ਕਹਿੰਦੇ ਫਿਰ ਐਂ ਕਰਦੇ ਹਾਂ ਕਿ ਆਪਾਂ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਲੈ ਲੈਂਦੇ, ਉੱਥੇ ਚਾਰਾ ਆਪ ਹੀ ਬੀਜਣ ਲੱਗ ਜਾਂਦੇ, ਚਾਰਾ ਬੀਜਣ ਲੱਗ ਗਏ.
0: ਅੱਛਾ ਜੀ.
2: ਮੱਝ ਨੂੰ ਚਾਰਾ ਪਾਉਣ ਲੱਗੇ, ਪੱਠੇ ਪਾਉਣ ਲੱਗੇ, ਮੱਝ ਦੁੱਧ ਦੇਣ ਲੱਗ ਗਈ, ਦੁੱਧ ਬਿੱਲੀ ਪੀਣ ਲੱਗ ਗਈ,
0: ਬਿੱਲੀ ਚੂਹੇ ਮਾਰਨ ਲੱਗ ਗਈ,
2: ਅਨਾਜ ਬਚਿਆ ਰਹਿ ਗਿਆ.
0: ਠੀਕ ਹੈ.
2: ਉਹ ਕਹਿੰਦੇ ਕਿ ਮੱਝ ਜਦੋਂ ਆਏ ਤੇ ਭਿੱਖੂ ਕਹਿੰਦੇ ਵੀ ਜਦੋਂ ਅਸੀਂ ਮੰਗਣ ਜਾਂਦੇ ਹਾਂ ਤਾਂ ਪਿੱਛੋਂ ਆ ਕੇ ਆਹ ਮਤਲਬ ਪੱਠੇ ਵੀ ਖਰਾਬ, ਹਨਾ, ਚਾਰਾ ਵੀ ਬੀਜੋ, ਸਾਰਾ ਕੁਛ ਕਰੋ ਵੀ ਤੁਸੀਂ ਜ਼ਮੀਨ ਦਾ ਟੁਕੜਾ ਤਾਂ ਹੈਗਾ ਹੀ, ਇੱਥੇ ਖੇਤੀਬਾੜੀ ਉਹ ਕਰਨ ਲੱਗ ਜਾਓ, ਹਨਾ, ਫਿਰ ਅਸੀਂ ਭਿੱਖਿਆ ਨਹੀਂ ਮੰਨ ਲਾਂਗੇ, ਅਨਾਜ ਇੱਥੇ ਕਰਨ ਲੱਗ ਜਾਂਗੇ.
0: ਸਹੀ ਗੱਲ, ਸਹੀ ਗੱਲ.
2: ਉਹ ਕਹਿੰਦੇ ਠੀਕ ਹੈ ਗੱਲ, ਜ਼ਮੀਨ ਦਾ ਟੁਕੜਾ ਤਾਂ ਹੈਗਾ ਹੀ, ਉਹ ਕਰਨ ਲੱਗ ਗਏ ਜੀ ਖੇਤੀਬਾੜੀ ਕਰਨ ਲੱਗ ਗਏ. ਭਿਕਸ਼ੂ ਜਿਹੜੇ ਸੀਗੇ ਤੇ ਉੱਥੇ ਫਿਰ ਨਾਲੇ ਚਾਰਾ ਬੀਜਣ ਲੱਗੇ, ਚਾਰਾ ਮੱਝ ਖਾਂਦੀ ਸੀ, ਮੱਝ ਦੁੱਧ ਦਿੰਦੀ ਸੀ, ਦੁੱਧ ਬਿੱਲੀ ਪੀਂਦੀ ਸੀ, ਬਿੱਲੀ ਚੂਹੇ ਖਾਂਦੀ ਸੀ, ਅਨਾਜ ਬਚਿਆ ਰਹਿ ਗਿਆ. ਇਦੋਂ ਬਾਅਦ ਕੀ ਹੋਇਆ, ਕਹਿੰਦੇ ਪਿੰਡ ਉਹ ਕਹਿੰਦੇ ਵੀ ਭਿਕਸ਼ੂ ਕਹਿੰਦੇ ਵੀ ਹੁਣ ਥੱਕ ਜਾਂਦੇ ਹਾਂ ਅਸੀਂ, ਕੋਈ ਕੰਮ ਤੇ ਰੱਖ ਲਓ ਇੱਥੇ, ਐਂ ਹੱਥ ਵਟਾਉਣ ਨੂੰ, ਕਿਉਂਕਿ ਕੰਮ ਖਾਸਾ ਵੱਧ ਗਿਆ, ਜਨਾਨੀ ਤੋਂ ਬਿਨਾਂ ਗੱਲ ਹੋਣੀ ਨੀ. ਇੱਕ ਪਿੰਡ ਚ ਵਿਧਵਾ ਜਨਾਨੀ ਸੀਗੀ, ਉਹਨੂੰ ਰੱਖ ਲਿਆ, ਉਹ ਉੱਥੇ ਉਹ ਕੰਮ ਕਰਨ ਲੱਗ ਗਈ. 2 ਮਹੀਨੇ 3 ਮਹੀਨੇ ਪਿੰਡ ਵਾਲਿਆਂ ਨੇ ਰੌਲਾ ਪਾ ਲਿਆ, ਕਹਿੰਦੇ ਵਿਧਵਾ ਜਨਾਨੀ ਤੁਸੀਂ ਇੱਥੇ ਰੱਖੀ ਬੈਠੇ ਹੋ, ਇਹ ਏਦਾਂ ਨੀ ਤੁਸੀਂ ਰੱਖ ਸਕਦੇ, ਭਿਕਸ਼ੂ ਭਿਕਸ਼ੂ ਆਲੇ ਦੁਆਲੇ ਇਹਦੇ ਨਾਲ ਵਿਆਹ ਕਰਾਓ. ਕੋਈ ਹੋਰ ਅੱਗੇ ਨੀ ਆਇਆ, ਸਵਾਮੀ ਜੀ ਨੂੰ ਆਪ ਨੂੰ ਕਰਵਾਉਣਾ ਪਿਆ ਵਿਆਹ.
0: ਅੱਛਾ.
2: ਹੁਣ ਉਹਨਾਂ ਦਾ ਵਿਆਹ ਹੋ ਗਿਆ. ਜਨਾਨੀ ਸਵੇਰੇ ਸ਼ਾਮ ਪੱਠੇ ਪੁੱਠੇ ਕੁਤਰਦੀ ਸੀਗੀ, ਫਿਰ ਉਹ ਚਾਰਾ ਆਉਂਦਾ ਸੀ, ਚਾਰਾ ਮੱਝ ਖਾਂਦੀ ਸੀ, ਮੱਝ ਦੁੱਧ ਦਿੰਦੀ ਸੀ, ਦੁੱਧ ਬਿੱਲੀ ਪੀਂਦੀ ਸੀ, ਬਿੱਲੀ ਚੂਹੇ ਖਾਂਦੀ ਸੀ, ਅਨਾਜ ਬਚਿਆ ਰਹਿ ਜਾਂਦਾ. ਇਦੋਂ ਬਾਅਦ ਜੀ ਹੁਣ ਚਲੋ ਉਹਨਾਂ ਦਾ ਵਿਆਹ ਹੋਇਆ ਸੀਗਾ, ਜਵਾਕ ਵੀ ਹੋ ਗਏ, ਗ੍ਰਹਿਸਥੀ ਚ ਪੈ ਗਏ. ਹੁਣ ਗੁਰੂ ਜੀ ਸਵਾਮੀ ਜੀ ਉੱਧਰ ਟਾਈਮ ਘੱਟ ਦੇ, ਉਹ ਜਵਾਕ ਜਵੂਕ ਹੋ ਗਏ, ਜਵਾਕ ਸਾਰਾ ਦਿਨ ਡੈਡੀ ਘੋੜਾ ਬਣ, ਡੈਡੀ ਬਾਂਦਰ ਬਣ, ਡੈਡੀ ਦੇ ਬੱਸ ਕਰਾ ਕੇ ਰਾਤੀ. ਸਵਾਮੀ ਜੀ ਆਸ਼ਰਮ ਚ ਸਵਾਮੀ ਸੀਗਾ, ਜਵਾਕਾਂ ਦੇ ਨਾਲ ਡੈਡੀ ਸੀਗਾ, ਅਰਜੇ ਮੋਂਟੀ ਵਾਲਾ ਹੋ ਗਿਆ ਉਹਦਾ. ਉਹ ਹੁਣ ਕਹਾਣੀ ਇਹ ਮੁੱਕੀ ਇੱਥੇ ਆ ਕੇ, ਉਹਨਾਂ ਨੇ ਜਾਂਦੇ ਜਾਂਦੇ ਆਸ਼ਰਮ ਚ ਉਹਨੂੰ ਫਿਰ ਮੁੰਡੇ ਨੂੰ ਕਿਹਾ, ਜੋ ਮਰਜ਼ੀ ਗੱਲ ਨੀ ਦਿੱਲੀ ਨਾ ਪਾਈ. ਇੱਥੇ ਕਹਾਣੀ ਮੁੱਕਦੀ ਹੈ ਤੇ ਸਾਡੀ ਵੀ ਕਹਾਣੀ ਇੱਥੇ ਮੁੱਕਦੀ ਹੈ ਜੀ. ਇਹ ਜੀ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ. ਅੱਜ ਦੇ ਦਿਨ ਇੰਨਾ ਹੀ ਆਪਣੇ ਫੇਵਰੇਟ ਗਾਣੇ ਦੇ ਨਾਲ ਤੁਹਾਨੂੰ ਛੱਡ ਜਾਂਦੇ ਹਾਂ.
0: ਚੱਕਦੇ
2: ਉਸਤਾਦਾਂ ਚ ਉਸਤਾਦ ਸਰਦੂਲ ਸਿਕੰਦਰ
0: ਸਾਹਿਬ ਜੀ ਆਏ.